ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਨ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ

ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ

ਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ। ਤੇਰੀ ਅਨਿਕ ਕਰੈ ਹਰ ਪੂਜਾ ਜੀ, ਤਪ ਤਾਪੈ ਜਪੈ ਬੇਅੰਤਾ। ਤੇਰੇ ਅਨੇਕ ਪੜੇ ਬਹੁ ਸਿਮਰਤ ਸ਼ਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੈ ਸੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹੋ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾ ਹੈ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣਾ ਏ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹਲਾ ਪਹਿਲਾ। ਤਿਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪੰਕਜ ਮੋ ਪੱਗ ਨਹੀਂ ਚਾਲੈ, ਹਮ ਦੇਖਾ ਤਾਂ ਡੂਬੀ ਅਲੇ। ਮਨ ਏਕ ਨ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗਤ ਪਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ।
कबियो बाच बेनती चौपई हमरी करो हाथ दै रक्षा पूर्ण होए चित की इच्छा तब चरणन मन रह हमारा अपना जान करो प्रतिपारा हमरे दुष्ट सब तुम कावो आप हाथ दै मोहे बचावो सुखी बसै मोरो परिवारा सेवक सिख सबै करतारा मोर अच्छा निज कर दै करिये सब बैरन को आज संगरिये पूर्ण होए हमारी आसा तोर भजन की रह प्यासा तुम्हें शाड कोई अवर न त्याऊ जो बर चाहूं सो तुम ते पाऊं सेवक सिख हमारे तारिये चुन चुन शतर हमारे मारिये आप हाथ दै मुझे उबरिये मरण काल का त्रास निवरिये हो जो सदा हमारे पश्चा श्री अस्तु जो करियो रक्षा राख ले हो मोहे राखन हारे साहिब संत सहाय प्यारे दीन बंद दुष्टन के हंता तुम हो पुरी चतुर्दश कंता काल पाए ब्रह्मा बप तरा काल पाए शिव जू अवतरा काल पाए कर विष्ण प्रकाशा सकल काल का किया तमाशा जवन काल जोगी शिव कियो वेदराज ब्रह्मा जू थियो जवन काल सब लोक सवारा नमस्कार है ताए हमारा जवन काल सब जगत बनायो देव दैत जशन उपजायो आदि अंत एक अवतारा सोई गुरु समझो हमारा नमस्कार तिस ही को हमारी सकल प्रजा जिने आप सवारी शिव कन को शिव गुण सुख दियो शत्रण को पल मोबद कियो कट कट के अंतर की जानत भले बुरे की पीर पछानत चीटी ते कुंचरे स्थूला सापर कृपा दृष्ट कर फूला संतन दुख पाए ते दुखी सुख पाए साधुन के सुखी एक एक की पीर पछाने खट खट के पट पट की जाने जाबुद करख करा कर तारा प्रजा तर तब देह अपारा जाबा करख करत हूं कब हूं तुम मैं मिलत देह तर सब हूं जेते बदन सृष्ट सब तारे आप आपनी बूझ उचारे तुम सब ही ते रहत निरालम जानत वेद भेद अर आलम निरंकार निर्बकार निर्लंब आद अनिल अनाद सांब ताका मूड़ उचारत भेदा जा को भेव ना पावत बेदा

ਨਾਮ ਵਾਹਿਗੁਰੂ, ਏਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜੁਨ ਹਰਿ ਗੋਬਿੰਦ ਨੌ ਸਿਮਰੋਂ, ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ ਘਰ ਨੌ ਨਿਧਿਆਵੇ, ਧਾਏ ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ। ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ਼੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤਦਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ, ਗੁਰਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦਿਦਾਰ, ਸੇਵਾ ਸੰਭਾਲ ਦੇ ਦਾਨ, ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਅਕਾਲ ਪੁਰਖ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪ ਜੀ ਕਾ ਕੁਟਾਨ ਕੋਟ ਸ਼ੁਕਰਾਨਾ, ਆਪ ਜੀ ਨੇ ਉਦਮ ਬਖਸ਼ੇ। ਸਤਿਗੁਰੂ ਜੀ ਆਪ ਜੀ ਕੀ ਪਾਵਨ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਦੀਵਾਨ ਸਜੇ, ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਕੀ ਇਲਾਹੀ ਬਾਣੀ ਦੇ ਕੀਰਤਨ, ਸੋਦਰ ਕੀ ਅਰਦਾਸ, ਆਪ ਜੀ ਨੇ ਕਿਰਪਾ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਸੰਗਤ ਦੀਆਂ ਤਿਲ ਫੁੱਲ ਪਿਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣੀਆਂ। ਸਤਿਗੁਰੂ ਜੀ ਦੇਸਾਂ ਪ੍ਰਦੇਸਾਂ ਵਿੱਚ ਆਪ ਅੰਗ ਸੰਗ ਸਹਾਈ ਹੋਣਾ, ਮਹਾਰਾਜ ਮੇਰ ਕਰਨੀ ਸਮੂਹ ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ ਕੇ ਨਿਵਾਜਣਾ, ਆਪ ਜੀ ਕੇ ਹਜ਼ੂਰ ਸਮੂਹ ਸੰਗਤ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਤੇ ਪ੍ਰਵਾਨ ਹੋਵੇ। ਕਰੋ ਕਿਰਪਾ ਆਪਣੇ ਇਲਾਹੀ ਫਰਮਾਨ ਬਖਸ਼ ਕੇ, ਕਰਤਾਰਥ ਕਰੋ ਅੱਖਰ ਵਾਧਾ ਘਾਟਾ, ਭੁੱਲ ਚੁੱਕ ਮਾਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆ ਗਿਆ ਪਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋ ਚਹੈ, ਖੋ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆ ਕੀ ਰਹਿਣਾ, ਖੁਆਰ ਹੋਏ ਸਭ ਮਿਲੇਗੇ ਬਚੇ ਸ਼ਰਨ ਜੋ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ ਸਾਹਿਬ ਜੀਓ। ਡੰਡੌਤ ਬੰਦਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਹੋ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਰੱਬੀ ਬਾਣੀ ਦੇ ਕੀਰਤਨ ਸੋਦਰ ਕੇ ਪਾਠ ਹੋਏ, ਉਪਰੰਤ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਹੁਕਮਨਾਮਾ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰ ਸਾਰਿਆਂ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਸਿੱਖੀ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਜੀ। ਸਾਧ ਸੰਗਤ ਜੀ, ਅੱਖਾਂ ਦਾ ਕੈਂਪ 12 ਵਜੇ ਤੋਂ ਲੈ ਕੇ 4 ਵਜੇ ਤੱਕ ਦਿਨ ਐਤਵਾਰ 14 ਤਰੀਕ ਨੂੰ ਲੱਗ ਰਿਹਾ ਹੈ। ਸੋ ਜਿਸ ਮਾਈ ਭਾਈ ਨੇ ਅੱਖਾਂ ਦਾ ਚੈੱਕਅਪ ਕਰਾਉਣਾ ਹੋਵੇ, ਚਾਹੇ ਉਹਦਾ ਕੋਈ ਵੀ ਸਟੇਟਸ ਹੈ, ਉਹ ਫਰੀ ਆਫ ਕੋਸਟ ਇੱਥੇ ਚੈੱਕ ਹੋਣੀਆਂ ਨੇ, ਸੋ ਆਪ ਜੀ ਲਾਹਾ ਲੈ ਸਕਦੇ ਹੋ। ਆਓ, ਸਾਧ ਸੰਗਤ ਸਮਾਂ ਹੈ ਰੱਬੀ ਬਾਣੀ ਦੇ ਕੀਰਤਨ ਦਾ। ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲਿਆਂ ਦਾ ਜੱਥਾ ਆਪ ਜੀ ਨੂੰ ਪਾਵਨ ਬਾਣੀ ਦੇ ਕੀਰਤਨ ਸਰਵਣ ਕਰਵਾਵੇਗਾ। ਕੱਲ੍ਹ ਨੂੰ 2 ਸ਼੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਪ੍ਰਾਰੰਭ ਹੋਣੇ ਨੇ। ਆਪ ਸਮੂਹ ਸੰਗਤਾਂ ਨੂੰ ਪਰਿਵਾਰਾਂ ਵੱਲੋਂ, ਨਗਰ ਨਿਵਾਸੀਆਂ ਵੱਲੋਂ ਸੱਦਾ ਹੈ। ਆਪ ਜੀ ਨੇ 3 ਦਿਨ ਹਾਜ਼ਰੀ ਭਰ ਕੇ ਗੁਰੂ ਕੇ ਲੰਗਰਾਂ ਵਿੱਚ, ਗੁਰੂ ਕੇ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲੇ ਤੇ ਉਹਨਾਂ ਦੇ ਕੀਰਤਨੀ ਜਥੇ ਦਾ। ਭਾਈ ਸਾਹਿਬ ਜੀ ਦਾ ਜਥਾ ਆਪ ਜੀ ਨੂੰ ਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦਾ ਮਨੋਰ ਕੀਰਤਨ ਸਰਵਣ ਕਰਵਾ ਰਿਹਾ ਸੀ। ਗੁਰੂ ਪਾਤਸ਼ਾਹ ਦੀ ਬਹੁਤ ਬਖਸ਼ਿਸ਼ ਹੈ, ਬਹੁਤ ਚੜ੍ਹਦੀ ਕਲਾ ਵਾਲਾ ਜਥਾ ਹੈ। ਦੋਨੋਂ ਵਕਤ ਸਜਦੇ ਦੀਵਾਨਾਂ ਦੇ ਵਿੱਚ ਭਾਈ ਸਾਹਿਬ ਜੀ ਦਾ ਜਥਾ ਹਾਜ਼ਰੀਆਂ ਭਰਦਾ ਹੈ। ਤੋ ਆਪ ਜੀ ਹਾਜ਼ਰੀਆਂ ਭਰ ਕੇ ਸਰਵਣ ਕਰਕੇ ਜ਼ਰੂਰ ਲਾਹੇ ਪ੍ਰਾਪਤ ਕਰਿਆ ਕਰੋ। ਗੁਰੂ ਪਿਆਰਿਓ, 14 ਜੂਨ ਦਿਨ ਐਤਵਾਰ ਗੁਰਦੁਆਰਾ ਸਾਹਿਬ ਦੇ ਵਿੱਚ ਦੁਪਹਿਰੇ 12 ਤੋਂ 4 ਵਜੇ ਤੱਕ ਅੱਖਾਂ ਦਾ ਜੋ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ, ਤੋ ਲੋੜਵੰਦ ਸੱਜਣ ਲੋੜਵੰਦ ਸੰਗਤਾਂ ਆਪ ਜੀ ਲੱਗ ਰਹੇ ਇਸ ਮੈਡੀਕਲ ਚੈੱਕਅਪ ਕੈਂਪ ਦਾ ਲਾਹਾ ਉਠਾ ਸਕਦੇ ਹੋ। ਧਿਆਨ ਰੱਖੋ, ਇਹਦਾ ਸਮਾਂ ਦੁਪਹਿਰੇ 12 ਤੋਂ 4 ਵਜੇ ਤੱਕ ਦਾ ਹੋਵੇਗਾ। ਗੁਰਦੁਆਰਾ ਸਾਹਿਬ ਦੇ ਵਿੱਚ ਬੱਚਿਆਂ ਨੂੰ ਗੁਰਬਾਣੀ ਕੀਰਤਨ ਦੇ ਨਾਲ ਜੋੜਨ ਵਾਸਤੇ ਗੁਰਬਾਣੀ ਕੀਰਤਨ ਕਲਾਸਾਂ ਜੋ ਹਰ ਹਫ਼ਤੇ ਲੱਗਦੀਆਂ ਨੇ, ਤੋ ਇਹ ਕੀਰਤਨ ਕਲਾਸ ਬੁੱਧਵਾਰ ਸ਼ਾਮ 6 ਤੋਂ 7 ਵਜੇ ਤੱਕ ਲਗਾਈ ਜਾਂਦੀ ਹੈ। ਤੋ ਇਹਨਾਂ ਕੀਰਤਨ ਕਲਾਸਾਂ ਦਾ ਲਾਹਾ ਵੀ ਆਪ ਜੀ ਲੈ ਸਕਦੇ ਹੋ। ਇਸੇ ਤਰ੍ਹਾਂ ਨੌਜਵਾਨ ਵੀਰਾਂ ਵੱਲੋਂ ਇਹ ਸ਼ਲਾਘਾਯੋਗ ਕਾਰਜ ਜੋ ਕੀਤਾ ਜਾ ਰਿਹਾ ਕਿ ਨੌਜਵਾਨ ਜਾਂ ਬੱਚਿਆਂ ਦੇ ਵਿੱਚ ਦਸਤਾਰ ਸਿੱਖਣ ਦਾ ਹੁਨਰ, ਤੋ ਦਸਤਾਰ ਸਿਖਲਾਈ ਕੈਂਪ ਹਰ ਸ਼ੁੱਕਰਵਾਰ ਸ਼ਾਮ 6 ਵਜੇ ਗੁਰਦੁਆਰਾ ਸਾਹਿਬ ਦੇ ਵਿੱਚ ਲਾਇਆ ਜਾਂਦਾ। ਤੋ ਦਸਤਾਰਾਂ ਸਿੱਖਣ ਦੇ ਚਾਹਵਾਨ ਨੌਜਵਾਨ ਆਪੋ ਆਪਣੀਆਂ ਦਸਤਾਰਾਂ ਲੈ ਕੇ ਸ਼ਾਮ 6 ਵਜੇ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਤੋ ਆਓ, ਜਿੱਥੇ ਗੁਰਬਾਣੀ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ, ਸਮਾਂ ਹੈ ਗੁਰ ਸ਼ਬਦ ਵਿਚਾਰ ਦਾ। ਲੜੀਵਾਰ ਭਗਤ ਬਾਣੀ ਦੀ ਕਥਾ ਜੋ ਚੱਲ ਰਹੀ ਹੈ, ਜਿਸ ਦੇ ਤਹਿਤ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਪਵਿੱਤਰ ਸਲੋਕਾਂ ਦੀ ਵਿਚਾਰ ਚੱਲ ਰਹੀ ਹੈ। ਤੋ ਸਰਵਣ ਕਰਦੇ ਹਾਂ ਗੁਰ ਸ਼ਬਦ ਵਿਚਾਰ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ ਪਾਸੋਂ। ਸਰਵਣ ਕਰੀਏ ਗੁਰਬਾਣੀ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ

पराध हमारे खंडू।

तिस बिन दूसर को नहीं एक सृजनहार। कबीर फल लागे फलन पाकण लागे आंब, जाए पहुंचे खसम को जो बीच न खाही कांब, जाए पहुंचे खसम को जो बीच न खाही कांब। जुगो जुग टल चवर शतर तख्त दे मालक, हाजरा हजूर जारा जहूर शब्द गुरु बाणी के बोहित, अमृत के दाते दसा पातशाहियां दी जोत, सहब सच्चे पातशाह सतगुरु गुरु ग्रंथ साहब महाराज तिन्हां दी पावन पवित्र ते मुकद्दस हजूरी विच शामा वेले दे सज्जे दवाना दियां हाजरियां भर रहे अति सत्कार योग सन्मान योग सतसंगी जनों, सतगुरां ने बड़ी अपार बख्शिश रहमत कीती है आप सब गुरदेव दी पावन हजूरी विच जुड़ बैठ के मेरे तो पहला गुरु दर दे रागी सिंघां पासों अमृतमई बाणी दे कीर्तन सरवण कर रहे सी। सो समा है हुण लड़ीवार चल रही भगत बाणी दी विचार विच्चों कबीर साहब जी दे पावन सलोकां दी विचार दा। तो आओ साध संगत जिन्ने शरीर आप सतगुरां दे हजूर बैठे हो जां घरां विच मीडिया दे माध्यम राही सरवण कर रहे हो फतेह दी सांझ पाईए जी। वाहिगुरु जी का खालसा वाहिगुरु जी की फतेह। कबीर साहब ने इस पावन उपदेश विच जिथों गल प्रारंभ कीती आख्या भी तू राम नूं रब नूं चेते नहीं करदा। कबीरा राम ना चेते हो, राम दा अर्थ हुंदा है रमिया होया रब। एक राम दशरथ दा पुत्र है जिहड़ा जम्मिया ते मर गया, एक राम है वह अकाल पुरख वाहिगुरु जिहड़ा सारियां विच रमिया होया, जिन्हों महाराज ने कहा सबे घट राम बोलै रामा बोलै, राम बिना को बोलै रे, इकल माटी कुंजर चीटी भाजन है बहु नाना रे। महाराज उस राम बारे कहिंदे ने भी वह राम सारियां विच ही है, जिन्नी यह कुदरत है जिन्नी कायनात है जरे जरे विच वह राम व्यापक है। पर दूजे पासे जिहड़े राम नूं हिंदुस्तान विच बहुगिणती लोग याद करदे ने वह दशरथ दा पुत्र है। वैसे इन्हां बारे बाणी ने बड़ी स्पष्ट गल आखी है कि जुगां जुगां के राजे की ये गावें कर अवतारी। असल विच राजे सन ते इन्हां नूं अवतार समझ के लोकां ने अपनी अग्ञानता विचों गाउणा शुरू कर दिता, राजिआं नूं ही रब मान लिया। वैसे जे तुसीं दुनिया दे इतिहास नूं पढ़ोगे ना ऐसा बहुत वार वापरिया, कल्ला इत्थे नहीं, इस्लाम दे विच जे तुसीं वेखो ते खलीफे नूं जिहड़ा है वह अल्लाह दा रूप मन्निया जांदा है। खलीफा जिहड़ा है वह राजनीति दा जिहड़ा कंट्रोल है वह भी रखदा है ते धार्मिक कंट्रोल भी खलीफे दे कोल हुंदा है। इदां जे तुसीं ईसाइयां विच वेखोगे ते पोप जिहड़ा अज वैटिकन सिटी दे विच बैठा है ईसाइयां दा वड्डा पोप उहनूं कहा जांदा, उहदे हुक्म नूं भी रब दा हुक्म किसे वेले मन्निया जांदा सी। अज ईसाई सियाणे हो गए हुण उहदी पावर सीमित कर दित्ती, पहलां जिहड़ी पोप दी पावर सी पूरे यूरोप विच चलदी सी,
ਅੱਜ ਪੋਪ ਦੀ ਜਿਹੜੀ ਪਾਵਰ ਹੈ ਉਹ ਕਾਨੂੰਨ ਦੇ ਦਾਇਰੇ ਵਿੱਚ ਆ ਗਈ ਤੇ ਵੈਟੀਕਨ ਸਿਟੀ ਤੱਕ ਰਹਿ ਗਈ ਹੈ। ਪੋਪ ਦੇ ਹੁਕਮ ਨੂੰ ਵੀ ਰੱਬੀ ਹੁਕਮ ਮੰਨਿਆ ਜਾਂਦਾ ਸੀ। ਬੜਾ ਇਹ ਵੀ ਕਾਲਾ ਇਤਿਹਾਸ ਹੈ ਪੋਪ ਦਾ ਵੀ। ਮੈਂ ਤਾਂ ਇਹ ਬੇਨਤੀ ਕਰ ਰਿਹਾ ਵੀ ਜਦੋਂ ਨਾ ਚਰਚਾਂ ਬਣੀਆਂ ਨੇ, ਵੇਖੋ ਈਸਾਈਆਂ ਦੇ ਵੈਸੇ ਕਈ ਫਿਰਕੇ ਨੇ, ਜਿਵੇਂ ਆਪਾਂ ਕਹਿੰਦੇ ਹਾਂ ਵੀ ਇੱਕ ਕੈਥੋਲਿਕ ਹੈ, ਤੁਸੀਂ ਆਮ ਚਰਚਾਂ ਦੇ ਬਾਹਰ ਲਿਖਿਆ ਵੇਖਿਆ ਕੈਥੋਲਿਕ ਚਰਚ। ਇੱਕ ਹੋਰ ਵੀ ਹੈ, ਉਹ ਸਾਨੂੰ ਘੱਟ ਮਿਲਦੇ ਨੇ, ਉਸ ਫਿਰਕੇ ਦਾ ਨਾਂ ਹੈ ਪ੍ਰੋਟੈਸਟ। ਤੇ ਪ੍ਰੋਟੈਸਟ ਆਮ ਕੀ ਹੁੰਦਾ ਹੈ? ਪ੍ਰੋਟੈਸਟ ਦਾ ਅਰਥ ਕੀ ਹੁੰਦਾ? ਜਿਹਨੂੰ ਆਪਾਂ ਕਹਿੰਦੇ ਹਾਂ ਕਿਸੇ ਚੀਜ਼ ਦੀ ਖਿਲਾਫਤ ਕਰਨੀ, ਕਿਸੇ ਚੀਜ਼ ਦੇ ਵਿਰੋਧ ਵਿੱਚ ਆਉਣਾ, ਉਹਨੂੰ ਪ੍ਰੋਟੈਸਟ ਕਿਹਾ ਜਾਂਦਾ। ਜਿਹੜਾ ਪ੍ਰੋਟੈਸਟ ਫਿਰਕਾ ਸੀ ਇਹ ਮਾਰਟਿਨ ਲੂਥਰ ਨੇ ਚਲਾਇਆ ਸੀ, ਮਾਰਟਿਨ ਲੂਥਰ ਦਾ ਮੁਖੀ ਸੀ। ਤੇ ਇਹ ਵੀ ਉਸੇ ਵੇਲੇ ਹੀ ਹੋਇਆ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਸ ਧਰਤੀ ਤੇ ਹੋਏ ਨੇ। ਤੇ ਮਾਰਟਿਨ ਲੂਥਰ ਨੇ ਕੀ ਕੀਤਾ ਵੀ ਜਿਹੜੇ ਈਸਾਈਆਂ ਦੇ ਪੋਪ ਸਨ, ਜੋ ਇਹ ਧੱਕਾ ਕਰ ਰਹੇ ਸਨ, ਉਹਦੇ ਖਿਲਾਫ ਉਹਨੇ ਆਵਾਜ਼ ਬੁਲੰਦ ਕੀਤੀ। ਉੱਥੋਂ ਇੱਕ ਫਿਰਕਾ ਬਣਿਆ ਜਿਹਨੂੰ ਪ੍ਰੋਟੈਸਟ ਕਹਿੰਦੇ ਨੇ, ਜਿਹਨੇ ਕੈਥੋਲਿਕ ਦੇ ਖਿਲਾਫ ਆਵਾਜ਼ ਬੁਲੰਦ ਕੀਤੀ। ਵੈਸੇ ਇਹਨਾਂ ਦੇ ਕਈ ਫਿਰਕੇ ਨੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਇਹਨੂੰ ਭਾਵੇਂ ਕਿ ਅਸੀਂ ਮੇਲ ਨਹੀਂ ਸਕਦੇ ਕਿਉਂਕਿ ਉੱਚ ਜਾਤੀਗਾ ਸੀ, ਇਹਨੂੰ ਆਪਣੇ ਆਪ ਉੱਤੇ ਅਹੰਕਾਰ ਵੀ ਬੜਾ ਸੀ, ਇਹ ਵੀ ਇੱਕ ਫਰਕ ਹੈ। ਗੁਰੂ ਨਾਨਕ ਸਾਰਿਆਂ ਦਾ ਹੈ। ਹੁਣ ਪ੍ਰੋਟੈਸਟ ਦੇ ਜਦੋਂ ਚਰਚ ਦੇ ਖਿਲਾਫ ਧਰਨੇ ਲਾਏ, ਉਹਨਾਂ ਦੀ ਖਿਲਾਫਤ ਕੀਤੀ, ਉੱਥੋਂ ਫਿਰ ਜਿਹੜੇ ਜਿਹੜੇ ਲੋਕ ਉਹਦੇ ਨਾਲ ਜੁੜਦੇ ਗਏ, ਉਹ ਉਹਨਾਂ ਨੇ ਜਿਹੜਾ ਫਿਰਕਾ ਬਣਾਇਆ ਉਹਨੂੰ ਪ੍ਰੋਟੈਸਟ ਕਹਿੰਦੇ ਨੇ ਅੱਜ ਵੀ। ਤੇ ਤੁਹਾਨੂੰ ਪਤਾ ਰੀਜ਼ਨ ਕੀ ਸੀ, ਕਾਰਨ ਕੀ ਸੀ? ਕਿਉਂਕਿ ਪਾਦਰੀਆਂ ਨੇ ਕੀ ਕਿਹਾ ਵੀ ਤੁਸੀਂ ਚਰਚ ਦੇ ਵਿੱਚ ਰਸੀਦ ਕਟਾਓ, ਪਰਚੀ ਕਟਾਓ, ਜਿਵੇਂ ਆਪਾਂ ਗੁਰਦੁਆਰੇ ਕਟਾਉਂਦੇ ਹਾਂ, ਤੇ ਤੁਸੀਂ ਜਿੰਨੇ ਮਰਜ਼ੀ ਗੁਨਾਹ ਕੀਤੇ ਹੋਣ, ਤੁਹਾਡੇ ਸਾਰੇ ਗੁਨਾਹ ਮਾਫ, ਵੀ ਤੁਸੀਂ ਇੱਕ ਪਰਚੀ ਕਟਾਉਣੀ ਹੈ ਪੈਸਾ ਇਕੱਠਾ ਕਰਨਾ ਚਰਚ ਬਣਾਉਣ ਲਈ। ਈਵਨ ਜੇ ਤੁਸੀਂ ਕਤਲ ਵੀ ਕੀਤਾ ਹੈ ਨਾ, ਤੇ ਤੁਸੀਂ ਆਣ ਕੇ ਪਰਚੀ ਕਟਾ ਲਓ, ਤੁਹਾਡਾ ਕਤਲ ਵੀ ਮਾਫ। ਇਹ ਦੌਰ ਵੀ ਰਿਹਾ ਇੱਕ ਤੇ, ਤੇ ਬਹੁਤ ਵਾਰ ਐਸਾ ਹੋਇਆ ਵੀ ਬੰਦੇ ਨੇ ਕਤਲ ਕੀਤਾ, ਜਦੋਂ ਉਹਨੂੰ ਕੋਈ ਫੜਨ ਆਇਆ ਤੇ ਉਹਨੇ ਚਰਚ ਦੀ ਕਟਾਈ ਹੋਈ ਪਰਚੀ ਅੱਗੇ ਕਰ ਦਿੱਤੀ ਵੀ ਆਹ ਵੇਖੋ ਅਸੀਂ ਪਰਚੀ ਕਟਾਈ ਹੋਈ ਹੈ। ਤੇ ਐਸਾ ਵੀ ਵਾਪਰਿਆ ਵੀ ਇੱਕ ਪਾਦਰੀ ਮਾਰ ਦਿੱਤਾ ਗਿਆ। ਜਦੋਂ ਪਾਦਰੀ ਮਾਰਿਆ, ਉਹਨੂੰ ਫੜਿਆ ਗਿਆ, ਉਹ ਕਹਿੰਦਾ ਵੇਖੋ ਜੀ ਮੈਂ ਪਰਚੀ ਕਟਾਈ ਹੋਈ ਹੈ। ਜਾਣੀ ਕਿ ਡੋਨੇਸ਼ਨ ਇਕੱਠੀ ਕਰਨੀ ਸੀ, ਪੈਸਾ ਇਕੱਠਾ ਕਰਨਾ ਸੀ, ਉਹਦੇ ਲਈ ਫਿਰ ਇੱਦਾਂ ਦੇ ਹੱਥ ਕੰਡੇ ਜਿਹੜੇ ਅਪਣਾਏ ਗਏ। ਹੁਣ ਹਿੰਦੂਇਜ਼ਮ ਦੇ ਵਿੱਚ ਅਵਤਾਰਾਂ ਦੀ ਗੱਲ ਚੱਲੀ, ਅਵਤਾਰ ਪੂਜਾ ਦੀ ਗੱਲ ਚੱਲੀ, ਉਹਦੇ ਵਿੱਚ ਰਾਮ ਨੂੰ, ਕ੍ਰਿਸ਼ਨ ਨੂੰ, ਫਿਰ ਕਿੰਨੀਆਂ ਕਹਾਣੀਆਂ, ਸਾਖੀਆਂ ਉਹਨਾਂ ਦੇ ਨਾਲ ਜੋੜੀਆਂ ਗਈਆਂ। ਅੱਜ ਹਿੰਦੁਸਤਾਨ ਵਿੱਚ ਰਾਮ ਦੀ ਪੂਜਾ, ਕ੍ਰਿਸ਼ਨ ਦੀ ਪੂਜਾ ਆਮ ਹੈ। ਆਪਾਂ ਵੇਖਦੇ ਹਾਂ ਰਾਮ ਦੀ ਰਾਮਲੀਲਾ ਹੈ, ਕ੍ਰਿਸ਼ਨ ਦੀ ਰਾਸਲੀਲਾ ਹੈ। ਸਤਿਗੁਰ ਨੇ ਆਸਾ ਕੀ ਵਾਰ ਵਿੱਚ ਇਹਦਾ ਜ਼ਿਕਰ ਕੀਤਾ। ਮਹਾਰਾਜ ਨੇ ਆਖਿਆ ਨਹੀਂ, ਰਾਸਲੀਲਾ ਵੇਖਣੀ ਹੈ ਤੇ ਮੇਰੇ ਖੁਦਾ ਦੀ ਵੇਖੋ, ਮੇਰੇ ਰੱਬ ਦੀ ਵੇਖੋ, ਜਿਹੜੀ ਜਿਹੜੀ ਸਾਰੇ ਸੰਸਾਰ ਵਿੱਚ ਪੈ ਰਹੀ ਹੈ। ਵਾਇਣ ਚੇਲੇ ਨੱਚਣ ਗੋਰ, ਪੈਰ ਹਿਲਾਇਨ ਫੇਰਨ ਸਿਰ, ਉੱਡ ਉਡਰਾਵਾ ਝਾਟੈ ਪਾਏ, ਵੇਖੈ ਲੋਕ ਹਸੈ ਘਰ ਜਾਏ। ਉਹ ਰਾਸਲੀਲਾ ਵਿੱਚ ਅਜਿਹਾ ਕੁਝ ਹੁੰਦਾ ਸੀ। ਗਾਵਨ ਗੋਪੀਆਂ, ਗਾਵਨ ਕਾਨ, ਗਾਵਨ ਸੀਤਾ, ਰਾਜੇ ਰਾਮ। ਕੋਈ ਗੋਪੀਆਂ ਦੀ ਗੱਲ ਚੱਲ ਰਹੀ ਹੈ, ਕੋਈ ਕ੍ਰਿਸ਼ਨ ਦੀ ਗੱਲ ਚੱਲ ਰਹੀ ਹੈ, ਕੋਈ ਰਾਜੇ ਰਾਮ ਦੀ ਗੱਲ ਚੱਲ ਰਹੀ ਹੈ। ਗਾਵਨ ਗੋਪੀਆਂ, ਗਾਵਨ ਕਾਨ, ਗਾਵਨ ਸੀਤਾ, ਰਾਜੇ ਰਾਮ। ਤੇ ਮਹਾਰਾਜ ਨੇ ਕੀ ਆਖਿਆ? ਆਖਿਆ ਜੇ ਕੋਈ ਨਿਰਭਉ ਹੈ ਤੇ ਉਹ ਕੇਵਲ ਇੱਕ ਅਕਾਲ ਪੁਰਖ ਹੈ। ਇੱਦਾਂ ਦੇ ਕਿੰਨੇ ਰਾਮ ਮੇਰੇ ਰਾਮ ਦੇ ਪੈਰਾਂ ਦੀ ਧੂੜ ਵੀ ਨਹੀਂ ਹਨ। ਹੋਰ ਕੇਤੇ ਰਾਮ ਰਵਾਲ, ਰਵਾਲ ਦਾ ਅਰਥ ਹੁੰਦਾ ਧੂੜ। ਇਸ ਕਰਕੇ ਹੈਗੇ ਇਹ ਰਾਜੇ ਸੀ ਤੇ ਇਹਨਾਂ ਨੂੰ ਕੀ ਸਮਝ ਲਿਆ ਗਿਆ ਵੀ ਰੱਬ ਦੇ ਅਵਤਾਰ। ਮੈਂ ਇੱਕ ਉਦਾਹਰਨ ਦੇਵਾਂਗਾ। ਜਦੋਂ ਜਿਹੜੇ ਅਜੋਕੇ ਭਾਰਤ ਦੇ ਪ੍ਰਾਈਮ ਮਿਨਿਸਟਰ ਨੇ ਨਰਿੰਦਰ ਮੋਦੀ, ਜਦੋਂ ਇਹ ਸੱਤਾ ਵਿੱਚ ਆਏ ਤੇ ਇਹਨਾਂ ਦਾ ਵੀ ਮੰਦਿਰ ਬਣਾਇਆ ਗਿਆ ਰਾਜਸਥਾਨ ਦੇ ਵਿੱਚ ਇੱਕ ਥਾਂ ਉੱਤੇ। ਇਹਨਾਂ ਨੂੰ ਵੀ ਜਿਹੜੇ ਜਿਹੜੇ ਉਹਦੇ ਫੋਲੋਅਰ ਸਨ, ਉਹਨਾਂ ਨੇ ਆਖਿਆ ਸਾਡੇ ਲਈ ਤੇ ਇਹ ਕੀ ਹੈ, ਭਗਵਾਨ ਹੈ।
ਹੁਣ ਅਕਸਰ ਹੀ ਜਿਹੜੀਆਂ ਪਿੱਛੇ ਤੁਰਨ ਵਾਲੀਆਂ ਭੀੜਾਂ ਨੇ ਉਹ ਆਮ ਬੰਦਿਆਂ ਨੂੰ ਵੀ ਬੜੀ ਵੱਡੀ ਪੋਜੀਸ਼ਨ ਰੱਬ ਦਾ ਰੁਤਬਾ ਤੱਕ ਦੇ ਦਿੰਦੀਆਂ ਨੇ। ਤੁਸੀਂ ਕਿੰਨੀਆਂ ਸਾਖੀਆਂ ਪੜ੍ਹੋ ਵੀ ਹਰਨਾਕਸ਼ ਜਿਹੜਾ ਸੀ ਉਹਨੇ ਕੀ ਆਖਿਆ, ਉਹਨੇ ਆਖਿਆ ਮੈਂ ਰੱਬ ਹਾਂ, ਮੇਰੇ ਕੋਲ ਸਾਰੀ ਤਾਕਤ ਹੈ। ਪਰ ਹਰਨਾਕਸ਼ ਨੂੰ ਚੈਲੰਜ ਉਹਦੇ ਆਪਣੇ ਬੱਚੇ ਨੇ ਕੀਤਾ, ਉਹਦੇ ਆਪਣੇ ਪੁੱਤਰ ਨੇ ਕੀਤਾ, ਪ੍ਰਹਲਾਦ ਨੇ। ਹੁਣ ਲੋਕਾਂ ਦੀ ਅਗਿਆਨਤਾ ਬੇਸਮਝੀ ਵਿੱਚੋਂ ਲੋਕਾਂ ਨੇ ਬੰਦਿਆਂ ਨੂੰ ਕੀ ਬਣਾ ਦਿੱਤਾ, ਰੱਬ ਬਣਾ ਦਿੱਤਾ। ਅੱਜ ਨਹੀਂ ਐਸਾ ਹੁੰਦਾ, ਅੱਜ ਵੀ ਐਸਾ ਵਾਪਰਦਾ ਹੈ। ਮਤਲਬ ਜਿਹੜੇ ਬੰਦੇ ਦੀ ਜਿਹੜਾ ਕਈ ਮਾਨਸਿਕ ਰੋਗੀ ਨੇ ਨਾ, ਜਿਹੜੇ ਮਾਨਸਿਕ ਤੌਰ 'ਤੇ ਜਿਹੜੇ ਪਾਗਲ ਹੋ ਚੁੱਕੇ ਬੰਦੇ ਨੇ, ਲੋਕ ਉਹਨਾਂ ਨੂੰ ਵੀ ਰੱਬ ਹੀ ਮੰਨੀ ਜਾਂਦੇ ਨੇ, ਉਹਨਾਂ ਦੇ ਵੀ ਪੈਰੀਂ ਜਾ ਕੇ ਮੱਥੇ ਟੇਕਦੇ ਨੇ, ਅਤੇ ਬਹੁ ਗਿਣਤੀ ਹੈ। ਇਹ ਨਹੀਂ ਐਸ ਕਿੰਨੇ ਨੇ, ਜੇ ਤੁਸੀਂ ਅਜੋਕੇ ਸਮੇਂ ਦੀਆਂ ਉਦਾਹਰਨਾਂ ਲੈ ਲਓ, ਇੱਕ ਸਾਈਂ ਬਾਬਾ ਹੁੰਦਾ ਸੀ, ਸ਼ਾਇਦ ਤੁਹਾਨੂੰ ਬਹੁਤਿਆਂ ਨੂੰ ਪਤਾ ਹੋਵੇ, ਉਹ ਹਵਾ ਦੇ ਵਿੱਚੋਂ ਇੱਦਾਂ ਸਵਾਹ ਉਹਨੇ ਫੜਨੀ ਅਤੇ ਗੋਲੀ ਜੀ ਇੱਥੇ ਅੜਾਈ ਹੁੰਦੀ ਸੀ, ਉਹਨੇ ਟ੍ਰਿਕ ਕਰਦਾ ਸੀ, ਲੋਕ ਉਹਨੂੰ ਵੀ ਰੱਬ। ਉਹਦੇ ਨਾਂ 'ਤੇ ਕਿੰਨੇ ਕਿੰਨੇ ਟਰੱਸਟ ਬਣੇ ਨੇ, ਕਿੱਡੇ ਕਿੱਡੇ ਵੱਡੇ ਕਾਲਜ ਅਤੇ ਯੂਨੀਵਰਸਿਟੀਆਂ ਬਣੀਆਂ ਨੇ, ਕਿੰਨਾ ਪੈਸਾ ਹੈ ਉੱਥੇ। ਸਾਈਂ ਬਾਬਾ ਉਹ ਉੱਚੇ ਜੇ ਵਾਲ ਉੱਪਰ ਨੂੰ ਫੁਲਵੇਂ ਜੇ, ਤੁਸੀਂ ਯੂਟਿਊਬ 'ਤੇ ਵੇਖ ਸਕਦੇ ਹੋ। ਹੁਣ ਜਿਨ੍ਹਾਂ ਨੇ ਬਣਾਇਆ ਉਹਨਾਂ ਨੇ ਰਾਮ ਰਹੀਮ ਨੂੰ ਵੀ ਰੱਬ ਹੀ ਬਣਾਇਆ, ਉਹ ਕਹਿੰਦੇ ਨੇ ਰੱਬ ਤੋਂ ਘੱਟ ਥੋੜ੍ਹਾ ਹੈ। ਸੋ ਬੰਦਿਆਂ ਦੀ ਮਾਨਸਿਕਤਾ ਇੱਦਾਂ ਦੀ ਹੈ ਵੀ ਜਿੱਧਰ ਭੀੜਾਂ ਤੁਰ ਪਈਆਂ, ਭੀੜਾਂ ਨੇ ਸਧਾਰਨ ਬੰਦਿਆਂ ਨੂੰ ਵੀ ਕੀ ਬਣਾ ਦਿੱਤਾ, ਰੱਬ ਬਣਾ ਦਿੱਤਾ। ਨਿਗਾਹ ਜਿਹਾ ਕੋਈ ਕੋਈ ਕਬਰ ਵਾਲਾ ਹੈ, ਕੋਈ ਆਮ ਬੈਠਾ ਹੈ, ਕੋਈ ਨੀਮ ਪਾਗਲ ਬੰਦਾ ਹੈ, ਲੋਕ ਉਹਨੂੰ ਵੀ ਰੱਬ ਸਮਝ ਲੈਂਦੇ ਨੇ, ਕਿਉਂਕਿ ਲੋਕਾਂ ਦੀ ਮੱਤ ਹੋਣੀ ਹੈ ਨਾ, ਸਮਝ ਨਹੀਂ ਹੈ ਉਨੀ। ਤਾਂ ਤੇ ਗੱਲ ਵਿਚਾਰਨ ਵਾਲੀ ਜਿਹੜੀ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਰਾਮ ਸ਼ਬਦ ਜਿਹੜਾ ਹੈ ਉਹ ਰਮੇ ਹੋਏ ਰੱਬ ਲਈ ਵਰਤਿਆ ਗਿਆ ਹੈ, ਜਿਹੜਾ ਰੱਬ ਵਿਆਪਕ ਹੈ, ਸਰਬ ਵਿਆਪਕ ਹੈ, ਹਰ ਇੱਕ ਦੇ ਵਿੱਚ ਹੈ। ਤੇ ਇੱਕ ਰਾਮ ਹੈ ਜਿਹਦੇ ਬਾਰੇ ਬਾਣੀ ਦੇ ਵਿੱਚ ਜ਼ਿਕਰ ਆਇਆ ਹੈ, ਉਹ ਹੈ ਦਸ਼ਰਥ ਦਾ ਪੁੱਤਰ। ਉਹਦੇ ਬਾਰੇ ਆਪਾਂ ਪੜ੍ਹਦੇ ਵੀ ਰੋਵੈ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ, ਉਹ ਸਟੋਰੀ ਜਿਹੜੀ ਉਹਦੇ ਨਾਲ ਘੜੀ ਹੈ। ਉਹਦੇ ਬਾਰੇ ਭਗਤ ਨਾਮਦੇਵ ਸਾਹਿਬ ਨੇ ਕਿਹਾ, ਗੁਰੂ ਨਾਨਕ ਸਾਹਿਬ ਤੋਂ ਵੀ ਪਹਿਲਾਂ ਉਹਨਾਂ ਨੇ ਕਿਹਾ। ਹਾਲਾਂਕਿ ਕਈ ਵਾਰ ਨਾ ਇੱਦਾਂ ਵਿਚਾਰ ਦਿੱਤੀ ਜਾਂਦੀ ਹੈ, ਵੇਖੋ ਜੀ ਸਿੱਖ ਜਿਹੜੇ ਨੇ ਉਹ ਹਿੰਦੂਇਜ਼ਮ ਦੇ ਖਿਲਾਫ ਬੋਲਦੇ ਨੇ, ਹੁਣ ਭਗਤ ਨਾਮਦੇਵ ਸਾਹਿਬ ਉਹ ਵੀ ਇਹ ਗੱਲ ਕਹਿੰਦੇ ਨੇ। ਹੁਣ ਭਗਤ ਨਾਮਦੇਵ ਸਿੱਖ ਪੰਥ 'ਚ ਥੋੜ੍ਹਾ ਹੋਏ ਨੇ, ਉਹਨਾਂ ਦਾ ਸਿੱਖਾਂ ਨਾਲ ਕੀ ਸੰਬੰਧ ਹੈ? ਪਰ ਉਹਨਾਂ ਦੀ ਵਿਚਾਰ ਇੱਕ ਅੱਲਾ ਵਾਲੀ ਸੀ, ਇੱਕ ਰੱਬ ਵਾਲੀ ਸੀ, ਅਤੇ ਮਹਾਰਾਜ ਨੇ ਉਹ ਵੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕਰ ਦਿੱਤੀ। ਉਹਨਾਂ ਆਖਿਆ ਪਾਂਡੇ ਤੁਮਰਾ ਰਾਮ ਚੰਦ ਸੋ ਪੀ ਆਵਤ ਦੇਖਿਆ ਥਾ। ਉਹਨਾਂ ਆਖਿਆ ਪਾਂਡੇ ਤੇਰੇ ਰਾਮ ਚੰਦ ਨੂੰ ਵੀ ਮੈਂ ਵੇਖਿਆ ਸੀ, ਵੇਖਣ ਦਾ ਅਰਥ ਹੈ ਉਹਨੂੰ ਵੀ ਮੈਂ ਜਾਣਿਆ ਸੀ, ਜਿਵੇਂ ਆਪਾਂ ਆਮ ਇੱਕ ਸ਼ਬਦਾਵਲੀ ਕਹਿੰਦੇ ਹਾਂ ਅਤੇ ਉਹਨੂੰ ਵੇਖ ਲਵਾਂਗੇ ਸੀ, ਮੈਂ ਵੇਖਿਆ ਉਹਨੂੰ। ਹੁਣ ਕਾਵਕ ਰੂਪ ਵਿੱਚ ਉਹਨਾਂ ਆਖੀ, ਆਖਿਆ ਪਾਂਡੇ ਤੁਮਰਾ ਰਾਮ ਚੰਦ, ਹੇ ਪੰਡਿਤ ਤੇਰਾ ਰਾਮ ਚੰਦਰ ਸੋ ਪੀ ਆਵਤ ਦੇਖਿਆ ਥਾ, ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ। ਹੁਣ ਇਹ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ, ਨਿੰਦਿਆ ਨਾ ਸਮਝ ਲੈ ਇਹਨੂੰ। ਆਖਿਰ ਰਾਵਣ ਦੇ ਨਾਲ ਝਗੜਾ ਹੋਇਆ ਤੇ ਉਸ ਬੰਦੇ ਨੇ ਆਪਣੀ ਜੋਏ, ਜੋਏ ਦਾ ਮਤਲਬ ਆਪਣੀ ਤੀਵੀਂ ਔਰਤ ਗਵਾ ਲਈ। ਤੂੰ ਉਹਨੂੰ ਕਹਿੰਦਾ ਵੀ ਉਹ ਰੱਬ ਹੈ? ਵੀ ਇੱਥੇ ਕਿੰਨੇ ਐਸੇ ਲੋਕ ਹੁੰਦੇ ਨੇ ਜਿਨ੍ਹਾਂ ਦੀਆਂ ਤੀਵੀਆਂ ਗਵਾਚ ਜਾਂਦੀਆਂ ਨੇ, ਕੋਈ ਖੋ ਕੇ ਲੈ ਜਾਂਦਾ ਹੈ, ਉਧਾੜ ਕੇ ਲੈ ਜਾਂਦਾ ਹੈ, ਤੇ ਕਿੰਨੇ ਐਸੇ ਲੋਕ ਨੇ ਜਿਹੜੇ ਤੀਵੀਆਂ ਦੇ ਬਦਲੇ ਮੁੜ ਕੇ ਲੜਦੇ ਵੀ ਨੇ, ਵਾਪਸ ਵੀ ਲਿਆਉਂਦੇ ਨੇ, ਛਡਾ ਕੇ ਵੀ ਲਿਆਉਂਦੇ ਨੇ। ਇਹ ਤੇ ਪਹਿਲਾਂ ਵੇਖੋ ਝਗੜੇ, ਜੇ ਤੁਸੀਂ ਪਿੱਛੇ ਚਲੇ ਜਾਓ, ਕਾਹਦਾ ਕਰਕੇ ਹੁੰਦੇ ਸੀ? ਜ਼ਰ ਕਰਕੇ, ਜੋਰੂ ਕਰਕੇ ਤੇ ਜ਼ਮੀਨ ਕਰਕੇ। ਕੋਈ ਜ਼ਮੀਨਾਂ ਤੇ ਕਬਜ਼ੇ ਕਰਨ ਲਈ ਭੱਜਾ ਫਿਰਦਾ, ਕਿਸੇ ਦੀ ਤੀਵੀਂ ਸੋਹਣੀ ਹੈ, ਕੋਈ ਕਹਿੰਦਾ ਇਹ ਮੇਰੇ ਹਰਮ ਵਿੱਚ ਆ ਜਾਵੇ, ਇਹੋ ਕੰਮ ਚੱਲਦੇ ਸੀ ਨਾ। ਹੁਣ ਰਾਵਣ ਦੀ ਵੀ ਸੇਮ ਇਹੋ ਕਹਾਣੀ ਹੈ ਕਿ ਉਹਨੇ ਰਾਮ ਦੀ ਤੀਵੀ ਨੂੰ ਜਿਹੜਾ ਹੈ ਉਹ ਲੈ ਗਿਆ। ਹਾਲਾਂਕਿ ਇਸ ਤੋਂ ਪਹਿਲਾਂ ਜਿਹੜੀ ਕਹਾਣੀ ਇਹ ਵੀ ਘੜੀ ਜਾਂਦੀ ਹੈ ਵੀ ਸਰੂਪ ਨਖਾ ਰਾਵਣ ਦੀ ਭੈਣ ਸੀ, ਉਹਨੇ ਲਖਮਣ ਨੂੰ ਆਖਿਆ ਵੀ ਜਿਵੇਂ ਅੱਜ ਕੱਲ੍ਹ ਮੁੰਡੇ ਕੁੜੀਆਂ ਕਹਿ ਦਿੰਦੇ ਨੇ ਵੀ ਅਸੀਂ ਤੁਹਾਨੂੰ ਇੱਕ ਦੂਜੇ ਨੂੰ ਪਸੰਦ ਕਰਦੇ ਹਾਂ, ਉਹਨੇ ਕਿਤੇ ਲਖਮਣ ਨੂੰ ਕਹਿ ਦਿੱਤਾ ਅਤੇ ਲਕਸ਼ਮਣ ਨੇ ਉਹਦਾ ਨੱਕ ਕੱਟ ਦਿੱਤਾ। ਗੁੱਸੇ 'ਚ ਆਇਆ ਰਾਵਣ, ਸੀਤਾ ਨੂੰ ਲੈ ਗਿਆ। ਇਹ ਵੀ ਕਹਾਣੀ ਹੈ। ਹੁਣ ਬਾਬੇ ਨੇ ਆਖਿਆ ਇੱਕ ਪਾਸੇ ਜਿਹਨੂੰ ਤੂੰ ਭਗਵਾਨ ਕਹਿ ਰਿਹਾ, ਜਿਹਨੂੰ ਤੂੰ ਰੱਬ ਕਹਿ ਰਿਹਾ, ਉਹਦੇ ਬਾਰੇ ਇੱਦਾਂ ਦੀ ਸਟੋਰੀ, ਇੱਦਾਂ ਦੀ ਕਹਾਣੀ ਤੂੰ ਕਿਉਂ ਜੋੜੀ ਹੈ? ਰੱਬ ਫਿਰ ਜੇ ਸ਼ਿਵ ਦੀ ਗੱਲ ਆਈ, ਸ਼ਿਵ ਜੀ ਦੀ ਗੱਲ ਆਈ, ਪਾਂਡੇ ਤੁਮਰਾ ਮਹਾਂਦੇਵ, ਹੇ ਪੰਡਿਤ ਤੇਰਾ ਮਹਾਂਦੇਵ, ਧੌਲੇ ਬਲਦ ਚੜਿਆ ਆਵਤ ਦੇਖਿਆ ਥਾ, ਜਿਹੜਾ ਧੌਲੇ ਬਲਦ ਚਿੱਟੇ ਰੰਗ ਦੇ ਬਲਦ ਉੱਤੇ ਚੜ੍ਹਦਾ,
ਧੌਲੇ ਬਲਦ ਚੜਿਆ ਆਵਤ ਦੇਖਿਆ ਥਾ, ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ। ਕਿਸੇ ਦੇ ਘਰ ਵਿੱਚ, ਕਿਸੇ ਸ਼ਰਧਾਲੂ ਦੇ ਘਰ ਵਿੱਚ ਰੋਟੀ ਪੱਕੀ ਤੇ ਸ਼ਿਵਜੀ ਆਮ ਕ੍ਰੋਧੀ ਸੁਭਾਅ ਦਾ ਮੰਨਿਆ ਜਾਂਦਾ ਨਾ, ਤਾਂਡਵ ਨੱਚਦਾ, ਉਹ ਕ੍ਰੋਧ ਹੈ ਉਹਦੇ ਅੰਦਰ, ਵਿਕਾਰ ਉਹ ਭੋਗਦੇ ਨੇ। ਤਾਂ ਹੀ ਤੇ ਮਹਾਰਾਜ ਗੁਰੂ ਅਮਰਦਾਸ ਨੂੰ ਕਹਿਣਾ ਪਿਆ ਵੀ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਕਿਉਂ ਕਹਿਣਾ ਪਿਆ? ਆਖਿਆ ਦੇਵਤੇ ਵੀ ਅੰਮ੍ਰਿਤ ਦੀ ਭਾਲ ਵਿੱਚ ਨੇ, ਉਹ ਅੰਮ੍ਰਿਤ ਮੈਂ ਆਪਣੇ ਗੁਰੂ ਤੋਂ ਪਾਇਆ, ਕਿਉਂਕਿ ਦੇਵਤਾ ਵੀ ਕ੍ਰੋਧੀ ਹੈ, ਤੇ ਜੇ ਦੇਵਤਾ ਹੀ ਕ੍ਰੋਧੀ ਹੈ ਤੇ ਆਮ ਬੰਦੇ ਦਾ ਕੀ ਬਣੇਗਾ। ਜੇ ਦੇਵਤਾ ਹੀ ਇਸ ਗੱਲੋਂ ਨਾਰਾਜ਼ ਹੋ ਗਿਆ ਵੀ ਜਿਹੜੇ ਮੋਦੀ ਨੇ ਮੈਨੂੰ ਆਪਣੇ ਘਰ ਵਿੱਚ ਪ੍ਰਸ਼ਾਦੇ ਪਾਣੀ ਲਈ ਸੱਦਿਆ, ਉਹਦੇ ਪ੍ਰਸ਼ਾਦੇ ਵਿੱਚ ਕੋਈ ਕਮੀ ਹੈ, ਉਹ ਇੰਨਾ ਕ੍ਰੋਧਿਤ ਹੋ ਗਿਆ ਵੀ ਉਸ ਮੋਦੀ ਦੇ ਬੱਚੇ ਨੂੰ ਮਾਰ ਦਿੱਤਾ। ਜਿਹੜਾ ਇੰਨਾ ਅਗਰੈਸਿਵ ਰਹਿੰਦਾ ਹੈ ਉਹ ਮੈਨੂੰ ਸ਼ੀਤਲ ਕਿਵੇਂ ਕਰੇਗਾ, ਜਿਹੜਾ ਇੰਨਾ ਕ੍ਰੋਧ ਵਿੱਚ ਹੈ। ਮੈਂ ਤੇ ਚਾਹੁੰਦਾ ਮੇਰੇ ਅੰਦਰ ਠੰਡਕ ਆਵੇ, ਸ਼ੀਤਲਤਾ ਆਵੇ, ਤੇ ਮੈਂ ਪੂਜਾ ਉਹਦੀ ਕਰ ਰਿਹਾ ਜਿਹੜਾ ਆਪ ਕ੍ਰੋਧੀ ਹੈ। ਇਹ ਕਿਵੇਂ ਹੋ ਸਕਦਾ ਵੀ ਉਹ ਮੇਰੇ ਕ੍ਰੋਧ ਨੂੰ ਸ਼ਾਂਤ ਕਰ ਦੇਵੇਗਾ? ਜਿਹੜਾ ਆਪ ਲੋਭੀ ਹੈ, ਇੰਦਰ ਵਰਗੇ ਆਪ ਲੋਭੀ ਨੇ, ਉਹ ਮੇਰੇ ਲੋਭ ਨੂੰ ਕਿਵੇਂ ਦੂਰ ਕਰੇਗਾ? ਮੇਰੇ ਲੋਭ ਨੂੰ ਦੂਰ ਨਹੀਂ ਕਰ ਸਕਦਾ। ਸੋ ਜਿੰਨੇ ਇਹ ਬੰਦੇ ਜਿਨ੍ਹਾਂ ਨੂੰ ਲੋਕਾਂ ਨੇ ਰੱਬ ਦੇ ਅਵਤਾਰ ਕਹਿ ਕੇ ਮੰਨ ਲਿਆ, ਗੁਰੂ ਸਾਹਿਬ ਨੇ ਆਖਿਆ ਨਹੀਂ ਭਾਈ, ਇੱਕੋ ਹੀ ਰਾਮ ਹੈ ਜਿਹੜਾ ਸਾਰਿਆਂ ਵਿੱਚ ਰਮਿਆ ਹੈ, ਤੇ ਵਾਰ ਵਾਰ ਤੁਹਾਡਾ ਬਾਬਾ ਏਕੇ ਦੇ ਨਾਲ ਖੁੱਲੇ ਮੂੰਹ ਵਾਲਾ ਊੜਾ ਪਾ ਕੇ ਤੁਹਾਨੂੰ ਗੱਲ ਸਮਝਾ ਗਿਆ ਵੀ ਇੱਕੋ ਹੀ ਜੀ, ਹੋਰ ਨਹੀਂ ਜਾਏਗਾ ਕੋਈ, ਇੱਕੋ ਹੀ। ਇਹ ਗੁਰੂ ਨਾਨਕ ਸਾਹਿਬ ਦਾ ਸਾਡੇ ਉੱਤੇ ਪਰਉਪਕਾਰ ਹੈ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਕੋਈ ਸ਼ਬਦ ਰਾਗ ਦਾ ਆਰੰਭ ਹੁੰਦਾ ਹੈ, ਗੁਰੂ ਗ੍ਰੰਥ ਸਾਹਿਬ ਦੀ ਪ੍ਰਾਰੰਭਤਾ ਹੁੰਦੀ ਹੈ, ਤੇ ਬਾਕੀ ਕੁਝ ਆਵੇ ਨਾ ਆਵੇ ਪਰ ਇੱਕੋ ਓਅੰਕਾਰ ਜ਼ਰੂਰ ਆਉਂਦਾ ਹੈ। ਇਹਦਾ ਮਤਲਬ ਹੀ ਇਹ ਸੀ ਵੀ ਇੱਕੋ ਹੀ ਹੈ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਐਸੇ ਰਾਮ ਨੂੰ ਚੇਤੇ ਕਰਨਾ, ਐਸੇ ਰਾਮ ਨੂੰ। ਤੇ ਕਬੀਰ ਸਾਹਿਬ ਨੇ ਉਹਦੀ ਗੱਲ ਕੀਤੀ, ਆਖਿਆ ਕਬੀਰ ਰਾਮ ਨਾ ਚੇਤੇ ਆਓ, ਰਾਮ ਰਮਿਆ ਹੋਇਆ ਰੱਬ ਤੂੰ ਚੇਤੇ ਨਹੀਂ ਕੀਤਾ। ਜਰਾ ਪਹੁੰਚਿਓ ਆਏ, ਜਰਾ ਦਾ ਮਤਲਬ ਹੁੰਦਾ ਜੀ ਬੁਢੇਪਾ। ਬੁਢੇਪਾ ਦੋ ਤਰ੍ਹਾਂ ਦਾ ਹੁੰਦਾ, ਇੱਕ ਹੈ ਸਰੀਰਕ ਤੌਰ ਉੱਤੇ, ਇੱਕ ਹੈ ਮਾਨਸਿਕ ਤੌਰ ਉੱਤੇ। ਦੋ ਤਰ੍ਹਾਂ ਦੇ ਬੁਢੇਪੇ ਆਉਂਦੇ ਬੰਦੇ ਦੇ। ਜਿਹੜਾ ਮਾਨਸਿਕ ਬੁਢੇਪਾ ਹੈ ਇਹ ਇੱਕ ਯੰਗ ਤੇ ਵੀ ਆ ਸਕਦਾ, ਜਵਾਨ ਤੇ ਵੀ ਆ ਸਕਦਾ, ਤੇ ਸਰੀਰਕ ਬੁਢੇਪਾ ਤੇ ਸਾਰਿਆਂ ਤੇ ਆਉਣਾ, ਉਹ ਤੇ ਤੁਸੀਂ ਭੱਜ ਨਹੀਂ ਸਕਦੇ, ਲੁਕ ਜਾਓ ਜਿੱਥੇ ਲੁਕਣਾ, ਜਿੰਨੇ ਮਰਜ਼ੀ ਪਰਦੇ ਪਾ ਲਓ, ਉਸ ਬੁਢੇਪੇ ਤੋਂ ਤੁਹਾਨੂੰ ਦੁਨੀਆਂ ਦੀ ਕੋਈ ਤਾਕਤ ਬਚਾ ਨਹੀਂ ਸਕਦੀ। ਮਹਾਰਾਜ ਨੇ ਕਿਹਾ ਬਾਲ ਜਵਾਨੀ ਔਰ ਬਿਰਧ ਪੁੰਨ ਤੀਨ ਅਵਸਥਾ ਜਾਣ, ਬਾਲ ਦਸ ਬਾਲਤਨ ਵੀਹ ਸਰਵਣ ਤੀਸਾਂ ਕਾ ਸੁੰਦਰ ਕਹਾਵੇ, ਚਾਲੀਸੀ ਪੁਰ ਹੋਏ ਪਚਾਸੀ ਪੱਗ ਖਿਸੇ ਸੱਠੀ ਕੋ ਬੁਢੇਪਾ ਆਵੇ। ਹੁਣ ਗੁਰਦੇਵ ਮਹਾਰਾਜ ਨੇ ਕੀ ਆਖਿਆ? ਆਖਿਆ ਜਰਾ ਆ ਗਿਆ ਤੈਨੂੰ, ਕਿਉਂਕਿ ਤੂੰ ਰਾਮ ਨੂੰ, ਅੱਛਾ ਕਈ ਉਮਰੋਂ ਪਹਿਲਾਂ ਬੁੱਢੇ ਹੋ ਜਾਂਦੇ ਨੇ। ਉਮਰੋਂ ਪਹਿਲਾਂ ਬੁੱਢਾ ਕਿਹੜਾ ਹੁੰਦਾ? ਮੰਨ ਲਓ ਕਿਸੇ ਬੰਦੇ ਦੇ ਗੋਡਿਆਂ 'ਚ ਪ੍ਰੋਬਲਮ ਆ ਗਈ, ਅਜੇ ਹੈ ਉਹਦੀ ਉਮਰ 27-28 ਸਾਲ ਹੀ ਹੈ, ਤੇ ਆਪਾਂ ਕੀ ਉਹਦੇ ਬਾਰੇ ਸ਼ਬਦ ਵਖਾ ਵਰਤਾਂਗੇ? ਉਹ ਨਾ ਗੁਰੂਆ ਤੂੰ ਤੇ ਉਮਰ ਤੋਂ ਪਹਿਲਾਂ ਬੁੱਢਾ ਹੋ ਗਿਆ, ਤੇਰੇ ਹੁਣੇ ਹੀ ਅੱਡ ਪੈਰ ਦੁਖਣ ਲੱਗ ਪਏ। ਚਲੋ ਕੋਈ ਫਿਜ਼ੀਕਲ ਕਿਸੇ ਨੂੰ ਬਿਮਾਰੀ ਕਿਸੇ ਵੇਲੇ ਵੀ ਆ ਸਕਦੀ। ਅੱਛਾ ਕਈ ਜਿਹੜੇ ਆਪਾਂ ਆਮ ਬਜ਼ੁਰਗ ਵੇਹਨੇ ਆ, ਉਹ ਜਵਾਨਾਂ ਨਾਲੋਂ ਵੀ ਅੱਗੇ ਹੁੰਦੇ ਨੇ, ਅਜੇ ਜਵਾਨ ਹੈ, ਯੰਗ ਹੈ ਤੇ ਸਾਹ ਚੜ੍ਹ ਰਿਹਾ, ਤੇ ਇੱਕ ਬਜ਼ੁਰਗ ਹੈ ਉਹ ਮੈਰਾਥਨ ਦੀ ਦੌੜ ਭੱਜ ਰਿਹਾ। ਦੋਵੇਂ ਤਰ੍ਹਾਂ ਦੀ ਹੁੰਦੀ ਨਾ ਗੱਲ, ਇੱਕ ਹੈ ਜਿਹੜਾ ਥੋੜਾ ਜਿੰਨਾ ਵੀ ਜਿਹਨੂੰ ਆਹੇ ਗਰਮੀ, ਹਾਏ ਮਰ ਗਏ, ਹਾਏ ਲੁੱਟੇ ਗਏ, ਏਕਾਂ ਦਾ ਕੋਈ ਨਹੀਂ ਪਰਵਾਹ ਕੋਈ ਨਹੀਂ। ਹੁਣ ਬੁੱਢਾ ਕਿਹੜਾ ਹੋਇਆ ਦੋਵਾਂ ਚੋਂ? ਤੇ ਦੂਜੀ ਗੱਲ ਇਹ ਆ, ਸਤਿਗੁਰੂ ਦੀ ਬਾਣੀ ਨੇ ਇਹ ਵੀ ਆਖਿਆ ਵੀ ਗੁਰਮੁਖ ਬੁੱਢੇ ਕਦੇ ਨਾਹੀਂ ਜਿੰਨਾ ਅੰਤਰ। ਅੱਛਾ ਬੁੱਢਾ ਉਹ ਹੁੰਦਾ ਹੈ ਜਿਹਦੀ ਸੁਰਤ ਵਿੱਚੋਂ ਚੀਜ਼ਾਂ ਵਿਸਰਨ ਲੱਗ ਪੈਣ, ਤੇ ਕਈ ਵਾਰਾਂ ਕੋਈ ਬੰਦਾ ਬਹੁਤ ਬਜ਼ੁਰਗ ਵੀ ਹੋਵੇ ਪਰ ਉਹਦੀ ਸੁਰਤ ਕਾਇਮ ਹੁੰਦੀ ਹੈ। ਹਰ ਬੰਦਾ 70 ਕਾ ਮਾਤੀ ਨਹੀਂ ਹੁੰਦਾ, ਹਰ ਬੰਦੇ ਦਾ ਇੰਟਲੈਕਟ ਜਿਹੜਾ ਹੈ ਉਹ ਗਵਾਚਦਾ ਨਹੀਂ। ਕਈ ਬੜੇ ਕਾਇਮ ਨੇ, ਕਈ 17 ਸਾਲਾਂ ਦੇ ਹੋ ਗਏ, ਉਹ ਕਿਤਾਬਾਂ ਲਿਖ ਰਹੇ ਨੇ, ਲਿਖ ਰਹੇ ਨੇ, ਜ਼ਿੰਦਗੀ ਦਾ ਤਜਰਬਾ ਲਿਖ ਰਹੇ ਨੇ, ਬੜੇ ਐਸੇ ਹੈਗੇ ਨੇ। ਪਰ ਅਮੂਮਨ ਆਮ ਜਿਹੜਾ ਹੈ, ਆਮ ਬਹੁ ਗਿਣਤੀ ਜਿਹੜੀ ਹੈ, ਉਹ ਜਦੋਂ 50-40 ਸਾਲ ਟੱਪਦੇ ਨੇ ਨਾ, ਉਦੋਂ ਸੋਚਣਾ ਸ਼ੁਰੂ ਕਰਦੇ ਨੇ ਅਸੀਂ ਹੁਣ ਕੀ ਹੋ ਗਏ। ਉਹਨਾਂ ਨੂੰ ਸਵਾਦ ਜਿਹਾ ਪੈ, ਅੱਛਾ ਕਈ ਗੱਲਾਂ ਦਾ ਨਾ ਸਾਨੂੰ ਸਵਾਦ ਜਿਹਾ ਪੈ ਜਾਂਦਾ, ਪਤਾ ਕਿਵੇਂ?
ਉਹ ਏਦਾਂ ਪੈ ਜਾਂਦਾ ਵੀ ਜਦੋਂ ਬੰਦਾ 40 ਸਾਲਾਂ ਦਾ ਟੱਪਦਾ ਨਾ, ਉਹ ਫਿਰ ਸਾਡੀ ਸੰਸਕ੍ਰਿਤ ਵਿੱਚ ਇਹ ਚੀਜ਼, ਸਾਡੀ ਸੰਸਕ੍ਰਿਤੀ 'ਚ ਚੀਜ਼ਾਂ ਨੇ, ਹੋਰ ਭੈਣੇ ਕੀ ਹਾਲ ਹੈ, ਗੋਡੇ ਦੁਖਦੇ ਨੇ, ਮਤਲਬ ਇੱਦਾਂ ਆਹ ਬਿਰਤੀ 'ਚ ਸਾਡੀ ਹੋ ਜਾਂਦੀ। ਅਤੇ ਇੱਥੇ ਤੁਸੀਂ ਕਈ ਵੇਖੋ, ਆ ਹੁਣ ਗੋਰਿਆਂ ਨੂੰ ਵੇਖੋ ਤੁਸੀਂ, ਉਹਨਾਂ ਨੂੰ ਪਰਵਾਹ ਕੋਈ ਨਹੀਂ ਹੁੰਦੀ। ਅਤੇ ਸਾਡੇ ਵਾਲੇ, ਕਿਉਂਕਿ ਉਹਨੂੰ ਪਤਾ ਹੈ ਵੀ ਹੁਣ ਘਰ ਦੇ ਵਿੱਚ ਨੂੰਹ ਆ ਗਈ, ਉਹ ਪਤਾ ਹੈ ਹੁਣ ਗੋਡੇ ਲੱਤਾਂ ਲੁੱਤਾਂ ਘਟਾਈਏ ਇਹਦੇ ਕੋਲੋਂ, ਅਤੇ ਲੱਤਾਂ ਘਟਾਉਣ ਵਾਸਤੇ ਬੁੱਢਾ ਆਪਣੇ ਆਪ ਨੂੰ ਮੰਨਣਾ ਪੈਣਾ, ਵੀ ਜ਼ਰੂਰ ਬੁੱਢਾ ਮੰਨਣਾ ਹੈ ਤੁਸੀਂ ਆਪਣੇ ਆਪ ਨੂੰ, ਤੁਸੀਂ ਆਪਣੇ ਆਪ ਨੂੰ ਜਵਾਨ ਮੰਨੋ, ਕੋਈ ਗੱਲ ਨਹੀਂ। ਅਜੇ ਤੁਹਾਨੂੰ ਆਸਰੇ ਦੀ ਕੀ ਲੋੜ ਹੈ, ਲੱਗਦੀ ਵਾਹ ਬੰਦੇ ਨੂੰ ਆਸਰੇ ਤੋਂ ਬਚਣਾ ਚਾਹੀਦਾ। ਪਰ ਅਸੀਂ ਇਹਨੂੰ ਕੀ ਨਾਂ ਦਿੰਦੇ ਹਾਂ, ਕਲਚਰ ਦਾ ਨਾਂ ਦਿੰਦੇ ਹਾਂ, ਸਾਡੀ ਇਹ ਕਮਜ਼ੋਰੀ, ਇਹਨੂੰ ਕਲਚਰ ਦਾ ਨਾਂ ਦਿੰਦੇ ਹਾਂ। ਨਹੀਂ, ਜਿੰਨਾ ਚਿਰ ਹੱਡ ਪੈਰ ਸਲਾਮਤ ਨੇ, ਜਿੰਨਾ ਚਿਰ ਲੱਗਦੀ ਵਾ ਕੰਮ ਹੁੰਦਾ ਹੈ, ਉਨਾ ਚਿਰ ਕੰਮ ਕਰੀ ਜਾਓ। ਪਰ ਕਿਉਂਕਿ ਆਦਤ ਹੈ ਨਾ ਇੱਥੇ, ਮਤਲਬ ਤੁਸੀਂ ਵੇਖੋ ਇਹ ਸਾਡੀ ਸਿੱਖ ਮਾਨਸਿਕਤਾ ਹੈ ਵੀ ਜੇ ਧੀ ਵਿਆਹੀ ਗਈ ਤੇ ਮਾਂ ਪਤਾ ਕੀ ਕਹੇ, ਸਾਡੀ ਧੀ ਤੇ ਵਿਹਲੀਆਂ ਬਹਿ ਕੇ ਖਾਂਦੀ ਹੈ, ਵੀ ਇਹ ਕਿੱਡੀ ਕੁ ਉਪਲਬਧੀ ਹੈ, ਵਿਹਲੀਆਂ ਬਹਿ ਕੇ ਖਾਂਦੀ ਹੈ। ਮਤਲਬ ਇਹਨੂੰ ਤੁਸੀਂ ਵੇਖੋ, ਰਿਸ਼ਤਾ ਵੇਖਣ ਵੀ ਕੋਈ ਆਵੇ ਨਾ ਆਪਣੇ, ਹੁਣ ਇੱਧਰ ਤਾਂ ਨਹੀਂ ਹੈਗਾ ਚਲੋ ਇਹ ਕਲਚਰ, ਆਪਣੇ ਉੱਧਰ ਪਰਿਵਾਰਾਂ ਵਿੱਚ ਕੋਈ ਰਿਸ਼ਤਾ ਵੇਖਣ ਵੀ ਆਵੇ ਤੇ ਕਈ ਵਾਰ ਘਰ ਵਾਲੇ ਕਹਿ ਦਿੰਦੇ ਨੇ ਇਹਦੇ ਕੋਲ ਕੰਮ ਨਹੀਂ ਜੀ ਹੋਣਾ, ਤੁਸੀਂ ਆਮ ਵੇਖਿਆ ਹੋਗਾ, ਕਹਿੰਦੇ ਇਹਦੇ ਕੋਲ ਕੰਮ ਨਹੀਂ ਜੀ ਹੋਣਾ, ਇਹਦੇ ਕੋਲ ਨਹੀਂ ਕੋਈ ਕੰਮ ਹੋਣਾ, ਕਿਉਂ, ਵਜ੍ਹਾ ਰੀਜ਼ਨ ਕੀ ਹੈ। ਮਤਲਬ ਇਸ ਚੀਜ਼ ਨੂੰ ਸਾਡੀ ਕਮਿਊਨਿਟੀ, ਸਾਡੇ ਲੋਕ ਸ਼ਾਨ ਸਮਝਦੇ ਨੇ ਆਪਦੀ, ਵੀ ਇਹ ਬੜੀ ਵੱਡੀ ਗੱਲ ਹੈ। ਫਿਰ ਹੋਰ ਵੀ ਗੱਲਾਂ ਚੱਲੀਆਂ ਨੇ, ਉਹ ਇਹਦਾ ਅੱਛਾ ਜੀ, ਮੁੰਡੇ ਦਾ ਕੋਈ ਭਰਾ ਤਾਂ ਨਹੀਂ ਹੈਗਾ, ਇੱਕ ਇਹ ਵੀ ਸਮੱਸਿਆ ਹੈਗੀ, ਕੋਈ ਹੋਰ ਉਹਦੀ ਭੈਣ ਤਾਂ ਨਹੀਂ ਹੈਗੀ, ਮਤਲਬ ਇੱਦਾਂ ਵੀ ਇਹ ਤੁਸੀਂ ਕੁੜੀ ਕਾਹਦੀ ਵਿਆਹੁਣੀ, ਸਾਰਾ ਟੱਬਰ ਪਹਿਲਾਂ ਉਹਨਾਂ ਦਾ ਗਲ ਘੁੱਟ ਕੇ ਮਾਰੋ ਵੀ ਮੁੰਡਾ ਹੀ ਇਕੱਲਾ ਰਹਿ ਜੇ, ਹੋਰ ਕੋਈ ਨਾ ਹੋਵੇ। ਇਹ ਹੈ ਸਾਡੀ ਬਿਮਾਰ ਮਾਨਸਿਕਤਾ। ਅਸੀਂ ਕੋਈ ਬਹੁਤੇ ਹੈਲਥੀ ਨਹੀਂ ਹੈਗੇ ਜੇ ਸੋਚਿਆ ਜਾਵੇ ਨਾ, ਇਹਨੂੰ ਸਮਝਿਓ। ਮੈਂ ਤੈਨੂੰ ਇੱਦਾਂ ਵੀ ਕਹਿੰਦਾ ਹੁੰਦਾ, ਹੋ ਸਕਦਾ ਇਹ ਗੱਲ ਕਿਸੇ ਨੂੰ ਕੌੜੀ ਲੱਗ ਸਕਦੀ ਹੈ, ਵੱਧ ਡਾਕਟਰਾਂ ਦੀ ਲੋੜ ਕਿਹਨੂੰ ਪੈਂਦੀ ਹੈ, ਜ਼ਿਆਦਾ ਡਾਕਟਰਾਂ ਦੀ ਲੋੜ ਕਿਹਨੂੰ ਪੈਂਦੀ ਹੈ, ਜੇ ਤੁਸੀਂ ਰੋਜ਼ ਹੀ ਅਪੁਆਇੰਟਮੈਂਟ ਬੁੱਕ ਕਰਾ ਰਹੇ ਹੋ ਡਾਕਟਰ ਕੋਲੋਂ, ਵੀ ਸਵੇਰੇ ਮੇਰੀ ਗੋਡਿਆਂ ਵਾਲੇ ਕੋਲ ਹੈ, ਸ਼ਾਮੀ ਮੇਰੀ ਅੱਖਾਂ ਵਾਲੇ ਕੋਲ ਹੈ, ਅਤੇ ਤੜਕੇ ਮੈਂ ਫਿਰ ਨੱਕ ਵਾਲੇ ਕੋਲ ਵੀ ਜਾਣਾ, ਅੱਖਾਂ ਵਾਲੇ ਕੋਲ ਵੀ ਜਾਣਾ, ਕੰਨਾਂ ਵਾਲੇ ਕੋਲ, ਮਤਲਬ ਕੱਲ੍ਹ ਨੂੰ ਮੇਰੀ ਉੱਥੇ ਹੈ, ਪਰਸੋਂ ਮੇਰਾ ਐਕਸਰਾ ਹੋਣਾ, ਚੌਥ ਮੇਰੀ ਆਹ ਚੀਜ਼ ਪੰਜੌਥ ਆ, ਵੱਧ ਡਾਕਟਰਾਂ ਦੀ ਲੋੜ ਕਿਹਨੂੰ ਪੈਂਦੀ ਹੈ, ਜਿਹੜਾ ਬੰਦਾ ਬਿਮਾਰ ਜ਼ਿਆਦਾ ਹੋਵੇ। ਅਤੇ ਸਾਡੇ ਵੀ ਡਾਕਟਰ ਤਾਂ ਬੜੇ ਹੋਏ ਨੇ, ਅਸੀਂ ਬਿਮਾਰ ਹੀ ਜ਼ਿਆਦਾ ਸਾਂ, ਮੁਸ਼ਕਿਲ ਹੈ। ਆਪਾਂ ਕਹਿੰਦੇ ਜੀ ਸਾਡੇ 'ਚ ਇੰਨੇ ਸ਼ਹੀਦ ਹੋਏ, ਠੀਕ ਹੈ, ਇੱਕ ਇੱਕ ਪ੍ਰਾਊਡਲੀ ਗੱਲ ਹੈ, ਉਹ ਕੋਈ ਮਾੜੀ ਗੱਲ ਨਹੀਂ ਹੈ। ਹੁਣ ਮੰਨ ਲਓ ਏਰੀਆ ਕੋਈ ਹੋਵੇ, ਉੱਥੇ ਡਾਕਟਰ ਹੀ ਨਾ ਹੋਵੇ, ਅਤੇ ਆਪਾਂ ਆਖਾਂਗੇ ਨਹੀਂ, ਜੇ ਕਿਤੇ ਕੋਈ ਢਿੱਲ ਮੱਠ ਹੁੰਦੀ ਹੈ ਤਾਂ ਡਾਕਟਰ ਤਾਂ ਚਾਹੀਦਾ ਹੈ ਨਾ, ਇਹ ਹੈ ਤਾਂ ਠੀਕ ਗੱਲ ਹੈ, ਮਾੜੀ ਗੱਲ ਨਹੀਂ। ਪਰ ਇਹਨੂੰ ਹੁਣ ਦੂਜੇ ਨਜ਼ਰੀਏ ਨਾਲ ਸੋਚ ਕੇ ਵੇਖੋ ਵੀ ਅਸੀਂ ਕਦੀ ਆਪਣੇ ਆਪ ਬਾਰੇ ਸੋਚੀਏ ਵੀ ਅਸੀਂ ਕਿਤੇ ਬਿਮਾਰ ਵੀ ਜ਼ਿਆਦਾ ਤਾਂ ਨਹੀਂ, ਤਾਂ ਕਰਕੇ ਸਾਨੂੰ ਡਾਕਟਰਾਂ ਦੀ ਵੱਧ ਲੋੜ ਪੈਂਦੀ ਹੈ। ਹਿੰਦੁਸਤਾਨ ਦੀ ਮਾਨਸਿਕਤਾ ਇੰਨੀ ਬਿਮਾਰ ਹੋ ਚੁੱਕੀ ਸੀ ਕਿ 10 ਡਾਕਟਰਾਂ ਦੀ ਲੋੜ ਪਈ ਉਹਨਾਂ ਨੂੰ, 300 ਸਾਲ ਦਾ ਸਮਾਂ ਲੱਗਾ, ਪਰ ਫਿਰ ਵੀ ਇਹਨਾਂ ਨੇ ਉਸ ਡਾਕਟਰਾਂ ਦੀ ਦੱਸੀ ਹੋਈ ਮੈਡੀਸਨ ਨੂੰ ਅਪਣਾਇਆ ਨਹੀਂ। ਸਾਡੀ ਮਾਨਸਿਕਤਾ ਇੰਨੀ ਬਿਮਾਰ ਹੋ ਚੁੱਕੀ ਸੀ ਵੀ ਸਾਨੂੰ ਇੰਨੇ ਸ਼ਹੀਦਾਂ ਦੀ ਲੋੜ ਪਈ, ਸ਼ਾਇਦ ਕਿਤੇ ਜਾਗ ਜਾਣ, ਪਰ ਅਸੀਂ ਜਾਗੇ ਨਹੀਂ। ਸੋ ਜਿੱਥੇ ਇਹ ਅਸੀਂ ਚਲੋ ਮਾਣ ਕਰਦੇ ਹਾਂ ਵੀ ਗੁਰੂ ਸਾਹਿਬ ਹੋਏ ਨੇ ਸਾਡੇ, ਇੰਨੇ ਸ਼ਹੀਦ ਹੋਏ ਨੇ, ਉੱਥੇ ਇਹ ਵੀ ਤਾਂ ਸੋਚੋ ਨਾ ਵੀ ਇੰਨੇ ਸ਼ਹੀਦਾਂ ਦੀ ਲੋੜ ਹੀ ਕਿਉਂ ਪਈ ਸਾਨੂੰ, ਕਿਉਂਕਿ ਅਸੀਂ ਬਿਮਾਰ ਬਹੁਤ ਜ਼ਿਆਦਾ ਹਾਂ, ਅੱਜ ਵੀ ਬਿਮਾਰ ਹਾਂ, ਅੱਜ ਵੀ ਬਿਮਾਰ ਅਸੀਂ, ਸਾਨੂੰ ਆਦਤ ਪਈ ਹੈ, ਸਾਡਾ ਸੁਭਾਅ ਹੈ, ਉਸ ਸੁਭਾਅ ਵਿੱਚੋਂ ਗੁਰੂ ਸਾਨੂੰ ਬਾਹਰ ਕੱਢਣਾ ਚਾਹੁੰਦਾ ਵੀ ਇਹਨਾਂ ਚੀਜ਼ਾਂ 'ਚੋਂ ਉੱਪਰ ਉੱਠੋ। ਗੁਰੂ ਨਾਨਕ ਸਾਹਿਬ ਮਹਾਰਾਜ ਸਾਰੀ ਜ਼ਿੰਦਗੀ ਉਹਨਾਂ ਧਰਮ ਪ੍ਰਚਾਰ ਵੀ ਕੀਤਾ, ਅਖੀਰਲੇ ਵੇਲੇ ਆਣ ਕੇ ਕੋਈ ਗੱਦੀ ਲਾ ਕੇ ਉਹਨਾਂ ਆਪਣੀ ਪੂਜਾ ਨਹੀਂ ਕਰਵਾਉਣ ਲੱਗ ਪਏ ਵੀ ਆਓ ਜੀ ਤੁਸੀਂ ਇੱਥੇ ਨਾਰੀਅਲ ਰੱਖਿਆ ਕਰੋ, ਸੇਬਾਂ ਦੀ ਟੋਕਰੀ ਚੁੱਕ ਕੇ ਲਿਆਓ, ਇਤਿਹਾਸ ਨੇ ਲਿਖਿਆ। ਗੁਰੂ ਨਾਨਕ ਸਾਹਿਬ ਅਖੀਰਲੇ ਵੇਲੇ ਕਰਤਾਰਪੁਰ ਦੀ ਧਰਤੀ 'ਤੇ ਕੀ ਕਰਦੇ ਨੇ, ਖੇਤੀ ਕਰਦੇ ਨੇ, ਆਪਣੀ ਕਿਰਤ ਕਰਦੇ ਨੇ। ਅਤੇ ਇੱਥੇ ਤਾਂ ਬਾਬੇ ਦੇ ਘਰੇ ਮੁੰਡਾ ਜੰਮਦਾ, ਉਹ ਸੰਤ ਹੋ ਜਾਂਦਾ ਅਤੇ ਲੋਕ ਉਹਨੂੰ ਪੂਜਣ,
ਤੁਰੇ ਲੱਤਾਂ ਘੁੱਟਦੇ ਨੇ ਬਾਬਿਆਂ ਦੀਆਂ ਦੱਬ ਦੱਬ ਕੇ, ਤੇ ਘੁੱਟ ਕੌਣ ਰਿਹਾ ਹੈ ਜਿਹੜਾ ਸਵੇਰ ਤੋਂ ਲੈ ਕੇ ਸ਼ਾਮਾਂ ਤਾਈਂ ਇੱਕ ਲੱਤ ਤੇ ਖਲੋ ਕੇ ਜਿਹਨੇ ਕੰਮ ਕੀਤਾ ਉਹ ਘੁੱਟ ਰਿਹਾ, ਕਿਹਦੀਆਂ, ਜਿਹੜਾ ਵਿਹਲੜ ਸਾਧ ਹੈ, ਬਿਲਕੁਲ ਵਿਹਲਾ, ਕੋਈ ਕੰਮ ਨਹੀਂ, ਕੋਈ ਉਹਨੇ ਮਾਰਕਾ ਨਹੀਂ ਮਾਰਿਆ ਉਹਦੀਆਂ, ਤੇ ਉਹ ਐਸੇ ਬਸ਼ਰਮ ਨੇ ਉਹ ਅੱਗੇ ਲੱਤਾਂ ਲੋਕਾਂ ਦੇ ਕਰਦੇ ਨੇ, ਲੈ ਧੋ ਧੋ ਕੇ ਪੀਵੀ ਜਾਓ ਕੁੱਟੀ ਜਾਓ। ਹੁਣ ਇਹ ਹੈ ਜ਼ਰਾ ਦੀਆਂ ਨਿਸ਼ਾਨੀਆਂ, ਇਹ ਵੀ ਇੱਕ ਬੜੇਪਾ ਹੈ, ਸਮਝ ਗਏ ਨਾ। ਬੜੇਪੇ ਦਾ ਅਰਥ ਹੁੰਦਾ ਹੈ ਜਦੋਂ ਤੁਹਾਡੀ ਸੋਚਣ ਤੇ ਸਮਝਣ ਦੀ ਸਮਰੱਥਾ ਜਵਾਬ ਦੇ ਜਾਵੇ। ਤੇ ਜਿਹੜਾ ਬੰਦਾ ਗੁਰੂ ਦੀ ਵਿਚਾਰ ਨਾਲੋਂ ਟੁੱਟਿਆ ਹੋਇਆ ਹੈ ਨਾ, ਉਹਦੀ ਭਾਵੇਂ ਉਮਰ 18 ਸਾਲ ਦੀ ਹੋਵੇ ਤਾਂ ਵੀ ਬੁੱਢਾ ਹੀ ਹੈ ਉਹ, ਤੇ ਜਿਹੜਾ ਗੁਰੂ ਦੀ ਵਿਚਾਰ ਨਾਲ ਜੁੜਿਆ ਹੋਇਆ ਉਹ 125 ਸਾਲ ਦਾ ਹੋਵੇ ਤੇ ਨਾ ਉਹਦਾ ਭਾਵੇਂ ਬੁੱਢਾ ਹੋਵੇ ਪਰ ਹੈਗਾ ਬੁੱਢਾ ਨਹੀਂ ਉਹ, ਬਾਬਾ ਬੁੱਢਾ ਜੀ ਭਾਵੇਂ 125 ਸਾਲ ਉਮਰ। ਸੋ ਜਰ ਕਦੋਂ ਆਉਂਦਾ ਹੈ? ਮਹਾਰਾਜ ਦੀ ਬਾਣੀ ਦੇ ਵਾਕ ਪੜੋ, ਬਾਬੇ ਨੇ ਆਖਿਆ ਭੂੰਡੀ ਚਾਲ ਚਰਨ ਕਰ ਖਿਸਰੇ ਤੁਚਾ ਦੇ ਕੁਮਲਾਨੀ। ਆਖਿਆ ਚਾਲ ਭੂੰਡੀ ਅਰਗੀ ਹੋ ਗਈ, ਟੇਢੀ ਮੇਢੀ ਭੂੰਡੀ ਚਾਲ ਚਰਨ, ਚਰਨ ਕਿਹਨੂੰ ਕਹਿੰਦੇ ਨੇ? ਪੈਰਾਂ ਨੂੰ। ਕਰ ਕਹਿੰਦੇ ਨੇ ਹੱਥਾਂ ਨੂੰ। ਆਖਿਆ ਚਰਨ ਤੇ ਹੱਥ ਜਦੋਂ ਸੱਚ ਦੀ ਵਿਚਾਰ ਤੋਂ ਖਿਸਕ ਗਏ, ਭੂੰਡੀ ਚਾਲ ਚਰਨ ਕਰ ਖਿਸਰੇ ਤੁਚਾ ਸਕਿਨ, ਤੁਚਾ ਦੇ ਸਰੀਰ ਕਮਲਾ ਗਿਆ। ਕਿਵੇਂ ਕਮਲਾਉਂਦਾ ਹੈ ਸਰੀਰ ਬੰਦੇ ਦਾ, ਜਿਹੜਾ ਸਰੀਰ ਹੈ ਕਿਵੇਂ ਕਮਲਾਉਂਦਾ ਹੈ, ਕੀ ਰੀਜ਼ਨ ਹੋ ਸਕਦਾ ਕਮਲਾਉਣ ਦਾ? ਜਿਹੜਾ ਬੰਦਾ ਜ਼ਿਆਦਾ ਫਿਕਰ 'ਚ ਰਹਿੰਦਾ ਹੋਵੇ ਉਹਦਾ ਸਰੀਰ ਕਮਲਾ ਜਾਂਦਾ, ਉਹਦੀ ਤੁਚਾ ਕਮਲਾ ਜਾਂਦੀ ਹੈ। ਕਈਆਂ ਨੂੰ ਉਮਰੋਂ ਪਹਿਲਾਂ ਬੜੇਪਾ ਆ ਜਾਂਦਾ, ਉਹਦਾ ਰੀਜ਼ਨ ਕੀ ਹੈ? ਸਟ੍ਰੈਸ 'ਚ ਹੈ, ਪਰੇਸ਼ਾਨੀਆਂ ਵਿੱਚ ਹੈ, ਅਤੇ ਕਈ ਜਿਹੜੇ ਇਹਨਾਂ ਚੀਜ਼ਾਂ ਦੀ ਪਰਵਾਹ ਹੀ ਕੋਈ ਨਹੀਂ ਕਰਦੇ, ਉਹਨਾਂ ਦੀ ਉਮਰ ਕਿੰਨੀ ਵੀ ਹੋ ਜਾਵੇ ਉਹ ਤਾਂ ਵੀ ਜਵਾਨ ਹੀ ਨਜ਼ਰ ਆਉਂਦੇ ਨੇ। ਬਾਬੇ ਨੇ ਆਖਿਆ ਤੈਨੂੰ ਕਾਰਨ ਦੱਸਦਾ ਵੀ ਤੇਰਾ ਸਰੀਰ ਕਮਲਾ ਕਿਉਂ ਗਿਆ, ਤੂੰ ਤੇਰੇ ਬੁੱਢੇ ਹੋਣ ਦੀ ਨਿਸ਼ਾਨੀ ਕੀ ਹੈ? ਤੁਚਾ ਦੇ ਕਮਲਾਨੀ, ਬਾਬੇ ਨੇ ਕਿਹਾ ਨੇਤਰੀ ਧੁੰਦ, ਨੇਤਰਾਂ 'ਚ ਧੁੰਦ ਆ ਗਈ, ਕਿਉਂਕਿ ਤੂੰ ਸੱਚ ਨੂੰ ਵੇਖ ਨਹੀਂ ਰਿਹਾ, ਤੂੰ ਜ਼ਮਾਨੇ ਨੂੰ ਵੇਖ ਨਹੀਂ ਰਿਹਾ, ਤੂੰ ਦੁਨੀਆਂ ਦੀ ਅਸਲੀਅਤ ਨੂੰ ਸਮਝ ਨਹੀਂ ਰਿਹਾ, ਤੇਰੀਆਂ ਨੇਤਰਾਂ 'ਚ ਕੀ ਜੰਮ ਗਈ ਹੈ? ਧੁੰਦ ਜੰਮ ਚੁੱਕੀ ਹੈ, ਜਿਵੇਂ ਧੁੰਦ 'ਚ ਕਿਸੇ ਨੂੰ ਨਜ਼ਰ ਨਹੀਂ ਆਉਂਦਾ, ਆਮ ਨਹੀਂ ਹੁੰਦੇ ਮੋਤੀਆ ਬਿੰਦ ਉਤਰਾਉਂਦਾ ਅੱਖਾਂ 'ਚ, ਫਿਰ ਦੇਖਣੋ ਘੱਟ ਹੋ ਜਾਂਦਾ, ਧੁੰਦ 'ਚ ਚੀਜ਼ ਸਪਸ਼ਟ ਨਹੀਂ ਦਿਖਦੀ। ਤੂੰ ਕਿੰਨਾ ਕੁਝ ਦੁਨੀਆਂ 'ਤੇ ਸਾਹਮਣੇ ਵੇਖ ਰਿਹਾ, ਅੱਛਾ ਫਲਾਨੇ ਨੇ ਆਹ ਗਲਤੀ ਕੀਤੀ ਉਹਦੀ ਆਹ ਬਰਬਾਦੀ ਹੋਈ, ਫਲਾਨੇ ਨੇ ਆਹ ਫੈਸਲਾ ਲਿਆ ਉਹਦੀ ਆਹ ਬਰਬਾਦੀ ਹੋਈ, ਅੱਛਾ ਰਾਹ ਤੂੰ ਹੀ ਉਹੀ ਅਪਣਾਇਆ ਹੋਇਆ, ਰਾਹ ਤੇਰਾ ਵੀ ਉਹੀ ਹੈ, ਇਹਦਾ ਮਤਲਬ ਅੱਖਾਂ 'ਚ ਕੀ ਜੰਮੀ ਹੋਈ ਹੈ? ਧੁੰਦ ਜੰਮੀ ਹੋਈ, ਨੇਤਰੀ ਧੁੰਦ ਕਰਨ ਭਏ ਬਹਿਰੇ। ਮਹਾਰਾਜ ਨੇ ਆਖਿਆ ਕੰਨਾਂ ਤੋਂ ਤੂੰ ਕੀ ਹੋ ਗਿਆ, ਬਹਿਰਾ ਹੋ ਗਿਆ, ਤੈਨੂੰ ਸੁਣਦਾ ਨਹੀਂ। ਮਹਾਰਾਜ ਕਿਉਂ ਹੋਇਆ? ਆਖਿਆ ਮਨਮੁਖ ਨਾਮ ਨ ਜਾਣੀ, ਕਿਉਂਕਿ ਤੂੰ ਮਨਮੁਖ ਬਣ ਗਿਆ, ਵਾਹਿਗੁਰੂ ਦੇ ਨਾਮ ਦੀ ਤੈਨੂੰ ਸਾਰ ਨਹੀਂ ਹੈ, ਤਾਂ ਕਰਕੇ ਤੇਰੇ 'ਤੇ ਬੁਢੇਪਾ ਆ ਗਿਆ। ਹੁਣ ਅਗਲਾ ਬਚਨ ਪਤਾ ਕੀ ਹੈ? ਅੰਦੁਲੇ ਕਿਆ ਪਾਇਆ ਜਾ ਗਾਏ। ਬਾਬੇ ਨੇ ਆਖਿਆ ਇਹ ਅੰਨੇ ਮਨੁੱਖ ਸੰਸਾਰ ਵਿੱਚ ਆਣ ਕੇ ਕੀ ਖੱਟਿਆ ਤੂੰ, ਇਹ ਸਰੀਰਾ ਮੇਰੇ ਆ ਇਸ ਜੱਗ ਮੈਂ ਆਏ, ਕਿਆ ਤੁਧ ਕਰਮ ਕਮਾਇਆ, ਤੇ ਮੈਂ ਕੀ ਆਖਾਂਗਾ? ਮਹਾਰਾਜ ਖਾ ਲਿਆ ਪੀ ਲਿਆ ਸੌਂ ਲਿਆ, ਥੋੜਾ ਕਰਮ ਹੈ? ਬੁਰਾਈਆਂ ਦਾ ਤਾਣਾ ਬਾਣਾ ਬੁਣ ਲਿਆ, ਸਾਰੀ ਦਿਹਾੜੀ ਬੈਠਾ ਸਾਜਿਸ਼ਾਂ ਹੀ ਕਰੀ ਗਿਆ, ਆ ਥੋੜਾ ਕਰਮ ਹੈ? ਨਹੀਂ, ਇਸ ਕਰਮ ਦਾ ਲਾਭ ਕੀ ਹੈ? ਇਹਦਾ ਲਾਭ ਹੀ ਕੋਈ ਨਹੀਂ। ਗੁਰਦੇਵ ਨੇ ਆਖਿਆ ਅੰਦੁਲੇ ਕਿਆ ਪਾਇਆ ਜਾ ਗਾਏ, ਰਾਮ ਹਿਰਦੇ ਨਹੀਂ ਗੁਰ ਕੀ ਸੇਵਾ ਚਾਲੇ ਮੂਲ ਗਵਾਏ। ਰੱਬ ਹਿਰਦੇ ਵਿੱਚ ਨਹੀਂ, ਗੁਰੂ ਦੀ ਸੇਵਾ ਨਹੀਂ, ਮੂਲ ਗਵਾ ਲਿਆ ਤੂੰ ਆਪਣਾ। ਰਾਮ ਹਿਰਦੇ ਨਹੀਂ ਗੁਰ ਕੀ ਸੇਵਾ ਚਾਲੇ ਮੂਲ ਗਵਾਏ, ਆ ਹੈ ਬੁਢੇਪਾ, ਇਹਨੂੰ ਕਹੇ ਬੁਢੇਪਾ। ਸਮਰਥਾ ਨਹੀਂ ਹੈ, ਸੱਚ ਦੇ ਰਾਹ ਤੇ ਚੱਲਣ ਦੀ ਸਮਰੱਥਾ ਹੀ ਨਹੀਂ ਹੈਗੀ, ਬੁੱਢਾ ਹੋ ਗਿਆ ਤੂੰ, ਤੇਰੇ ਤੋਂ ਤੁਰਿਆ ਨਹੀਂ ਜਾਂਦਾ। ਤੇ ਮਹਾਰਾਜ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਰਾਮ ਨਾ ਚੇਤੇ ਆਓ, ਰਾਮ ਨੂੰ ਚੇਤੇ ਨਹੀਂ ਕੀਤਾ, ਜਰਾ ਪਹੁੰਚਿਓ ਆਏ। ਆਖਿਆ ਜਰਾ ਆ ਗਿਆ, ਬੁਢੇਪਾ ਆ ਗਿਆ, ਜਰ ਆਈ ਜੋ ਬਨਹਾਰੇ ਆ, ਬੁਢੇਪਾ ਆ ਗਿਆ, ਜਵਾਨੀ ਹਾਰ ਗਈ, ਹੁਣ ਸੁਰਤ ਉਹ ਨਹੀਂ ਰਹੀ। ਲਾਗੀ ਮੰਦਰ ਦੁਆਰ ਤੇ, ਅੱਛਾ ਘਰ ਨੂੰ ਅੱਗ ਲੱਗ ਜਾਵੇ ਬੰਦਾ ਬੂਹੇ ਥਾਣੀ ਬਾਹਰ ਨਿਕਲ ਜਾਂਦਾ, ਪਰ ਜੇ ਬੂਹੇ ਨੂੰ ਵੀ ਲੱਗ ਜਾਵੇ ਫਿਰ ਬਾਹਰ ਕਿੱਧਰ ਦੀ ਨਿਕਲੇ? ਆਖਾਂ ਹੁਣ ਤੇ ਸਾਰੇ ਪਾਸੇ ਅੱਗ ਹੀ ਲੱਗੀ ਹੋਈ ਹੈ, ਹੁਣ ਬਾਹਰ ਨਿਕਲਣ ਦਾ ਵੀ ਰਸਤਾ ਬਚਿਆ ਨਹੀਂ, ਤੂੰ ਆਪਣੇ ਆਪ ਨੂੰ ਵੇਖੋ ਜੀ, ਇੱਕ
ਲਿਮਿਟ ਹੁੰਦੀ ਹੈ ਜਿੱਥੋਂ ਪਰਤਿਆ ਜਾ ਸਕਦਾ, ਇੱਕ ਲਿਮਿਟ ਹੈ ਜਿੱਥੋਂ ਤੁਸੀਂ ਵਾਪਸ ਪਰਤ ਸਕਦੇ ਹੋ, ਪਰ ਇੱਕ ਹੁੰਦੀ ਹੈ ਜਿੱਥੋਂ ਪਰਤਿਆ ਨਹੀਂ ਜਾ ਸਕਦਾ, ਹੁਣ ਨਹੀਂ ਤੁਸੀਂ ਬਦਲ ਸਕਦੇ। ਜੇ ਬੰਦਾ ਪਹਿਲਾਂ ਬਦਲ ਜਾਵੇ, ਚੇਂਜ ਕਰ ਲਵੇ ਤੇ ਗੱਲ ਠੀਕ ਹੈ, ਨਹੀਂ ਤੇ ਇੱਕ ਸਮਾਂ ਐਸਾ ਆਉਂਦਾ ਹੈ ਜਿੱਥੇ ਫਿਰ ਚਾਹ ਕੇ ਵੀ ਬੰਦੇ ਤੂੰ ਆਪਣੇ ਆਪ ਨੂੰ ਬਦਲਿਆ ਨਹੀਂ ਜਾ ਸਕਦਾ, ਕਿਉਂਕਿ ਹੁਣ ਸੁਭਾਅ ਪੱਕ ਗਿਆ ਉਦੋਂ ਦਾ, ਹੁਣ ਨਹੀਂ ਬਦਲਣਾ ਉਹਨੇ, ਮਰ ਜਾਵੇਗਾ, ਤਬਾਹ ਹੋ ਜਾਵੇਗਾ, ਹੁਣ ਨਹੀਂ ਬਦਲਣਾ ਉਹਨੇ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਹੁਣ ਸਿਚੁਏਸ਼ਨ ਕੀ ਬਣ ਗਈ ਹੈ, ਆਖਿਆ ਲਾਗੀ ਮੰਦਰ ਦੁਆਰ ਤੇ, ਜੇ ਤੇ ਘਰ ਨੂੰ ਅੱਗ ਲੱਗੀ ਸੀ ਤੇ ਦੁਆਰ ਥਾਣੀ ਬਾਹਰ ਨਿਕਲ ਜਾਂਦਾ ਤੂੰ, ਪਰ ਹੁਣ ਦੁਆਰ ਨੂੰ ਵੀ ਲੱਗ ਗਈ ਹੈ, ਹੁਣ ਬਚਣ ਦਾ ਕੋਈ ਚਾਂਸ ਨਹੀਂ ਹੈਗਾ, ਹੁਣ ਤੇ ਕਿਤੇ ਕੋਈ ਰੱਬ ਕਿਰਪਾ ਹੋਵੇ ਤੇ, ਨਹੀਂ ਤੇ ਬਚਿਆ ਨਹੀਂ ਜਾਣਾ ਹੁਣ ਤੇਰੇ ਤੋਂ, ਹੁਣ ਨਹੀਂ ਛੁੱਟਿਆ ਜਾਣਾ। ਕਈ ਵਾਰ ਬੰਦਾ ਕੁਝ ਨਵੀਆਂ ਨਵੀਆਂ ਚੀਜ਼ਾਂ ਸਿੱਖਦਾ ਤੇ ਜੇ ਆਦਤਾਂ ਨੂੰ ਬਦਲ ਲਵੇ ਤੇ ਠੀਕ ਹੈ, ਜਿੱਦਣ ਆਦਤਾਂ ਅੰਦਰ ਪੱਕੀਆਂ ਹੋ ਜਾਣ ਫਿਰ ਨਹੀਂ, ਫਿਰ ਤੇ ਹੁਣ ਸੱਪ ਜਿਹੜਾ ਹੈ ਉਹ ਖੇਡ ਬਣ ਜਾਂਦੀ ਵੀ ਉਹਨੂੰ ਦੁੱਧ ਪਿਆ ਲਓ ਤੇ ਉਹ ਤੁਸੀਂ ਆਸ, ਫਿਰ ਤੇ ਉਹ ਜਿਵੇਂ ਸ਼ੇਖ ਸ਼ਾਦੀ ਨੇ ਗੁਲਿਸਤਾਂ ਦੇ ਵਿੱਚ ਲਿਖਿਆ ਸੀ, ਉਹ ਕਹਿੰਦਾ ਵੀ ਕਈ ਬੰਦਿਆਂ ਦੀ ਜਿਹੜੀ ਸਿਚੁਏਸ਼ਨ ਹੈ ਉਹ ਇੱਦਾਂ ਦੀ ਹੋ ਜਾਂਦੀ ਹੈ ਵੀ ਜੇ ਅਸਮਾਨ ਤੋਂ ਅੰਮ੍ਰਿਤ ਦੀ ਵਰਖਾ ਵੀ ਹੋ ਜਾਵੇ ਤੇ ਉਹਨਾਂ ਦੇ ਵਿੱਚ ਰਸ ਭਰਿਆ ਨਹੀਂ ਜਾ ਸਕਦਾ। ਤੇ ਬਾਬੇ ਨੇ ਬਾਣੀ ਵਿੱਚ ਇਹਦਾ ਜ਼ਿਕਰ ਕੀਤਾ, ਵੈਸੇ ਸਤਿਗੁਰ ਨੇ ਵੀ ਲਿਖਿਆ, ਉਹਨਾਂ ਨੇ ਆਖਿਆ ਵੀ ਅੰਮ੍ਰਿਤ ਲੈ ਲੈ ਨੀਮ ਸੰਚਾਈ, ਕੌਰਾ ਪਨ ਤਉ ਨਾ ਜਾਈ। ਤੁਸੀਂ ਨਿੰਮ ਦੀ ਜੜ ਵਿੱਚ ਅੰਮ੍ਰਿਤ ਪਾਈ ਜਾਓ, ਪਾਈ ਜਾਓ, ਪਾਈ ਜਾਓ, ਉਹਦੀ ਕੁੜੱਤਨ ਮਰਨ ਵਾਲੀ ਨਹੀਂ ਹੈ। ਕਿਉਂ ਭਲਾ? ਕਿਉਂਕਿ ਪਹਿਲਾਂ ਤੁਸੀਂ ਕੋਈ ਕਰਮ ਕਰ ਰਹੇ ਸੀ, ਹੁਣ ਕਰਮ ਤੁਹਾਨੂੰ ਕਰ ਰਿਹਾ, ਇਹ ਫਰਕ ਹੈ। ਇਸ ਲਈ ਜਿਹੜਾ ਵੀ ਅਸੀਂ ਜੋ ਵੀ ਆਪਾਂ ਕਰਦੇ ਹਾਂ, ਤੁਹਾਡਾ ਸੁਭਾਅ ਨਾ ਬਣ ਜਾਵੇ, ਤੁਹਾਡੀ ਆਦਤ ਨਾ ਬਣ ਜਾਵੇ, ਫਿਰ ਨਹੀਂ ਛੁੱਟ ਸਕਦੀ ਕਦੀ ਵੀ, ਫਿਰ ਨਹੀਂ ਛੁੱਟ ਸਕਦੀ। ਤੋ ਸ਼ੇਖ ਸ਼ਾਦੀ ਦੀ ਮੈਂ ਪੜ੍ਹ ਰਿਹਾ ਸੀ ਗੁਲਿਸਤ, ਇਹ ਦੋ ਕਿਤਾਬਾਂ ਪੜ੍ਹਨ ਵਾਲੀਆਂ ਵੈਸੇ, ਗੁਲਿਸਤਾਂ ਤੇ ਬੋਸਤਾਂ, ਬੜੀਆਂ ਕਮਾਲ ਦੀਆਂ ਨੇ। ਪਹਿਲਾਂ ਜਦੋਂ ਅੱਜ ਤੋਂ ਕੋਈ ਜਦੋਂ ਇੰਡੀਆ ਵੱਖਰਾ ਮੁਲਕ ਨਹੀਂ ਸੀ ਬਣਿਆ ਨਾ, ਤੇ ਮੈਂ ਇੱਕ ਸੱਜਣ ਦੀ ਇੰਟਰਵਿਊ ਸੁਣ ਰਿਹਾ ਸੀ, ਉਹ ਕਹਿੰਦਾ ਸੀ ਪੰਜਵੀਂ ਕਿਤਾਬ ਪੰਜਵੀਂ ਕਲਾਸ ਦੇ ਵਿੱਚ ਬੱਚਿਆਂ ਨੂੰ ਇਹ ਕਿਹਾ ਜਾਂਦਾ ਸੀ ਵੀ ਜੇ ਤੁਸੀਂ ਗੁਲਿਸਤਾਂ ਤੇ ਬੋਸਤਾਂ ਪੜ੍ਹੀ ਹੈ ਤੇ ਫਿਰ ਤੁਹਾਨੂੰ ਛੇਵੀਂ 'ਚ ਕਰਾਂਗੇ। ਪਹਿਲਾਂ ਇਹ ਚੀਜ਼ਾਂ ਪੜ੍ਹਾਈਆਂ ਜਾਂਦੀਆਂ, ਹੁਣ ਕੀ ਹੁੰਦਾ ਹੈ, ਹੁਣ ਤੇ ਗੱਲਾਂ ਹੀ ਨਿਬੜ ਗਈਆਂ, ਹੁਣ ਨਹੀਂ ਕੋਈ ਸੁਣਦਾ ਹੰਡਦਾ, ਹੁਣ ਤੇ ਸਿਰਫ 25 ਸਕਿੰਟ ਦੀ ਵੱਧ ਤੋਂ ਵੱਧ ਬੰਦੇ ਦੀ ਕਪੈਸਿਟੀ ਰਹਿ ਗਈ ਅੱਜ। ਤੁਹਾਨੂੰ ਪਤਾ ਸ਼ੋਰਟ ਵੀਡੀਓ ਕਿਉਂ ਚੱਲਦੀਆਂ, ਰੀਜ਼ਨ ਕੀ ਹੈ ਉਹਦਾ? ਬੰਦਾ ਐਂਦਾ ਐਂ ਸਕਰੋਲ ਕਰੀ ਜਾਂਦਾ, ਸਾਡੀ ਕਪੈਸਿਟੀ ਕਿੰਨੀ ਰਹਿ ਗਈ 25 ਸਕਿੰਟ ਦੀ, ਇਹ ਤੋਂ ਵੱਧ ਨਹੀਂ ਹੈਗੀ। ਇਹਨੂੰ ਚੇਂਜ, ਮੈਨੂੰ ਇਹਦਾ ਕਿਉਂ ਪਤਾ, ਮੈਂ ਕਿਉਂਕਿ ਕਈ ਵਾਰ ਨਾ ਫੇਸਬੁੱਕ 'ਤੇ ਕਥਾ ਦੀ ਵੀਡੀਓ ਜਾਂ ਉਹ ਅਪਲੋਡ ਕਰ ਲਈਦਾ ਨਾ, ਅਤੇ ਆਪਾਂ ਨੂੰ ਹੁੰਦਾ ਵੀ ਜਿਹੜੀ ਕੰਟੈਕਸਟ ਦੇ ਵਿੱਚ ਗੱਲ ਕੀਤੀ ਜਾਵੇ, ਜੇ 2 ਮਿੰਟ ਦੀ ਹੈ 3 ਮਿੰਟ ਦੀ ਹੈ, ਉਹਨੂੰ ਪੂਰੀ ਦੀ ਪੂਰੀ ਅਪਲੋਡ ਕੀਤੀ ਜਾਵੇ। ਅਤੇ ਫਿਰ ਜਿਹੜਾ ਫੇਸਬੁੱਕ ਪੇਜ ਹੈ ਉਹ ਸਾਨੂੰ ਸੁਜੈਸਟ ਕਰਦਾ, ਉਹ ਕਹਿੰਦਾ ਨਹੀਂ ਤੁਸੀਂ ਇੱਦਾਂ ਨਾ ਕਰੋ, ਜੇ ਆਪਣੀ ਵੀਡੀਓ ਚਲਾਉਣੀ ਹੈ ਤਾਂ 25 ਸਕਿੰਟ ਦੀ ਪਾਓ। ਭਲਾ ਕਿਉਂ? ਕਿਉਂਕਿ ਜਿਹੜਾ ਸਕਰੋਲਿੰਗ ਕਰ ਰਿਹਾ ਨਾ, ਉਹਨੇ ਸਿਰਫ 10 ਵੱਧ ਤੋਂ ਵੱਧ 10 ਤੋਂ 25 ਸਕਿੰਟ ਦੇ ਵਿੱਚ ਹੀ ਵੇਖਣੀ ਆ, ਉਹਨੇ 3 ਮਿੰਟ ਨਾਲ ਉਹਨੂੰ ਕੋਈ ਮਤਲਬ ਨਹੀਂ ਹੈਗਾ। ਇਹਨਾਂ ਚੀਜ਼ਾਂ ਨੇ ਸਾਨੂੰ ਪਿੱਛੇ ਧੱਕਤਾ। ਅੱਜ ਬੰਦਾ ਵੇਖੋ ਨਿੱਘੀ ਜਿਹੀ ਗੱਲ ਸੁਣਦਾ, ਉਹਨੂੰ ਉਹਨੇ ਆਪਾਂ ਉੱਤੇ ਲਾ ਦਿੱਤਾ, ਉਹਦੀ ਕੋਈ ਜਿਹੜੀ ਸਟੋਰੀ ਲਾ ਦਿੱਤੀ, ਦੂਜਾ ਤੀਜਾ ਸਾਰਾ ਕੁਝ ਕਰ ਦਿੱਤਾ, ਅਸੀਂ ਵੀਕ ਹੋ ਚੁੱਕੇ ਹਾਂ। ਕਿਉਂ ਨਹੀਂ ਇੱਦਾਂ ਹੁੰਦਾ ਵੀ ਅੱਧਾ ਘੰਟਾ ਕਥਾ ਹੋਈ ਆ, ਬੰਦਾ ਬਹਿ ਕੇ ਸੁਣੇ, ਕੋਈ ਢਾਡੀ ਸਿੰਘ ਲੱਗੇ ਨੇ ਇਤਿਹਾਸ, ਲੜੀ 'ਚ ਵੀ ਗੱਲ ਸਮਝ ਲੱਗੇ। ਨਿੱਘੀ ਨਿੱਘੀ ਗੱਲ, ਉਹਦਾ ਨੁਕਸਾਨ ਵੀ ਬੜਾ ਵੱਡਾ ਹੋਇਆ। ਹੁਣ ਇੱਕ ਚੈਪਟਰ ਜਿਹੜਾ ਹੈ ਉਹ ਪੂਰਾ ਹੀ ਹੁੰਦਾ ਨਾ, 2 ਪੇਜ ਦਾ, 3 ਪੇਜ ਦਾ, ਫਿਰ ਹੀ ਗੱਲ ਪਤਾ ਲੱਗਦੀ ਹੈ। ਖੈਰ, ਤੇ ਉੱਥੇ ਉਹ ਗੱਲ ਉਹਨੇ ਲਿਖੀ ਸ਼ੇਖ ਸ਼ਾਦੀ ਨੇ, ਉਹ ਕਹਿੰਦਾ ਵੀ ਕੋਈ ਚੋਰਾਂ ਦੇ ਗਰੋਹ ਨੇ ਕਿਹੜੇ ਉੱਤੇ ਕਬਜ਼ਾ ਕਰ ਲਿਆ, ਲੁਟੇਰਿਆਂ ਨੇ, ਤੇ ਰਾਜੇ ਨੇ, ਚਲੋ ਉਹ ਹੈ ਬੜੇ ਖਤਰਨਾਕ ਸੀ, ਜਦੋਂ ਰਾਤ ਨੂੰ ਕਿਤੇ ਸੁੱਤੇ ਤੇ ਉਹਨੇ ਸਿਪਾਹੀ ਘੇਰ ਕੇ ਤੇ ਉਹਨਾਂ ਨੂੰ ਫੜ ਲਿਆ ਤੇ ਲਿਆਣ ਕੇ ਰਾਜੇ ਨੇ ਆਖਿਆ ਸਾਰੇ ਕਤਲ ਕਰ ਦਿਓ, ਇਹਨਾਂ ਨੇ ਸ਼ਹਿਰ ਦੀ ਸ਼ਾਂਤੀ ਭੰਗ ਕੀਤੀ। ਜਦੋਂ ਸਾਰਿਆਂ ਨੂੰ ਕਤਲ ਕਰਨ ਲੱਗੇ ਤੇ ਇੱਕ ਉੱਥੇ ਨੌਜਵਾਨ ਸੀ,
ਇੱਕ ਯੰਗ ਮੁੰਡਾ ਸੀ ਤੇ ਉਹਨੂੰ ਉਹ ਕਹਿੰਦੇ ਵੀ ਵਜ਼ੀਰ ਕਹਿੰਦਾ ਵੀ ਇਹਨੂੰ ਛੱਡ ਦਿਓ ਯਾਰ, ਇਹਦੇ ਅਜੇ ਲੱਗਦਾ ਨਵਾਂ ਨਵਾਂ ਹੀ ਹੈ, ਅਲੂਣਾ ਜਿਹਾ ਮੁੰਡਾ ਏ। ਰਾਜਾ ਕਹਿੰਦਾ ਵੀ ਮੇਰੀ ਗੱਲ ਚੇਤੇ ਰੱਖ ਲਾ ਪਛਤਾਏਗਾ। ਉਹ ਕਹਿੰਦਾ ਨਹੀਂ ਕੋਈ ਨੀ, ਇਹਨੂੰ ਆਪਾਂ ਸੰਗਤ ਦੇਵਾਂਗੇ ਆਪਣੀ ਤੇ ਬਦਲ ਜਾਵੇਗਾ। ਉਹਨੇ ਵੀ ਤਰਲੇ ਤੁਰਲੇ ਲਏ। ਅੱਛਾ ਜੀ, ਉਹਨਾਂ ਸੰਗਤ ਦਿੱਤੀ, ਸਿੱਖ ਦਾ ਰਿਹਾ, ਉਹਨੂੰ ਇਲਮ ਦਿੱਤੇ, ਵਿਦਿਆ ਦਿੱਤੀ, ਪੜ੍ਹਾਈ, ਜੋ ਰਾਜ ਦੇ ਵਿੱਚ ਸਿਖਾਇਆ ਜਾ ਸਕਦਾ ਸਿਖਾਇਆ। ਕਿਉਂ? ਕਿਉਂਕਿ ਇਸ ਬੱਚੇ ਦਾ ਸੁਭਾਅ ਬਦਲ ਜਾਵੇ, ਸਾਰਾ ਕੁਝ ਉਹਨਾਂ ਨੇ ਸ਼ਾਸਤਰ ਵਿਦਿਆ ਦੱਸੀ। ਅੱਛਾ, ਜਿਦਨ ਸਿੱਖ ਗਿਆ ਤੇ ਇੱਥੋਂ ਜਵਾਬ ਦੇ ਕੇ ਚਲਿਆ ਗਿਆ ਹੋਰ ਕਿਤੇ, ਜਾ ਕੇ ਟੋਲੀ ਚੋਰਾਂ ਦੀ ਫਿਰ ਬਣਾ ਲਈ ਉਹਨੇ ਤੇ ਹਮਲਾ ਕਰਕੇ ਉਹਨੇ ਵਜ਼ੀਰ ਮਾਰਤਾ। ਰਾਜੇ ਨੇ ਆਖਿਆ ਕਿਉਂ ਦੱਸ, ਤੈਨੂੰ ਆਖਿਆ ਸੀ ਨਾ, ਕਿਉਂਕਿ ਇਹਦਾ ਜਿਹੜਾ ਸੁਭਾਅ ਪੱਕ ਗਿਆ ਸੀ, ਹੁਣ ਦੁਨੀਆਂ ਦੀ ਕੋਈ ਤਾਕਤ ਇਹਨੂੰ ਤੋੜ ਨਹੀਂ ਸੀ ਸਕਦੀ, ਕਿਉਂਕਿ ਹੁਣ ਅੱਗ ਸਾਰੇ ਬੰਨੇ ਫੈਲ ਗਈ। ਲਾਗੀ ਮੰਦਿਰ ਦੁਆਰ ਤੇ ਅਬ ਕਿਆ ਕੱਢਿਆ ਜਾਏ, ਆਖਿਆ ਹੁਣ ਕੱਢਿਆ ਜਾ ਨਹੀਂ। ਇਹਦੋਂ ਪਹਿਲਾਂ ਵੀ ਇਹ ਅੱਗ ਤੁਹਾਨੂੰ ਸਾਰੇ ਬੰਨਿਓ ਘੇਰ ਲਵੇ, ਆਦਤਾਂ ਦੀ ਅੱਗ, ਸੁਭਾਅ ਦੀ ਅੱਗ, ਇਹਨੂੰ ਬੁਝਾ ਲਓ ਗੁਰੂ ਦੀ ਮੱਤ ਲੈ ਕੇ। ਸੋ ਸਤਿਗੁਰੂ ਕਿਰਪਾ ਕਰੇ, ਧੰਨਵਾਦ। ਆਓ ਅਗਲੇ ਸਮੇਂ ਲਈ ਭਾਈ ਬਲਬੀਰ ਸਿੰਘ ਜੀ ਬਿਹਾਰੀਪੁਰ ਵਾਲਿਆਂ ਦੇ ਜਥੇ ਪਾਸੋਂ ਢਾਡੀ ਵਾਰਾਂ ਤੇ ਇਤਿਹਾਸ ਸਰਵਣ ਕਰੋ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

دین دنی دے مالک، سرور کائنات فخر مجداد، دساں پادشاہیاں جی دے آتمک سروپ جوت موجودہ گرگدی دے مالک، حاضرہ حضور زہرا ظہور سرب کلا بھرپور، جگو جگ اٹل شبد گرو، دھن گرو گرنتھ صاحب جی مہاراج جی دے پاون پوتر دربار اندر جڑ بیٹھے ست سنگی جنو، آؤ اپنی رسناواں پوتر کریے، من نو چڑھدیاں کلاں وچ لیا کے گج وج کے فتح بلائیے، آکیے جی واہگرو جی کا خالصہ واہگرو جی کی فتح۔ تہاڈا ساریاں دا بہت بہت دھنواد۔ ستگراں دے سونے دربار دے اندر تسی کنے سونے بن کے بیٹھے ہو، گرو مہاراج کرپا کرن، اپنے بچیاں دیاں حاضریاں اپنے چرنا پروان کرن، اور آن والا سماں ساڈا خوشیاں بھریا ستگر رحمتاں ورتاؤن سمچی قوم دے اتے، جک دے اتے، اپنے بچیاں دے اتے۔ شاماں دے دیوان دے وچ دھن گرو نانک دیو جی مہاراج جی دے جیون دے اتے اپاں وچار کرن دا یتن کر رہے ہاں۔ وڈے دیاں وڈیائیاں، اس مالک دیاں گرو پیارے، اس وڈے دے اپاں کڈے کنے کا گن گا سکتے ہیں۔ خیر جن کو اس مالک نے تش بدھی بخشی ہے، آپ وہ مطابق کچھ نہ کچھ وہ سچے پاتشاہ کے گن گاؤں کا یتن کریدا ہے۔ اس مالک نے اس قوم لئی سڈے سکھ جگت لئی کڈے وڈے پر اپکار کیتے، بڑی پر اپکار دی لسٹ بڑی لمبی ہے گرو پیارے۔ جے گرو نانک اس دنیا کے اتنے نہ آدھے، اج یہ ہندوستان دی دھرتی ادا دی نہیں سی ہونی، نہ یہ ہندو ہونا سی نہ یہ ہندوستان ہونا سی۔ یہ انہوں دے پر پکارا دی بدولت ہے کہ اتھے ہندو سبھیتا قائم ہے۔ دس جامعہ دے وچ گرو مہاراج جی نے وچر کے تے انوکھے کوتک کیتے اس منکھتا دے بھلے واسطے، خاص کر کے ہندو لوکاں دے۔ اپنے چھوٹے چھوٹے بچیاں نوں نیاں دے وچ چڑھوانا گرو بابے نانک نے آپ جتھے بابر دیاں چکیاں پیسیاں، گھوڑیاں وٹے وکے، داتو ورگیاں کو ٹھوڈ کھادے، تتیاں تویاں دے اتے سڑے، چھویں جامے دے وچ چار جنگاں لڑیاں تے نویں جامے دے وچ اپنا پاون سیس قربان کر دتا، تے دسویں جامے دے وچ گرو پیارے اپنے چار پت اکھاں دے سامنے کترا کروائے، تے تاں کتے اے بھارت دی دھرتی جڑی ہے نا وہ اج وسدی ہے۔ اور میں تواڈے نال گرو پیارے، ساڈا در اثر پرچارکاں دا مقصد اے ہی ہوندا ہے کہ اپنے بابیاں دیاں گلاں تواڈے نال سانجیاں کر کے تواڈے وچ اس سپرٹ بھری جاوے کہ ساڈے بزرگ کی کرتے سی، اسی کی کرتے پھردے ہاں، انہاں نے سانو کی کرن لئی آکھیا سی، اسی کی کرتے پھردے ہاں۔ دراصل گرو گھر دے وچ آن دا مقصد پتا اے ہوندا ہے، ایتھوں کچھ سکھیا لینی ہوندی ہے، ٹھیک ہے، لنگر پانی بھی چھکنا، گرو مہاراج جی دے چرنا چ ارداساں بینتیاں بھی کرنیاں، ایتھوں منگنا بھی ہے، ایتھوں لنگر پانی بھی چھکنا، چاہ پانی بھی چھک کے جانا ہوندا ہے۔ لیکن ساتھ سنگت جی، گیان جڑا گربانی دا اتہاس دا سی نا، جے اپاں اینو پڑھن دا یتن کرانگے کہ گربانی نوں اپنے ہردیاں چ وسا کے او گرو کے سکھ سکی دی کاتر کڈے وڈے کوتک کر گئے، انہاں دے پلے گربانی سی تے انہاں نوں دھرم دے ڈلاون واسطے لالچ دتے جاندے رہے، تو اپنا دھرم چھڑ دے، ہن سکھاں دے سامنے شرطاں ہوندیاں سن سجنا، جاں تے اپنا دھرم چھڑ دے سکھی نوں چھڑ دے، تے جاں پھر مرن واسطے تیار ہو جا۔ تے گرو کے سکھاں دے وچوں اپاں نوں پراتن اتہاس دے وچوں ور کے پھول کے دیکھ لیو میرے نوجوان ویرو، تہانوں ایداں دا ایک وی پترا نہیں لبھو گا جتھے لالچ وچ آ کے ساڈے بزرگاں نے اپنا دھرم تیاگ دتا ہوئے۔ گرو تیگ بہادر جی مہاراج جی دے نال تین سکھ گئے سن دلی، تے ظالماں نے پتا کی سوچیا سی، لو
ਗੁਰੂ ਨੂੰ ਸਿੱਖ ਬਣਾਉਣ, ਗੁਰੂ ਨੂੰ ਇਸਲਾਮ ਵਿੱਚ ਲਿਆਉਣ ਦੀ ਕਿਹੜੀ ਗੱਲ ਹੈ? ਗੁਰੂ ਤੇਗ ਬਹਾਦਰ ਨੂੰ ਇਸਲਾਮ ਵਿੱਚ ਲਿਆਉਣ ਦੀ ਕਿੱਡੀ ਗੱਲ ਹੈ? ਕਹਿਣਾ ਇਹਨਾਂ ਜ਼ਾਲਮਾਂ ਨੇ ਸੋਚਿਆ ਸੀ, ਹਕੂਮਤ ਨੇ ਸੋਚਿਆ ਸੀ। ਆਹ ਤਿੰਨ ਸਿੱਖ ਹੈ ਨਾ ਇਹਨਾਂ ਦੇ ਨਾਲ, ਪਹਿਲਾਂ ਗੁਰੂ ਦੀਆਂ ਨਜ਼ਰਾਂ ਦੇ ਸਾਹਮਣੇ ਗੁਰੂ ਦੇ ਸਿੱਖਾਂ ਨੂੰ ਕੋਹ ਕੋਹ ਕੇ ਕਤਲ ਕੀਤਾ ਜਾਵੇ, ਗੁਰੂ ਨੇ ਆਪੇ ਮੰਨ ਜਾਣਾ, ਇਹਨੇ ਆਪੇ ਡਰ ਜਾਣਾ। ਵਾਰੀ ਆਉਂਦੀ ਆ ਭਾਈ ਮਤੀ ਦਾਸ ਦੀ, ਤੇ ਮਤੀ ਦਾਸ ਨੂੰ ਪੁੱਛਿਆ ਜਾਂਦਾ, ਸੱਜਣਾ ਕੀ ਵਿਚਾਰ ਹੈ ਤੇਰਾ, ਇਸਲਾਮ ਨੂੰ ਕਬੂਲ ਕਰਦਾ ਹੈ ਜਾਂ ਫਿਰ ਮੌਤ ਨੂੰ ਕਬੂਲ ਕਰਦਾ ਹੈ? ਸ਼ਾਹੀ ਜ਼ਿੰਦਗੀ ਜੀਣੀ ਚਾਹੁੰਦਾ ਹੈ, ਰਾਜਿਆਂ ਮਹਾਰਾਜਿਆਂ ਵਰਗੀ ਜ਼ਿੰਦਗੀ ਜੀਣੀ ਚਾਹੁੰਦਾ ਹੈ, ਤੇ ਆਲੀ ਸ਼ਾਨ ਤੈਨੂੰ ਬਗਲੇ ਮਿਲਣਗੇ, ਕਈ ਪਿੰਡ ਜਗੀਰ ਦੇ ਜਾਇਦਾਦ ਦੇ ਤੈਨੂੰ ਮਿਲ ਜਾਣਗੇ, ਇੱਥੋਂ ਤੱਕ ਕਿ ਇਸਲਾਮ ਦਾ ਤੈਨੂੰ ਪੀਰ ਵੀ ਬਣਾ ਦਿੱਤਾ ਜਾਵੇਗਾ, ਜੇ ਨਹੀਂ ਤੇ ਕੱਲ ਨੂੰ ਉਹ ਦੇਖ ਲਾ ਸਾਹਮਣੇ ਪਈਆਂ ਲੱਕੜ ਦੀਆਂ ਗੇਲੀਆਂ, ਇਹ ਮੁੰਨੀਆਂ ਦੇ ਵਿੱਚ ਬੰਨ ਕੇ ਤੈਨੂੰ ਜਕੜ ਕੇ ਤੇ ਕੱਲ ਨੂੰ ਤੇਰੇ ਸਿਰ ਦੇ ਉੱਤੇ ਆਰਾ ਰੱਖ ਕੇ ਤੈਨੂੰ ਚੀਰ ਪਾ ਦੇਣਾ, ਦੇਖ ਲਾ ਫੈਸਲਾ ਕਰ ਲਾ ਵੀ ਤੂੰ ਕਿੱਦਾਂ ਚਾਹੁੰਦਾ। ਤੇ ਗੁਰੂ ਕੇ ਪਿਆਰਿਓ, ਹੱਸ ਹੱਸ ਕੇ ਉਹ ਗੁਰੂ ਕੇ ਸਿੱਖਾਂ ਨੇ ਆਪਣੇ ਤਨ ਨੂੰ ਆਰੇ ਦੇ ਨਾਲ ਚਰਵਾ ਲਿਆ, ਪਰ ਸਿੱਖ ਹੀ ਨਹੀਂ ਛੱਡੀ। ਸਜਦਾ ਹੈ, ਮੁਬਾਰਕ। ਉਦੋਂ ਬਾਅਦ ਉਹਦੇ ਭਰਾ ਦੀ ਵਾਰੀ ਆਉਂਦੀ ਆ, ਮਤੀ ਦਾਸ ਤੋਂ ਬਾਅਦ ਸਤੀ ਦਾਸ ਦੀ ਵਾਰੀ ਆਉਂਦੀ ਆ, ਉਹਨੂੰ ਇਹ ਲਾਲਚ ਦਿੱਤੇ ਜਾਂਦੇ, ਨਹੀਂ ਮੰਨਿਆ, ਨਹੀਂ ਡਰਿਆ, ਨਹੀਂ ਇਸਲਾਮ ਨੂੰ ਕਬੂਲਿਆ, ਨਹੀਂ ਆਪਣਾ ਧਰਮ ਛੱਡਿਆ, ਤੇ ਉਹਦੇ ਸਰੀਰ ਦੇ ਦੁਆਲੇ ਰੂੰ ਲਵੇੜ ਦਿੱਤੀ, ਆਲੇ ਦੁਆਲੇ ਘੁੱਟ ਕੇ ਰੱਸੀਆਂ ਬੰਨ ਦਿੱਤੀਆਂ, ਰੱਸੀ ਦੇ ਨਾਲ ਬੰਧੇ ਹੋਏ ਰੂੰ ਨੂੰ ਸਹਿਜੇ ਸਹਿਜੇ ਅੱਗ ਲੱਗਦੀ ਆ, ਪੈਰਾਂ ਵੱਲ ਦੇ ਪਾਸੇ ਅੱਗ ਲਾ ਕੇ ਗੁਰੂ ਸਾਹਿਬ ਦੇ ਨਜ਼ਰਾਂ ਦੇ ਸਾਹਮਣੇ ਸ਼ਹੀਦ ਕਰ ਦਿੱਤਾ ਵੀ ਸ਼ਾਇਦ ਹੁਣ ਡੋਲ ਜਾਵੇਗਾ। ਫਿਰ ਇੱਕ ਤੀਜੇ ਸਿੱਖ ਦੀ ਵਾਰੀ ਆਉਂਦੀ ਹੈ ਭਾਈ ਮਤੀ ਦਾ, ਭਾਈ ਦਿਆਲਾ ਜੀ ਦੀ। ਦੇਗ ਲਿਆਂਦੀ ਗਈ ਹੁਣ ਗੁਰੂ ਪਿਆਰੇ, ਉਹ ਕਿਤੇ ਉੱਬਲਦੇ ਪਾਣੀ ਦੇ ਦੋ ਛਿੱਟੇ ਹੱਥਾਂ ਦੇ ਉੱਤੇ ਪੈ ਜਾਣ, ਬੰਦੇ ਦੀ ਜਾਨ ਨਿਕਲਦੀ ਆ। ਆਲੂਆਂ ਵਾਂਗ ਉਸ ਪਾਣੀ ਦੇ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤਾ, ਕਿਤੇ ਫੀਲਿੰਗ ਲੈ ਕੇ ਆਇਓ ਆਪਣੇ ਮਨ ਦੇ ਵਿੱਚ, ਇਹ ਗੱਲਾਂ ਨਹੀਂ, ਇਹ ਇਤਿਹਾਸ ਹੈ ਸਾਡਾ ਜਿਉਂਦਾ ਜਾਗਦਾ। ਅਸੀਂ ਅੱਜ ਸਿੱਖੀ ਤੋਂ ਕਾਹਤੋਂ ਕੂਹਾਂ ਦੂਰ ਚਲੇ ਗਏ, ਬੜਾ ਪ੍ਰਚਾਰ ਹੋ ਰਿਹਾ ਬਹੁਤ, ਕਿਤੇ ਪ੍ਰਚਾਰ ਦਾ ਘਾਟਾ? ਨਹੀਂ, ਪ੍ਰਚਾਰ ਦਾ ਘਾਟਾ ਥੋੜੀ ਹੈ, ਹੁਣ ਤੇ ਲਾਈਵ ਸਾਰਾ ਕੁਝ ਚੱਲਦਾ ਹੁੰਦਾ, ਪਰ ਅਸੀਂ ਗੁਰੂ ਘਰ ਕਿਸ ਮਕਸਦ ਵਾਸਤੇ ਆਉਂਦੇ ਹਾਂ? ਮਸਲਾ ਤਾਂ ਇਹ ਹੈ ਨਾ ਵੀ ਅਸੀਂ ਗੁਰੂ ਕਰਕੇ ਇਸ ਮਕਸਦ ਵਾਸਤੇ ਆਏ, ਅਸੀਂ ਨਗਰ ਕੀਰਤਨ ਕਾਹਦੇ ਵਾਸਤੇ ਕੱਢੇ, ਨਗਰ ਕੀਰਤਨਾਂ ਦਾ ਸਾਨੂੰ ਕੀ ਪੈਦਾ ਹੋਇਆ, ਦੀਵਾਨ ਲਾਉਣ ਦਾ ਪਿੰਡਾਂ ਦੇ ਵਿੱਚ ਐੜੇ ਦੀਵਾਨ ਲਾਏ ਜਾਂਦੇ ਨੇ, ਉਹਨਾਂ ਦੀਵਾਨਾਂ ਦਾ ਕੌਮ ਨੂੰ, ਸਾਡੇ ਨੌਜਵਾਨਾਂ ਨੂੰ ਕੀ ਫਾਇਦਾ ਹੋਇਆ? ਸੜਕਾਂ ਦੇ ਉੱਤੇ ਧੱਕੇ ਨਾਲ ਅਸੀਂ ਲੰਗਰ ਇੱਕ ਦੂਜੇ ਦੇ ਮੂੰਹਾਂ ਵਿੱਚ ਤੁੰਨਦੇ ਹਾਂ, ਲੰਗਰ ਦੀਆਂ ਬੇਅਦਬੀਆਂ ਕਰਦੇ ਹਾਂ, ਗੁਰੂ ਪਿਆਰਿਓ ਇਹਦਾ ਕੌਮ ਨੂੰ ਕੋਈ ਫਾਇਦਾ ਹੈ? ਔਰ ਉਹੀ ਲੰਗਰ ਖਾ ਖਾ ਕੇ ਬਿਹਾਰ ਦੇ ਭਈਏ ਆਖਰ ਸਾਡੇ ਨੌਜਵਾਨਾਂ ਦੀਆਂ ਦਾੜੀਆਂ ਤੇ ਪੱਗਾਂ ਨੂੰ ਹੱਥ ਪਾਉਂਦੇ ਆ, ਇਹ ਲੰਗਰ ਖਾਣ ਦਾ ਕੋਈ ਫਾਇਦਾ ਹੈ ਸਾਡੀ ਕੌਮ? ਨਗਰ ਕੀਰਤਨ ਕਰਦੇ, ਮੁਬਾਰਕ ਨਗਰ ਕੀਰਤਨ। ਜੇ ਤੇ ਆਪਾਂ ਪ੍ਰਚਾਰ ਵੱਲੋਂ ਕੱਢੀਏ ਵੀ ਅਸੀਂ ਸਿੱਖੀ ਦਾ ਪ੍ਰਚਾਰ ਕਰਦੇ ਹਾਂ, ਫਿਰ ਤੇ ਬਹੁਤ ਵਧੀਆ ਗੱਲ ਹੈ, ਪਰ ਹੁੰਦਾ ਕੀ ਹੈ? ਮਾਫ ਕਰਨਾ ਮੈਂ ਸ਼ਬਦ ਵਰਤਾਂ, ਇੱਕ ਭੇਡ ਚਾਲ। ਜੇ ਇੱਕ ਪਿੰਡ ਦੇ ਵਿੱਚ ਨਗਰ ਕੀਰਤਨ ਕੱਢਦੇ ਆ ਤੇ ਦੂਏ ਕਹਿੰਦੇ ਅਸੀਂ ਕਿਉਂ ਪਿੱਛੇ ਰਹਿ ਜਾਈਏ, ਅਸੀਂ ਵੀ ਕੱਲ ਨੂੰ ਏਦਾਂ ਨਗਰ ਕੀਰਤਨ ਅਸੀਂ ਵੀ ਕੱਢਣਾ, ਅਸੀਂ ਵੀ ਜਲੇਬੀਆਂ ਪਕੌੜੇ ਖਿਲਾਇਆ ਕਰਨੇ ਆ। ਤੇ ਸਤਸੰਗ ਜੀ ਹੁੰਦਾ ਪਤਾ ਕੀ ਆ, ਖਾਸ ਕਰਕੇ ਅਸੀਂ ਨਗਰ ਕੀਰਤਨਾਂ ਦੇ ਉੱਤੇ ਜਦੋਂ ਜਾਈਦਾ ਕੀ ਦੇਖੀਦਾ, ਸਤਸੰਗ ਜੀ ਕਿਤੇ ਵਿਚਾਰ ਕਰਕੇ ਦੇਖੀਏ, ਸੰਗਤ ਨਗਰ ਕੀਰਤਨਾਂ ਚ ਜਾਂਦੀ ਆ, ਸੰਗਤ ਨੂੰ ਫਾਇਦਾ ਹੁੰਦਾ। ਅਸੀਂ ਕੌਮ ਦੇ ਰਾਗੀ ਢਾਡੀ ਪ੍ਰਚਾਰਕ ਨਗਰ ਕੀਰਤਨਾਂ ਤੇ ਜਾਂਦੇ ਹਾਂ, ਫਾਇਦਾ ਹੁੰਦਾ ਹੈ। ਪ੍ਰਬੰਧਕ ਕਮੇਟੀਆਂ ਨੂੰ, ਗੁਰਦੁਆਰਿਆਂ ਦੀਆਂ ਨੂੰ ਫਾਇਦਾ ਹੁੰਦਾ, ਪਰ ਗੁਰੂ ਸਾਹਿਬ ਨੂੰ? ਹੁਣ ਆਖੋਗੇ ਵੀ ਸੰਗਤ ਨੂੰ ਫਾਇਦਾ, ਨਗਰ ਕੀਰਤਨ ਜਿੱਥੇ ਹੋਵੇ ਨਾ ਤੇ ਸੁੱਖ ਨਾਲ ਲਿਫਾਫੇ ਲੈ ਲੈ ਕੇ ਨਿਆਣਿਆਂ ਦੇ ਹੱਥ 'ਚ ਵੀ ਲਿਫਾਫੇ ਫੜਾ ਦੇ ਵੀ ਜੋ ਮਿਲ ਜਾਵੇ ਪਾ ਲਈ, ਕਿੰਨੂ ਹੁਣ ਸੰਤਰੇ ਹੁਣ ਕੇਲੇ ਹੁਣ ਛੱਡਣਾ ਨਹੀਂ ਕੁਛ ਵੀ, ਫਾਇਦਾ ਹੋ ਗਿਆ ਨਾ ਵੀ ਚਾਰ ਦਿਨ ਘਰੇ ਖਾਵਾਂਗੇ। ਤੇ ਸਾਨੂੰ ਢਾਡੀਆਂ ਨੂੰ ਪ੍ਰਚਾਰਕਾਂ ਨੂੰ ਨਗਰ ਕੀਰਤਨਾਂ ਤੇ ਸੱਦਿਆ ਜਾਂਦਾ, ਅਸੀਂ ਵੀ ਪੈਸੇ ਇਕੱਠੇ ਕਰਕੇ ਆਪਣੇ ਨਿਆਣੇ ਪਾਲਦੇ, ਸਾਨੂੰ ਵੀ ਫਾਇਦਾ ਹੋ ਗਿਆ ਨਾ।
ਤੇ ਪ੍ਰਬੰਧਕ ਕਮੇਟੀਆਂ ਉਹਨਾਂ ਨੇ ਬੜੇ ਉਲੀਕੇ ਹੁੰਦੇ ਪ੍ਰੋਗਰਾਮ, ਨਗਰ ਕੀਰਤਨ ਕੱਢਾਂਗੇ, ਬੱਚਤ ਹੋਵੇਗੀ, ਗੁਰੂ ਘਰ ਦਾ ਆਹ ਕੰਮ ਕਰਨ ਵਾਲਾ, ਉਹ ਕੰਮ ਕਰਨ ਵਾਲਾ, ਉਹ ਕੰਮ ਕਰਨ ਵਾਲਾ। ਮੁਬਾਰਕ ਹੋਣੇ ਚਾਹੀਦੇ ਆ। ਸੰਗਤ ਨੂੰ ਫਾਇਦਾ ਹੋਇਆ, ਸਾਨੂੰ ਪ੍ਰਚਾਰਕਾਂ ਨੂੰ ਫਾਇਦਾ ਹੋਇਆ, ਪ੍ਰਬੰਧਕਾਂ ਨੂੰ ਵੀ ਫਾਇਦਾ ਹੋਇਆ, ਪਰ ਗੁਰੂ ਨੂੰ ਕੀ ਫਾਇਦਾ ਹੋਇਆ? ਜੇ ਤੇ ਗੁਰੂ ਪਿਆਰਿਓ ਇੱਕ ਨਗਰ ਕੀਰਤਨ ਦੇ ਵਿੱਚੋਂ ਕਿਸੇ ਇੱਕ ਜਾਣੇ ਨੇ ਸਿੱਖ ਬਣਨ ਦਾ ਵਾਅਦਾ ਕਰ ਲਿਆ, ਪ੍ਰਣ ਕਰ ਲਿਆ ਕਿ ਦਾਤਾ ਕਿਰਪਾ ਕਰੀ ਪਿਛਲਾ ਜਨਮ ਮੇਰਾ ਜਿੱਦਾਂ ਦਾ ਮਰਜ਼ੀ ਨਿਕਲ ਗਿਆ ਨਿਕਲ ਗਿਆ, ਅੱਜ ਤੋਂ ਬਾਅਦ ਮੈਂ ਤੇਰਾ ਸਿੱਖ ਜਿੱਦਾਂ ਦੇ ਤੂੰ ਸਿੱਖ ਬਣਾਏ ਸੀ ਉਦਾਂ ਦਾ ਸਿੱਖ ਬਣਨ ਦਾ ਯਤਨ ਕਰਾਂਗਾ। ਗੁਰੂ ਪਿਆਰਿਓ ਭਾਵੇਂ ਨਗਰ ਕੀਰਤਨ ਰੋਜ਼ ਕੱਢੀ ਜਾਓ, ਫਾਇਦਾ ਹੀ ਫਾਇਦਾ। ਪਰ ਦਸਾਂ ਦਸਾਂ ਸਾਲਾਂ ਦੇ ਵਿੱਚ ਸਾਨੂੰ ਇੱਕ ਵੀ ਪਿੰਡ ਦੇ ਵਿੱਚ ਇੱਕ ਪਿੰਡ ਦੇ ਵਿੱਚ ਇੱਕ ਸਿੱਖ ਨਹੀਂ ਮਿਲਦਾ। ਨੁਕਸਾਨ ਕਰ ਰਹੇ ਹਾਂ, ਫਾਇਦਾ ਨਹੀਂ ਕਰ ਰਹੇ, ਨੁਕਸਾਨ ਕਰ ਰਹੇ ਹਾਂ। ਗੁਰੂ ਮਹਾਰਾਜ ਭਲਾ ਕਰੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਦੁਨੀਆਂ ਦੇ ਉੱਤੇ ਆਏ, ਉਹਨਾਂ ਨੇ ਲੱਭ ਲੱਭ ਕੇ ਪਾਪੀ ਜੀਵਾਂ ਦਾ ਉਧਾਰ ਕੀਤਾ। ਪਿਛਲੇ ਦੀਵਾਨਾਂ ਦੇ ਵਿੱਚ ਸਤਿਗੁਰਾਂ ਦੇ ਤਲਵੰਡੀ ਜਦੋਂ ਉਹਨਾਂ ਦਾ ਪ੍ਰਕਾਸ਼ ਹੁੰਦਾ ਉੱਤੇ ਦਾ ਜ਼ਿਕਰ, ਬਾਲ ਅਵਸਥਾ ਦੇ ਚੋਜ, ਉਹਨਾਂ ਦੀ ਵਿੱਦਿਆ ਦਾ ਜ਼ਿਕਰ ਕੀਤਾ ਸੀ, ਜਨੇਊ ਪਾਉਣ ਦੀ ਗੱਲ ਕੀਤੀ ਸੀ। ਗੁਰੂ ਮਹਾਰਾਜ ਜੀ ਨੇ ਵਹਿਮਾਂ ਪਖੰਡਾਂ ਕਰਮਕਾਂਡਾਂ ਨੂੰ ਭੰਡਿਆ ਸੀ। ਤੇ ਸਤਸੰਗ ਜੀ ਜਿਹੜੀ ਹੁਣ ਲੰਗਰ ਦੀ ਮਰਿਆਦਾ ਕਹਿੰਦੇ ਆ ਨਾ, ਲੰਗਰ ਚੱਲੇ ਸਾਡੀ ਸਿੱਖ ਕੌਮ ਵਿੱਚ, ਲੰਗਰਾਂ ਵਾਲੀ ਕੌਮ, ਸਾਨੂੰ ਲੰਗਰਾਂ ਵਾਲੀ ਕੌਮ ਹੁਣ ਲੋਕੀ ਕਹਿਣ ਲੱਗ ਪਏ ਆ। ਜਿੱਥੇ ਮਰਜ਼ੀ ਪਤੀਲੇ ਚੱਕੇ, ਘੜਸੀਆਂ ਚੱਕੀਆਂ, ਅਸੀਂ ਇਹ ਦੇਖਣਾ ਹੀ ਨਹੀਂ ਵੀ ਇਹਦੇ ਵਿੱਚ ਇਹ ਅਸਲੀ ਇਸ ਲੰਗਰ ਦੀ ਜਿਹੜੀ ਮਰਿਆਦਾ ਉਹਨੂੰ ਅਸੀਂ ਫਾਲੋ ਕਰ ਰਹੇ ਹਾਂ ਕਿ ਨਹੀਂ ਕਰ ਰਹੇ। ਹੁਣ ਗੁਰੂ ਬਾਬਾ ਨਾਨਕ ਜੀ ਉਹਦਿਆਂ ਦੇ ਬਾਬਤ ਜਦੋਂ ਕਹਿੰਦੇ, ਪਿਤਾ ਕਾਲੂ ਜੀ ਨੇ ਆਖਿਆ, ਨਾਨਕ ਕੋਈ ਚੰਗਾ ਸੌਦਾ ਕਰਕੇ ਆ ਜਿਹਦੇ ਵਿੱਚ ਉਹ ਚੰਗਾ ਨਫਾ ਹੋ ਜਾਵੇ, ਜਿਹਨੂੰ ਸੱਚਾ ਸੌਦਾ ਖਰਾ ਸੌਦਾ ਵੀ ਆਖਿਆ ਜਾਂਦਾ ਹੈ। ਔਰ ਉਸ ਸਮੇਂ ਦੀ ਜਿਹੜੀ ਕਰੰਸੀ ਸੀ ਨਾ ਹੋਵੇਗੀ, ਔਰ ਇਤਿਹਾਸ ਦੇ ਵਿੱਚ ਆਉਂਦਾ ਕਿ 20 ਰੁਪਈਏ ਦੇ ਦਿੱਤੇ ਗੁਰੂ ਮਹਾਰਾਜ ਜੀ ਨੂੰ ਖਰਾ ਸੌਦਾ ਕਰਕੇ। ਇਹਦਾ ਮਤਲਬ ਗੁਰੂ ਨਾਨਕ ਜੀ ਨਿਆਣੇ ਨਹੀਂ ਸਨ, ਉਹਨਾਂ ਨੂੰ ਵਪਾਰ ਦਾ ਵੱਲ ਆਉਂਦਾ ਸੀ, ਉਹ ਵਪਾਰ ਕਰਨਾ ਜਾਣਦੇ ਸੀ, ਸਿੱਖ ਗਏ ਸਨ। ਏਡੀ ਵੱਡੀ ਰਕਮ ਉਸ ਸਮੇਂ ਦੇ 20 ਰੁਪਈਏ ਕੋਈ ਛੋਟੀ ਰਕਮ ਨਹੀਂ, ਲੱਖਾਂ ਰੁਪਈਏ ਸਨ। ਔਰ ਗੁਰੂ ਬਾਬੇ ਨਾਨਕ ਦੇ ਜੇ ਕਿਤੇ ਬਾਲ ਵਾਸਤਾ ਨਿਆਣਿਆਂ ਨੂੰ ਕੋਈ ਇੰਨੇ ਪੈਸੇ ਨਹੀਂ ਦਿੰਦਾ, ਇਹਦਾ ਮਤਲਬ ਗੁਰੂ ਬਾਬਾ ਨਾਨਕ ਜੀ ਇਹ ਇੱਦਾਂ ਦੇ ਕਾਰ ਵਿਹਾਰ ਸਿੱਖ ਗਏ ਸਨ ਬਚਪਨ ਦੇ ਵਿੱਚ। ਔਰ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਭੇਜ ਦਿੱਤੇ ਮਰਦਾਨਾ ਜੀ। ਤੇ ਸਾਧ ਸੰਗਤ ਜੀ, ਚੂੜਕਾਣੇ ਦੀ ਮੰਡੀ ਪਾਕਿਸਤਾਨ ਦੇ ਵਿੱਚ ਹੈ ਚੂੜਕਾਣਾ, ਉੱਥੇ ਮੰਡੀ ਦੇ ਵਿੱਚ ਬਾਹਰ ਸੱਚੇ ਸਤਿਗੁਰਾਂ ਜਾਂਦਿਆਂ ਜਾਂਦਿਆਂ ਵਪਾਰ ਕਰਨ ਜਾਂਦਿਆਂ ਦੇਖਿਆ ਵੀ ਇੱਥੇ ਥੋੜ੍ਹੇ ਜਿਹਾ ਸਾਧੂ ਸੰਤ ਬੈਠੇ ਆ, ਉਹਨਾਂ ਨਾਲ ਗੱਲਾਂ ਬਾਤਾਂ ਕਰਦਿਆਂ, ਵਿਚਾਰਾਂ ਕਰਦੇ, ਕੋਈ ਰੱਬ ਦੀਆਂ ਗੱਲਾਂ ਕਰਦਿਆਂ, ਦੇਖਦੇ ਆ ਆ ਜਿਹੜਾ ਬਾਪੂ ਨੇ ਪੈਸੇ ਦਿੱਤੇ ਆ ਇਹਦਾ ਜਿਹੜਾ ਵਪਾਰ ਕਰਨਾ ਉਹ ਬਾਅਦ 'ਚ ਦੇਖਦੇ ਆ, ਪਹਿਲਾਂ ਰੱਬ ਦੀਆਂ ਗੱਲਾਂ 'ਤੇ ਕਰੀਏ। ਉਹਨਾਂ ਨਾਲ ਸਤਿਸੰਗ ਕੀਤਾ, ਸਤਿਸੰਗ ਕਰਦਿਆਂ ਕਰਦਿਆਂ ਸੱਚੇ ਸਤਿਗੁਰਾਂ ਨੂੰ ਪਤਾ ਲੱਗਾ ਵੀ ਇਹ ਕਈਆਂ ਦਿਨਾਂ ਦੇ ਵਿਚਾਰੇ ਭੁੱਖੇ ਬੈਠੇ ਆ, ਇਹਨਾਂ ਨੇ ਪ੍ਰਸ਼ਾਦਾ ਛਕਣਾ। ਅਤੇ ਸਤਿਗੁਰੂ ਨਾਲਦਿਆਂ ਨੂੰ ਕਹਿੰਦੇ, ਭਾਈ ਮਰਦਾਨਾ ਜੀ ਉਹਨਾਂ ਨੂੰ, ਬਾਲਾ ਜੀ ਨੂੰ, ਜਾਓ ਭਾਈ ਆਹ ਜਿਹੜੇ ਪੈਸੇ ਆ ਨਾ ਆਪਣੇ ਕੋਲ ਬੜਾ ਸਬੱਬ ਬਣਿਆ ਹੈ, ਇਹਨਾਂ ਨੂੰ ਪ੍ਰਸ਼ਾਦਾ ਛਕਾਉਂਦੇ ਹਾਂ। ਅਤੇ ਗੁਰੂ ਪਿਆਰਿਓ ਇਹਦਾ ਮਤਲਬ ਉਹ 20 ਰੁਪਈਆਂ ਦਾ ਇੱਕੋ ਦਿਨ ਵਿੱਚ ਪ੍ਰਸ਼ਾਦਾ ਨਹੀਂ ਸੀ ਛਕਾਇਆ ਜਾ ਸਕਦਾ, ਪਤਾ ਨਹੀਂ ਕਿੰਨੇ ਕੁ ਦਿਨ ਲੱਗੇ ਹੋਣੇ ਆ, ਰਸਦਾਂ ਬਸਦਾਂ ਲਿਆਉਣੀਆਂ, ਕਈ ਦਿਨ ਲੰਗਰ ਚੱਲਦਾ ਰਿਹਾ। ਔਰ ਆਪਾਂ ਕੀ ਆਖਦੇ ਹਾਂ, ਗੁਰੂ ਨਾਨਕ ਨੇ ਉਹ 20 ਰੁਪਈਆਂ ਦਾ ਲੰਗਰ ਲਾਇਆ ਜਿਹੜਾ ਅੱਜ ਤੱਕ ਚੱਲਦਾ, ਮੁਬਾਰਕ। ਪਰ ਗੁਰੂ ਬਾਬੇ ਨਾਨਕ ਨੇ ਲੋੜਵੰਦਾਂ ਨਹੀਂ ਲਾਇਆ ਸੀ, ਐਵੇਂ ਨਹੀਂ ਸੀ ਲਾਇਆ, ਰੱਬ ਦੀ ਬੰਦਗੀ ਕਰਨ ਵਾਲਿਆਂ 'ਤੇ ਲਾਇਆ ਸੀ, ਕਿਸੇ ਸ਼ਰਾਬੀਆਂ ਲਈ ਸੀ ਨਹੀਂ ਸੀ ਲਾਇਆ, ਤੰਬਾਕੂ ਖਾਣ ਵਾਲੇ ਭਈਆਂ ਵਾਸਤੇ ਹਾਂ, ਜਿਹਨੂੰ ਲੋੜ ਹੈ ਉਹ ਠੀਕ ਹੈ ਲੰਗਰ ਦੇ ਵਿੱਚ। ਉੱਪਰ ਹੁਣ ਗੁਰੂ ਪਿਆਰਿਓ ਲੰਗਰ ਹੈ, ਆ ਬਾਹਰ ਲੰਗਰ ਚੱਲਦਾ, ਇਹਦੀ ਕੋਈ ਮਰਿਆਦਾ? ਤੁਸੀਂ ਆਏ ਹੋ। ਦਰਅਸਲ ਜਦੋਂ ਇਹ ਲੰਗਰ ਲੱਗੇ ਸੀ ਨਾ, ਇਹਨਾਂ ਦੀ ਮਹੱਤਤਾ ਸੀ ਬਈ ਸੰਗਤ ਗੁਰੂ ਘਰ ਦੇ ਵਿੱਚ ਆਈ ਆ, ਉਹਦੇ ਵਿੱਚ ਬੀਬੀਆਂ ਵੀ ਆਈਆਂ, ਬੱਚੇ ਵੀ ਆਏ, ਸਾਡੇ ਸਤਿਕਾਰਯੋਗ ਵੀਰ ਵੀ ਆਏ, ਔਰ ਇਹਨਾਂ ਨੂੰ ਸਤਿਸੰਗ ਕਰਦਿਆਂ ਦੇਰੀ ਹੋ ਸਕਦੀ ਆ, ਰਾਤ ਨੂੰ ਹਨੇਰਾ ਹੋ ਸਕਦਾ ਹੈ, ਤੇ ਗੁਰੂ ਮਹਾਰਾਜ ਜੀ ਨੇ ਇਹਨਾਂ ਵਾਸਤੇ ਲੰਗਰ ਲਾਤੇ ਵੀ ਇਸ ਵੇਲੇ ਇੱਥੇ ਸਤਿਸੰਗ ਕਰਦਿਆਂ ਬੀਬੀਆਂ ਵਿਚਾਰੀਆਂ ਕਦੋਂ ਜਾ ਕੇ ਬੱਚਿਆਂ ਦੇ ਨਾਲ ਪ੍ਰਸ਼ਾਦਾ ਪਕਾਉਣਗੀਆਂ ਔਰ ਕਦੋਂ ਜਾ ਕੇ ਬੱਚਿਆਂ ਨੂੰ ਖਲੋਣਗੀਆਂ, ਹਨੇਰਾ ਹੋ ਜਾਣਾ, ਤੇ ਇਸ ਕਰਕੇ ਇੱਥੇ ਬਣਿਆ ਬਣਾਇਆ ਪ੍ਰਸ਼ਾਦਾ ਜਿਹੜਾ ਇਹਨਾਂ ਨੂੰ ਛਕਾ ਕੇ ਘਰ ਨੂੰ ਤੋਰਿਆ ਜਾਵੇ, ਇਹ ਸੀ ਦਰਅਸਲ ਮਰਿਆਦਾ। ਲੇਕਿਨ
ਅਸੀਂ ਹੋਰ ਪਾਸੇ ਲੈ ਗਏ। ਗੁਰੂ ਮਹਾਰਾਜ ਭਲਾ ਕਰੇ, ਸੱਚੇ ਸਤਿਗੁਰੂ ਸੁਲਤਾਨ ਇੱਥੋਂ ਜਦੋਂ ਆਪਣੇ ਨਨਕਾਣਾ ਸਾਹਿਬ ਰਾਏ ਭੋਏ ਦੀ ਤਲਵੰਡੀ, ਰਾਏ ਭੋਏ ਤਲਵੰਡੀ ਦੀ ਧਰਤੀ ਦੇ ਉੱਤੇ ਸਤਿਗੁਰਾਂ ਦਾ ਪ੍ਰਕਾਸ਼ ਹੁੰਦਾ ਹੈ, ਤੇ ਗੁਰੂ ਪਿਆਰਿਓ ਉਹਨਾਂ ਦੀ ਵੱਡੀ ਭੈਣ ਬੇਬੇ ਨਾਨਕੀ ਦਾ ਵਿਆਹ ਸੁਲਤਾਨਪੁਰ, ਦੁਆਬੇ ਦੀ ਧਰਤੀ ਸੁਲਤਾਨਪੁਰ, ਉੱਥੇ ਵਿਆਹੇ ਗਏ ਭਾਈ ਜੈ ਰਾਮ ਜੀ ਦੇ ਨਾਲ। ਹੁਣ ਬੇਬੇ ਨਾਨਕੀ ਇੱਕ ਦਿਨ ਆਈ ਹੈ ਸੁਲਤਾਨਪੁਰ ਤੋਂ ਆਪਣੇ ਪਤੀ ਦੇ ਨਾਲ ਨਨਕਾਣਾ ਸਾਹਿਬ, ਤੇ ਗੁਰੂ ਪਿਆਰਿਓ ਇੱਥੇ ਆ ਕੇ ਆਪਣੇ ਪਿਤਾ ਜੀ ਦੇ ਨਾਲ ਔਰ ਆਪਣੇ ਵੀਰ ਦਾ ਸਾਹ ਭਾਵ ਜਿਹਾ ਦੇਖ ਕੇ ਲੱਗਦਾ ਹੈ ਉਹਨਾਂ ਨੇ ਮਹਿਸੂਸ ਕੀਤਾ ਕਿ ਮੇਰਾ ਬਾਪੂ ਗੁੱਸੇ ਵਿੱਚ ਹੈ ਔਰ ਮੇਰਾ ਬਾਪੂ ਮੇਰੇ ਵੀਰ ਤੋਂ ਔਖਾ ਰਹਿੰਦਾ ਹੈ, ਇਹਦੇ ਨਾਲ ਐਵੇਂ ਲੜਦਾ ਝਗੜਦਾ ਰਹਿੰਦਾ ਛੋਟੀਆਂ ਛੋਟੀਆਂ ਗੱਲਾਂ ਤੋਂ, ਤੇ ਆਖਿਰ ਆਪਣੇ ਬਾਪ ਜੀ ਨੂੰ ਪਿਤਾ ਜੀ ਨੂੰ ਆਖ ਦਿੱਤਾ, ਪਿਤਾ ਜੀ ਜੇ ਤੁਸੀਂ ਆਖੋ ਤੇ ਮੈਂ ਵੀਰ ਨੂੰ ਆਪਣੇ ਨਾਲ ਲੈ ਜਾਵਾਂ ਸੁਲਤਾਨਪੁਰ। ਤੇ ਪਿਤਾ ਕਾਲੂ ਜੀ ਪਹਿਲਾਂ ਤਿਆਰ ਸਨ, ਕਹਿੰਦੇ ਧੀਏ ਲੈ ਜਾ ਇੱਥੇ ਮੇਰਾ ਨੁਕਸਾਨ ਕਰਦਾ, ਇੱਥੇ ਮੈਨੂੰ ਅਲਾਮੇ ਦਵਾਉਂਦਾ, ਇਹਨੂੰ ਮੈਂ ਪੈਸੇ ਦੇ ਕੇ ਭੇਜਦਾ ਤੇ ਇਹ ਉੱਥੇ ਲੋਕਾਂ ਨੂੰ ਰੋਟੀਆਂ ਖਲਾ ਆਉਂਦਾ। ਜ਼ਰੂਰ ਹੈ ਗੁਰੂ ਪਿਆਰਿਓ, ਜਿਸ ਬਾਪ ਨੇ ਏਡੀ ਵੱਡੀ ਰਕਮ ਦਿੱਤੀ ਹੋਵੇ ਕੁਦਰਤੀ ਗੱਲ ਹੈ ਇੱਦਾਂ ਦੇ ਸ਼ਬਦ ਬੋਲ ਦੇਣੇ। ਹੁਣ ਆਪਾਂ ਆਪਣੇ ਬੱਚਿਆਂ ਨੂੰ ਕੋਈ ਦੇਖੀਏ ਸਹੀ ਵੀ ਕਿਤੇ 10 ਰੁਪਏ ਵੱਧ ਖਰਚ ਹੋਵੇ ਬੰਦਾ ਗਲ ਗਲ ਪਾਣੀ ਆ ਜਾਂਦਾ ਹੈ, ਤੇ ਉਸ ਬਾਪ ਨੇ ਆਪਣੀ ਕਮਾਈ ਦੇ ਵਿੱਚੋਂ ਜਦੋਂ 20 ਰੁਪਏ ਦਿੱਤੇ ਹੋਣਗੇ ਗੁਰੂ ਪਿਆਰਿਓ ਕਾਲਜਾ ਪੜ ਜਾਂਦਾ। ਐਵੇਂ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੈ। ਪਿਤਾ ਕਾਲੂ ਜੀ ਨੇ ਕਿੱਡਾ ਵੱਡਾ ਦਿਲ ਕਰਕੇ ਇਹ ਬਰਦਾਸ਼ਤ ਕੀਤਾ ਹੋਵੇਗਾ ਕਿ ਮੇਰਾ ਪੁੱਤ ਸਾਧੂਆਂ ਨੂੰ ਆਪ ਸਾਧੂ ਬਣਿਆ ਪੜਦਾ ਤੇ ਸਾਧੂਆਂ ਨੂੰ ਪ੍ਰਸ਼ਾਦਾ ਚੁਕਾਇਆ ਆ। ਤੇ ਸਤਸੰਗ ਜੀ ਆਖਰ ਜਦੋਂ ਭੈਣ ਨੇ ਆਖਿਆ ਨਾ ਕਿ ਬਾਪੂ ਮੈਂ ਲੈ ਜਾਵਾਂ ਆਪਣੇ ਵੀਰ ਨੂੰ, ਤੇ ਕਹਿੰਦਾ ਲੈ ਜਾ ਇੱਥੇ ਅਲਾਮੇ ਦਵਾਉਂਦਾ, ਇਹਨੂੰ ਘੱਲੀ ਦਾ ਕਿਸੇ ਪਾਸੇ ਇਹ ਕੰਮ ਕਿਸੇ ਪਾਸੇ ਦੂਸਰੇ ਪਾਸੇ ਤੁਰ ਜਾਂਦਾ, ਲੈ ਜਾ ਧੀਏ ਉੱਥੇ ਚੰਗੀ ਕੋਈ ਨੌਕਰੀ ਹੋਵੇ ਨਾ ਜੈ ਰਾਮ ਜੀ ਨੂੰ ਕਹਿ ਕੇ ਤੇ ਨੌਕਰੀ ਤੇ ਲਵਾ ਦਿਓ। ਹੁਣ ਭਾਈ ਜੈ ਰਾਮ ਜੀ ਦੀ ਦੌਲਤ ਖਾਂ ਲੋਧੀ ਦੇ ਨਾਲ ਚੰਗੀ ਬਣੀ ਹੋਈ ਸੀ, ਦੌਲਤ ਖਾਂ ਲੋਧੀ ਸੁਲਤਾਨਪੁਰ ਦਾ ਨਵਾਬ, ਉਹਨਾਂ ਦੇ ਨਾਲ ਗੱਲਬਾਤ ਕੀਤੀ, ਨੌਕਰੀ ਦੇ ਉੱਤੇ ਲਵਾ ਦਿੱਤਾ, ਮੋਦੀ ਖਾਨੇ ਦਾ ਵੱਡਾ ਮੋਦੀ ਇੰਚਾਰਜ ਬਣਾ ਦਿੱਤਾ, ਮੋਦੀ ਖਾਨੇ ਦਾ ਸਟੋਰ ਵੱਡੇ ਸਟੋਰ ਦਾ ਗੋਦਾਮ ਦਾ ਵੱਡਾ ਸਟੋਰ ਕੀਪਰ ਗੁਰੂ ਬਾਬਾ ਨਾਨਕ ਜੀ ਬਣ ਗਿਆ। ਲੇਕਿਨ ਨੌਕਰੀ ਦੇ ਲੱਗਣ ਤੋਂ ਪਹਿਲਾਂ ਭਾਈ ਜੈ ਰਾਮ ਜੀ ਨੂੰ ਦੌਲਤ ਖਾਂ ਲੋਧੀ ਨੇ ਆਖ ਦਿੱਤਾ ਸੀ ਸੱਜਣਾ ਘਰੇ ਸਲਾਹ ਕਰ ਲਾ ਆਪਣੇ ਰਿਸ਼ਤੇਦਾਰ ਦੇ ਨਾਲ, ਸਾਡੇ ਕੋਲ ਵੈਕੈਂਸੀ ਤੇ ਹੈ ਬਹੁਤ ਵਧੀਆ ਪਰ ਉਹਦੇ ਵਿੱਚ ਵੱਡੇ ਵੱਡੇ ਘਪਲੇ ਹੋ ਜਾਂਦੇ ਆ, ਇਹ ਨਾ ਹੋਵੇ ਤੇਰੇ ਰਿਸ਼ਤੇਦਾਰ ਨੂੰ ਕੱਲ ਨੂੰ ਜੇ ਉਹਨੇ ਕੋਈ ਘਪਲਾ ਕਰ ਲਿਆ ਕੋਈ ਹੇਰਾ ਫੇਰੀ ਕੀਤੀ ਤਾਂ ਮੈਂ ਜੇਲ੍ਹ ਵਿੱਚ ਦੇ ਦੇਵਾਂ, ਮੁੜ ਕੇ ਤੂੰ ਆਖੇਗਾ ਕਿ ਦੌਲਤ ਖਾਂ ਜੀ ਤੁਸੀਂ ਸਾਡੇ ਨਾਲ ਧੱਕਾ ਕੀਤਾ, ਦੇਖ ਕਿਤੇ ਤੈਨੂੰ ਲੈਣੇ ਦੇ ਦੇਣੇ ਨਾ ਪੈ ਜਾਣ, ਤੇਰੀ ਆਪਣੀ ਨੌਕਰੀ ਵੀ ਨਾ ਜਾਂਦੀ ਲੱਗੇ। ਤੇ ਜਾ ਕੇ ਸਲਾਹ ਕੀਤੀ ਜਾਂਦੀ ਹੈ, ਗੁਰੂ ਬਾਬਾ ਨਾਨਕ ਜੀ ਨੂੰ ਪੁੱਛਿਆ ਜਾਂਦਾ ਵੀਰ ਨੌਕਰੀ ਮਿਲਦੀ ਹੈ ਬਹੁਤ ਵਧੀਆ, ਤੇ ਸੱਜਣਾ ਇਮਾਨਦਾਰੀ ਦਾ ਕੰਮ ਹੈ ਔਰ ਉਹਦੇ ਵਿੱਚ ਘਪਲੇ ਹੋ ਜਾਂਦੇ ਆ, ਮਾੜਾ ਮੋਟਾ ਵੀ 3-5 ਹੋ ਗਈ ਤੇ ਆਪਾਂ ਨੂੰ ਸਜ਼ਾ ਮਿਲ ਸਕਦੀ ਹੈ। ਤੇ ਗੁਰੂ ਬਾਬਾ ਨਾਨਕ ਜੀ ਕਹਿੰਦੇ ਚਿੰਤਾ ਨਾ ਕਰੋ ਵੀਰ ਜੀ, ਭਾਈਆ ਜੀ ਤੁਸੀਂ ਚਿੰਤਾ ਨਾ ਕਰੋ, ਮੈਂ ਤੁਹਾਨੂੰ ਅਲਾਮਾ ਨਹੀਂ ਆਉਣ ਦਿੰਦਾ, ਮੈਂ ਤੁਹਾਡੀ ਪੱਗ ਨੂੰ ਦਾਗ ਨਹੀਂ ਲੱਗਣ ਦੇਵਾਂਗਾ, ਮੈਂ ਇਮਾਨਦਾਰੀ ਦੇ ਨਾਲ ਸਾਰਾ ਕਾਰਜ ਕਰਾਂਗਾ। ਗੁਰੂ ਪਿਆਰਿਓ ਉੱਥੇ 13-13 ਕਹਿ ਕੇ ਤੋਲਿਆ ਤੇ ਸਤਸੰਗ ਜੀ ਸਤਿਗੁਰਾਂ ਦੇ ਉੱਤੇ ਇਲਜ਼ਾਮ ਲੱਗ ਜਾਂਦੇ ਨੇ। ਹੁਣ ਇਲਜ਼ਾਮ ਕੀ ਲੱਗੇ, ਕਈਆਂ ਨੇ ਦੇਖ ਲੈਣਾ ਵੀ ਬਾਬਾ ਨਾਨਕ ਇਹਨਾਂ ਤੋਂ ਪੈਸੇ ਤਾਂ ਲੈਂਦਾ ਨਹੀਂ, ਉੱਦਾਂ ਹੀ ਪੰਡਾ ਬਣ ਬਣ ਕੇ ਚੁਕਾਈ ਜਾਂਦਾ, ਤੇ ਦੌਲਤ ਖਾਂ ਲੋਧੀ ਦੇ ਕੋਲ ਇਹ ਚੁਗਲੀਆਂ ਲਾ ਦੇਣੀਆਂ ਇਹਨਾਂ ਲੋਕਾਂ ਨੇ ਕਿ ਖਾਨ ਸਾਹਿਬ ਆ ਤੁਹਾਡਾ ਮੋਦੀ ਖਾਨਾ ਲੁਟਾ ਦੇਣਾ ਇਹਨਾਂ 5-4 ਦਿਨਾਂ ਦੇ ਵਿੱਚ ਹੀ, ਜਿੱਦਾਂ ਉਹ ਲੋਕਾਂ ਨੂੰ ਵੰਡੀ ਜਾਂਦਾ। ਤੇ ਗੁਰੂ ਪਿਆਰਿਓ ਹਿਸਾਬ ਕਿਤਾਬ ਕਰਨਾ ਤੇ ਗੁਰੂ ਬਾਬੇ ਨਾਨਕ ਦੇ ਅੱਗਿਓਂ ਵੱਧ ਨਿਕਲਣੇ, ਤੇ ਸੱਚੇ ਸਤਿਗੁਰਾਂ ਨੇ ਕਹਿਣਾ ਉਸ ਪਰਮਾਤਮਾ ਦਾ ਨਾਮ ਲੈ ਕੇ ਜਦੋਂ 13 ਕਹਿ ਕੇ ਵੰਡੀਏ ਨਾ ਉਹਦੇ ਵਿੱਚ ਘਾਟਾ ਨਹੀਂ ਪੈਂਦਾ, ਜਦੋਂ 13 ਕਹਿ ਕੇ ਜਦੋਂ ਮੇਰਾ ਕਹਿ ਕੇ ਵੰਡੀਏ ਨਾ ਉਦੋਂ ਘਾਟਾ ਪੈਂਦਾ, ਉਦੋਂ ਥਾਂ ਥਾਂ 'ਚ ਘਾਟਾ ਪੈਂਦਾ। ਵਾਰ ਵਾਰ ਹਿਸਾਬ ਕਿਤਾਬ ਹੋਏ, ਇੱਕ ਦਿਨ ਗੁਰੂ ਬਾਬਾ ਨਾਨਕ ਜੀ ਨੇ ਆਖ ਦਿੱਤਾ ਕਹਿੰਦਾ ਮੈਂ ਛੱਡ ਦੇਣਾ ਇਹ ਕੰਮ, ਅੱਜ ਤੋਂ ਬਾਅਦ ਆਹ ਚੱਕੋ ਚਾਬੀਆਂ ਅਸੀਂ ਨਹੀਂ ਤੁਹਾਡਾ ਕੰਮ ਕਰਨਾ। ਦੌਲਤ ਖਾਂ ਲੋਧੀ ਨੇ ਬਥੇਰੇ ਤਰਲੇ ਕੀਤੇ, ਉਹਨਾਂ ਦੀ ਅਜ਼ਮਤ ਦੇ ਬਾਰੇ ਪਤਾ ਲੱਗ ਚੁੱਕਾ ਸੀ, ਇਹ ਕੋਈ ਆਮ ਪੁਰਸ਼ ਨਹੀਂ ਹੈ, ਇਹ ਮਹਾਨ ਸ਼ਖਸੀਅਤ ਹੈ, ਇਹ ਰੱਬੀ ਰੂਹ ਨੇ ਧੰਨ ਗੁਰੂ ਨਾਨਕ ਜੀ। ਤਰਲੇ ਕੀਤੇ ਪਰ ਨਹੀਂ ਗੁਰੂ ਪਿਆਰਿਓ, ਫਿਰ ਆਖਿਰ ਇੱਕ ਦਿਨ ਇਤਿਹਾਸ ਮੁਤਾਬਕ ਦੱਸਿਆ ਜਾਂਦਾ ਹੈ
कि धन गुरु नानक देव जी महाराज वेई नदी दे विच नित रूटीन मुताबक इशनान करन वास्ते गए ते नाल दे साथी भाई मरदाना जी उत्थे खड़े ने, लेकिन गुरु बाबा नानक जी वापस नहीं आए। किसी ने नहीं देखे कित्थे गए गुरु प्यारे, वह कित्थे गए उदाता जानदा, सानू नहीं पता। पर तीसरे दिन जदों सुल्तानपुर दीआं कबरां दे विचों चढ़दे पासे जिधरों पानी आउंदा सी उधरले पासे गुरद्वारा हट साहब बनिया, सतगुरां दी याद दे विच उस जगह ते सतगुरां प्रकाश हुंदा है। ते सतसंग जी उस कबरां दे विच बैठ के जिहड़ा सच्चे सतगुरां ने पैगाम लैके आए सन उस वाहिगुरु दे दर तों, जिहड़ा पैगाम सुल्तानपुर दीआं कबरां दे विच बैठ के गाया, ढाडी जथा क्यों पेश करदा।

ਇਸ ਵੇਈ ਨਦੀ ਦੇ ਵਿੱਚ ਗੁਰੂ ਬਾਬਾ ਨਾਨਕ ਜੀ ਜਿਹਦੇ ਵਿੱਚ ਨਿੱਤ ਇਸ਼ਨਾਨ ਕਰਨ ਵਾਸਤੇ ਜਾਂਦੇ ਸਨ, ਉਹਦੇ ਚੋਂ ਅੱਜ ਵਾਪਸ ਨਹੀਂ ਆਏ। ਤੇ ਗੁਰੂ ਪਿਆਰਿਓ, ਬਾਹਰਲੇ ਪਾਸੇ ਬਸਤਰ ਪਏ, ਜੋੜਾ ਪਿਆ, ਔਰ ਕਿਸੀਆਂ ਨੇ ਦੇਖਿਆ, ਜਾ ਕੇ ਇਸ ਗੱਲ ਦੀ ਖਬਰ ਆਲੇ ਦੁਆਲੇ ਦੱਸਣ ਦਾ ਯਤਨ ਕੀਤਾ ਵੀ ਬਸਤਰ ਤੇ ਨਾਨਕ ਦੇ ਲੱਗਦੇ ਹੈ, ਨਾਨਕ ਦਿਸਦਾ ਨਹੀਂ ਕਿਤੇ। ਔਰ ਪਰਿਵਾਰ ਨੂੰ ਸਭ ਤੋਂ ਪਹਿਲਾਂ ਖਬਰ ਪਹੁੰਚਾਈ ਜਾਂਦੀ ਹੈ ਨਾ, ਭੈਣ ਬੇਬੇ ਨਾਨਕੀ ਜੀ ਦੇ ਕੋਲ ਇਹ ਖਬਰ ਪਹੁੰਚਾਈ ਗਈ, ਨਾਨਕੀ ਤੇਰਾ ਵੀਰ ਨਹੀਂ ਦਿਸਦਾ, ਉਹਦੇ ਕੱਪੜੇ ਪਏ ਉੱਥੇ, ਉਹਦਾ ਜੋੜਾ ਪਿਆ, ਉਹਦਾ ਪਰਨਾ ਪਿਆ, ਪਰ ਉਹ ਆਪ ਨਹੀਂ। ਗੁਰੂ ਪਿਆਰਿਓ, ਦੁਪਹਿਰੇ ਤੱਕ ਸ਼ਾਮਾਂ ਤੱਕ ਦੇਖਿਆ ਗਿਆ, ਪਰ ਗੁਰੂ ਬਾਬਾ ਨਾਨਕ ਜੀ ਕਿਤੇ ਨਜ਼ਰ ਨਹੀਂ ਆਏ। ਔਰ ਦੌਲਤ ਖਾਂ ਲੋਧੀ ਤੱਕ ਇਹ ਖਬਰ ਪਹੁੰਚੀ, ਚੋਬੇ ਮਕਾਏ ਗਏ, ਜਿਹੜੇ ਤਾਰੂ ਹੁੰਦੇ ਆ, ਲਾਸ਼ਾਂ ਡੈੱਡ ਬੋਡੀਆਂ ਪਾਣੀਆਂ ਦੇ ਵਿੱਚੋਂ ਕੱਢਣ ਵਾਲੇ, ਇਹੀ ਸੋਚਿਆ ਸੀ ਨਾ ਗੁਰੂ ਬਾਬੇ ਨਾਨਕ ਦੀ ਬੋਡੀ ਜਿਹੜੀ ਹੈ ਇਹ ਪਾਣੀ ਦੇ ਵਿੱਚ ਇਸ ਵੇਲੇ ਥੱਲੇ ਖਤਮ ਹੋ ਗਈ ਹੈ, ਚੋਬੇ ਮਗਾਏ ਜਾਣ ਤੇ ਅਕਸਰ ਡੈੱਡ ਬੋਡੀ ਕੱਢੀ ਜਾਵੇ। ਤੇ ਗੁਰੂ ਪਿਆਰਿਓ, ਭੈਣ ਬੇਬੇ ਨਾਨਕੀ ਆਪਣੇ ਘਰ ਵਿੱਚ ਬੈਠੀ ਹੈ, ਔਰ ਲੋਕਾਂ ਦਾ ਹਜ਼ੂਮ ਜਿਹੜਾ ਉਹ ਬਾਹਰ ਇੱਥੇ ਵੇਈ ਦੇ ਉੱਤੇ ਆਇਆ, ਹਜ਼ਾਰਾਂ ਸੁਲਤਾਨਪੁਰ ਦੇ ਲੋਕ ਜਿਹੜੇ ਨਾ ਵੇਈ ਦੇ ਉੱਤੇ ਆਏ। ਫਿਰ ਜਾ ਕੇ ਕਿਸੇ ਨੇ ਆਖਿਆ, ਨਾਨਕੀ ਤੇਰਾ ਵੀਰ ਰੁੜ ਗਿਆ, ਤੂੰ ਉੱਥੇ ਪਹੁੰਚੀ ਨਹੀਂ, ਉੱਥੇ ਦੇਖ ਸਾਰਾ ਸੁਲਤਾਨਪੁਰ ਉੱਥੇ ਉਮੜਿਆ ਹੋਇਆ। ਨਾਨਕੀ ਸ਼ਾਂਤ ਬੈਠੀ ਹੈ, ਸ਼ਾਂਤ ਬੈਠੀ ਹੈ। ਫਿਰ ਕਈਆਂ ਨੇ ਇਹ ਦੁਬਾਰਾ ਫਿਰ ਇਹ ਗੱਲਾਂ ਰਿਪੀਟ ਕਰਨ ਦਾ ਯਤਨ ਕੀਤਾ, ਪਰ ਬੇਬੇ ਨਾਨਕੀ ਕੋਈ ਜਵਾਬ ਨਹੀਂ ਦਿੰਦੀ। ਤੇ ਸਤਸੰਗ ਜੀ, ਕੁਝ ਸਿਆਣੀਆਂ ਬਜ਼ੁਰਗ ਮਤਾਵਾਂ ਜਿਹੜੀਆਂ ਹੁੰਦੀਆਂ ਨਾ, ਉਹ ਇਦਾਂ ਦੇ ਕਿਆਫੇ ਲਾ ਲੈਂਦੀਆਂ ਵੀ ਜਦੋਂ ਏਡੀ ਵੱਡੀ ਗਮ ਦੀ ਸੱਟ ਦਿਲ ਦੇ ਉੱਤੇ ਵੱਜਦੀ ਹੈ ਨਾ, ਔਰ ਬੰਦਾ ਇੱਕ ਕਿਸਮ ਦਾ ਆਪਣੇ ਆਪ ਦੇ ਉੱਤੇ ਬਹੁਤ ਇੱਕ ਬੋਝ ਪਾ ਲੈਂਦਾ ਹੈ, ਉਹ ਕਿਸੇ ਨਾਲ ਬੋਲਦਾ ਨਹੀਂ, ਔਰ ਇੱਥੋਂ ਤੱਕ ਅੱਖਾਂ ਚੋਂ ਪਾਣੀ ਵੀ ਨਹੀਂ ਆਉਂਦਾ, ਉਹ ਰੋਂਦਾ ਨਹੀਂ, ਔਰ ਦਿਲ ਦੇ ਉੱਤੇ ਗਮ ਦੀ ਜਿਹੜੀ ਸੱਟ ਹੈ ਉਹ ਦਿਲ ਦੇ ਉੱਤੇ ਜਾ ਲੱਗਦੀ ਹੈ। ਔਰ ਪਿੰਡਾਂ ਦੇ ਵਿੱਚ ਗੁਰੂ ਪਿਆਰਿਓ, ਕਈ ਵਾਰ ਇਦਾਂ ਦੀਆਂ ਮੌਤਾਂ ਹੋ ਜਾਂਦੀਆਂ ਸੀ, ਜਵਾਨ ਪੁੱਤ ਮਰ ਜਾਣਾ, ਜਵਾਨ ਪਤੀ ਮਰ ਜਾਣਾ, ਤੇ ਉਸ ਸਦਮੇ ਦੇ ਵਿੱਚ ਮਾਂ ਜਾਂ ਪਤਨੀ ਕੋਈ ਏਡਾ ਵੱਡਾ ਸਦਮਾ ਦਿਲ ਦੇ ਉੱਤੇ ਲੱਗ ਜਾਂਦਾ ਹੁੰਦਾ ਸੀ, ਉਹ ਰੋਂਦੀਆਂ ਨਹੀਂ ਸੀ, ਦਿਲ ਭਰ ਜਾਂਦਾ ਸੀ। ਤੇ ਫਿਰ ਘਰ ਦੀਆਂ ਔਰਤਾਂ ਨੇ, ਸਿਆਣੀਆਂ ਔਰਤਾਂ ਨੇ ਕੁਝ ਏਦਾਂ ਦੇ ਗੱਲਾਂ ਕਰਨੀਆਂ, ਔਰ ਉਹਨਾਂ ਉਹਦਾ ਰੋਣ ਕੱਢਣਾ ਵੀ ਇਹ ਰੋਵੇ, ਇਹਦਾ ਅੰਦਰਲਾ ਦਿਲ ਦਾ ਜਿਹੜਾ ਅੰਦਰਲਾ ਗੁਬਾਰ ਉਹ ਫੁੱਟੇ, ਨਹੀਂ ਤੇ ਇਹ ਗੁੰਮ ਸੁੰਮ ਹੋ ਜਾਵੇਗੀ, ਇਹ ਖਤਮ ਹੋ ਜਾਵੇਗੀ ਇੱਕ ਦਿਨ। ਤੇ ਗੁਰੂ ਪਿਆਰਿਓ, ਪੁਰਾਣੀਆਂ ਬਜ਼ੁਰਗ ਮਤਾਵਾਂ ਇੱਦਾਂ ਦੀਆਂ ਗੱਲਾਂ ਕਰ ਕਰਕੇ, ਇਮੋਸ਼ਨਲ ਗੱਲਾਂ ਕਰਕੇ ਰਵਾਉਣ ਦਾ ਯਤਨ ਕਰਦੀਆਂ ਹੁੰਦੀਆਂ ਸਨ। ਤੇ ਹੁਣ ਸਿਆਣੀਆਂ ਮਤਾਵਾਂ ਬੇਬੇ ਨਾਨਕੀ ਦੇ ਕੋਲ ਜਦੋਂ ਦੇਖ ਰਹੀਆਂ ਕਿ ਨਾਨਕੀ ਰੋ ਨਹੀਂ ਰਹੀ ਹੈ, ਕੋਈ ਹਾਏ ਬੌੜੀਆਂ ਨਹੀਂ ਕਰ ਰਹੀ, ਮੇਰਾ ਜਵਾਨ ਵੀਰ ਅੱਜ ਨਦੀ ਦੇ ਵਿੱਚ ਰੁੜ ਗਿਆ, ਲੋਕ ਕਹਿ ਰਹੇ ਨੇ, ਪਰ ਬੇਬੇ ਨਾਨਕੀ ਸ਼ਾਂਤ ਬੈਠੀ ਹੈ। ਗੁਰੂ ਪਿਆਰਿਓ, ਚੌਂਕੜੀ ਵੱਜੀ ਹੋਈ ਹੈ, ਸਮਾਧੀ ਲਾ ਕੇ ਬੈਠੀ ਹੈ। ਤੇ ਸਿਆਣੀਆਂ ਬਜ਼ੁਰਗ ਮਤਾਵਾਂ ਉਹਨੂੰ ਰਵਾਉਣ ਦਾ ਯਤਨ ਕਰਦੀਆਂ ਹੈ, ਹੁਣ ਇੱਦਾਂ ਦੀਆਂ ਇਮੋਸ਼ਨਲ ਗੱਲਾਂ ਕਰਦੀਆਂ, ਨਾਨਕੀ ਤੇਰਾ ਇੱਕੋ ਵੀਰ ਸੀ, ਅੱਜ ਉਹ ਦੁਨੀਆਂ ਦੇ ਉੱਤੋਂ ਚਲਾ ਗਿਆ, ਨਾਨਕੀ ਤੇਰੇ ਕੋਲੋਂ ਤਲਵੰਡੀ ਸਦਾ ਵਾਸਤੇ ਛੁੱਟ ਗਈ, ਹੁਣ ਤਲਵੰਡੀਓ ਤੂੰ ਕਿਹਨੂੰ ਦੇਖੇਗੀ, ਤੇਰੇ ਇੱਧਰ ਨੂੰ ਕਿਹਨੂੰ ਉਡੀਕਿਆ ਕਰੇਗੀ, ਤਲਵੰਡੀਓ ਮੇਰੇ ਵਾਸਤੇ ਕੋਈ ਲੋਹੜੀ ਲੈ ਕੇ ਆਵੇਗਾ, ਮੇਰੇ ਵਾਸਤੇ ਕੋਈ ਮੇਰਾ ਵੀਰ ਆਵੇਗਾ, ਮੇਰੇ ਭਤੀਜੇ ਆਉਣਗੇ, ਨਾਨਕੀ ਤੇਰਾ ਚਿਰਾਗ ਬੁੱਝ ਗਿਆ, ਇੱਦਾਂ ਦੀਆਂ ਇਮੋਸ਼ਨਲ ਗੱਲਾਂ ਕਰਕੇ ਰਵਾਉਣ ਦਾ ਯਤਨ ਕਰਦੇ ਹਨ। ਪਰ ਬੇਬੇ ਨਾਨਕੀ ਰੋਈ ਨਹੀਂ ਆ, ਇੱਕੋ ਹੀ ਬਚਨ ਆਖਿਆ, ਨਹੀਂ ਭੈਣੋ ਤੁਸੀਂ ਚਿੰਤਾ ਨਾ ਕਰੋ, ਮੇਰਾ ਵੀਰ ਡੁੱਬਿਆ ਨਹੀਂ, ਉਹ ਡੁੱਬਿਆਂ ਨੂੰ ਤਾਰਨ ਵਾਸਤੇ ਗਿਆ। ਗੁਰੂ ਪਿਆਰਿਓ, ਇੱਦਾਂ ਦੇ ਸਿੱਖ, ਇੱਦਾਂ ਦਾ ਭਰੋਸਾ ਕਿਸੇ ਦਾ ਹੋ ਸਕਦਾ ਹੈ? ਬੇਬੇ ਨਾਨਕੀ ਵਰਗਾ ਭਰੋਸਾ, ਇਹ ਪਹਿਲੇ ਦਰਜੇ ਦੇ ਸਿੱਖ ਸਨ, ਰਾਏ ਬੁਲਾਰ ਜੀ ਤੇ ਬੇਬੇ ਨਾਨਕੀ, ਇਹਨਾਂ ਨੂੰ ਸਾਡੀ ਕੌਮ ਨੇ ਪਹਿਲੇ ਦਰਜੇ ਦੇ ਸਿੱਖ ਆਖਿਆ, ਜਿਨ੍ਹਾਂ ਨੇ ਗੁਰੂ ਬਾਬੇ ਨਾਨਕ ਨੂੰ ਜਾਣਿਆ, ਔਰ ਕੋਈ ਵੀ ਕਿੰਤੂ ਪ੍ਰੰਤੂ ਨਹੀਂ ਕੀਤੀ ਆਪੇ ਮਾਲਕ ਦੇ, ਜੋ ਕੀਤਾ ਉਸ ਭਾਣਾ ਉਹਦਾ ਭਾਣਾ ਮੰਨਿਆ, ਭਾਣਾ ਮੰਨਣ ਦੇ ਔਰ ਗੁਰੂ ਮਹਾਰਾਜ ਦੇ ਇਹਨਾਂ ਦੋ ਸਿੱਖਾਂ ਨੇ ਸਾਨੂੰ ਜਾਚ ਦਿਖਾਈ ਹੈ। ਖੈਰ,
ਉਹ ਤੀਜਾ ਦਿਨ ਆਇਆ, ਲੋਕਾਂ ਨੂੰ ਲੱਭਦਿਆਂ ਲੱਭਦਿਆਂ ਚੋਬੇ ਲਿਆਂਦੇ ਗਏ, ਸਾਰੀ ਨਦੀ ਵੇਈ ਸ਼ਾਨ ਬਾਣੀ, ਪਰ ਕਿਤਿਓ ਗੁਰੂ ਬਾਬਾ ਨਾਨਕ ਜੀ ਨਹੀਂ ਲੱਭੇ। ਔਰ ਇਹੀ ਰੱਬ ਰਹੇ ਸਨ ਵੀ ਉਹਨਾਂ ਦੀ ਡੈਡ ਬੋਡੀ, ਉਹਨਾਂ ਦਾ ਮ੍ਰਿਤਕ ਸਰੀਰ ਕਿਤੋਂ ਮਿਲ ਜਾਵੇ, ਏਦਾਂ ਦਾ ਕੁਛ ਨਾ ਮਿਲਿਆ। ਔਰ ਅਚੰਬੇ ਵਾਲੀ ਗੱਲ ਇਹ ਹੁੰਦੀ ਹੈ ਤੀਜੇ ਦਿਨ ਕਿ ਜਿਸ ਨਾਨਕ ਨੂੰ ਵੇਈ ਦੇ ਵਿੱਚੋਂ ਲੱਭਦੇ ਸਨ, ਅੱਜ ਉਹ ਨਾਨਕ ਜਿੱਧਰਲੇ ਪਾਸਿਓ ਪਾਣੀ ਆ ਰਿਹਾ ਸੀ ਚੜ੍ਹਦੇ ਪਾਸੇ ਵੱਲ ਨੂੰ, ਉੱਥੋਂ 3 ਕਿਲੋਮੀਟਰ ਜਿੱਥੇ ਦੀ ਇਹ ਘਟਨਾ ਸੀ, ਉੱਥੋਂ 3 ਕਿਲੋਮੀਟਰ ਸੰਤ ਘਾਟ ਗੁਰਦੁਆਰਾ ਬਣਿਆ ਹੈ ਸਤਿਗੁਰਾਂ ਦੀ ਯਾਦ ਦੇ ਵਿੱਚ, ਉਸ ਜਗ੍ਹਾ ਦੇ ਉੱਤੇ ਸਤਿਗੁਰਾਂ ਨੂੰ ਲੋਕਾਂ ਨੇ ਦੇਖਿਆ। ਦੇਖਿਆ ਕਿਤੇ? ਸੁਲਤਾਨਪੁਰ ਦੀਆਂ ਕਬਰਾਂ ਦੇ ਵਿੱਚ, ਜਿੱਥੋਂ ਲੋਕ ਕਬਰਾਂ ਤੋਂ ਜਾਣ ਤੋਂ ਡਰਦੇ ਹੁੰਦੇ ਆ ਨਾ, ਅੱਜ ਗੁਰੂ ਬਾਬੇ ਨਾਨਕ ਨੇ ਆਪਣੇ ਧਰਮ ਦਾ ਸਿਧਾਂਤ ਜਿਹੜਾ ਸੀ ਇਹਨਾਂ ਕਬਰਾਂ ਤੋਂ ਸ਼ੁਰੂ ਕੀਤਾ। ਲੋਕ ਮੌਤ ਤੋਂ ਡਰਦੇ ਆ ਨਾ, ਮੌਤ ਤੋਂ ਡਰਦੇ ਆ, ਤੇ ਖਾਸ ਕਰਕੇ ਜਦੋਂ ਕਬਰ ਦੇ ਲਾਗਿਓ ਦੀ ਲੰਘਦੀ, ਕੋਈ ਸਿਵਿਆਂ ਦੇ ਲਾਗਿਓ ਦੀ ਲੰਘਦਾ ਨਾ, ਉੱਥੇ ਐਟੋਮੈਟਿਕ ਕਹਿੰਦਾ ਵਾਹਿਗੁਰੂ ਸਤਨਾਮ, ਭਾਵ ਉਹਨੂੰ ਆਪਣਾ ਉਹ ਅੰਤਮ ਦਿਨ ਚੇਤੇ ਆ ਜਾਂਦਾ, ਮੈਂ ਵੀ ਇੱਕ ਦਿਨ ਇੱਥੇ ਆ ਜਾਣਾ। ਮੌਤ ਮੌਤ ਜਿਹੜੀ ਹੈ ਉਹ ਵਾਹਿਗੁਰੂ ਕਢਾ ਦਿੰਦੀ ਹੈ। ਸੋ ਗੁਰੂ ਪਿਆਰਿਓ, ਗੁਰੂ ਮਹਾਰਾਜ ਜੀ ਨੇ ਆਪਣੇ ਸਿਧਾਂਤ ਨੂੰ, ਹੁਣ ਕਬਰ, ਕਬਰ ਕੀ ਹੈ, ਸਿਵੇ ਕੀ ਹੈ, ਮੌਤ, ਤੇ ਗੁਰੂ ਮਹਾਰਾਜ ਜੀ ਨੇ ਆਪਣਾ ਸਿਧਾਂਤ ਹੀ ਇੱਥੋਂ ਸ਼ੁਰੂ ਕੀਤਾ, ਪਹਿਲਾਂ ਮਰਨ ਕਬੂਲ, ਜਿਹਨਾਂ ਸਿਵਿਆਂ ਤੋਂ ਤੂੰ ਡਰਦਾ, ਜਿਸ ਮੌਤ ਤੋਂ ਤੂੰ ਡਰਦਾ, ਪਹਿਲਾਂ ਜਿਸ ਮੇਰਾ ਸਿੱਖ ਬਣਨਾ ਹੈ, ਤੂੰ ਸਿੱਖੀ ਦੇ ਕਲਾਵੇ ਦੇ ਵਿੱਚ ਸੁੱਖੀ ਸਲਿੱਖੀ ਦੇ ਸਕੂਲ ਦੇ ਵਿੱਚ ਆਉਣਾ, ਤੇ ਇੱਥੇ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡਿਆਸ, ਹੋ ਸਭਨ ਕੀ ਰੇਣਕਾ ਤੋ ਆਹ ਮਾਰੇ ਪਾਸ, ਪਹਿਲਾਂ ਮਰਨਾ ਕਬੂਲ ਕਰ, ਜੇ ਗੁਰੂ ਦੇ ਸਿਧਾਂਤਾਂ ਦੇ ਇਹਨਾਂ ਦੇ ਉੱਤੇ ਤੂੰ ਪਹਿਰਾ ਤਾਂ ਹੀ ਦੇ ਸਕਦਾ। ਹੁਣ ਸਤਸੰਗ ਜੀ, ਜਦੋਂ ਤੀਸਰੇ ਦਿਨ ਪ੍ਰਗਟ ਹੋਏ ਤੇ ਉਹਨਾਂ ਦੇ ਮੁਖਾਰਬਿੰਦ ਵਿੱਚੋਂ ਨਿਕਲਿਆ, ਨਾ ਕੋਈ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਣ, ਔਰ ਉੱਥੇ ਭੀੜ ਇਕੱਠੀ ਹੋ ਜਾਂਦੀ ਹੈ। ਗੁਰੂ ਮਹਾਰਾਜ ਇਹ ਸ਼ਬਦ ਗਾਇਨ ਕਰਦੇ ਨੇ, ਕਹਿੰਦੇ ਇਸ ਦੁਨੀਆਂ ਦੇ ਉੱਤੇ ਨਾ ਕੋਈ ਹਿੰਦੂ ਆ ਨਾ ਕੋਈ ਮੁਸਲਮਾਨ ਹੈ, ਤੇ ਗੁਰੂ ਬਾਬਾ ਨਾਨਕ ਉਹ ਜਿਹੜਾ ਸ਼ਬਦ ਉਚਾਰਨ ਕਰਦੇ ਨੇ ਨਾ, ਇੱਥੇ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਤੇ ਕਵੀ ਦੀਆਂ ਕਲਮ ਨੇ ਉਸ ਸ਼ਬਦ ਨੂੰ ਕਲਮਬੱਧ ਕੀਤਾ ਹੈ, ਤੇ ਢਾਡੀ ਜਥਾ ਉਸ ਕਵੇੜੇ ਦੀ ਰਚਨਾ ਨੂੰ ਤੁਹਾਡੇ ਸਾਹਮਣੇ ਇਉਂ ਕਹਿਣ ਲੱਗਾ।

ਸੁਲਤਾਨਪੁਰ ਦੇ ਵਿੱਚ ਇਹ ਖਬਰ ਫੈਲ ਗਈ ਕਿ ਨਾਨਕੀ ਦਾ ਵੀਰ ਨਾਨਕ ਜਿਹਦਾ ਰੌਲਾ ਪਾ ਗਿਆ ਸੀ, ਕਈਆਂ ਨੇ ਰੌਲਾ ਪਾਤਾ ਸੀ ਵੀ ਮੋਦੀ ਖਾਨੇ ਦਾ ਹਿਸਾਬ ਦੇਣ ਦਾ ਮਾਰਾ ਨਾਨਕ ਹੁਣ ਡੁੱਬ ਕੇ ਆਪਣੀ ਜੀਵਨ ਲੀਲਾ ਨੂੰ ਖਤਮ ਕਰ ਗਿਆ। ਕਿਸੇ ਨੇ ਕਿਸੇ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਕਿਸੇ ਨੇ ਕਿਸੇ ਤਰ੍ਹਾਂ ਦੀਆਂ। ਔਰ ਜਦੋਂ ਸੁਲਤਾਨਪੁਰ ਦੀਆਂ ਕਬਰਾਂ ਵਿੱਚ ਸੱਚੇ ਸਤਿਗੁਰਾਂ ਨੇ ਅਨੋਖਾ ਗੀਤ, ਅਨੋਖਾ ਸ਼ਬਦ, ਅਨੋਖੀ ਰੱਬ ਦੀ ਧੁਨ ਗਾਈ ਹੈ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪੁਰਾਣ। ਸਤਸੰਗ ਜੀ, ਰਾਜ ਕਿਹਦਾ ਸੀ? ਇਸਲਾਮ ਦਾ। ਉਸ ਵੇਲੇ ਦੋ ਵੱਡੇ ਧਰਮ ਸਨ ਭਾਰਤ ਦੀ ਧਰਤੀ ਤੇ, ਹਿੰਦੂ ਤੇ ਮੁਸਲਮਾਨ। ਮੁਸਲਮਾਨਾਂ ਦਾ ਉਸ ਵੇਲੇ ਰਾਜ ਸੀ, ਔਰ ਉਹਨਾਂ ਦੇ ਬਾਬਤ ਕਹਿ ਦੇਣਾ ਕਿ ਨਾ ਕੋਈ ਮੁਸਲਮਾਨ, ਹਾਂ ਨਾ ਕੋਈ ਹਿੰਦੂ, ਇਹ ਤੇ ਕਹਿ ਦਿੱਤਾ ਜਾ ਸਕਦਾ ਸੀ ਵੀ ਉਹਨਾਂ ਹਿੰਦੂਆਂ ਨੇ ਵਿਚਾਰਿਆਂ ਨੇ ਉੱਤੇ ਕੀ ਕਰਨਾ ਸੀ। ਪਰ ਜਿਹਨਾਂ ਦਾ ਰਾਜ ਭਾਗ ਹੋਵੇ, ਉਹਨਾਂ ਦੇ ਰਾਜ ਭਾਗ ਦੇ ਵਿੱਚ ਆਖਿਆ ਜਾਵੇ ਇੱਥੇ ਨਾ ਕੋਈ ਮੁਸਲਮਾਨ ਹੈ, ਤੇ ਗੁਰੂ ਪਿਆਰੇ ਉਹ ਕੁਦਰਤੀ ਗੱਲ ਹੈ ਗੁੱਸਾ ਆਉਣਾ। ਤੇ ਇਹ ਸਾਰੀ ਗੱਲ ਜਾ ਕੇ ਦੌਲਤ ਖਾਂ ਲੋਧੀ ਦੇ ਪਾਸ ਜਾ ਕੇ ਦੱਸੀ ਜਾਂਦੀ ਹੈ। ਕਈ ਸੱਜਣ ਜਾਂਦੇ ਕਹਿੰਦੇ ਖਾਨ ਸਾਹਿਬ ਤੁਹਾਡਾ ਮੋਦੀ ਉਹ ਕਬਰਾਂ ਦੇ ਵਿੱਚੋਂ ਪ੍ਰਗਟ ਹੋਇਆ, ਉੱਥੋਂ ਮਿਲ ਗਿਆ, ਇੱਕ ਗੱਲ ਦੀ ਖੁਸ਼ੀ ਹੈ, ਇਸ ਗੱਲ ਦੀ ਖੁਸ਼ੀ ਹੈ ਕਿ ਉਹ ਜੀਵਤ ਮਿਲ ਗਿਆ, ਉਹਨੂੰ ਕੁਛ ਨਹੀਂ ਹੋਇਆ। ਤੇ ਖਾਨ ਸਾਹਿਬ ਦੂਜੀ ਗੱਲ ਜਿਹੜੀ ਉਹ ਬੜੀ ਔਖੀ ਹੈ, ਉਹ ਦੌਲਤ ਖਾਂ ਲੋਧੀ ਨੇ ਆਖਿਆ ਉਹ ਕਿਹੜੀ ਗੱਲ ਹੈ? ਕਹਿੰਦੇ ਮਹਾਰਾਜ ਇਸਲਾਮ ਦਾ ਰਾਜ ਹੈ, ਚੌਂ ਕੁੰਟਾਂ ਵਿੱਚ ਇਸਲਾਮ ਦੇ ਝੰਡੇ ਝੂਲਦੇ ਨੇ, ਔਰ ਇਹ ਤੇਰਾ ਮੋਦੀ ਆਖ ਰਿਹਾ ਇੱਥੇ ਨਾ ਕੋਈ ਹਿੰਦੂ ਹੈ ਤੇ ਨਾ ਕੋਈ ਮੁਸਲਮਾਨ ਹੈ, ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ। ਇਹ ਗੱਲ ਦੌਲਤ ਖਾਂ ਲੋਧੀ ਨੂੰ ਵੀ ਚੰਗੀ ਨਾ ਲੱਗੀ। ਦੌਲਤ ਖਾਂ ਲੋਧੀ ਆਪ ਜਾਂਦਾ ਹੈ ਅਹਿਲਕਾਰਾਂ ਨੂੰ ਲੈ ਕੇ, ਤੇ ਨਾਨਕ ਜੀ ਦੇ ਜਾ ਕੇ ਨਮਸਕਾਰ ਕਰਦਾ ਜਿੱਦਾਂ ਬਾਕੀ ਲੋਕ ਬੈਠੇ ਸਨ। ਦੋ ਮਿੰਟ ਬੈਠਣ ਦਾ ਯਤਨ ਕੀਤਾ, ਗੁਰੂ ਮਹਾਰਾਜ ਸੱਚ ਦਾ ਉਪਦੇਸ਼, ਪਰਮਾਤਮਾ ਦੀਆਂ ਗੱਲਾਂ, ਵਾਹਿਗੁਰੂ ਦੀਆਂ ਗੱਲਾਂ ਕਰ ਰਹੇ ਸਨ, ਗਿਆਨ ਦੇ ਰਹੇ ਸਨ ਸੰਗਤ ਨੂੰ ਕਿ ਸੱਜਣਾ ਇਸ ਦੁਨੀਆਂ ਦੇ ਉੱਤੇ ਤੂੰ ਖਾਲੀ ਹੱਥ ਆਇਆ ਸੀ, ਖਾਲੀ ਹੱਥ ਚਲਿਆ ਜਾਣਾ, ਔਰ ਜਿਹਨਾਂ ਦੀ ਖਾਤਰ ਤੂੰ ਇਹ ਪਾਪ ਦੀ ਕਮਾਈ ਕਰਦਾ ਹੈ, ਤੂੰ ਲੁੱਟਾ ਖੋਹਾਂ ਕਰਦਾ ਹੈ, ਤੂੰ ਦੂਜਿਆਂ ਦੇ ਗਰੀਬਾਂ ਦੇ ਢਿੱਡ ਧੋਣਾ, 500-500 ਰੁਪਈਆ ਗਰੀਬਾਂ ਦੇ ਜੇਬਾਂ ਵੱਲ ਦੇਖਦਾ, ਰਿਸ਼ਵਤ ਲੈਂਦਾ, ਤੈਨੂੰ 2-2 ਲੱਖ ਰੁਪਈਏ ਨਾਲ ਤੈਨੂੰ ਸਬਰ ਨਹੀਂ ਆਇਆ, ਤੂੰ ਸਿਰਫ ਗਰੀਬ ਉਹ ਜਿਹੜੇ ਵਿਚਾਰੇ ਦਿਹਾੜੀਦਾਰ ਹੈ ਉਹਨਾਂ ਨੂੰ ਤੇਰੇ ਤੱਕ ਲੋੜ ਪੈ ਗਈ ਤੇ ਤੂੰ ਰਿਸ਼ਵਤ ਕਰਕੇ ਲੈ ਕੇ ਉਹਨਾਂ ਦੇ ਕੰਮ ਕਰਦਾ, ਇਹ ਤੇਰਾ ਜਿਹਨਾਂ ਦੀ ਖਾਤਰ ਤੂੰ ਇਹ ਕਮਾ ਰਿਹਾ ਨਾ, ਆਖਰ ਇਹਨਾਂ ਨੇ ਤੇਰਾ ਸਾਥ ਨਹੀਂ ਦੇਣਾ, ਇਹਨਾਂ ਧੀਆਂ ਪੁੱਤਾਂ ਨੇ ਤੇਰਾ ਸਾਥ ਨਹੀਂ ਦੇਣਾ ਤੁਹਾਡਾ। ਇਹ ਸੱਚ ਦਾ ਉਪਦੇਸ਼ ਦੇ ਰਹੇ ਸਨ। ਤੇ ਸਤਸੰਗ ਜੀ, ਦੌਲਤ ਖਾਂ ਲੋਧੀ 2 ਮਿੰਟ ਬੈਠਦੇ ਆ ਤੇ ਨਾਨਕ ਜੀ ਦੇ ਨਾਲ ਗੱਲਬਾਤ ਕਰਦੇ, ਨਾਨਕ ਚੰਗਾ ਹੋ ਗਿਆ ਤੂੰ ਮਿਲ ਗਿਆ। ਸਾਰਾ ਨਗਰ ਜਿਹੜਾ ਨਾ ਬੜੀ ਚਿੰਤਾ ਦੇ ਵਿੱਚ ਸੀ, ਆਓ ਚੱਲੀਏ, ਆਓ ਆਪਾਂ ਚੱਲੀਏ, ਅੱਗੇ ਕਿੱਥੇ ਆਪਾਂ ਸੁਲਤਾਨਪੁਰ ਚੱਲੀਏ, ਉੱਥੇ ਬੈਠ ਕੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ, ਵਿਚਾਰ ਕਰਦੇ ਹਾਂ। ਤੇ ਗੁਰੂ ਪਿਆਰੇ ਉਹ ਸੁਲਤਾਨਪੁਰ ਨੂੰ ਤੁਰ ਪਏ, ਸਾਰੇ ਲੋਕ ਚੱਲ ਪਏ, ਤੇ ਉੱਥੇ ਕਾਜ਼ੀ ਵੀ ਆ ਗਿਆ, ਵੱਡਾ ਸ਼ਹਿਰ ਦਾ ਜਿਹੜਾ ਵੱਡਾ ਕਾਜ਼ੀ ਸੀ ਨਾ, ਉਹਨੇ ਵੀ ਇਹ ਗੱਲ ਸੁਣ ਲਈ ਵੀ ਨਾਨਕ ਆਖ ਰਿਹਾ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਵੈਸੇ ਵੀ ਗੁਰੂ ਨਾਨਕ ਦੀ ਅਜ਼ਮਤ ਤੋਂ ਇਹ ਕਾਜ਼ੀ ਲੋਕ, ਧਾਰਮਿਕ ਲੋਕ ਜਿਹੜੇ ਆ ਇਹ ਪਹਿਲਾਂ ਹੀ ਬਹੁਤ ਦੁਖੀ ਸਨ, ਕਿਉਂਕਿ ਇਹਨਾਂ ਦਾ ਤੋਰੀ ਫੁਲਕਾ ਬੰਦ ਹੁੰਦਾ ਸੀ। ਗੁਰੂ ਬਾਬਾ ਨਾਨਕ ਦੁਨੀਆਂ ਨੂੰ ਸੱਚ ਦਾ ਉਪਦੇਸ਼ ਦਿੰਦੇ ਔਰ ਲੋਕ ਗੁਰੂ ਬਾਬੇ ਨਾਨਕ ਦੇ ਨਾਲ ਜੁੜਨ ਦਾ ਯਤਨ ਕਰਦੇ ਸਨ, ਔਰ ਇਹਨਾਂ ਵੱਲੋਂ ਟੁੱਟ ਕੇ ਇੱਕ ਸੱਚ ਦਾ ਉਪਦੇਸ਼, ਇੱਕ ਸੱਚ ਦਾ ਮਾਹੀ ਧੰਨ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਜੁੜਦੇ ਸਨ। ਕਿਉਂਕਿ ਉਸ ਘਰ ਦੇ ਵਿੱਚ ਕੋਈ ਲਾਲਚ ਨਹੀਂ ਸੀ, ਇਹਨਾਂ ਤੋਂ ਪੈਸੇ ਨਹੀਂ ਸੀ ਮੰਗੇ ਜਾਂਦੇ, ਤੋਰੀ ਫੁਲਕੇ ਦਾ ਕੋਈ ਮਤਲਬ ਨਹੀਂ ਸੀ। ਤੇ ਇੱਥੇ ਕਾਜ਼ੀ ਤੇ ਦੌਲਤ ਖਾਂ ਲੋਧੀ ਖੜੇ ਨੇ ਤੇ ਗੁਰੂ ਬਾਬਾ ਨਾਨਕ ਜੀ ਖੜੇ ਨੇ, ਗੱਲਾਂ ਬਾਤਾਂ ਹੋਈਆਂ, ਨਾਨਕ ਤੂੰ ਇਹ ਗੱਲ ਆਖਦਾ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ? ਕਹਿੰਦੇ ਹਾਂ, ਇਹ ਤੇ ਝੂਠ ਕੀ ਹੈ? ਕਹਿੰਦੇ ਉਸ ਖੁਦਾ ਦੇ, ਉਸ ਪਰਮਾਤਮਾ ਦੇ ਇਨਸਾਨ ਬਣਾਏ ਆ, ਉਸ ਰੱਬ ਨੇ ਕੋਈ ਜਾਤਾਂ ਧਰਮ ਨਹੀਂ ਬਣਾਈਆਂ,
ਉਹਨੇ ਤੇ ਇਨਸਾਨ ਬਣਾ ਕੇ ਦੁਨੀਆਂ ਦੇ ਉੱਤੇ ਭੇਜੇ ਸੀ। ਇਹ ਧਰਮ ਜਿਹੜੇ ਇਹ ਲੋਕਾਂ ਨੇ ਬਣਾਏ ਨੇ, ਇਹ ਜਾਤਾਂ ਊਚ ਨੀਚ ਇਹ ਲੋਕਾਂ ਨੇ ਬਣਾਈਆਂ, ਰੱਬ ਨੇ ਨਹੀਂ ਬਣਾਏ। ਕਹਿੰਦੇ ਅੱਛਾ ਇਹ ਮੰਨਦਾ ਹੈ ਵੀ ਵਾਕਿਆ ਨਾ ਕੋਈ ਹਿੰਦੂ ਹੈ ਤੇ ਨਾ ਕੋਈ ਮੁਸਲਮਾਨ ਹੈ? ਕਹਿੰਦੇ ਹਾਂ ਅਸੀਂ ਮੰਨਦੇ ਹਾਂ। ਕਹਿੰਦੇ ਸੱਜਣਾ ਅਸੀਂ ਇਸ ਗੱਲ ਨੂੰ ਤਾਂ ਮੰਨਾਂਗੇ ਜੇ ਤੂੰ ਮਸੀਤ ਵਿੱਚ ਜਾ ਕੇ ਸਾਡੇ ਨਾਲ ਨਮਾਜ਼ ਪੜ੍ਹੇ। ਕਹਿੰਦੇ ਉੱਦਾਂ ਗੱਲਾਂ ਕਰਨ ਦੇ ਤੇ ਕਰੀ ਜਾਣੀਆਂ, ਲੋਕਾਂ ਨੂੰ ਉਪਦੇਸ਼ ਦੇਈ ਜਾਣਾ, ਉਹ ਗੱਲ ਵੱਖਰੀ ਹੈ। ਤੇ ਪਤਾ ਤੇ ਫੇਰ ਲੱਗੇ ਨਾ ਵੀ ਜੇ ਤੂੰ ਮਸੀਤ ਵਿੱਚ ਜਾ ਕੇ ਸਾਡੇ ਨਾਲ ਨਮਾਜ਼ ਪੜ੍ਹੇ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤਿਆਰ ਹੋ ਜਾਂਦੇ ਨੇ ਤਿਆਰ। ਕਹਿੰਦੇ ਕੋਈ ਗੱਲ ਨੀ, ਅਸੀਂ ਨਮਾਜ਼ ਪੜ੍ਹਨ ਵਾਸਤੇ ਤਿਆਰ ਆ। ਜਦੋਂ ਸੱਚੇ ਸਤਿਗੁਰਾਂ ਨੇ ਹਾਂ ਕਰ ਦਿੱਤੀ ਵੀ ਨਮਾਜ਼ ਪੜ੍ਹਨ ਵਾਸਤੇ ਤਿਆਰ ਆ, ਤੇ ਸੁਲਤਾਨਪੁਰ ਦੇ ਵਿੱਚ ਇਹ ਗੱਲ ਜੰਗਲ ਦੀ ਅੱਗ ਵਾਂਗ ਘੁੰਮ ਗਈ। ਉਹ ਖੱਤਰੀਆਂ ਦਾ ਬੇਦੀਆਂ ਦਾ ਮੁੰਡਾ ਅੱਜ ਨਮਾਜ਼ ਪੜ੍ਹ ਕੇ ਮੁਸਲਮਾਨ ਬਣਨ ਵਾਸਤੇ ਜਾ ਰਿਹਾ ਹੈ। ਪਰ ਗੁਰੂ ਬਾਬਾ ਨਾਨਕ ਕਿਹੜੇ ਚੋਜ ਕਰਨੇ ਚਾਹੁੰਦਾ ਸੀ, ਉਹ ਤੇ ਉਹੀ ਦਾਤਾ ਜਾਣਦਾ ਹੈ। ਇਹਨਾਂ ਨੂੰ ਕੀ ਨਸੀਹਤ ਦੇਣੀ ਸੀ ਇਹਨਾਂ ਦੋਨਾਂ ਨੂੰ, ਜਿਹੜੇ ਧਰਮ ਦੇ ਆਗੂ ਸਨ, ਜਿਹੜੇ ਮੰਦਰਾਂ ਜਾਂ ਮਸੀਤਾਂ ਵਿੱਚ ਜਾ ਕੇ ਬੈਠ ਕੇ ਕਦੇ ਉੱਪਰ ਨੂੰ ਹੁੰਦੇ ਕਦੇ ਥੱਲੇ ਨੂੰ ਹੁੰਦੇ, ਉਹਨਾਂ ਨੂੰ ਕੀ ਨਸੀਹਤ ਦੇਣੀ ਸੀ ਸੱਚੇ ਸਤਿਗੁਰਾਂ ਨੇ? ਉਹ ਅੱਜ ਇਤਿਹਾਸ ਦੇ ਵਿੱਚ ਇਹੀ ਆਪਾਂ ਦੱਸਣ ਦਾ ਯਤਨ ਕਰਾਂਗੇ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਨਮਾਜ਼ ਪੜ੍ਹਨ ਵਾਸਤੇ, ਇੱਥੇ ਸੁਲਤਾਨਪੁਰ ਦੀ ਸ਼ਾਹੀ ਮਸੀਤ ਦੇ ਵਿੱਚ ਨਮਾਜ਼ ਪੜ੍ਹਨ ਵਾਸਤੇ ਸਤਸੰਗ ਜੀ ਮਸੀਤ ਕੁਝ ਸਮਾਂ ਪਹਿਲਾਂ, ਉਹ ਮਸੀਤ ਜਿੱਥੇ ਗੁਰੂ ਬਾਬਾ ਨਾਨਕ ਸੁਲਤਾਨਪੁਰ ਅੱਡੇ ਬੱਸ ਅੱਡੇ ਦੇ ਬਿਲਕੁਲ ਲਾਗੇ ਉਹ ਮਸੀਤ ਹੁੰਦੀ ਸੀ, ਔਰ ਉੱਥੇ ਅੱਜ ਗੁਰਦੁਆਰਾ ਅੰਤਰਯਾਮਤਾ ਗੁਰਦੁਆਰਾ ਬਣ ਜਾਣਾ ਕੋਈ ਮਾੜੀ ਗੱਲ ਨਹੀਂ, ਪਰ ਪੁਰਾਣੀਆਂ ਨਿਸ਼ਾਨੀਆਂ ਹੁਣ ਜਦੋਂ ਤੁਹਾਨੂੰ ਅਸੀਂ ਦੱਸਾਂਗੇ ਨਾ ਬਈ ਉਹ ਸੁਲਤਾਨਪੁਰ ਬੱਸ ਅੱਡੇ ਦੇ ਲਾਗੇ ਮਸੀਤ ਹੈ, ਅੱਜ ਤੋਂ 20-25 ਸਾਲ ਪਹਿਲਾਂ ਉਹ ਮਸੀਤ ਸੀ, ਪਰ ਕੀ ਕਰੀਏ ਗੁਰੂ ਪਿਆਰਿਓ, ਕਾਰ ਵਾਲੇ ਜਿਹੜੇ ਕਾਰ ਸੇਵਾ ਵਾਲੇ ਬਾਬੇ ਆ ਨਾ, ਇਹਨਾਂ ਨੇ ਸਾਡਾ ਇਤਿਹਾਸਕ ਅਸਥਾਨ ਛੱਡਿਆ ਹੀ ਕੋਈ ਨਹੀਂ। ਕਿੱਥੇ ਲੋਕਾਂ ਨੂੰ, ਆਪਣੇ ਬੱਚਿਆਂ ਨੂੰ ਕਿੱਥੇ ਜਾ ਕੇ ਦੱਸਾਂਗੇ ਕਿ ਇਹ ਫਲਾਨੀ ਜਗ੍ਹਾ ਦੇ ਉੱਤੇ ਫਲਾਨੀ ਚੀਜ਼ ਹੁੰਦੀ ਸੀ? ਫੇਰ ਵੀ ਆ ਲੋਕ ਤੁਸੀਂ ਸੁਚੇਤ ਹੋਏ ਹੋ, ਇਹਨਾਂ ਦੀ ਬਾਂਹ ਫੜੀ ਹੈ, ਇਹਨਾਂ ਨੂੰ ਮਰਜ਼ੀ ਠੱਲ ਪਈ ਹੈ, ਨਹੀਂ ਤੇ ਗੁਰੂ ਪਿਆਰੇ ਉਹਨਾਂ ਨੇ ਛੱਡਿਆ ਹੀ ਕੁਝ ਨਹੀਂ। ਸਭ ਕੁਝ ਢਾਹ ਢਾਹ ਕੇ ਨਵਾਂ ਇਹ ਨਵੀਨਕਰਨ ਹੋ ਰਿਹਾ ਜੀ, ਨਵੀਨਕਰਨ ਦੇ ਨਾਂ ਦੇ ਉੱਤੇ ਆਪਣੇ ਪੁਰਾਣੇ ਜਿਹੜੇ ਸਾਰੀਆਂ ਯਾਦਾਂ ਢਾਹ ਕੇ ਰੱਖ ਦਿੱਤੀਆਂ, ਉਹ ਮਸੀਤ ਵੀ ਢਾਹ ਕੇ ਰੱਖ ਦਿੱਤੀ ਹੈ ਜਿੱਥੇ ਗੁਰੂ ਬਾਬੇ ਨਾਨਕ ਨੇ ਨਮਾਜ਼ ਅਦਾ ਕਰਨ ਵਾਸਤੇ ਗਏ ਸਨ। ਤੋ ਗੁਰੂ ਬਾਬਾ ਨਾਨਕ ਇਸ ਜਗ੍ਹਾ ਦੇ ਉੱਤੇ ਜਾ ਕੇ ਜਿਵੇਂ ਨਮਾਜ਼ ਪੜ੍ਹਨ ਵਾਸਤੇ ਜਾਂਦੇ ਨੇ, ਸੋ ਢਾਡੀ ਜਿੱਥੇ ਬਸ ਹੋ ਸਕਦੀ।

0: ਗੁਰੂ ਬਾਬਾ ਨਾਨਕ ਜੀ ਰਾਜੀ ਹੋ ਜਾਂਦੇ, ਕਹਿੰਦੇ ਇਹ ਕਿਹੜੀ ਗੱਲ ਹੈ, ਤੁਸੀਂ ਖੁਦਾ ਦਾ ਉਸ ਵਾਹਿਗੁਰੂ ਦਾ ਨਾਂ ਲੈਂਦੇ ਹੋ, ਮਸੀਤ ਵਿੱਚ ਜਾ ਕੇ ਆਪਾਂ ਚੱਲਾਂਗੇ ਤੁਹਾਡੇ ਨਾਲ, ਤੇ ਜਿਹੜੇ ਕੱਟੜ ਹਿੰਦੂ ਸਨ ਔਰ ਉਹਨਾਂ ਨੂੰ ਇਹ ਗੱਲ ਕਿੱਥੋਂ ਚੰਗੀ ਲੱਗਣੀ ਸੀ ਵੀ ਬੇਦੀਆਂ ਦਾ ਮੁੰਡਾ, ਖੱਤਰੀਆਂ ਦਾ ਮੁੰਡਾ, ਇੱਕ ਪਟਵਾਰੀ ਦਾ ਪੁੱਤ ਹੋ ਕੇ ਏਡੇ ਵੱਡੇ ਘਰਾਣੇ ਦੇ ਵਿੱਚ ਉਹ ਨਮਾਜ਼ ਪੜ੍ਹਨ ਵਾਸਤੇ ਜਾਵੇਗਾ, ਉਹਨੇ ਮੁਸਲਮਾਨ ਬਣ ਜਾਣਾ। ਹੁਣ ਦਿਨ ਮੁਕਰਰ ਕਰ ਲਿਆ ਗਿਆ ਗੁਰੂ ਬਾਬਾ ਨਾਨਕ ਦਾ, ਜਿਹੜਾ ਇਹਨਾਂ ਨਮਾਜ਼ ਪੜ੍ਹਨ ਦਾ ਦਿਨ ਰੱਖਿਆ ਗਿਆ, ਔਰ ਸਾਰਾ ਸੁਲਤਾਨਪੁਰ ਮਸੀਤ ਦੇ ਲਾਗੇ ਆ ਗਿਆ ਵੀ ਬਾਬਾ ਨਾਨਕ ਅੱਜ ਨਮਾਜ਼ ਪੜ੍ਹਨ ਚੱਲਿਆ, ਦੇਖੀਏ ਕੀ ਕੌਤਕ ਕਰਦਾ, ਕਿੱਦਾਂ ਹੁੰਦੀ ਹੈ ਇੱਥੇ। ਬੇਬੇ ਨਾਨਕੀ ਨੂੰ ਵੀ ਕਿਸੇ ਨੇ ਖਬਰ ਦਿੱਤੀ, ਭੈਣੇ ਤੇਰਾ ਵੀਰ ਲੋਕਾਂ ਨੂੰ ਉਪਦੇਸ਼ ਦਿੰਦਾ ਸੀ ਤੇ ਅੱਜ ਆਪ ਹੀ ਆਪਣਾ ਧਰਮ ਛੱਡ ਦੇਣ ਲੱਗਾ, ਪਰ ਬੇਬੇ ਨਾਨਕੀ ਉਸ ਵਾਹਿਗੁਰੂ ਦੇ ਭਾਣੇ ਵਿੱਚ, ਆਪਣੇ ਵੀਰ ਦੇ ਭਾਣੇ ਦੇ ਵਿੱਚ ਕਹਿੰਦੀ ਚਿੰਤਾ ਨਾ ਕਰੋ, ਮੇਰਾ ਵੀਰ ਜੋ ਕਰਦਾ ਉਹ ਸੱਚੇ ਅਕਾਲ ਪੁਰਖ ਦੇ ਭਾਣੇ ਵਿੱਚ ਕਰਦਾ, ਆਪਾਂ ਹੁੰਦਾ ਦੇਖੀਏ ਉਹ ਸਾਡਾ ਵੀਰ ਕਰਦਾ ਕੀ ਹੈ। ਦਿਨ ਆ ਗਿਆ ਤੇ ਗੁਰੂ ਪਿਆਰੇ ਉਹ ਨਮਾਜ਼ ਪੜ੍ਹਨ ਦੀਆਂ ਮੁਕੰਮਲ ਤਿਆਰੀਆਂ ਕਰ ਲਈਆਂ। ਇਹ ਤਿੰਨ ਹਸਤੀਆਂ ਦੇ ਉੱਤੇ ਸਭ ਦੀ ਨਿਗਾਹ ਟਿੱਕੀ ਹੋਈ ਸੀ। ਕਾਜੀ ਸਾਹਿਬ, ਉਸ ਵੇਲੇ ਦੇ ਜਿਹੜੇ ਕਾਜੀ ਸਨ ਵੱਡੇ ਸ਼ਾਹੀ ਕਾਜੀ, ਨਵਾਬ ਦੌਲਤ ਖਾਂ ਲੋਧੀ ਤੇ ਗੁਰੂ ਬਾਬਾ ਨਾਨਕ, ਇਹਨਾਂ ਤਿੰਨਾਂ ਜਾਣਿਆਂ ਨੇ ਨਮਾਜ਼ ਪੜ੍ਹਨੀ ਸੀ ਮਸੀਤ ਦੇ ਵਿੱਚ ਜਾ ਕੇ। ਮੁਕੰਮਲ ਤਿਆਰੀ ਹੋ ਗਈ, ਇਹ ਤਿੰਨੇ ਲਾਈਨ ਦੇ ਵਿੱਚ ਖੜੇ ਹੋ ਗਏ। ਹੁਣ ਜਦੋਂ ਨਮਾਜ਼ ਪੜ੍ਹਨ ਦੀ ਮੁਕੰਮਲ ਤਿਆਰੀ ਹੋ ਗਈ, ਹੁਣ ਕਾਜੀ ਤੇ ਦੌਲਤ ਖਾਂ ਲੋਧੀ ਇਹ ਆਪਣੇ ਧਰਮ ਮੁਤਾਬਕ ਨਮਾਜ਼ ਪੜ੍ਹਦੇ, ਕਦੀ ਉੱਪਰ ਨੂੰ ਹੁੰਦੇ, ਕਦੀ ਥੱਲੇ ਨੂੰ ਹੁੰਦੇ, ਕਦੀ ਉੱਪਰ ਨੂੰ ਹੁੰਦੇ, ਕਦੀ ਥੱਲੇ ਨੂੰ ਹੁੰਦੇ ਆ। ਗੁਰੂ ਬਾਬਾ ਨਾਨਕ ਏਦਾਂ ਅੱਖ ਚਰਾ ਕੇ ਪਿੱਛੇ ਨੂੰ ਦੇਖ ਲੈਂਦੇ ਆ, ਆਪ ਨਹੀਂ ਹੁੰਦੇ, ਨਾ ਗੁਰੂ ਬਾਬਾ ਨਾਨਕ ਇਹਨਾਂ ਵਾਂਗੂ ਉੱਪਰ ਨੂੰ ਹੋਇਆ, ਨਾ ਥੱਲੇ ਨੂੰ ਹੋਇਆ, ਅੱਖ ਚਰਾ ਕੇ ਦੇਖ ਲੈਂਦੇ ਆ। ਉੱਧਰ ਕਾਜੀ ਵੀ ਅੱਖ ਚਰਾ ਕੇ ਦੇਖਦਾ ਤੇ ਦੌਲਤ ਖਾਂ ਲੋਧੀ ਵੀ ਅੱਖ ਚਰਾ ਕੇ ਪਿੱਛੇ ਨੂੰ ਦੇਖਦਾ ਵੀ ਨਾਨਕ ਨਮਾਜ਼ ਪੜ੍ਹਦਾ ਹੀ ਆ, ਕਿਵੇਂ ਗੱਪਾਂ ਹੀ ਮਾਰਦਾ ਸੀ ਸਾਡੇ ਨਾਲ, ਵੀ ਮੈਂ ਵੀ ਨਮਾਜ਼ ਪੜ੍ਹਾਂਗਾ, ਹੁਣ ਨਮਾਜ਼ ਪੜ੍ਹ ਰਿਹਾ ਕਿ ਨਹੀਂ, ਤੇ ਨਮਾਜ਼ ਤੇ ਗੁਰੂ ਬਾਬਾ ਨਾਨਕ ਪੜ੍ਹ ਰਹੇ ਸਨ, ਪਰ ਇਹਨਾਂ ਵਾਂਗੂ ਸਾਡੇ ਵਾਂਗੂ ਗੁਰੂ ਪਿਆਰਿਓ ਲੋਕ ਦਿਖਾਵਾ ਨਹੀਂ ਸੀ ਕਰ ਰਿਹਾ। ਹੁਣ ਨਮਾਜ਼ ਅਦਾ ਹੋ ਗਈ, ਮੁਕੰਮਲ ਹੋ ਗਈ ਤੇ ਕਾਜੀ ਸਾਹਿਬ ਆਖਣ ਲੱਗੇ, ਕਹਿੰਦੇ ਨਾਨਕ ਕਿਉਂ ਸਾਨੂੰ ਕਮਲੇ ਬਣਾਉਂਦਾ ਸੀ? ਸਤਿਗੁਰ ਕਹਿੰਦੇ ਕਿਉਂ ਕਾਜੀ ਸਾਹਿਬ, ਮੈਂ ਕੀ ਕਮਲੇ ਬਣਾਇਆ? ਕਹਿੰਦੇ ਤੁਸੀਂ ਕਹਿੰਦੇ ਸੀ ਤੁਹਾਡੇ ਨਾਲ ਨਮਾਜ਼ ਪੜ੍ਹਾਂਗੇ ਤੇ ਤੁਸੀਂ ਨਮਾਜ਼ ਤੇ ਪੜ੍ਹੀ ਨਹੀਂ ਸਾਡੇ ਨਾਲ। ਕਹਿੰਦੇ ਅਸੀਂ ਪੜ੍ਹੀ ਸੀ ਨਮਾਜ਼। ਕਹਿੰਦੇ ਕਦੋਂ ਪੜ੍ਹੀ ਸੀ? ਕਹਿੰਦੇ ਹੁਣੇ ਪੜ੍ਹੀ ਸੀ, ਪਰ ਜਦੋਂ ਅਸੀਂ ਨਮਾਜ਼ ਪੜ੍ਹਦੇ ਸੀ ਕਾਜੀ ਸਾਹਿਬ ਤੁਸੀਂ ਇੱਥੇ ਹੀ ਹੈ ਨਹੀਂ ਸੀ। ਕਹਿੰਦੇ ਮੈਂ ਤੁਹਾਡੇ ਕੋਲ ਖੜਾ, ਨਾਨਕ ਕਿਉਂ ਇੱਦਾਂ ਦੀਆਂ ਗੱਲਾਂ ਕਰਦੇ ਹੋ ਤੁਸੀਂ, ਮੈਂ ਤੁਹਾਡੇ ਕੋਲ ਖੜਾ। ਕਹਿੰਦੇ ਇੱਥੇ ਸਰੀਰ ਕਰਕੇ ਤੁਸੀਂ ਕੋਲ ਸੀ, ਪਰ ਤੁਹਾਡਾ ਮਨ ਕਿੱਥੇ ਸੀ? ਅੱਗੇ ਕਿੱਥੇ ਸੀ? ਘਰ ਦੇ ਵਿੱਚ ਤਾਜ਼ੀ ਘੋੜੀ ਸੂਈ ਹੈ, ਉਹਨੇ ਬੜੀ ਕੀਮਤੀ ਵਛੇਰੀ ਦਿੱਤੀ ਹੈ, ਘਰ ਦੇ ਵਿੱਚ ਵਿਹੜੇ 'ਚ ਖੂਹ ਆ, ਕਿਤੇ ਉਹ ਵਛੇਰੀ ਖੂਹ ਵਿੱਚ ਡਿੱਗ ਕੇ ਆਪਣੀ ਜਾਨ ਨਾ ਗਵਾ ਦੇਵੇ, ਲੱਖਾਂ ਦਾ ਨੁਕਸਾਨ ਹੋ ਜਾਣਾ। ਤੇ ਸਾਧ ਸੰਗਤ ਜੀ, ਗੁਰੂ ਬਾਬਾ ਨਾਨਕ ਇਹਨਾਂ ਨੂੰ ਇਹ ਗੱਲਾਂ ਬਾਤਾਂ ਹੋ ਰਹੀਆਂ, ਹੁਣ ਕਾਜੀ ਨੂੰ ਜਦੋਂ ਇਹ ਗੱਲ ਆਖ ਦਿੱਤੀ ਹੈ ਕਿ ਕਾਜੀ ਸਾਹਿਬ ਤੁਹਾਡਾ ਧਿਆਨ ਇੱਥੇ ਨਹੀਂ ਸੀ, ਤੁਹਾਡੀ ਸੁਰਤ ਇੱਥੇ ਨਹੀਂ ਸੀ, ਲੇਕਿਨ ਇੱਕ ਲਾਸ਼ ਇੱਥੇ ਸੀ ਕਾਜੀ ਹੋਣਾਂ ਦੀ, ਇੱਕ ਸਰੀਰ ਕਰਕੇ ਇੱਥੇ ਸੀ, ਮਨ ਕਰਕੇ ਤੁਸੀਂ ਇੱਥੇ ਨਹੀਂ ਸੀ, ਉਹਦੇ ਘਰੇ ਤੁਰੇ ਫਿਰਦੇ ਸੀ ਵੀ ਵਛੇਰੀ ਕਿਤੇ ਖੂਹ ਦੇ ਵਿੱਚ ਡਿੱਗ ਕੇ ਜਾਨ ਨਾ ਗਵਾਲੇ, ਇੱਕਦਮ ਮਿੰਟਾਂ ਦੇ ਵਿੱਚ ਨੁਕਸਾਨ ਹੋ ਜਾਣਾ। ਕਹਿੰਦਾ ਹਾਂ ਨਾਨਕ, ਗੱਲ ਤੇ ਸਹੀ ਹੈ ਸੱਜਣਾ, ਵਾਕਈ ਸੁਰਤ ਕਰਕੇ ਮੇਰਾ ਧਿਆਨ ਇੱਥੇ ਨਹੀਂ ਸੀ। ਤੇ ਇੱਧਰ ਦੌਲਤ ਖਾਂ ਲੋਧੀ ਕਹਿੰਦਾ ਚੱਲ ਨਾਨਕ, ਜੇ ਇਹ ਇੱਥੇ ਨਹੀਂ ਸੀ, ਮੈਂ ਤਾਂ ਇੱਥੇ ਸੀ, ਮੇਰੇ ਨਾਲ ਹੀ ਨਮਾਜ਼ ਪੜ੍ਹ ਲੈਂਦੇ, ਮੇਰੇ ਨਾਲ ਹੀ ਤੂੰ ਪੜ੍ਹ ਲੈਂਦਾ, ਮੇਰੇ ਨਾਲ ਹੀ ਜੋ ਜਿੱਦਾਂ ਮੈਂ ਕਰਦਾ ਸੀ ਨਮਾਜ਼ ਪੜ੍ਹਦਾ ਸੀ, ਮੇਰੇ ਨਾਲ ਪੜ੍ਹ ਲੈਂਦੇ ਤੁਸੀਂ। ਤੇ ਗੁਰੂ ਬਾਬਾ ਨਾਨਕ ਦੌਲਤ ਖਾਂ ਲੋਧੀ ਨੂੰ ਕਹਿੰਦੇ ਖਾਨ ਸਾਹਿਬ, ਤੁਸੀਂ ਵੀ ਇੱਥੇ ਨਹੀਂ ਸੀ। ਕਹਿੰਦੇ ਮੈਂ ਕਿੱਥੇ ਸੀ? ਕਹਿੰਦੇ ਸੀ ਲਿਆਓ ਆਪਣਾ ਧਿਆਨ ਇੱਕ ਵਾਰ, ਤੁਹਾਡੀ ਸੁਰਤ ਕਿੱਥੇ ਸੀ? ਕਾਬਲ ਦੇ ਵਿੱਚ ਵਧੀਆ ਨਸਲ ਦੇ ਨੁਕਰੇ ਘੋੜੇ ਖਰੀਦਦੇ ਫਿਰਦੇ ਸੀ, ਆਖੋ ਇੱਥੇ ਸੀ ਤੁਸੀਂ? ਹੱਥ ਜੋੜ ਦਿੱਤੇ, ਸਤਿਗੁਰਾਂ ਦੇ ਚਰਨੀ ਲੱਗੇ। ਕਹਿੰਦੇ ਵਾਕਿਆ ਬਾਬਾ, ਤੂੰ ਦਿਲਾਂ ਦੀਆਂ ਜਾਣਨ ਵਾਲਾ ਅੰਤਰਜਾਮੀ ਹੈ, ਸੱਚੀ ਅਸੀਂ ਇੱਥੇ ਨਹੀਂ ਸਾਂ। ਤੇ ਸਤਿਗੁਰਾਂ ਦਾ ਇਹ ਉਪਦੇਸ਼ ਬਹੁਤ ਗਹਿਰਾ ਹੈ, ਬਹੁਤ ਵੱਡਾ ਹੈ, ਇਹ ਕੱਲੇ ਉਹਨਾਂ ਕਾਜੀ ਵਾਸਤੇ ਜਾਂ ਦੌਲਤ ਖਾਂ ਲੋਧੀ ਵਾਸਤੇ ਨਹੀਂ, ਇਹ ਸਾਡੇ ਵਾਸਤੇ ਵੀ ਓਨਾ ਹੀ ਹੈ। ਕਿ ਸਿੱਖਾ ਜੇ ਗੁਰੂ ਘਰ ਦੇ ਵਿੱਚ ਆ ਗਿਆ, ਮੱਥਾ ਟੇਕਿਆ ਕਾਜੀ ਵਾਂਗ, ਦੌਲਤ ਖਾਂ ਲੋਧੀ ਵਾਂਗ, ਇੱਥੇ ਆ ਗਿਆ ਜ਼ਰੂਰ, ਮੱਥਾ ਟੇਕਿਆ, ਰੁਪਈਏ ਵੀ ਰੱਖੇ, ਕੀਰਤਨ ਭੇਟਾ ਵੀ ਦਿੱਤੀ, ਲੇਕਿਨ ਜੇ ਸੁਰਤ ਕਰਕੇ ਸਾਡੀ ਸੁਰਤ ਇੱਥੇ ਨਾ ਹੋਈ, ਕਿਸੇ ਦੀ ਪੰਜਾਬ ਤੁਰੀ ਫਿਰਦੀ ਆ, ਕਿਸੇ ਦੀ ਆਪਣੇ ਕੰਮ ਕਾਰਾਂ ਦੇ ਉੱਤੇ, ਗੁਰੂ ਪਿਆਰੇ ਉਹ ਭਾਵੇਂ 5 ਮਿੰਟ ਆਈਏ 10 ਮਿੰਟ ਆਈਏ, ਜੇ ਕਿਤੇ ਸੁਰਤ ਕਰਕੇ ਆਪਾਂ ਨਾ ਬੈਠੇ ਤੇ ਉਹ ਨਮਾਜ਼ ਪੜ੍ਹਨ ਵਾਲਿਆਂ ਵਾਂਗੂ ਹੀ ਆਪਾਂ ਕਰਦੇ ਹਾਂ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਦਿੱਤਾ ਹੋਇਆ ਸਮਾਂ ਸਮਾਪਤ ਹੈ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਇਤਿਹਾਸ ਬੋਲਦਿਆਂ ਵਿਚਾਰਾਂ ਕਰਦਿਆਂ ਬਹੁਤ ਸਾਰੀਆਂ ਖਾਮੀਆਂ ਰਹਿ ਜਾਂਦੀਆਂ, ਸਾਧ ਸੰਗਤ ਬਖਸ਼ਣ ਯੋਗ ਹੈ ਤੇ ਉਹ ਪਿਆਰ ਦਾ ਸਬੂਤ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੁਮ ਮਤ ਪਿਤਾ, ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ, ਕੋਈ ਨਾ ਜਾਣ ਤੁਮਰਾ ਅੰਤ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੇ ਸੂਤਰ ਤਾਰੀ, ਤੁਮ ਤੇ ਹੋਏ ਸੋ

ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਅੰਤਰਜਾਮੀ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀ ਦਾ

ਨਿਆਸਰਿਓ ਕੇ ਆਸਰੇ ਅਕਾਲ ਪੁਰਖ ਅੰਤਰਜਾਮੀ ਪਿਤਾ ਵਾਹਿਗੁਰੂ ਜੀ ਆਪ ਜੀ ਕੇ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੇ ਕਿਰਪਾਲੂ ਸ਼ਹਿਨਸ਼ਾਹ ਆਪ ਜੀ ਕੀ ਮਿਹਰ ਸਦਕਾ ਆਪ ਜੀ ਕੀ ਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਕਾਲ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਇਸ ਵਕਤ ਆਪ ਜੀ ਕੀ ਰੱਬੀ ਬਾਣੀ ਦੇ ਪਠਨ ਪਾਠ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਢਾਡੀ ਵਾਰਾਂ ਗੁਰ ਇਤਿਹਾਸਕ ਵਿਚਾਰਾਂ ਹੋਈਆਂ ਨੇ ਮਹਾਰਾਜ ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਇਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਤਰੁੱਟੀਆਂ ਆਪ ਜੀ ਨੇ ਬਖਸ਼ ਲੈਣੀਆਂ ਅਗਾਂਹ ਵਾਸਤੇ ਸਮੱਤ ਬੁੱਧ ਮਿਹਰ ਕਰਕੇ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਤੇ ਇਤਿਹਾਸ ਦੇ ਅਰਥ ਭਾਵਾਈਆਂ ਹੋਈਆਂ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਮਿਹਰ ਕਰਨੀ ਮਹਾਰਾਜ ਸਜੇ ਹੋਏ ਦੀਵਾਨਾਂ ਅੰਦਰ ਇਸ ਵਕਤ ਬੇਅੰਤ ਸੰਗਤਾਂ ਨੇ ਆਪ ਜੀ ਕੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਅੰਦਰ ਪ੍ਰਵਾਨ ਕਰਨੀਆਂ ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਿਰਗ ਭਰੋਸਾ ਨਾਮਦਾਨ ਮਿਹਰ ਕਰਕੇ ਬਖਸ਼ਿਸ਼ ਕਰਨਾ ਮਹਾਰਾਜ ਆਪ ਜੀ ਦੇ ਚਰਨਾਂ ਚ ਭਰੋਸਾਏ ਹੋਏ ਸੇਵਕ ਪਰਿਵਾਰ ਉੱਤੇ ਗਾਬਾ ਪਰਿਵਾਰ ਉੱਤੇ ਆਪ ਜੀ ਨੇ ਮਿਹਰ ਕੀਤੀ ਪਰਿਵਾਰ ਵੱਲੋਂ ਆਪ ਜੀ ਕੇ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਦਾਤਾ ਜੀ ਸੁਖਦਾਤਾ ਪੈ ਭੰਜਨੋ ਤੇ ਸਿਆਗੈ ਕਰੇ ਅਰਦਾਸ ਮਿਹਰ ਕਰੇ ਜਿਸ ਮਿਹਰਬਾਨ ਤਾਂ ਕਾਰਜ ਆਵੈ ਰਾਸ ਦੇ ਮਹਾਂਵਾਕਾਂ ਮੁਤਾਬਕ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਮੌਸਮ ਗਾਬਾ ਤੇ ਬੀਬੀ ਟੀਨਾ ਗਾਬਾ ਸਮੁੱਚੇ ਗਾਬਾ ਪਰਿਵਾਰ ਨੂੰ ਆਪ ਜੀ ਨੇ ਮਿਹਰ ਕਰਦਿਆਂ ਹੋਇਆਂ ਨਵੇਂ ਘਰ ਦੀ ਦਾਤ ਬਖਸ਼ਿਸ਼ ਕੀਤੀ ਪਰਿਵਾਰ ਵੱਲੋਂ ਆਪ ਜੀ ਦਾ ਸ਼ੁਕਰਾਨਾ ਕਰਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਬੇਅੰਤ ਮਾਇਆ ਅਰਦਾਸ ਕਰਾਉਂਦੇ ਮਹਾਰਾਜ ਸੱਚੇ ਪਾਤਸ਼ਾਹ ਜੀਓ ਪਰਿਵਾਰ ਦੇ ਸਿਰ ਤੇ ਬੇਰ ਭਰਿਆ ਹੱਥ ਰੱਖਣਾ ਮਹਾਰਾਜ ਸੱਚੇ ਪਾਤਸ਼ਾਹ ਜੀਓ ਬਖਸ਼ਿਸ਼ ਕੀਤਾ ਹੋਇਆ ਨਵਾਂ ਘਰ ਨਵਾਂ ਮਕਾਨ ਪਰਿਵਾਰ ਨੂੰ ਸੁਹੰਢਣਾ ਹੋਵੇ ਪਰਿਵਾਰ ਦੀ ਹਰ ਪ੍ਰਕਾਰ ਦੀ ਸਹਾਇਤਾ ਕਰਨੀ ਮਿਹਰ ਕਰਨੀ ਮਹਾਰਾਜ ਗਾਬਾ ਪਰਿਵਾਰ ਤੇ ਸਮੁੱਚੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦਿਆਂ ਹੋਇਆ ਪਰਿਵਾਰਾਂ ਦੀਆਂ ਕਿਰਤ ਕਮਾਈਆਂ ਚ ਬਰਕਤਾਂ ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼ ਕਰਕੇ ਘਰ ਵਿੱਚ ਸੁੱਖਾਂ ਦੇ ਪ੍ਰਕਾਸ਼ ਕਰਨੇ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਸਰੀਰਕ ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾ ਨਾਮਦਾਨ ਸ਼ਨਾਂਦੀਆਂ ਦਾਤਾਂ ਮਿਹਰ ਕਰਕੇ ਬਖਸ਼ਿਸ਼ ਕਰਨੀਆਂ ਸਮੁੱਚੇ ਪਰਿਵਾਰਾਂ ਦੇ ਵਿੱਚ ਪਰਸਪਰ ਪ੍ਰੇਮ ਪਿਆਰ ਏਕਾ ਇਤਫਾਕ ਸਦਭਾਵਨਾਵਾਂ ਮਿਹਰ ਕਰਕੇ ਬਖਸ਼ਿਸ਼ ਕਰਨੀਆਂ ਪਰਿਵਾਰਾਂ ਦੇ ਅਰੰਭੇ ਕਾਰਜਾਂ ਦੇ ਵਿੱਚ ਪਰਿਵਾਰਾਂ ਨੂੰ ਸਫਲਤਾਵਾਂ ਬਖਸ਼ਿਸ਼ ਕਰਨੀਆਂ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ ਬੱਚੇ ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦਾ ਪਿਆਰ ਨਾਮ ਬਾਣੀ ਦੀਆਂ ਰਹਿਮਤਾਂ ਚੜ੍ਹਦੀ ਕਲਾ ਦਾ ਜੀਵਨ ਗੁਰੂ ਗ੍ਰੰਥ ਗੁਰੂ ਪੰਥ ਆਸ਼ੇ ਮੁਤਾਬਕ ਜੀਵਨ ਜਾਚ ਮਿਹਰ ਕਰਕੇ ਬਖਸ਼ਿਸ਼ ਕਰਨੀ ਮਹਾਰਾਜ ਇਸ ਵਕਤ ਆਪ ਜੀ ਕੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ ਬਖਸ਼ੋ ਪਵਿੱਤਰ ਹੁਕਮਨਾਮੇ ਸਹੀ ਪਿਆਰੇ ਮੇਲੋ ਜਿਨ ਮਿਲਿਆ ਆਪ ਜੀ ਕਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਖੁਆਰ

ਵਾਹਿਗੁਰੂ ਸਾਹਿਬ ਜੀਓ, ਤੂੰ ਸਮਰੱਥ ਅਕਥ ਅਗੋਚਰ, ਜੀਓ ਪਿੰਡ ਤੇਰੀ ਰਾਸ। ਰਹਿਮ ਤੇਰੀ ਸੁਖ ਪਾਇਆ, ਸਦਾ ਨਾਨਕ ਕੀ ਅਰਦਾਸ। ਸੁਖ ਦਾਤਾ ਪੈ ਪੰਜਨੋ, ਤਿਸ ਅੱਗੇ ਕਰਿ ਅਰਦਾਸ। ਮਿਹਰ ਕਰੇ ਜਿਸ ਮਿਹਰਬਾਨ, ਤਾਂ ਕਰਜਿ ਆਵੈ ਰਾਸ। ਖੰਭ ਵਿਕਾਂਦੜੇ ਜੇ ਲਹਾਂ, ਕਿੰਨਾ ਸਾਵੀ ਤੋਲ। ਤਨ ਜੜਾਈ ਆਪਣੈ ਲਹਾਂ, ਸੋ ਸੱਜਣ ਟੋਲ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ

ਸਤਨਾਮ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਲਾ ਪੰਜਵਾਂ। ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸ ਤਾਂ ਕੈ, ਜਾਂ ਕਾ ਸਤਿਗੁਰ ਪੂਰਾ। ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਅਤ ਹੈ ਸੂਰਾ।

ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਦਰਸ਼ਨ ਦੇਹ ਜਿਮਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਦੇ ਨਾਮ ਕਰੇ ਆਪਣੇ ਚਿਹਰੇ ਆਪਣੀ ਸ਼ਰਨ ਦਾ ਪ੍ਰਭ ਦਾਤੇ ਗੁਰਪ੍ਰਸਾਦ ਕਿਨ ਬਿਰਲੇ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੇ ਮੇਰੇ ਚੀਤਾ ਨਾਨਕ ਏਕ ਕਰੇ ਅਰਦਾਸ ਵਿਸਰ ਨਾਹੀ ਪੂਰਨ ਗੁਣਤਾ ਸੋ ਕਹੋ ਟਲ ਗੁਰਸੇਵੀਐਨ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁ ਜਾਏ ਹੋਵੈ ਸਿਫਤ ਸੰਬੰਧੀ ਨੂਰ ਅਰਸੋਂ ਕੁਰਸੋਂ ਚੱਠੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਹੁੰਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਸਤਨਾਮ ਵਾਹਿਗੁਰੂ ਜੀ ਤਨਾਸਰੀ ਸ਼ਾਂਤ ਮਹਲਾ ਚੌਥਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਏ ਜੀਉ ਸਤਿਗੁਰ ਮਿਲੇ ਸੁਭਾਏ ਸਹਿਜ ਗੁਣ ਗਾਵੇ ਜੀਉ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਏ ਜੀਉ ਸਤਿਗੁਰ ਮਿਲੇ ਸੁਭਾਏ ਸਹਿਜ ਗੁਣ ਗਾਈਏ ਜੀਉ ਗੁਣ ਗਾਏ ਬਿਕਸੇ ਸਦਾ ਅੰਦਨ ਜਾਂ ਆਪ ਸਾਚੇ ਭਾਵੈ ਹੰਕਾਰ ਹੁਮੈ ਤਜੇ ਮਾਇਆ ਸਹਿਜ ਨਾਮ ਸਮਾਵੈ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਅੰਦਰ ਸਾਚਾ ਨਿਉ ਪੂਰੇ ਸਤਿਗੁਰ ਜੀਉ ਹੋਂ ਤੇ ਵੀ ਇਸੇ ਵੀ ਦਿਨ ਰਾਤ ਮੈਂ ਕਦੇ ਨਾ ਵਿਸਰੇ ਜੀਉ ਕਦੇ ਨਾ ਵਿਸਾਰੀ ਅੰਦਨ ਸਮਾਰੀ ਜਾਂ ਨਾਮ ਲਈ ਤਾਂ ਜੀਵਾ ਸਰਵਣੀ ਸੁਣੇ ਤਾਂ ਇਹ ਮੰਤਰ ਤੇ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾਂ ਸਤਿਗੁਰ ਮੇਲੇ ਅੰਦਨ ਵਿਵੇਕ ਬੁੱਧ ਵਿਚਰੈ ਅੰਦਰ ਸਾਚਾ ਨੇ ਹੋ ਪੂਰੇ ਸਤਿਗੁਰ ਸਾਧ ਸੰਗ ਮਿਲੇ ਵਡਭਾਗ ਤਾਂ ਰਸਿਆ ਵੇ ਜੀਉ ਅਨਦਨ ਰਹੇ ਲਿਵ ਲਾਏ ਤਾਂ ਸਹਿਜ ਸਮਾਵੇ ਜੀਉ ਸਹਿਜ ਸਮਾਵੇ ਤਾਂ ਹਰਮਨ ਪਾਵੇ ਸਦਾ ਦੀਤ ਬਰਾਗੀ ਹਲਦ ਪਲ ਸੋਭਾ ਜਗ ਅੰਤਰ ਰਾਮ ਨਾਮ ਲਿਵ ਲਾਗੀ ਹਰ ਗਸੋਗ ਦੋਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੁਭਾਵੈ
ਸਾਧ ਸੰਗ ਮਿਲੇ ਵਡਪਾਗ ਤਾਂ ਰਸ ਆਵੇ ਜੀਉ। ਦੂਜੇ ਪਾਏ ਦੁੱਖ ਹੋਏ ਮਨ ਮੁਖ ਜਮ ਜੋਇਆ ਜੀਉ। ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਇਆ ਜੀਉ। ਮਾਇਆ ਦੁੱਖ ਮੋਇਆ ਮੈਂ ਰੋਇਆ ਮੇਰੀ ਮੇਰੀ ਕਰਤ ਵਿਵਾਹ ਵਿਹਾਵੈ। ਜੋ ਪ੍ਰਭ ਦੇ ਤੇ ਚੇਤੇ ਨਾਹੀ ਅੰਤ ਗਿਆ ਪਛਤਾਵੈ। ਬਿਰਨਾ ਮੈਂ ਕੋ ਸਾਥ ਨਾ ਚਾਲੇ ਪੁੱਤਰ ਕਲੱਤਰ ਮਾਇਆ ਧੋਇਆ। ਦੂਜੇ ਪਾਏ ਦੁੱਖ ਹੋਏ ਮਨ ਮੁਖ ਜਮਜੋਇਆ ਜੀਉ। ਕਰ ਕਿਰਪਾ ਲਿਹੋ ਮਲਾਏ ਮਹਿਲ ਹਰ ਪਾਇਆ ਜੀਉ। ਸਦਾ ਰਹੇ ਕਰ ਜੋੜ ਪ੍ਰਭ ਮਨ ਭਾਇਆ ਜੀਉ। ਪ੍ਰਭ ਮਨ ਭਾਵੇ ਤਾਂ ਹੁਕਮ ਚਲਾ ਸਮਾਵੈ। ਹੁਕਮ ਮਨ ਸੁਖ ਪਾਇਆ ਅਨ ਦਿਨ ਜਪੈ ਜਪਤ ਰਹੇ ਦਿਨ ਰਾਤੀ। ਸਹਿਜੇ ਨਾਮ ਧਿਆਇਆ ਨਾਮੋ ਨਾਮ ਮਿਲੀ ਵਡਿਆਈ। ਨਾਨਕ ਨਾਮ ਮਨ ਭਾਵੈ ਕਰ ਕਿਰਪਾ ਲਿਓ ਮਲਾਏ ਮੈਲ ਹਰ ਪਾਵੇ ਜੀਉ। ਪ੍ਰਭ ਮਨ ਭਾਵੇ ਤਾਂ ਹੁਕਮ ਸਮਾਵੈ। ਹੁਕਮ ਮਨ ਸੁਖ ਪਾਇਆ ਅਨ ਦਿਨ ਜਪਤ ਰਹੇ ਦਿਨ ਰਾਤੀ। ਸਹਿਜੇ ਨਾਮ ਧਿਆਇਆ ਨਾਮੋ ਨਾਮ ਮਿਲੀ ਵਡਿਆਈ। ਨਾਨਕ ਨਾਮ ਮਨ ਭਾਵੈ ਕਰ ਕਿਰਪਾ ਲਿਹੋ ਮਲਾਏ ਮੈਲ ਹਰ ਪਾਵੇ ਜੀਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸ੍ਰੀ ਸ਼ਾਂਤ ਮਹਿਲਾ ਚੌਥਾ ਘਰ ਪਹਿਲਾ ਏਕ ਓਂਕਾਰ ਸਤਿਗੁਰ ਪ੍ਰਸਾਦ ਹਰ ਜੀਓ। ਕਿਰਪਾ ਕਰੇ ਤਾਂ ਨਾਮ ਧਿਆਈਏ ਜੀਓ। ਸਤਿਗੁਰ ਮਿਲੇ ਸੁਭਾਏ ਸਹਿਜ ਗੁਣ ਗਾਈਏ ਜੀਓ। ਵਾਹਿਗੁਰੂ ਸਾਹਿਬ ਜੀ ਜੈਸਾ ਸਤਿਗੁਰੂ ਸੁਣੀਂਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮਨ ਦੜਾਇਂਦਾ ਕੱਟੇ ਹੋ ਮੈਂ ਰੋਗ। ਨਾਨਕ ਸਤਿਗੁਰ ਤੇ ਨਾਮ ਲਾਇਆ ਜਿਨ ਤੁਰੇ ਪਿਆ ਸੰਜੋਗ। ਵਾਹਿਗੁਰੂ ਜੀ ਰਾਗ ਸੋਲਠ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਬ ਹਮ ਹੋਤੇ ਤਬ ਤੋਂ ਨਾਹੀ ਅਬ ਤੋਂ ਹੀ ਮੈਂ ਨਾਹੀ। ਅਨਲ ਅਗਮ ਜੈਸੇ ਲਹਿਰ ਮੈਂ ਓ ਦਦ ਜਲ ਕੇਵਲ ਜਲ ਮਾਹੀ। ਜਬ ਹਮ ਹੋਤੇ ਤਬ ਤੋਂ ਨਾਹੀ ਅਬ ਤੂੰ ਹੀ ਮੈਂ ਨਾਹੀ। ਅਨਲ ਅਗਮ ਜੈਸੇ ਲਹਿਰ ਮੈਂ ਓ ਦਦ ਜਲ ਕੇਵਲ ਜਲ ਮਾਹੀ। ਮਾਧਵੈ ਕਿਆ ਕਹੀਏ ਪਰਮੈਸਾ ਜੈਸਾ ਮਾਨੀਏ ਹੋਏ ਨਾ ਤੈਸਾ ਰਹਾਉ। ਨਰਵਤੇ ਸੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ। ਅਸ਼ਤ ਰਾਜ ਬਿਸੁ ਦੋ ਪਾਇਆ ਸੋ ਗਤ ਪਈ ਹਮਾਰੀ। ਰਾਜ ਭਿਅੰਗ ਪ੍ਰਸੰਗ ਜੈਸੇ ਹੈ ਅਬ ਕਿਹ ਮਰਮ ਜਨਾਇਆ। ਨਿਕਟਕ ਜੈਸੇ ਪੂਲ ਪਰੇ ਅਬ ਕਹਿਤੇ ਕਹਿਣ ਨਾ ਆਇਆ। ਸਰਬੇ ਕਨੇਕੇ ਸਵਾਮੀ ਸਭ ਘਟ ਭੋਗ ਵੈ ਸੋਈ। ਕਹਿ ਰਵਦਾਸ ਹਾਥ ਪੈ ਨੇਰੇ ਸਹਿਜੇ ਹੋਏ ਸੋ ਹੋਈ। ਜਹੰ ਬਾਂਧੇ ਮੋਹ ਫਾਸਮ ਪ੍ਰੇਮ ਬੰਧ ਤੂੰ ਬਾਂਧੇ। ਆਪਣੇ ਛੂਟਨ ਕੋ ਜਤਨ ਕਰੋ ਤੁਮ ਸੂਟੇ ਤੁਮ ਰਾਧੇ।
ਮਾਧਵੈ ਜਾਣਤ ਹੈ ਜੈਸੀ ਤੈਸੀ, ਆਪ ਕਹਾਂ ਕਰੋਗੇ ਐਸੀ ਰਹਾਓ। ਮੀਨ ਪਗੜ ਫਾਂਕਿਓ ਕਟਿਓ, ਰਾਂਧ ਕੀਓ ਬੋਬਾ ਨਹੀਂ, ਖੰਡ ਖੰਡ ਕਰ ਜਨ ਖੰਡ ਖੰਡ ਕਰ ਭੋਜਨ ਕੀਨੋ, ਤੋ ਨਾ ਬਿਸਿਓ ਪਾਣੀ। ਆਪਣੇ ਬਾਪੇ ਨਾ ਹੀ ਕਿਸੀ ਕੋ, ਪਾਵਨ ਕੋ ਹਰ ਰਾਜਾ, ਮੋਹ ਪਟਲ ਸਭ ਜਗਤ ਪਿਆ ਪਿਓ, ਭਗਤ ਨਹੀਂ ਸੰਤਾਪਾ। ਕੈਰਵ ਦਾਸ ਭਗਤ ਇੱਕ ਬਾਡੀ, ਅਬ ਏ ਕਾ ਸਿਉਂ ਕਹੀਐ, ਜਾ ਕਰ ਹਮ ਤੁਮ ਰਾਧੇ, ਸੋ ਦੁਖ ਅਜੂ ਸਹੀ ਹੈ। ਦੁਰਲਭ ਜਨ ਪਨ ਫਲ ਪਾਇਓ, ਬਿਰਥਾ ਜਾਤ ਬੇਕੈ, ਰਾਜੇ ਇੰਦ ਸਮ ਸੁਰਗ ਆਸਨ, ਬਿਨ ਹਰ ਭਗਤ ਕਹੋ ਕਿਹ ਲੇਖੈ। ਨਾਮ ਬਚਾਰਿਓ ਰਾਜਾ ਰਾਮ ਕੋ ਰਸ, ਜੇ ਰਸ ਅਨਰਸ ਬਿਸਰ ਨਾ ਜਾਹੀ ਰਹਾਉ। ਜਾਨ ਅਜਾਨ ਪੈ ਹਮ ਬਾਵਰ, ਸੋਚ ਸੋ ਦਿਵ ਜਾਹੀ, ਇੰਦਰੀ ਸਬਲ ਨਿਰਭੇਗ ਬੁੱਧ, ਸਮਰਥ ਪ੍ਰਵੇਸ਼ ਨਾਹੀ। ਕਹੀਏ ਧਿਆਨ ਅਚਰੀ ਧਿਆਨ ਕਛ, ਸਮਝ ਨ ਪਰੇ ਅਪਰਮਾਇਆ, ਕੈਰਵ ਦਾ ਦਾਸ ਦਾਸ ਮਤ ਪਰ ਕੂਪ ਕਰੋ ਜੀ ਦਿਆ। ਸੁਖ ਸਾਗਰ ਸੁਰ ਤਾਰ ਸੁਰ ਤਾਰ ਸੁਖ ਸਾਗਰ ਸੁਰ ਤਾਰ ਚਿੰਤਾ, ਮਨ ਕਾਮ ਤੇਨ ਬਾਜਾ ਕਹਿ, ਚਾਰ ਪਦਾਰਥ ਅਰ ਦਸਾ ਸਿੱਧ ਦਾਵ ਨਿਰ ਕਰ ਤਲ ਤਾ ਕਹਿ। ਹਰ ਹਰ ਹਰ ਨਾ ਜਪੇ ਰਸਨਾ, ਅਵਰ ਸਭ ਤਿਆਗ ਬਚਨ ਰਸਨਾ ਰਹਾਉ, ਨਾਨਾ ਖਿਆਨ ਪ੍ਰਾਣ ਭੇਦ ਵਿੱਚ ਉਤੀ ਸਸਰ ਮਾਹੀ। ਨਾਨਾ ਵਿਆਖਿਆਨ ਪ੍ਰਾਨ ਬੇਦ ਬੇਦ ਚੌਥੀ ਸਖਰ ਮਾਹੀ, ਬਿਆਸ ਵਿਚਾਰ ਕਰੇ ਹੋ ਪਰਮਾਰਥ, ਰਾਮ ਨਾਮ ਸਰਣਾਹੀ। ਸਹਿ ਸਮਾਧ ਪਾਤ ਰਹਿਤ ਪੁਨ ਬੜੇ ਭਾਗ ਲਿਵ ਲਾਗੀ, ਕੈਰਵ ਦਾ ਪਰਾਗ ਆਸ ਹਿਰਦੇ ਤਰ ਜਨਮ ਮਰਨ ਪੈ ਪਾਗੀ। ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚਾਹੋ ਤੋ ਹਮ ਪੈ ਹੈ ਚਕੋਰਾ, ਮਾਧਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੈ, ਤੁਮ ਸਿਉਂ ਤੋਰ ਕਮਨ ਸਿਉਂ ਜੋ ਰਹਿ ਰਹਾਉ, ਜੋ ਤੁਮ ਤੀਰਾ ਤੋ ਹਮ ਬਾਤੀ, ਜੋ ਤੁਮ ਤੀਰਥ ਤੋ ਹਮ ਜਾਤੀ, ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੀ, ਤੁਮ ਸਿਉਂ ਜੋਰ ਅਵਰ ਸੰਗ ਤੋਰੀ, ਜੈ ਜੈ ਜਾਉ ਤਹਾਂ ਤੇਰੀ ਸੇਵਾ, ਤੁਮ ਜੋ ਠਾਕਰ ਔਰ ਨਾ ਪੇਵਾ, ਤੁਮਰੇ ਭਜਨ ਕਟੇ ਜਮ ਫਾਸਾ, ਭਗਤ ਗਾਵੇ ਰਵਦਾਸਾ, ਜਲ ਕੀ ਪੀਤ ਪਵਨ ਕਾ ਥੰਬਾ, ਰਗਤ ਬੂੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੇ ਬਿਚਾਰਾ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰ ਪੰਖ ਬਸੇਰਾ ਰਹਾਓ। ਰਾਖੋ ਕੰਧ ਸਾਰੋ ਨੀਵਾ, ਸਾਡੇ ਤੀਨਾ ਤੇਰੀ ਸੀਵਾ, ਬੱਗੇ ਬਾ ਬੰਕੇ ਬਾਰ ਪਾਸ ਸਿਰ ਡੇਰੀ, ਤਨ ਕੋ ਪੰਗ ਢੇਰੀ, ਉੱਚੇ ਸੁੰਦਰ ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ, ਮੇਰੀ ਜਾਤ ਕਮੀਨੀ ਪਾਤ ਕਮੀਨੀ, ਹੋਸ਼ਾ ਜਨਮ ਹਮਾਰਾ, ਤੁਮ ਸਨਾਗਤ ਰਾਜਾ ਰਾਮ ਚੰਦ, ਕੈਰਵ ਦਾ ਚਮਾਰਾ, ਚਰਮ ਚਮਰਟਾ ਗਾਣ ਜਨੀ, ਲੋਕ ਠਾਵੇ ਪਨ ਹੀ ਰਹਾਉ, ਆ ਨਹੀਂ ਜੈ ਤੋ ਪੋ ਨਹੀਂ ਰਾਮ ਬੀਰਾ, ਠਾਓ ਰੂਪ ਹੋ ਲੋਕ, ਕਾਂਠ ਕੜ ਖਰਾਬ ਗੁੱਚਾ, ਹੋ ਬਿਨ ਗਾਂਠੇ ਜਾਏ ਪਹੁੰਚਾ। ਰਵਦਾਸ ਜਪੇ ਰਾਮ ਨਾਮਾ, ਮੋ ਜਮ ਸਿਓ ਨਾਹੀ ਕਾਮਾ, ਰਾਗ ਸੁਰਟ ਬਾਣੀ ਭਗਤ ਪੀਖਣ ਕੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਨੈਨੋ ਨੀਰ ਬਹੇ ਤਨ ਕੀਨਾ, ਪਹਿ ਕੇਸ ਦੁਦਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੇ ਪ੍ਰਾਣੀ, ਰਾਮ ਰਾਏ ਬੈਦ ਬਨਵਾਰੀ, ਆਪਣੇ ਸੰਤੋਂ ਲਿਹੋ ਬਾਰੀ ਰਹਾਓ। ਮਾਥੇ ਪੀਰ ਸਰੀਰ ਜਲਣ ਹੈ, ਕਰਗ ਕਰੇ ਜੇ ਮਾਹੀ, ਐਸੀ ਬੇਦਨ ਉਪਜ ਭਰੀ ਪਈ, ਐਸੀ ਬੇਦਨ ਉਪਜ ਕਰੀ ਪਈ, ਵਾਕੋ ਔਖਰ ਨਾਹੀ। ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਰ ਜਗ ਸਾਰਾ, ਗੁਰਪ੍ਰਸਾਦ ਕਹੇ ਜਨ ਪੀਖਣ, ਪਾਵੋ ਮੋਖ ਦੁਆਰਾ। ਐਸਾ ਨਾਮ ਰਤਨ ਨਿਰਮੋਲਕ, ਪੁੰਨ ਪਦਾਰਥ ਪਾਇਆ, ਅਨਕ ਜਨ ਕਰ ਦੇ ਰਾਖਿਆ, ਰਤਨ ਸ਼ਵੇ ਛਪਾਇਆ।
ਹਰ ਗੁਣ ਕਹਤੇ ਕਹਿਣ ਨਾ ਜਾਈ, ਜੈਸੇ ਗੁੰਗੇ ਕੀ ਮਠਿਆਈ। ਰਹਾਓ ਰਸਨਾ ਰਮਤ ਸੁਨਤ ਸੁਖ ਸਰਵਣਾ, ਚੇਚੇ ਤੇ ਸੁਖ ਹੋਈ। ਕਹੋ ਨਾਨਕ ਕਹੋ ਪੀ ਖੰਦੋ ਨੈਣ ਸੰਤੋਖੇ, ਜੈ ਦੇਖਾਂ ਤੈ ਸੋਈ। ਰਸਨਾ ਰਮਤ ਸੁਨਤ ਸੁਖ ਸਰਵਣਾ, ਚੇਤ ਚੇਤੇ ਸੁਖ ਹੋਈ। ਕਹੋ ਪੀ ਖਨ ਦੋਏ ਨੈਣ ਸੰਤੋਖੈ, ਜੈ ਦੇਖਾਂ ਤੈ ਸੋਈ। 83 ਮਹਲਾ ਪਹਿਲਾ, ਕਰ ਪਹਿਲਾ ਚੌਪ ਦੇ ਕਿਹਾ ਓੰਕਾਰ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਭੰਗੁਰ ਪ੍ਰਸਾਦ। ਜਿਉ ਡਰਤ ਹੈ ਆਪਣਾ, ਕੈਸਿਓ ਕਰੀ ਪੁਕਾਰ। ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ। ਰਹਾਓ ਅੰਦਨ ਸਾਹਿਬ ਸੇਵੀਏ, ਅੰਤ ਛਡਾਏ ਸੋਏ। ਸੁਣ ਸੁਣ ਮੇਰੀ ਕਾਮਣੀ, ਪਾਰ ਉਤਾਰਾ ਹੋਏ ਦਿਆਲ। ਤੇਰੇ ਨਾਮ ਤਰਾਂ ਸਤਿਗੁਰ ਬਾਣੇ ਜਾਉ। ਰਹਾਓ ਸਰਬ ਸਾਚਾ ਇਕ ਹੈ, ਦੂਜਾ ਨਾਹੀ ਕੋਇ। ਤਾਂ ਕੀ ਸੇਵਾ ਸੁਗਰੈ, ਜਾ ਕੋ ਨਦਰ ਕਰੈ। ਤੁਧ ਬਾਜ ਬਿਆਰੇ ਕੇ ਵਰਹਾ, ਸਾਵੜਿਆਈ ਦੇਹ ਜੇ ਨਾਮ ਤੇਰੇ ਲਾਗ ਰਹਾ। ਦੂਜਾ ਨਾਹੀ ਕੋਇ ਜੇ ਸਾਗੇ ਪਿਆਰੇ, ਜਾਹੇ ਕਹਾਂ ਰਹਾਓ। ਸੇਵੀ ਸਾਹਿਬ ਆਪਣਾ, ਉਹਨਾਂ ਜਾ ਚੋ ਕੋਏ। ਨਾਨਕ ਤਾਕਾ ਦਾਸ ਹੈ, ਬਿੰਦ ਬੈਚੋ ਚੋ ਹੋਏ। ਸਾਹਿਬ ਤੇਰੇ ਨਾਂ ਬਿਟੋ, ਬਿੰਦ ਬੈਚੋ ਚੋ ਹੋਏ। ਰਹਾਓ 83 ਮਹਲਾ ਪਹਿਲਾ। ਹਮ ਆਦਮੀ ਹਾਂ ਇੱਕ ਦਮੀ, ਮੂਰਤ ਮਹਿਤ ਨ ਜਾਣਾ। ਨਾਨਕ ਬਿਨੈ ਤੇਸਰੇ ਵੋ, ਜਾਕੇ ਜੀ ਪੁਰਾਣਾ। ਅੰਧੇ ਜੀਵਨਾ ਵਿਚਾਰ, ਦੇ ਕੇ ਤੇ ਕੇ ਦਿਨਾਂ ਰਹਾਓ। ਸਾਸ ਮਾਸ ਸਭ ਜੀਓ ਤੁਮਾਰਾ, ਤੂੰ ਮੈਂ ਖਰਾ ਪਿਆਰਾ। ਨਾਨਕ ਸਾਹਿਬ ਕਹਿਤੈ ਸੱਚੇ ਪਰਵਦਗਾਰਾ, ਜੇ ਤੂੰ ਕਿਸੇ ਨਾ ਦੇਹੀ ਮੇਰੇ ਸਾਹਿਬਾ, ਕਿਆ ਕੋ ਕੱਢੇ ਗਹਿਣਾ। ਨਾਨਕ ਬਿਨੇ ਸੁਗੇ ਪਾਈਏ, ਪੁਰ ਲਿਖੇ ਕਾ ਲੈਣਾ। ਨਾਮ ਖਸਮ ਕਾ ਚੇਤਨਾ ਕੀ ਹਾ, ਕਪਟੀ ਕਪਟ ਕਮਾਣਾ। ਜਮ ਦੁਆਰ ਜਾਂ ਪਰ ਚਲਾਇਆ, ਤਾਂ ਚਲਦਾ ਪਛਤਾਣਾ। ਜਬ ਲਗ ਦੁਨੀਆ ਰਹੀਏ ਨਾਨਕ, ਕਿਸ ਸੁਣੀਏ ਕਿਸ ਕਹੀਏ। ਪਾਲ ਰਹੇ ਹਮ ਰਹਿਣ ਨਾ ਪਾਇਆ, ਜੀਵਤਿਆਂ ਮਰ ਰਹੀਏ। 83 ਮਹਲਾ ਪਹਿਲਾ, ਕਰ ਦੂਜਾ ਇੱਕ ਓੰਕਾਰ। ਸਤਿਗੁਰ ਪ੍ਰਸਾਦ, ਕਿਉਂ ਸਿਮਰੀ ਸਿਮਰਿਆ ਨਹੀਂ ਜਾਏ। ਤਪੇ ਹਾਉ ਜੀੜਾ ਜੀੜਾ ਬਿਲਾਏ, ਸਿਰ ਸਵਾਰੇ ਸਾਚਾ ਸੋਏ। ਤੇ ਸਵੇਰੇ ਚੰਗਾ ਕਿਉਂ ਹੋਏ, ਇੱਕ ਮਧੂ ਨਾ ਪਾਇਆ ਜਾਏ। ਕਿਉਂ ਕਰ ਸਾਂਝ ਮਿਲੋ ਮੇਰੀ ਮਾਂ ਰਹਾਓ। ਵੱਖਰ ਨਾਮ ਦੇਖਣ ਕੋਈ ਜਾਏ, ਨਾ ਕੋ ਚਾਕੇ ਨਾ ਕੋ ਖਾਏ। ਲੋ ਪਤੀਣੇ ਨਾ ਪਤੋਏ, ਤਾਂ ਪਤ ਰੱਖੇ ਰਹਿ ਰੱਖੇ ਜਾਂ ਸੋਏ। ਜੈ ਦੇਖਾਂ ਦਾ ਰਿਹਾ ਸਮਾਏ, ਤੁਰ ਮੈਂ ਦੂਜੇ ਨਾਹੀਂ ਜਾਏ। ਜੇ ਕੋ ਕਰੇ ਕੀਤੇ ਕਿਆ ਹੋਏ, ਜਿਹਨੂੰ ਬਖਸ਼ੇ ਸਾਚਾ ਸੋਏ। ਹੁਣੇ ਉੱਠ ਚਲਣਾ ਮੌਤ ਕੇ ਤਾਲ, ਕਿਆ ਮੁਦੇ ਸੰਗੁਣ ਨਹੀਂ ਨਾਲ। ਜੈਸੀ ਨਾ ਗਏ ਤੈਸਾ ਹੋਏ, ਵਿੰਡਦੀ ਨਾਨਕ ਨਹੀਂ ਕੋਏ। 83 ਮਹਲਾ ਪਹਿਲਾ, ਨਦਰ ਕਰੇ ਤਾਂ ਸਿਮਰਿਆ ਜਾਏ। ਆਤਮਾ ਤਰਵੇ ਰਹੇ ਲਿਵ ਲਾਏ, ਆਤਮਾ ਪਰ ਆਤਮਾ ਏਕੋ ਕਰੇ। ਅੰਤਰ ਕੀ ਦੁਦਾ ਅੰਤਰ ਮਰੈ, ਗੁਰਪ੍ਰਸਾਦੀ ਪਾਇਆ ਜਾਏ। ਹਰ ਸੋ ਚੇਲਾ ਗੇ ਫਿਰ ਕਾਲ ਨਾ ਖਾਏ। ਰਹਾਓ ਸਾ ਸਿਮਰੇ ਹੋਵੇ ਪ੍ਰਗਾਸ, ਤਾਤੇ ਵਿਖਿਆ ਮੈਂ ਰਹੇ ਉਦਾਸ। ਸਤਿਗੁਰ ਕੀ ਐਸੀ ਵਡਿਆਈ, ਹੀ ਪੁੱਤਰ ਕਲਤ ਵਿੱਚ ਗਤ ਪਾਈ। ਐਸੀ ਸੇਵਾ ਕਰੇ ਜਿਸ ਕਾ ਜੋ ਤੇ ਸਾਗੇ ਧਰੇ। ਸਾਹਿਬ ਪਾਵੇ ਸੋ ਪ੍ਰਵਾਨ, ਸੋ ਸੇਵ ਦਰਗਹਿ ਪਾਵੇ ਮਾਣ। ਸਤਿਗੁਰ ਕੀ ਮੂਰਤ ਹਿਰਦੇ ਵਸਾਏ, ਜੋ ਇਸੇ ਸੋਈ ਫਲ ਪਾਏ। ਸਾਚਾ ਸਾਹਿਬ ਕਿਰਪਾ ਕਰੇ, ਸੋ ਸੇਵਕ ਜਮ ਤੇ ਕੈਸਾ ਡਰੇ। ਪੰਥ ਨਾਨਕ ਕਰੇ ਵਿਚਾਰ, ਸਾਚੀ ਬਾਣੀ ਸਿਉਂ ਤਰੇ ਪਿਆਰ। ਤਾਗੋ ਪਾਵੇ ਮੋਹ ਦੁਆਰ, ਜਪ ਤਪ ਸਭ ਇਹ ਸ਼ਬਦ ਹੈ ਸਾਰ। 83 ਮਹਲਾ ਪਹਿਲਾ, ਜੀਓ ਤਪਤ ਹੈ ਬਾਰੋ ਬਾਰ,
ਤਬ ਤਬ ਕਪੈ ਬਹੁਤ ਬੈਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਬਹੁਤਾ ਬੋਲਣ ਚੱਖਣ ਹੋਏ, ਬਿਨ ਬੋਲੇ ਜਾਣੇ ਸਭ ਸੋਏ ਰਹਾਓ, ਜਿਨ ਕਰ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੇ ਪਾਉਣ ਆਖੇ ਸਭ ਜਾਏ, ਜੇਤਾ ਮੋਹ ਪ੍ਰੀ ਸਵਾਦ, ਸਭਾ ਕਾਲਖ ਦਾ ਗਾਂਦਾ, ਦਾਗ ਦੋ ਮੁੱਚ ਲਿਆ ਲਾਏ, ਦਰਗੇ ਬੈਸਣ ਨਾਹੀ ਜਾਏ, ਕਰਮ ਮਿਲੇ ਆਖਣ ਤੇਰਾ ਨਾਉ, ਜਿਤ ਲਗ ਤਰਨਾ ਹੋਰ ਨਹੀਂ ਥਾਉ, ਜੇ ਕੋ ਡੂਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬਤ ਤਾਰ। 83 ਮੱਲਾ ਪਹਿਲਾ। ਚੋਰ ਸਲਾਹੇ ਚੀਜ਼ ਨਾ ਪੀਜੈ, ਜੇ ਬਦੀ ਕਰੇ ਤਾਂ ਤਬ ਨਸੀ ਜੈ, ਚੋਰ ਕੀ ਹਾਮਾ ਪਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ, ਚੋਰ ਕੀ ਹਾਮਾ ਪਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ, ਸੁਣਮਨ ਅੰਧੇ ਕੁੱਤੇ ਕੁੜਿਆਰ, ਬਿਨ ਬੋਲੇ ਬੁਝੀਏ ਸਚਿਆ ਰਹਾਓ, ਚੋਰ ਸਵਾਲਿਓ ਚੋਰ ਸਿਆਣਾ, ਖੋਟੇ ਕਾ ਮਲ ਏਕ ਦੁਗਾਣਾ, ਜੇ ਸਾਥ ਰੱਖੀਏ ਦੀਜੇ ਰਲਾਏ, ਜਾਂ ਪਰਖੀਏ ਖੋਟਾ ਹੋ ਜਾਏ, ਜੈ ਸਗਰ ਤੈਸਾ ਪਾਵੇ, ਆ ਬੀਜਾ ਪੇਹੀ ਖਾਵੇ, ਜੇ ਵੜਿਆਏ ਆਪੇ ਖਾਏ, ਜੇ ਸੁਰਤੇ ਤੇਰਾ ਜਾਏ, ਜੇ ਸੋ ਕੁੜੀਆਂ ਕੂੜ ਕਬਾੜ, ਭਾਵੇਂ ਸਾਬਾ ਕੋ ਸੰਸਾਰ, ਤੁਰ ਪਾਵੇ ਅੱਧੀ ਪ੍ਰਵਾਨ, ਨਾਨ ਜਾਣੇ ਜਾਣ ਸਜਾਣ। 83 ਮੱਲਾ ਪਹਿਲਾ। ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨ ਪੜੇ ਆਣਾ, ਦਰਗੇ ਕਰੀਏ ਤੀਨੇ ਲੇਖ, ਖੋਟਾ ਕਾਮ ਨ ਆਵੇ ਵੇਖ, ਨਾਨਕ ਜੇ ਵਿੱਚ ਰੂਪਾ ਹੋਏ, ਖਰਾ ਖਰਾ ਆਖੇ ਸਭ ਕੋਈ ਰਾਓ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਕਾਹੇ, ਜੋਗੀ ਜੋਗਤ ਨ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ, ਸੋ ਜੋਗੀ ਜੋ ਜੋਗਤ ਪਛਾਣੇ, ਗੁਰ ਪ੍ਰਸ਼ਾਦੀ ਏਕੋ ਜਾਣੇ, ਕਾਜੀ ਸੋ ਜੋ ਉਲਟੀ ਕਰੇ, ਗੁਰ ਪ੍ਰਸ਼ਾਦੀ ਜੀਵਤ ਮਰੇ, ਸੋ ਬ੍ਰਹਮ ਜੋ ਬ੍ਰਹਮ ਵਿਚਾਰੇ, ਆਪ ਤਰੇ ਸਲੇ ਕੁਲ ਤਾਰੇ, ਦਾਨ ਸੰਬੰਧ ਸੋਈ ਦਿਲ ਧੋਵੈ, ਮੁਸਲਮਾਨ ਸੋਈ ਮਲਕ ਹੋਵੈ, ਪੜਿਆ ਬੂਜੈ ਸੋ ਪਰਵਾਨ, ਜਿਸ ਸੇ ਦਰਗੇ ਕਾ ਨਿਸ਼ਾਨ। 83 ਮੱਲਾ ਪਹਿਲਾ। ਕਰ ਤੀਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਕਾਲ ਨਾਹੀ ਜੋਗ ਨਾਹੀ, ਨਾ ਹੀ ਸਤ ਕਾ ਢੱਬ, ਥਾਨ ਸੜ ਜਾ ਪ੍ਰਿਸ਼ਟ ਹੋਏ, ਡੂਬਤਾ ਏ ਜਗ, ਕਲ ਮੈਂ ਰਾਮ ਨਾਮ ਸਾਰ, ਅੱਖੀ ਤਾਂ ਮੀਠੇ ਨਾਗ ਪਕੜੇ, ਠੱਗਣ ਕੋ ਸੰਸਾਰ ਰਹਾਉ, ਆਂਡ ਸੇਤੀ ਨਾਗ ਪਕੜੇ, ਸੂਝਦੇ ਤਿੰਨ ਲੋਏ, ਮਗਰ ਪਾਸੇ ਕਹਿਣ ਸੂਝੇ, ਪਦਮਾ ਲੋ ਖਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਪਾਖਿਆ ਗਈ, ਸਿਰਟ ਸਭ ਇੱਕ ਵਰਨੋਈ, ਧਰਮ ਕੀ ਗਤ ਰਹੀ, ਅਸ਼ਟ ਸਾਜ ਸਾਜ ਪ੍ਰਣ ਸੋਦੇ, ਕਰੇ ਬੇਦ ਅਭਿਆਸ, ਬਿਨਾ ਮਰ ਕੇ ਮੋਹ ਨਹੀਂ ਕਹਿ ਨਾਨਕ ਦਾਸ। 83 ਮੱਲਾ ਪਹਿਲਾ। ਆਰਤੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਗਗਨ ਮੈਂ ਥਾਲ, ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵ ਚਬਰੂ ਕਰੈ, ਸਰਬਣ ਜੋਤੀ, ਕੈਸੀ ਆਰਤੀ ਹੋਏ ਪਾਖਣਾ ਤੇਰੀ ਆਰਤੀ, ਅਨਹਤਾ ਸ਼ਬਦ ਵਜੰਦ ਪੇਰੀ ਰਹਾਉ, ਸੈਸ ਤਵ ਨੈਨ ਨੈਨ ਤੋਹੇ ਕੋ, ਸੈਸ ਮੂਰਤ ਨਾਇਕ ਤੋਹੀ, ਸੈਸ ਪਦ ਬਿਮਲ ਨਾਨਕ ਪਦ ਗੰਦ ਬਿਨ, ਸੈਸ ਤਗੰਦ ਚਲਤ ਮੋਹੀ, ਸਭ ਮੈਂ ਜੋ ਜੋ ਤੈ ਸੋਏ, ਤੇਰੇ ਚਰਨ ਸਭ ਮੈਂ ਚਰਨ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸੋ ਆਰਤੀ ਹੋਏ, ਹਰ ਚਰਨ ਕਾ ਮਗਰਾਂ ਲੋਭਤ ਮਨੋਂਦਨ ਮੋਹਾਈ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਗੋ ਹੋਏ, ਜਾਤੇ ਤੇਰੇ ਨਾਂ ਵਾਸਾ।
ਰਾਸੀ ਮੱਲਾ ਤੀਜਾ ਕਰ ਦੂਜਾ ਚੌਪ ਦੇ ਕਿਉ ਓਹੰਕਾਰ ਸਤਿਗੁਰ ਪ੍ਰਸਾਦ ਇਹ ਤਾਨੇ ਅਖੁੱਟ ਨਾਨ ਖੁੱਟੇ ਨਾ ਜਾਏ ਪੂਰੇ ਸਤਿਗੁਰੀਆ ਦਿਖਾਏ ਆਪਣੇ ਸਤਿਗੁਰ ਕਹੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਧਰਮੰਤਰ ਨਾਮ ਲਿਵ ਲਾਏ ਗੁਰ ਪੂਰੇ ਅਰਥਾਂ ਨੂੰ ਪ੍ਰਗਾਸਿਆ ਹਰ ਕਿਰਪਾ ਤੇ ਵਸੇ ਮਨ ਆਏ ਰਹਾਉ ਅਵਗਣ ਕਾਲ ਗੁਰੇ ਸਮਾਏ ਪੂਰੇ ਗੁਰ ਕੇ ਸਹਿ ਸਬਾਏ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮੰਤਰ ਸਹਿ ਸਮਾਣੀ ਇੱਕ ਚਰਚਨ ਦੇਖੋ ਪਾਏ ਦੋ ਦਾਮਾਰ ਹਰ ਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੇ ਮਨ ਆਏ ਸਭ ਮੈਂ ਵਸੇ ਪ੍ਰਭ ਏਕੋ ਸੋਏ ਗੁਰਮਤੀ ਕਰ ਪ੍ਰਗਟ ਹੋਏ ਸਹਿਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲਾਏ ਮਨ ਮਾਨਿਆ ਤ੍ਰਾਸੀ ਮੱਲਾ ਤੀਜਾ ਹਰ ਨਾਮ ਤਾਂ ਨਿਰਮਲਿਆ ਤਾਂ ਪਾਰਾ ਗੁਰ ਕੇ ਛਪਰੇ ਭੰਡਾਰਾ ਨਾਮ ਤਾਨ ਬਿਲਕੁਲ ਸਭ ਬਿਖ ਜਾਣ ਮਾਇਆ ਮੋਹ ਚਲੇ ਅਮਾਨ ਗੁਰ ਮਹਾਰਾਜ ਚਾਹ ਕੇ ਕੋਏ ਤੇ ਸਨੰਦ ਹੋਏ ਤੇ ਰਾਤੀ ਪੂਰੇ ਪਾਪ ਪ੍ਰਾਪਤ ਹੋਏ ਰਾਓ ਸ਼ਬਦੀ ਵਰਤੇ ਤੇ ਲੋਏ ਜੋਏ ਚਾਹ ਜੋ ਚਾਹ ਕੇ ਸੋ ਨਿਰਮਲ ਹੋਏ ਨਿਰਮਲ ਨਾਮ ਮਲ ਧੋਏ ਸਾਚੀ ਬਾ ਸਦਾ ਸੋ ਗੋਹੇ ਜਿਨ ਹਰ ਚਾਖਿਆ ਸੋ ਹਰ ਜਨ ਲੋਗ ਤੇ ਸਦਾ ਨਾ ਹੀ ਕਰੇ ਸੋਗਾ ਆਪ ਮੁਕਤ ਅਵਰਾ ਮੁਕਤ ਕਰਾਵੈ ਹਰ ਨਾਮੇ ਨਾਮ ਜਪੇ ਹਰ ਕਿਤੇ ਸੁਖ ਪਾਵੈ ਬਿਨ ਸਤਿਗੁਰੂ ਸਾਹਿਬ ਮੂਰੀ ਬਿਲਾਏ ਅੰਦਨ ਦਾ ਜੇ ਸ਼ਾਂਤ ਨਾ ਪਾਏ ਸਤਿਗੁਰ ਸਭ ਤ੍ਰਿਣ ਬਜਾਏ ਨਾਮ ਸਾਧ ਸੋ ਪਾਏ ਤ੍ਰਾਸੀ ਮੱਲਾ ਤੀਜਾ ਸਦਾ ਤਨ ਅੰਤਰ ਨਾਮ ਸੰਭਾਲੇ ਜੀ ਜਨ ਜਿਨੇ ਪ੍ਰਪਾਲੇ ਮੁਕਤ ਪਦਾਰਥ ਤਿਨ ਕੋ ਪਾਏ ਹਰ ਕੇ ਨਾਮ ਰਤੇ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਤਨ ਪਾਵੇ ਅੰਤਰ ਪ੍ਰਗਾ ਨਾਮ ਤੇ ਆਵੇ ਰਹਾਓ ਹੇ ਹਰ ਰੰਗ ਰਾਤਾ ਏ ਹਰ ਰੰਗ ਉੜਾ ਤਨ ਪਿਰ ਹੋਏ ਸ਼ਾਂਤ ਸ਼ਿਗਾਰ ਆਵੇ ਪ੍ਰਾ ਸੋਏ ਓਮੇ ਵਿੱਚ ਪ੍ਰਾ ਕੋਈ ਨਾ ਪਾਏ ਮੁੱਲੋਂ ਭੁੱਲਾ ਜਲਮ ਗਵਾਏ ਗੁਰ ਤੇ ਸ਼ਾਂਤ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸ਼ਬਦ ਮਿਲੈ ਪ੍ਰੀਤਮ ਸਦਾ ਧਿਆਏ ਸੱਚ ਨਾ ਵਡਿਆਈ ਪਾਏ ਆਪੇ ਕਰਤਾ ਜੋ ਜੋ ਸੋਏ ਨਦ ਕਰੇ ਮਿਲਾ ਵਾਹੇ ਗੁਰਬਾਣੀ ਤੇ ਹਰ ਮਨ ਵਸਾਏ ਦਾਨ ਸਾਰ ਤੇ ਪ੍ਰਭਾਵ ਮਿਲਾਏ ਤ੍ਰਾਸੀ ਮੱਲਾ ਤੀਜਾ ਜਗ ਮੈਲਾ ਮੈਲ ਹੋ ਜਾਏ ਆਵੇ ਜਾਏ ਦੂਜੇ ਲਭਾਏ ਦੂਜੇ ਪਾਸਾ ਪਰਜ ਵਗੋਈ ਮਨ ਮੁਖੋਟਾ ਖਾਏ ਆਪਣੀ ਪਦ ਖੋਈ ਗੁਰ ਸੇਵਾ ਤੇ ਜਨ ਨਿਰਮਲ ਹੋਏ ਅੰਤਰ ਨਾਮ ਵਸੇ ਪਤ ਉਤਮ ਹੋਏ ਰਹਾਓ ਗੁਰਮੁਹ ਬਰੇ ਹਰ ਸੰਡਾਈ ਰਾਮ ਨਾਮ ਰਾਤੇ ਪਦ ਉਡਾਈ ਪਦ ਕਰੇ ਜਨ ਵਡਿਆਈ ਪਾਏ ਸਾਰ ਤੇ ਸੋ ਸਹਿ ਸਮਾਏ ਸਾਚੇ ਗਾ ਗਾ ਬਿਰਲਾ ਕੋ ਜਾਣ ਗੁਰ ਕੈ ਸ਼ਬਦ ਆ ਪਛਾਣ ਸਾਚੀ ਰਾ ਸਾਚਾ ਵਪਾਰ ਸੋ ਤਨ ਪੁਰਜੇ ਨਾਮ ਪਿਆਰ ਤਿੰਨ ਪ੍ਰਭ ਸਾਚੇ ਇੱਕ ਸੱਚ ਲਾਏ ਉੱਤਮ ਬਾਣੀ ਸ਼ਬਦ ਸੁਣਾਏ ਪ੍ਰਭ ਸਾਚੇ ਕੀ ਸਾਚੀ ਕਾਰ ਨਾਨਕ ਨਾਮ ਸਵਾਰਨ ਹਰ ਤ੍ਰਾਸੀ ਮੱਲਾ ਤੀਜਾ ਜੋ ਹਰ ਸੇਵੈ ਤਿੰਨ ਬਲ ਜਾਉ ਤਿੰਨ ਹਿਰਦੇ ਸਾਚਾ ਤਿੰਨ ਹਿਰਦੇ ਸਾ ਸਚਵਾ ਮੁਖ ਨਾਉ ਸਾਚੋ ਸੱਚ ਸੰਭਾਲਿਓ ਦੁਖ ਜਾਏ ਸਾਚੀ ਸਭ ਵਸੇ ਮਨ ਆਏ ਗੁਰਬਾਣੀ ਸੁਣ ਮਹਿਲ ਗਵਾਏ ਸਹਿਜੇ ਹਰ ਨਾਮ ਮਨ ਵਸਾਏ ਰਹਾਉ ਕੂੜ ਕੁਸਤ ਤ੍ਰਿਸ਼ਨਾ ਅਗਨ ਬਜਾਏ ਅੰਤਰ ਸ਼ਾਂਤ ਸਹਿਜ ਸੁਖ ਪਾਏ ਗੁਰ ਕੇ ਬਾਣ ਹੈ ਚੱਲੇ ਤਾਂ ਆਪ ਜਾਏ ਸਾਜ ਮਹਿਲ ਪਾਏ ਹਰ ਗੁਣ ਗਾਏ ਨਾ ਸਭ ਬੁਝੇ ਨਾ ਜਾਣੇ ਬਾਣੀ ਮਨ ਮੋਹਨ ਦੇ ਦੁੱਖ ਵਿਹਾਣੀ ਸਤਿਗੁਰ ਬੇਟੇ ਤਾਂ ਸੋ ਪਾਏ ਅਮੇ ਵਿੱਚੋਂ ਠਾਕ ਰਕਾਏ ਕਿਸੇ ਨੂੰ ਕਹੀਏ ਦਾਤਾ ਇੱਕ ਸੋਏ ਕਿਰਪਾ ਕਰੇ ਸ਼ਬਦ ਮਲਾਵਾ ਹੋਏ ਮਿਲ ਪ੍ਰੀਤਮ ਸਾਚੇ ਗੁਣ ਗਾਵਾਂ ਨਾਨ
ਨਾਨਕ ਸਾਚੇ ਸਾਚਾ ਭਾਵਾਂ ਤ੍ਰਾਸੀ ਮੱਲਾ ਤੀਜਾ ਮਨ ਮਰੇ ਧਾਤ ਮਰ ਜਾਏ ਬਿਨ ਮਨ ਮੂਏ ਕੈਸੇ ਹਰ ਪਾਏ ਇਹ ਮਨ ਮਰੇ ਦਾਰੋ ਜਾਣੇ ਕੋਏ ਮਨ ਸ਼ਬਦ ਮਰੇ ਬੂਝੇ ਜਨ ਸੋਏ ਮਨ ਮਰੇ ਬੂਝੇ ਜਨ ਸੋਏ ਜਿਹਨੂੰ ਬਖਸ਼ੇ ਦੇ ਵਡਿਆਈ ਗੁਰਪ੍ਰਸਾਦ ਵਸੇ ਮਨ ਆਈ ਰਹਾਉ ਗੁਰਮੁਖ ਕਰਨੀ ਕਾਰ ਕਮਾਵੈ ਤਾਂ ਇਸ ਮਨ ਕੀ ਸੋਜੀ ਪਾਵੈ ਮਨ ਮੈਂ ਮਤ ਮੈਂ ਅਗਲ ਮਿਕਦਾਰਾ ਗੁਰਸੰਗ ਗੁਰੰਕਰ ਮਾਜ ਵਰਣ ਹਾਰਾ ਮਨ ਸਾਸਾ ਜਿਨ ਗੋਈ ਅਜਰ ਅਜਰ ਆਇਆ ਤਾਂ ਨਿਰਮਲ ਹੋਈ ਗੁਰਮੁਖ ਮਨ ਲਿਆ ਸਵਾਰ ਹਮੇ ਵਿੱਚੋਂ ਤਰ

ਵਾਰ ਭਵ ਜਲ ਡੂਬੇ ਨਾ ਵਾਰ ਨਾ ਪਾਰ। ਸਤਿਗੁਰ ਬੇਟੇ ਪੂਰੇ ਪਾਗ ਸਾਹਿਰ ਬੈਰਾ ਚੌਂ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ ਪੂਰੇ ਪਾਗਰ ਨਾਮ ਸਮਾਣੀ। ਸਿੱਧ ਸਾਧ ਤਰਸੇ ਸਭ ਲੋਏ ਪੂਰੇ ਪਾ ਪ੍ਰਾਪਤ ਹੋਏ ਸਭ ਕੇ ਸਾਚਾ ਸਾਚਾ ਹੈ ਸਹਿ ਉੱਤਮ ਬ੍ਰਹਮ ਪਛਾਣੇ ਕੋਏ। ਸੱਚ ਸਾਚਾ ਸੱਚ ਆਪ ਦ੍ਰਿੜਾਏ ਨਾਨਕ ਆਪੈ ਵੇਖੈ ਆਪੈ ਸੱਚ ਲਾਏ ਤ੍ਰਾਸੀ ਮੱਲਾ ਤੀਜਾ। ਨਾਮ ਕੀ ਕੀਮਤ ਮਿਤ ਕਹੀ ਨਾ ਜਾਏ ਸੇ ਜਨ ਤਨ ਜਿਨ ਇੱਕ ਨਾਮ ਲਿਵ ਲਾਏ ਗੁਰਮਤੀ ਸਾਚੀ ਸਾਚਾ ਵਿਚਾਰ। ਗੁਰਮਤ ਸਾਚੀ ਸਾਚਾ ਵਿਚਾਰ ਆਪੇ ਬਖਸ਼ੇ ਦੇ ਵਿਚਾਰ ਹਰ ਨਾਮ ਅਚਰਜ ਪ੍ਰਭੂ ਆਪ ਜਣਾਏ ਕਲੀ ਕਾਲ ਵਿੱਚ ਗੁਰਮੁਖ ਪਾਏ ਰਹਾਉ। ਹਾਂ ਮੂਰਖ ਮੂਰਖ ਮਨ ਮਾਵੇ ਹਾਂ ਮੈਂ ਵਿੱਚ ਸਭ ਕਾਰ ਕਮਾਏ ਗੁਰਪ੍ਰਸ਼ਾਦੀ ਆਮੇ ਜਾਏ ਆਪੇ ਬਖਸ਼ੇ ਲੈ ਮਲਾਏ। ਵਿਖਿਆ ਕਾ ਤਨ ਬਹੁਤ ਅਵਮਾਨ ਹੰਕਾਰ ਡੂਬੇ ਨਾ ਪਾਵੇ ਮਾਨ ਆਪ ਛੋੜ ਸਦਾ ਸੁਖ ਹੋਈ। ਗੁਰਮਸਲਾਈ ਸੱਚ ਅਸਾ ਸੋ ਗੁਰਮਸਲਾਈ ਸੱਚ ਸੋਈ ਆਪੇ ਸਾਜੇ ਕਰਤਾ ਸੋਏ ਤੇ ਬਿੰਦੂ ਜਾਵਰ ਨਾ ਕੋਏ। ਜਿਸ ਸੱਚ ਲਾਏ ਸੋਈ ਲਾਗੈ ਨਾਨਕ ਨਾਮ ਸਦਾ ਸੁਖ ਆਗੈ। ਰਾਤ ਰਸੀ ਮਲਾ ਤੀਜਾ ਕਰ ਚੌਥਾਇ ਕਿਉ ਅੰਕਾਰ ਸਤਿਗੁਰ ਪ੍ਰਸਾਦ ਹਮ ਪੀਘ ਬੈਖਾਰੀ ਤੇਰੇ ਤੂੰ ਨਿਜ ਪੈਦਾ ਦਾਤਾ ਹੋ ਦਿਆਲ ਨਾਮ ਦੇ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ। ਹੋਂ ਬਲਵਾਰੇ ਜਾਉ ਸਾਚੇ ਤੇਰੇ ਨਾਂ ਬਿਟੋ ਕਣਕਾ ਸਭਨਾ ਕਾਏ ਕੋ ਕਬਰ ਨ ਦੂਜਾ ਕੋਈ ਰਹਾਉ। ਬਹੁਤੇ ਫੇਰ ਪਏ ਕਿਰਪਨ ਕੋ ਆਪ ਕਿਸ ਕਿਰਪਾ ਕੀ ਜੋ ਇਹੋ ਦਿਆਲ ਦਰਸ਼ਨ ਦਿਓ ਆਪਣਾ ਐਸੀ ਬਖਸ਼ ਕਰੀ ਜਾਏ। ਪੰਡਤ ਨਾਨਕ ਪਰਮ ਪਟ ਖੁੱਲੇ ਗੁਰਪ੍ਰਸ਼ਾਦੀ ਜਾਣੇ ਹਾਂ ਸਾਚੀ ਲੇ ਲਾਗੀ ਹੈ ਪੀਤਰ ਸਤਿਗੁਰ ਸਿਉ ਮਨ ਮੰਨਿਆ। ਤ੍ਰਾਸੀ ਮੱਲਾ ਚੌਥਾ ਕਰ ਪਹਿਲਾ ਚੌਪ ਦੇ ਕਿਉ ਓੰਕਾਰ ਸਤਿਗੁਰ ਪ੍ਰਸਾਦ ਜੋ ਹਰ ਸੇਵੈ ਸੰਤ ਭਗਤ ਤਿਨਕੇ ਸਪਾ ਬਨਵਾਰੀ ਹਮ ਉੱਪਰ ਕਿਰਪਾ ਕਰ ਸਵਾਮੀ ਰਖ ਸੰਗਤ ਤੁਮ ਜੋ ਪਿਆਰੀ ਹਰ ਗੁਣ ਕਹਿ ਨ ਸਕੋ ਬਨਵਾਰੀ ਹਮ ਪਾਪੀ ਪਾਥਰ ਨੀਰ ਡੁਬਤ ਕਰ ਕਿਰਪਾ ਤੁਮ ਜੋ ਪਿਆਰੀ। ਹਮ ਪਾਪੀ ਪਾਥਰ ਨੀਰ ਡੁਬਤ ਕਰ ਕਿਰਪਾ ਪਾਖਣ ਹਮ ਤਾਰੀ ਰਹਾਉ। ਜਨਮ ਜਨਮ ਕਹਿ ਲਾਗੇ ਬਿਖ ਮੋਰਚਾ ਲਗ ਸੰਗਤ ਸਾਧ ਸਵਾਰੀ ਜਿਉ ਕੰਚਨ ਬੈ ਸੰਤਰ ਤਾਇਓ ਮਲ ਕਾਟੀ ਘੜ ਤੋ ਤਾਰੀ। ਹਰ ਹਰ ਜਪਨ ਜਪੋ ਦਿਨ ਰਾਤੀ ਜਪ ਹਰ ਹਰ ਹਰ ਉਰ ਤਾਰੀ ਹਰ ਹਰ ਹਰ ਔਖਦ ਜਗ ਪੂਰਾ ਜਪ ਹਰ ਹਰ ਹੋ ਮਹਿਮਾਰੀ ਹਰ ਅਗਮਗਾਦ ਬੋਧ ਪਰੰਪਰ ਪੁਰਖ ਪਾਰੀ ਜਨ ਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈ ਸਵਾਰੀ ਤ੍ਰਾਸੀ ਮੱਲਾ ਚੌਥਾ। ਹਰ ਕਹਿ ਸੰਤ ਜਨਾ ਹਰ ਜਪਿਓ ਤਿਨਕਾ ਦੁਖ ਪਰਮ ਪਉ ਪਾਗੀ ਆਪਣੀ ਸੇਵਾ ਆਪ ਕਰਾਈ ਗੁਰਮਤਿ ਅੰਤਰ ਜਾਗੀ ਹਰ ਕੇ ਨਾਮ ਰਤਾ ਬੈਰਾਗੀ ਹਰ ਕਰ ਸੁਣੀ ਮਨ ਪਾਹੀ ਗੁਰਮਤਾ ਲਿਵ ਲਾਗੀ ਰਹਾਉ। ਸੰਤ ਜਨਾ ਕੀ ਜਾਤ ਹਰ ਸਵਾਮੀ ਤੁਮ ਠਾਕ ਰਮ ਸਾਂਗੀ ਜੈਸੀ ਮਾ ਦੇਵ ਵਰ ਸਵਾਮੀ ਹਮ ਤੈਸੇ ਬੁਲਬੁਲ ਲਾਗੀ ਕਿਆ ਹਮ ਕਿਰਮ ਨਾਮ ਨਕੀ ਰਹਿ ਤੂੰ ਵੱਡ ਪੁਰਖ ਵਡਾਗੀ ਤੁਮਰੀ ਗਦ ਮੈਂ ਕਹਿ ਨ ਸਕੈ ਪ੍ਰਭ ਹਮ ਕਿਉਂ ਕਰ ਮਿਲੇ ਅਪਾਗੀ ਹਰ ਪ੍ਰਭ ਸਵਾਮੀ ਕਿਰਪਾ ਤਾਰੋ ਹਮਾਰਾ ਸੇਵਾ ਲਾਗੀ ਨਾਨਕ ਦਾਸ ਅੰਦਾਸ ਕਰੋ ਪ੍ਰਭ ਹਮ ਕਰ ਕਥਾ ਥਾਗੀ ਰਾਸੀ ਮੱਲਾ ਚੌਥਾ। ਹਰ ਕਾ ਸੰਤ ਸਤਿਗੁਰ ਸਤਿਪੁਰਖਾ ਜੋ ਬੋਲੇ ਹਰ ਹਰ ਬਾਣੀ ਜੋ ਜੋ ਕਹਿ ਸੁਣੇ ਸੋ ਮੁਕਤਾ ਹਮ ਤਿਸ ਕਹਿ ਸਤਿ ਕੁਰਬਾਨੀ ਹਰ ਕੇ ਸੰਤ ਸੁਣੋ ਜਸਕਾ ਨੀ ਹਰ ਰਕ ਸੁਣੋ ਇੱਕ ਨਿਮਕ ਪਲ ਸਭ ਕਿਲੇ ਭਾਵ ਲੈ ਜਾਨੀ ਰਹਾਉ। ਐਸਾ ਸੰਤ ਸਹਾਜਨ ਪਾਇਆ ਤੇ ਵੜਪੁਰ ਵਡਾਨੀ ਤਿਨ ਕੀ ਦੂਰ ਮੰਗੇ ਪ੍ਰਭ ਸਵਾਮੀ ਹਮ ਹਰ ਲੋਚ ਲੁਚਾਨੀ ਹਰ ਹਰ ਸਫਲਿਓ ਬਿਰਖ ਪ੍ਰਭ ਸਵਾਮੀ ਜਿਨ ਜਪ

0: ਨਮਸਤੇ ਦੇਵ ਦੇਖੀਏ ਕਰਤਨਾ ਲਾਗੀ ਵਾਰ ਮਹਲਾ ਦੂਜਾ
1: ਜੇ ਸੋਚਣ ਦਾ ਉਗਵੇ ਸੂਰਜ ਚੜੇ ਹਜ਼ਾਰ।

ਦੇਖ ਦਰਸਾ ਦੀਏ ਕਿਰਿਆ ਸੰਡਿਠੋ ਚਾਉ ਦਾਤਾ ਗਰਤਾਪ ਤੋਂ ਤੁਸਦੇ ਕਿਰੇ ਪਸਾਓ ਤੋ ਜਾਣੇ ਸਭ ਸੇ ਦਿਲੇ ਸੇ ਜਿੰਦ ਗਵਾਓ ਕਿਰਿਆ ਸੰਡਿਠੋ।

0: ਵੇਖ ਵਿੜਣ ਰਿਹਾ ਵਿਸਮਾ ਨਾਨਕ ਬੁੱਝਣ ਪੂਰੇ ਭਾਗ ਮਹਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬਿਆਕਾਰ ਕੁਦਰਤ ਵੇਦ ਪ੍ਰਾਣਕ ਤੇ ਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਨ ਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬਸੰਤਰ ਕੁਦਰਤ ਧਰਤੀ ਖਾਕ ਸਭ

0: ਹਕਮਤ ਹੁਕਮ ਖੁਵਾਰ ਪੌੜੀ
1: ਨਜ਼ਰ ਕਰੇ ਜੇ ਆਪਣੀ ਤਾਂ ਨਗਰੀ ਸਤਿਗੁਰ ਪਾਇਆ ਹੇ ਜੀ ਬੱਚੇ ਜਨਮ ਭਰਮਿਆ ਤਾਂ ਸਤਿਗੁਰ ਸਤ ਸੁਣਾਇਆ ਸਤਿਗੁਰ ਜੇ ਉੜਦਾ ਤਾਂ ਕੂ ਨਹੀਂ ਸਤ ਸੁਣਿਆ ਲੋਕ ਸਭਾਇਆ ਸਤਿਗੁਰ ਸਪਾ ਜਨ ਵਿੱਚੋਂ ਆਪ ਗਵਾਇਆ ਜਨ ਸੱਚੋ ਸੱਚ ਬੁਝਾਇਆ।

0: ਘੜੀਆਂ ਸਭੇ ਗੋਪੀਆਂ ਪੈਰਕਨ ਗੋਪਾਲ ਗਹਿਣੇ ਪੌਣ ਪਾਣੀ ਬੈ ਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾ ਨਾਨਕ ਮੂਸੇ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਨ ਚਲ ਨੱਚਣ ਗੁਰ ਪੈਰ ਹਲਾਇਨ ਫੇਰ ਨ ਸਿਰ ਉੜ ਡਰਾਵਾ ਝੱਟ ਪਹਿ ਵੇਖੇ ਲੋਕ ਹੱਸੇ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੇ ਧਰਤੀ ਨਾ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾ ਕਾਕੀਆ ਸਗਲ ਜਹਾਂ ਸੇਵਕ ਸੇਵੇ ਕਰਮ ਚੜਾਓ ਭਿੰਨੀ ਰਹਿਣ।

ਹੋਮ ਚ ਜੰਮਿਆ, ਹੋਮ ਚ ਮੁਆ, ਹੋਮ ਚ ਦਿੱਤਾ, ਹੋਮ ਚ ਲਾਇਆ, ਹੋਮ ਚ ਕੱਟਿਆ, ਹੋਮ ਚ ਗਿਆ, ਹੋਮ ਚ ਸੱਚਿਆ ਕੂੜਿਆ, ਹੋਮ ਚ ਪਾਪ ਪੁੰਨ ਵਿਚਾ, ਹੋਮ ਚ ਨਰਕ ਸੁਰਗ ਅਵਤਾਰ, ਹੋਮ ਚ ਹੱਸੈ, ਹੋਮ ਚ ਰੋਵੈ, ਹੋਮ ਚ ਭਰੀਐ, ਹੋਮ ਚ ਧੋਵੈ, ਹੋਮ ਚ ਜਾਤੀ ਜਿਨਸੀ।

ਕਰਮਾ ਹੈ, ਕਿਰਪਾ ਕਰੇ ਜੇ ਆਪਣੇ ਤਾਂ ਗੁਰ ਕਾ ਸ਼ਬਦ ਕਮਾ ਹੈ। ਨਾਨਕ ਕਹਿ ਸੁਣੋ ਜਨੋ ਹੋ, ਇਤ ਸੰਜਮ ਦੁੱਖ ਜਾਹੇ ਪੌੜੀ ਸਿਵ ਕੀਤੀ ਸੰਤੋਖਈ।

ਸੱਚਾ ਸਭ ਇੱਕ ਤੁਝ ਨੂੰ ਸੱਚਾ ਸੱਚ ਵਰਤਾਇਆ ਜਿਸ ਤੁਨ ਮਿਲੇ ਸੱਚਾ ਜਿਨੀ ਸੱਚ ਕਮਾਇਆ ਸਤ ਮਿਲੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣੀ ਮਨਮੁਖੀ ਜਨਮ ਗਵਾਇਆ ਵੇ ਦੁਨੀਆ ਕਾਹੇ ਆ।

ਪਾਕ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇਗਾ ਬਾਬੇ ਮੰਗੇ ਮੋਖ ਦੁਆਰ ਜਤੀ ਸਦਾ ਵੇ ਜੁਗਤ ਨਾ ਜਾਣੇ ਛੱਡ ਬਹਿ ਕਰਬਾਰ।

ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਇਓ, ਕਹੋ ਨਾਨਕ ਕਰਦੇ ਕੀਆਂ ਬਾਤਾਂ ਜੋ

ਕਿਰਪਾ ਜੁਜ ਮੈਂ ਜੋਰ ਛਲੀ ਚੰਦਰਾ ਬਲਕਾਨ ਕ੍ਰਿਸ਼ਨ ਜਾਦਮ ਪਾਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਣ ਮੈਂ ਰੰਗ ਕੀਆ ਕਲ ਮੈਂ ਬੇਦ ਥੁਰ ਬਣ ਹੁਆ ਨਾ ਖੁਦਾਈ ਅਲੋ ਪਹਿ ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਾਰ ਪੜੇ।

0: ਸੁਦੇ ਜਾਏ ਮਹਲਾ ਪਹਿਲਾ।
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਬਗਲ ਸਮਾਦੰ ਮੁਖ ਝੂਠ ਵਪੁਖ ਅਨੁਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋ ਧੋਤੀ ਬਸਤਰ ਕਪਾਟੰ ਜੁਜਾਨ ਸਵਰਮੰ ਕਰਮੰ ਸਭ ਫੋਕਟ ਨਿਚੋ ਕਰਮੰ ਕਹੁ ਨਾਨਕ।

ਬਚਾ ਸਗਲ ਸਮਗਰੀ ਤੁਮਰੇ ਤੁਮ ਤੇ ਹੋਏ ਸੋ ਤੁਮਰੇ ਗਤ ਮੈਂ ਤੁਮ ਹੀ ਨਾਨਕ ਦਾਸ ਤੁਮਰੇ ਗਤ ਮੈਂ ਤੁਮ ਹੀ ਜਾ ਨਾਨਕ ਦਾਸ ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਬਹੁਤ ਜੀ ਸਹਾਏ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਅਗੌਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਆਉਣ ਦੇ ਆਵੇ ਤਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਥਾਈ ਹੋਈ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਖਾਲਸਾ ਸਭ ਬੋਲੋ ਜੀ ਵਾਹਿ ਪੰਜਾਂ ਪਿਆਰਿਆਂ ਚੌਂ ਸਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਜ ਦੇ ਕੇਂਡ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਸਭ ਬੋਲੋ ਜੀ ਵਾਹਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ ਬਾਂਦ ਬਾਂਦ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਕੇ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਅਸਾਰ ਦੇ ਸ਼ਹੀਦ ਹੋਏ ਸਿੱਕਿਦ ਕੇ ਸਾਂਸ ਵਾਸਾਂ ਸੰਗ ਨਿਭਾਈ ਤਰਮਨੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਰ ਛਰਿਆ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਗਾ ਜੈ ਕਰ ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਗ੍ਰੀਬ ਨਿਵਾਸ ਜੀ ਪਾਤਸ਼ਾਹ ਪੰਨ ਦੇ ਸਦਾ ਸਹਾਜ ਦੇ ਤਾਰ ਪਿਤਾ ਜੀ ਓ ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਦਾਣਿਆਂ ਦੇ ਤਾਣ ਨੇ ਉਲਟਿਆਂ ਦੇ ਉਣ ਆਸਰਿਆਂ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਸਜੇ ਦੀਵਾਨਾਂ ਵਿੱਚ ਆਪ ਦੀ ਲਾਹੀ ਬਾਣੀ ਦੇ ਪਾਠ ਉਪਰੰਤ ਸ੍ਰੀ ਆਸ ਸਚਿਵਾਰ ਕੀਰਤਨ ਦੀ ਸੇਵਾ ਹੋਈ ਹੈ ਦਾਤਾ ਦੀ ਸੇਵਾ ਕਰਦਿਆਂ ਹੋਈਆਂ ਪੁੱਲਾਂ ਬਖਸ਼ ਲੈਣੀਆਂ ਜਥੇ ਨੂੰ ਚੜ੍ਹਦੀ ਕਲਾ ਬਣਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਪਟਾਵਾਂ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਨੀ ਆ ਦਰੋਂ ਕਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ਣਾ ਮਤਲੇ ਜਾਗਣੇ ਨਿਤਨੇਮ ਕਰਨ ਦੇ ਬਲ ਬਾਣੀ ਤੇ ਬਾਣੀ ਨਾਲ ਪਿਆਰ ਗੁਰੂ ਗ੍ਰੰਥ ਅਤੇ ਗੁਰੂ ਸਪੰਥ ਦੇ ਸੇਵਾ ਕਰਨ ਦਾ ਉਦਮ ਬਲ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਦੇ ਕਾਰਜ ਰਾਸ ਕਰਨੇ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗਾ ਹਾਜ਼ਰਾ ਦਾਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਕਾਕਾ ਜੀਵਨ ਸਿੰਘ ਦਾ ਅੱਜ ਜਨਮ ਦਿਨ ਮਿਹਰਕਾਨੀ ਦਾਤਾ ਜੀ ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਬੱਚੇ ਨੂੰ ਚੜ੍ਹਦੀ ਕਲਾ ਬਣੀ ਜੀਵਨ ਵਿੱਚ ਹਰ ਪ੍ਰਕਾਰ ਦੀਆਂ ਖੁਸ਼ੀਆਂ ਬਖਸ਼ਿਸ਼ ਕਰਨੀਆਂ ਅੰਗ ਸੰਗ ਸਾਈ ਹੋ ਕੇ ਵਰਤਣਾ ਮਿਹਰ ਕਰੋ ਦਾਤਾ ਜੀ ਓ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮੋ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਨੂੰ ਕਾ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਤਨਾਮ ਧੰਨ ਵਾਹਿਗੁਰੂ ਜੀ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵਿਸਾਉ ਸੁਕਹੁ ਟਲ ਗੁਰ ਸੇਵੀ ਐ ਐਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਵਤ ਕਸਮ ਦੀ ਨੂਰੀ ਅਰਸੋਂ ਕੁਰਸੋਂ ਚੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਧੰਨਵਾਦ ਸ੍ਰੀ ਸ਼ਾਂਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਸਤਿਗੁਰ ਮਿਲੇ ਸੁਭਾਏ ਸਹਿਜ ਗੁਣ ਗਾਈਏ ਜੀਉ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਸਤਿਗੁਰ ਮਿਲੇ ਸੁਭਾਏ ਸਹਿਜ ਗੁਣ ਗਾਈਏ ਜੀਉ ਗੁਣ ਗਾਏ ਬਿਕਸੇ ਸਦਾ ਅੰਦਨ ਜੈ ਆਪ ਸਾਚੇ ਪਾਵੈ ਹੰਕਾਰ ਹੋਮੈ ਤਜੇ ਮਾਇਆ ਸਹਿਜ ਨਾਮ ਸਮਾਵੈ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਏ ਜੀਉ ਅੰਦਰ ਸਾਚਾ ਨਿਹ ਪੂਰੇ ਸਤਿਗੁਰ ਜੀਉ ਹੋ ਤੇ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੇ ਜੀਉ ਕਦੇ ਨਾ ਵਿਸਾਰੀ ਅੰਦਿਨ ਸਮਾਰੀ ਜਾ ਨਾਮ ਲਈ ਤਾਂ ਜੀਵਾਂ ਸਰਵਣੀ ਸੁਣੀ ਤਾਂ ਇਹ ਮਨ ਤ੍ਰਿਪਤ ਹੈ ਗੁਰਮੁਖ ਅੰਮ੍ਰਿਤ ਪੀਵਾਂ ਨਦਰ ਕਰੇ ਤਾਂ ਸਤਿਗੁਰ ਮਿਲੈ ਅਨਦਿਨ ਵਿਵੇਕ ਬੁੱਧ ਵਿਚਰੈ ਅੰਦਰ ਸਾਚਾ ਨਿਹੂ ਪੂਰੇ ਸਤਿਗੁਰੇ ਸਾਧ ਸੰਗਤ ਮਿਲੇ ਵਡਭਾਗ ਤਾਂ ਹਰਸ ਆਵੇ ਜੀਉ ਅਨਦਨ ਰਹੇ ਲਿਵ ਲਾਏ ਤਾਂ ਸਹਿਜ ਸਮਾਵੇ ਜੀਉ ਸਹਿਜ ਸਮਾਵੇ ਤਾਂ ਹਰ ਮਨ ਭਾਵੈ ਸਤਾ ਤੀਤ ਬਰਾਗੀ ਹਲਤ ਪਲਤ ਸੋਭਾ ਜਗ ਅੰਤਰ ਰਾਮ ਨਾਮ ਲਿਵ ਲਾਗੀ ਹਰਖ ਸੋਗ ਦੂਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੈ ਸਤ ਸੰਗਤ ਮਿਲੇ ਵਡਭਾਗ ਤਾਂ ਹਰ ਰਸ ਆਵੇ ਜੀਉ ਦੂਜੇ ਪਾਏ ਦੁੱਖ ਹੋਏ ਮਨ ਮੁਖ ਜਮਜੋਇਆ ਜੀਉ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਇਆ ਜੀਉ ਮਾਇਆ ਦੁੱਖ ਮੋਇਆ ਹੋਮੇ ਰੋਹਿਆ ਮੇਰੀ ਮੇਰੀ ਕਰਤ ਵਿਹਾਵੈ ਜੋ ਪ੍ਰਭ ਦੇ ਤਿਸ ਚੇਤੇ ਨਾਹੀ अंत गया पछतावे, बिन नामे को साथ न चले, पुत्र कलत्र माया तोया, दूजे पाए दुख होए मन मुख जम जोया जियो, कर कृपा ले मलाए मैल हर पाया जियो, सदारे कर जोड़ प्रभ मन पाया जियो, प्रभ मन पावे ता हुक्म समावे, हुक्म मन सुह पाया, अन दिन जबत रहे दिन राती, सहजे नाम ते आया, नामो नाम मिली वड्याई, नानक नाम मन पावे, कर कृपा लियो मलाए मैल हर पावे जियो, नामो नाम मिली वड्याई, नानक नाम मन पावे, कर कृपा लियो मलाए मैल हर पावे जियो। वाहिगुरु जी का खालसा, वाहिगुरु जी की फतेह। परम सकार जो सत्संग जी पार बख्श रहमत हो, कृपा ही अमृत वेला सच नाम वड्याई विचार दे, अमृत वेले सज दीवान दियां हाजरियां भरियां ने, अलाही बाणी दे पाठ प्रंत आसकी वार दे कीर्तन सरवण कीते ने, रस प्राप्त कीता सरबत दे भले लई, आप सरबत संगतां दी चढ़दी कला लई गुरु चरणा विच अरदास बेनती होई है। सतगुर ने अमृत वेले दरबार संघासन ते विराजमान समझो, अलाही फरमान मुख वाप पितरू नामे बख्शे शरण कीते गए। सो इस पावन पितर मुख वाप दी कथा विचार सत्कार जो भाई साहब भाई गुरशरण सिंह जी आप जी शर्म कराउणगे। उस तो पहला एक दो बेनती आप साझियां कर दी, खंड पाठ अज आरंभ होने ने, परिवारों वालों बेनती है कि आप जी ने तीन दिन दर्शन देने, गुरु के लंगर की सेवा है, परिवारों वालों कीर्तन की सेवा भी है। इस तरह 14 तरीक न जाने के परसों कैंप लग रहा गुरुद्वारा साहब विखे अखा की चैकअप वास्ते 12 बजे तो लैके 4 बजे तक। सो जरूर लाह लैन की प्राप्त कृपालता करनी जी। सो आ हुण सिरम करिए आपां इस अज दे मुखवाग दी कथा, 15 तरीक नूं संगरांद भी है। वाहिगुरु जी का खालसा, वाहिगुरु जी की फतेह।
1: सतनाम।

दंडौत बंदन अनेक बार सर्व कला समरथ

0: ਚਿੰਤ ਮਿਟਾਈ। ਇਹ ਉਹ ਸੱਚ ਦੀ ਬਾਣੀ ਹੈ, ਧੁਰ ਦੀ ਬਾਣੀ ਹੈ। ਧੁਰ ਦਾ ਅਰਥ ਹੁੰਦਾ ਹੈ ਪ੍ਰਾਰੰਭ, ਜਿੱਥੋਂ ਹੁੰਦਾ ਹੈ ਸੱਚ ਤੋਂ। ਜਗਤ ਦਾ ਪ੍ਰਾਰੰਭ ਅਕਾਲ ਪੁਰਖ ਵਾਹਿਗੁਰੂ ਤੋਂ ਹੈ। ਮਹਾਰਾਜ ਨੇ ਇਹਨੂੰ ਧੁਰ ਆਖਿਆ, ਧੁਰ ਕੀ ਬਾਣੀ ਆਈ। ਤਿੰਨ ਸਗਲੀ ਚਿੰਤ ਮਿਟਾਈ, ਉਹਨੇ ਮੇਰੇ ਅੰਦਰ ਦੀ ਸਾਰੀ ਚਿੰਤਾ ਝੋਰੇ ਇਹ ਦੂਰ ਕਰ ਦਿੱਤੇ। ਤੋ ਗੁਰਦੇਵ ਮਹਾਰਾਜ ਜਦੋਂ ਕੋਈ ਸ਼ੰਤ ਪ੍ਰਾਰੰਭ ਹੁੰਦੇ ਨੇ ਤੇ ਮਹਾਰਾਜ ਇਹ ਜ਼ਰੂਰ ਕਹਿੰਦੇ ਨੇ ਵੀ ਇਸ ਗੱਲ ਨੂੰ ਆਪਣੀ ਸੁਰਤ ਵਿੱਚ ਹਮੇਸ਼ਾ ਰੱਖਿਓ ਵੀ ਰੱਬ ਪਰਮੇਸ਼ਰ ਇੱਕੋ ਹੀ ਹੈ ਤੇ ਸੱਚੇ ਗੁਰੂ ਤੋਂ ਬਿਨਾਂ ਉਹਦੀ ਪ੍ਰਾਪਤੀ ਨਹੀਂ ਹੋ ਸਕਦੀ। ਸੱਚਾ ਗੁਰੂ ਕੌਣ ਹੈ? ਉਹ ਸਾਨੂੰ ਲੱਭਣ ਜਾਣ ਦੀ ਲੋੜ ਨਹੀਂ, ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਮੌਜੂਦ ਹੈ। ਜਿਹਦੀ ਵੀ ਕੋਈ ਐਸੀ ਜਰਨੀ ਹੋਵੇ, ਭਾਲ ਹੋਵੇ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਖੋਜਣਾ, ਵਿਚਾਰਨਾ, ਪੜ੍ਹਨਾ, ਸਮਝਣਾ ਸ਼ੁਰੂ ਕਰੇ ਤੇ ਉਹਨੂੰ ਅਕਾਲ ਪੁਰਖ ਦੀ ਮੁਕੰਮਲ ਸੋਝੀ ਜਿਹੜੀ ਹੈ ਇੱਥੋਂ ਪ੍ਰਾਪਤ ਹੋ ਜਾਵੇਗੀ। ਮਹਾਰਾਜ ਨੇ, ਗੁਰੂ ਰਾਮਦਾਸ ਸਾਹਿਬ ਨੇ ਪਹਿਲੇ ਬਚਨ ਵਿੱਚ ਆਖਿਆ, ਹਰ ਜੀਉ ਕਿਰਪਾ ਕਰੇ, ਰੱਬ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ। ਵੇਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਹ ਗੱਲ ਵਾਰ ਵਾਰ ਆਖੀ ਹੈ ਵੀ ਮੇਰਾ ਜਿਹੜਾ ਵੀ ਕਾਰਜ ਹੈ, ਮੈਂ ਜੋ ਵੀ ਕਰਦਾ ਹਾਂ, ਹੇ ਵਾਹਿਗੁਰੂ ਤੇਰੀ ਕਿਰਪਾ ਤੋਂ ਬਿਨਾਂ ਉਹ ਸੰਭਵ ਨਹੀਂ ਹੈ, ਕਿਉਂਕਿ ਤੂੰ ਵੱਡਾ ਹੈ। ਤੇ ਮਹਾਰਾਜ ਕਿਰਪਾ ਕਿਹਦੀ ਕਹਿੰਦੇ ਨੇ? ਆਖਿਆ ਜਿਹੜਾ ਵੀ ਕੰਮ ਹੈ, ਜਿਹੜਾ ਵੀ ਕਾਰਜ ਹੈ, ਉਹਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇ ਤੇ ਉਹ ਨੇਪਰੇ ਚੜ੍ਹ ਦੇ। ਤਾਂ ਹੀ ਤੇ ਮਹਾਰਾਜ ਕਿਰਪਾ ਦੀ ਗੱਲ ਵਾਰ ਵਾਰ ਕਰਦੇ ਨੇ। ਆਖਿਆ ਮੇਰਾ ਜੀਵਨ ਜੇ ਚੰਗਾ ਹੋਵੇਗਾ ਤੇ ਤੇਰੀ ਕਿਰਪਾ ਨਾਲ ਹੋਵੇਗਾ, ਜੇ ਮੈਂ ਸੱਚੀ ਮੁੱਚੀ ਤੇਰੇ ਨਾਮ ਨਾਲ ਜੁੜਾਂਗਾ, ਤੇਰੀ ਕਿਰਪਾ ਨਾਲ ਜੁੜਾਂਗਾ, ਜੇ ਮੈਂ ਦੁਨੀਆਂ ਵਿੱਚ ਕੁਝ ਵੀ ਪ੍ਰਾਪਤ ਕਰਾਂਗਾ, ਉਹ ਵੀ ਤੇਰੀ ਕਿਰਪਾ ਨਾਲ ਹੀ ਹੈ, ਇਸ ਤੋਂ ਬਿਨਾਂ ਨਹੀਂ ਹੈ। ਹੁਣ ਸੁਖਮਣੀ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਨੇ ਇਹ ਗੱਲ ਵਾਰ ਵਾਰ ਦੁਹਰਾਈ ਹੈ, ਸਾਨੂੰ ਵੀ ਸਮਝਾਇਆ ਹੈ ਉਹਨਾਂ ਨੇ। ਉਹ ਅਸੀਂ ਪਤਾ ਪੜ੍ਹਦੇ ਹਾਂ ਵੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰੱਖ ਮਨ ਮਾਹੇ। ਹੁਣ ਉਹ ਜਿੰਨੀ ਵਾਰ ਉੱਥੇ ਸ਼ਬਦ ਪ੍ਰਸਾਦ ਆਇਆ, ਪ੍ਰਸਾਦ ਦਾ ਅਰਥ ਹੀ ਕਿਰਪਾ ਹੁੰਦੀ ਹੈ। ਤੇ ਮਹਾਰਾਜ ਕਹਿੰਦੇ ਜੇ ਤੂੰ ਖਾਂਦਾ ਹੈ, ਉਹ ਵੀ ਉਹਦੀ ਕਿਰਪਾ ਹੈ। ਹਾਂ, ਇਸ ਗੱਲ ਨੂੰ ਕੋਈ ਜਾਣੇ ਨਾ ਜਾਣੇ ਇਹ ਗੱਲ ਵੱਖਰੀ ਹੈ। ਬੰਦੇ ਦੇ ਅੰਦਰ ਦੀ ਹਉਮੈ ਉਹਨੂੰ ਮੰਨਣ ਦੇਵੇ ਜਾਂ ਨਾ ਮੰਨਣ ਦੇਵੇ, ਪਰ ਕਿਰਪਾ ਤੇ ਹੈ ਉਹਦੀ, ਉਹਦੀ ਕਿਰਪਾ ਤੋਂ ਬਿਨਾਂ ਨਹੀਂ ਹੈ। ਤੇ ਗੁਰਦੇਵ ਸਾਨੂੰ ਹਲੂਣ ਕੇ ਕਹਿੰਦੇ ਨੇ ਵੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰੱਖ ਮਨ ਮਾਹੇ। ਫਿਰ ਕਿੰਨੇ ਐਸੇ ਬੋਲ ਰੱਖੇ, ਜੇ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁਲਾ। ਬਾਬੇ ਨੇ ਆਖਿਆ ਜਿਹਦੀ ਕਿਰਪਾ ਨਾਲ ਇਹ ਤੈਨੂੰ ਜਲ ਪੀਣ ਨੂੰ ਮਿਲਿਆ, ਸੀਤਲ ਜਲ, ਜੇ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਸੁਖਦਾਈ ਸੁਖ ਦੇਣ ਵਾਲੀ ਪਵਨ ਹਵਾ, ਪਾਵਕ ਅੱਗ ਅਮੁੱਲਾ। ਆਖਿਆ ਜਿਹਦਾ ਕੋਈ ਮੁੱਲ ਨਹੀਂ। ਬੰਦਾ ਨਾ ਜਦੋਂ ਕਈ ਵਾਰ ਪਛਤਾਵੇ ਦੇ ਆਲਮ ਵਿੱਚ ਡੁੱਬਿਆ ਹੁੰਦਾ ਹੈ ਵੀ ਮੇਰੇ ਕੋਲ ਕੀ ਹੈ, ਸਤਿਗੁਰੂ ਸਾਨੂੰ ਦੱਸਦੇ ਨੇ ਵੀ ਕੀ ਨਹੀਂ ਹੈ, ਇਹ ਜਿਹੜੀ ਹਵਾ ਹੈ ਇਹਦਾ ਕੋਈ ਮੁੱਲ ਹੈ, ਤੇਰੇ ਖਾਣੇ ਦੇ ਪ੍ਰਬੰਧ ਲਈ ਜਿਹੜੀ ਅਗਨੀ ਉਹਨੇ ਪੈਦਾ ਕੀਤੀ ਉਹਦਾ ਕੋਈ ਮੁੱਲ ਹੈ? ਇੱਕ ਤੇ ਬਾਹਰ ਦੀ ਅੱਗ ਹੈ, ਇੱਕ ਪੇਟ ਦੀ ਅੱਗ ਹੈ ਕੋਈ ਉਹਦਾ ਮੁੱਲ? ਹੁਣ ਪੇਟ ਦੀ ਅੱਗ ਕੀ ਕਰਦੀ ਹੈ? ਬੰਦਾ ਮੂੰਹ ਵਿੱਚੋਂ ਕੁਝ ਖਾਂਦਾ ਹੈ ਤੇ ਪੇਟ ਦੀ ਅੱਗ ਉਹਨੂੰ ਗਾਲ ਦਿੰਦੀ ਹੈ, ਇੱਕ ਪ੍ਰੋਸੈਸ ਹੈ ਨਾ, ਚੱਲ ਰਿਹਾ ਹੈ ਨਾ। ਤੇ ਤੁਸੀਂ ਅੰਦਾਜ਼ਾ ਲਾ ਕੇ ਵੇਖੋ ਵੀ ਜੇ ਬੰਦੇ ਕੋਲ ਪਦਾਰਥ ਤੇ ਬਹੁਤ ਹੋਵੇ ਪਰ ਪੇਟ ਦੀ ਅੱਗ ਨਾ ਹੋਵੇ ਤੇ ਕੀ ਬਣੇਗਾ? ਜੇ ਬੰਦਾ ਇਕੱਲਾ ਏਦਾਂ ਸੋਚਣਾ ਵੀ ਪਦਾਰਥਾਂ ਨਾਲ ਕਿਰਪਾ ਹੈ ਤੇ ਪਦਾਰਥ ਤੇ ਬਹੁਤ ਹੋਣ, ਪਰ ਜਿਹੜਾ ਨਵਾਲਾ, ਜਿਹੜੀ ਬੁਰਕੀ, ਜਿਹੜੀ ਰੋਟੀ ਮੂੰਹ ਵਿੱਚ ਜਾਣੀ ਹੈ ਉਹਨੂੰ ਗਾਲਣ ਦੇ ਲਈ ਅੰਦਰ ਪੇਟ ਦੀ ਅੱਗ ਮੌਜੂਦ ਨਾ ਹੋਵੇ ਤੇ ਫਿਰ ਕੀ ਹੋਵੇਗਾ? ਸਾਰਾ ਕੁਝ ਧਰਿਆ ਧਰਿਆ ਰਹਿ ਜਾਵੇਗਾ, ਕੀ ਖਾਵੇਗਾ ਬੰਦਾ? ਕਿਉਂਕਿ ਇੱਕ ਪ੍ਰੋਸੈਸ ਹੈ ਨਾ, ਆਪਾਂ ਰੋਟੀ ਖਾਂਦੇ ਹਾਂ, ਆਪਾਂ ਸਬਜ਼ੀ ਖਾਂਦੇ ਹਾਂ, ਆਪਾਂ ਜਿਹੜੀ ਚੀਜ਼ ਖਾਂਦੇ ਹਾਂ ਪੇਟ ਦੀ ਅੱਗ ਉਹਨੂੰ ਗਾਲ ਦਿੰਦੀ ਹੈ। ਤੇ ਜਿਹੜੇ ਤੱਤ ਹੁੰਦੇ ਨੇ, ਜਿਹੜੇ ਸਾਡੀ ਬੋਡੀ ਨੂੰ ਲੋੜ ਹੁੰਦੇ ਨੇ, ਉਹ ਤੱਤਾਂ ਵਿੱਚ ਮਿਲ ਜਾਂਦੇ ਨੇ, ਬਾਕੀ ਜਿਹੜਾ ਵੇਸਟ ਹੁੰਦਾ ਹੈ ਉਹ ਸਾਡਾ ਬਾਹਰ ਆ ਜਾਂਦਾ, ਜਿਹੜੀ ਮਲ ਹੈ ਉਹ ਬਾਹਰ ਆ ਜਾਂਦੀ ਹੈ, ਇੱਦਾਂ ਹੀ ਬਾਥਰੂਮ ਦਾ ਵੀ ਹੈ। ਹੁਣ ਬਾਬੇ ਨੇ ਆਖਿਆ ਸੁਖਦਾਈ ਸੁਖ ਦੇਣ ਵਾਲੀ ਹਵਾ, ਜਦੋਂ ਬੰਦੇ ਨੂੰ ਏਦਾਂ ਲੱਗਣ ਲੱਗੇ ਵੀ ਮੈਨੂੰ ਰੱਬ ਨੇ ਕੀ ਦਿੱਤਾ ਹੈ, ਵੇਖ ਤੈਨੂੰ ਜੀਵਨ ਦਿੱਤਾ ਹੈ, ਜ਼ਿੰਦਗੀ ਦਿੱਤੀ ਹੈ। ਕਿੰਨੇ ਐਸੇ ਨੇ ਜਿਨ੍ਹਾਂ ਨੂੰ ਜੀਵਨ ਮਿਲਿਆ ਨਹੀਂ। ਮਾਤ ਗਰਭ ਮੈਂ ਆਪਣ ਸਿਮਰਨ ਦੇ ਤਾਂ ਤੁਮ ਰਾਖਣ ਹਾਰੇ, ਪਾਵਕ ਸਾਗਰ ਅੱਗ ਦੇ ਸਾਗਰ ਵਿੱਚੋਂ ਅਥਾਹ ਲਹਿਰ ਮੈਂ। ਕੈਸੀ ਉਹਨੇ ਵਿਧ ਅੰਦਰ ਤਿਆਰ ਕਰ ਦਿੱਤੀ ਵੀ ਮਾਂ ਮੂੰਹ ਥਾਣੀ ਰੋਟੀ ਪ੍ਰਸ਼ਾਦਾ ਖਾ ਰਹੀ ਹੈ, ਜੋ ਖਾ ਰਹੀ ਹੈ ਅੰਦਰ ਜਾ ਕੇ ਗਲ ਜਾ ਰਿਹਾ ਹੈ। ਪਰ ਇੱਕ ਬੱਚਾ ਹੈ, ਇੱਕ ਮਾਸ ਦਾ ਟੁਕੜਾ ਹੈ, ਉਹ ਨਹੀਂ ਗਲ ਰਿਹਾ, ਉਹ ਪਲ ਰਿਹਾ ਹੈ ਉੱਥੇ। ਉਹਦੇ ਲਈ ਪ੍ਰਬੰਧ ਹੀ ਵੱਖਰਾ ਕੀਤਾ ਹੈ। ਹੁਣ ਆਮ ਜਿਹੜੇ ਮਤਲਬ ਜਿਹੜੀ ਸਾਡੀ ਕਮਿਊਨਿਟੀ ਜਾਂ ਲੋਕ ਜਿਹੜੇ ਮਾਸ ਖਾਂਦੇ ਨੇ, ਤੁਸੀਂ ਵੇਖੋ ਮਾਸ ਖਾਂਦੇ ਨੇ ਅੰਦਰ ਜਾ ਕੇ ਗਲ ਜਾਂਦਾ ਹੈ ਨਾ ਉਹ। ਕੋਈ ਬੱਕਰਾ ਖਾਵੇ, ਕੁੱਕੜ ਖਾਵੇ, ਲੋਕ ਕੱਚਾ ਮਾਸ ਵੀ ਖਾ ਜਾਂਦੇ ਨੇ। ਮੂੰਹ ਥਾਣੀ ਜਿਹੜਾ ਮਾਸ ਖਾਧਾ ਗਿਆ, ਪੇਟ ਦੀ ਅੱਗ ਇੰਨੀ ਖਤਰਨਾਕ ਸੀ, ਉਹਨੇ ਉਹਨੂੰ ਵੀ ਗਾਲ ਦਿੱਤਾ। ਪਰ ਉਸੇ ਕੁੱਖ ਦੇ ਵਿੱਚ ਇੱਕ ਬੱਚਾ ਹੈ, ਉਹਨੂੰ ਤੱਤੀ ਵਾਹ ਵੀ ਨਾ ਲੱਗੀ। ਇਹ ਨਾ ਮਹਾਰਾਜ ਨੇ ਇੱਥੇ ਆਖਿਆ ਤੱਤੀ ਵਾਹ, ਤਾਤੀ ਵਾਹ ਨਾ ਲੱਗੀ, ਪਾਰ ਬ੍ਰਹਮ ਸ਼ਰਨ ਆਈ। ਇਹੋ ਹੀ ਸ਼ਰਨ ਹੈ, ਤੱਤੀ ਹਵਾ ਤੱਕ ਨਹੀਂ ਲੱਗੀ, ਆਲੇ ਦੁਆਲੇ ਸਭ ਕੁਝ ਗਲ ਗਿਆ, ਜੋ ਖਾਧਾ ਉਹ ਪਚ ਗਿਆ, ਗਲੇਗਾ ਨਹੀਂ ਤੇ ਪਚੇਗਾ ਨਹੀਂ। ਭੋਜਨ ਬੰਦਾ ਖਾਂਦਾ ਏ ਤੇ ਪਚਣ ਦੀ ਨਿਸ਼ਾਨੀ ਇਹੋ ਹੀ ਹੁੰਦੀ ਹੈ ਵੀ ਜਦੋਂ ਗਲ ਜਾਂਦਾ ਉਹ ਅੰਦਰ ਜਾ ਕੇ, ਪੇਟ ਥਾਣੀ ਗਲ ਕੇ ਫਿਰ ਬਾਹਰ ਆ ਜਾਂਦਾ। ਤੇ ਜੇ ਅੰਦਰ ਗਲੇਗਾ ਨਹੀਂ ਤੇ ਉਹ ਪਚੇਗਾ ਵੀ ਨਹੀਂ। ਤੇ ਮਹਾਰਾਜ ਨੇ ਸ਼ੁਕਰਾਨਾ ਕੀਤਾ ਹਰ ਗੱਲ ਉੱਤੇ, ਆਖਿਆ ਜੇ ਪ੍ਰਸਾਦ ਪੀਵੈ ਸੀਤਲ ਜਲਾ ਜਿਹਦੀ ਕਿਰਪਾ ਦੇ ਨਾਲ। ਹੁਣ ਕੋਈ ਆਖੇ ਜੀ ਮੈਂ ਉਹਦੀ ਕਿਰਪਾ ਨਾਲ ਥੋੜਾ ਪੀਣਾ, ਮੈਂ ਤੇ ਆਪ ਪੀਣਾ, ਉਹ ਗੱਲ ਵੱਖਰੀ ਹੈ, ਪਰ ਹੈ ਉਹਦੀ ਕਿਰਪਾ ਹੀ। ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ, ਹਵਾ ਆਕਸੀਜਨ। ਹੁਣ ਇਹੋ ਹਵਾ ਵਗ ਰਹੀ ਹੈ, ਰੁੱਖ ਇਹਦੇ ਵਿੱਚੋਂ ਕੁਝ ਹੋਰ ਗ੍ਰਹਿਣ ਕਰ ਰਹੇ ਨੇ ਤੱਤ, ਬੰਦਾ ਇਹਦੇ ਵਿੱਚੋਂ ਕੁਝ ਹੋਰ ਗ੍ਰਹਿਣ ਕਰ ਰਿਹਾ। ਕੈਸੀ ਕੁਦਰਤ ਨੇ ਖੇਡ ਬਣਾਈ ਹੈ। ਬੰਦਾ ਜਿਹੜਾ ਏ ਉਹ ਆਕਸੀਜਨ ਲੈ ਰਿਹਾ ਏ ਤੇ ਦੂਜੀ ਗੈਸ ਛੱਡ ਰਿਹਾ ਹੈ, ਕਾਰਬਨ ਡਾਈਆਕਸਾਈਡ ਛੱਡ ਰਿਹਾ ਹੈ। ਰੁੱਖ ਕਾਰਬਨ ਡਾਈਆਕਸਾਈਡ ਲੈ ਰਹੇ ਨੇ ਤੇ ਆਕਸੀਜਨ ਛੱਡ ਰਹੇ ਨੇ, ਕਿੱਦਾਂ ਇੱਕ ਦੂ। ਅੱਛਾ ਬੰਦਾ ਨਾ ਕਈ ਵਾਰ ਆਪਣੇ ਆਪ ਨੂੰ ਸਮਝਦਾ ਮੈਂ ਬਹੁਤ ਵੱਡੀ ਚੀਜ਼ ਹਾਂ। ਚੇਤਾ ਰੱਖੋ ਅਸੀਂ ਇਕੱਲਾ ਬੰਦਾ, ਸਿਆਣੇ ਕਹਿੰਦੇ ਕਦੀ ਵੱਡਾ ਨਹੀਂ ਹੁੰਦਾ। ਜੇ ਹੁਣ ਰੁੱਖ ਨਾ ਹੋਣ ਤੇ ਇਕੱਲਾ ਬੰਦਾ ਆਕਸੀਜਨ ਕਿੱਥੋਂ ਲਵੇਗਾ? ਉਹ ਉੱਤੇ ਡਿਪੈਂਡ ਹੈ, ਉੱਤੇ ਡਿਪੈਂਡ ਹੈ ਸਾਰੀ ਦੁਨੀਆ। ਤੇ ਮੈਂ ਤੇ ਇਹ ਕਹਿੰਦਾ ਹੁੰਦਾ ਵੀ ਅਸੀਂ ਕਿਸੇ ਰੁਤਬੇ ਅਹੁਦੇ ਤੇ ਵੀ ਹੋਈਏ ਨਾ, ਕਿਸੇ ਪੋਜੀਸ਼ਨ ਤੇ ਵੀ ਹੋਈਏ, ਮਾਣ ਨਾ ਕਰਿਓ। ਤੁਹਾਨੂੰ ਵੀ ਬੌਸ ਕੋਈ ਤਾਂ ਹੀ ਕਹੇਗਾ ਜੇ ਚਾਰ ਬੰਦੇ ਤੁਹਾਡੇ ਥੱਲੇ ਕੰਮ ਕਰਨਗੇ, ਤੇ ਜੇ ਚਾਰ ਬੰਦੇ ਤੁਹਾਡੇ ਥੱਲੇ ਕੰਮ ਨਾ ਕਰਨ ਤੇ ਤੁਹਾਨੂੰ ਵੀ ਬੌਸ ਕਿਸੇ ਨੇ ਨਹੀਂ ਕਹਿਣਾ। ਅਸੀਂ ਸਾਰੇ ਇੱਕ ਦੂਜੇ ਉੱਤੇ ਡਿਪੈਂਡ ਆ। ਕੋਈ ਆਪਣੇ ਆਪ ਦੇ ਵਿੱਚ ਇਕੱਲਿਆਂ ਵੱਡਾ ਥੋੜਾ ਹੈਗਾ, ਇਹ ਤਾਂ ਸ਼ੁਕਰਾਨਾ ਹੈ ਵੀ ਤੈਨੂੰ ਕੋਈ ਚਾਰ ਬੰਦੇ ਤੇਰਾ ਇੱਜ਼ਤ ਕਰਨ ਵਾਲੇ ਆ ਗਏ। ਜੇ ਚਾਰ ਬੰਦੇ ਹੀ ਨਾ ਹੋਣ ਤੇ ਇੱਜ਼ਤ ਤੇਰੀ ਕਿੱਥੋਂ ਵੇਖੀ? ਵੀ ਤੇਰਾ ਰੁਤਬਾ ਕੋਈ ਡੈਜ਼ਿਗਨੇਸ਼ਨ ਕੋਈ ਅਹੁਦਾ ਤਾਂ ਹੀ ਹੁੰਦਾ। ਹੁਣ ਟੀਚਰ ਹੈ, ਜੇ ਬੱਚੇ ਹੀ ਨਾ ਹੋਣ ਤੇ ਟੀਚਰ ਰੱਖ ਕੇ ਕੀ ਕਰਨਾ? ਇੱਕ ਦੂਜੇ ਉੱਤੇ ਨਿਰਭਰ ਹੈ ਗੱਲ। ਜੇ ਫੈਕਟਰੀ ਨਾ ਹੋਵੇ ਤੇ ਮੈਨੇਜਰ ਕਿੱਥੋਂ ਆਵੇਗਾ? ਉਹਦੇ ਵਿੱਚ ਆਮ ਵਰਕਰ ਕਿੱਥੋਂ ਆਵੇਗਾ? ਉਹਦਾ ਮਾਲਕ ਕਿੱਥੋਂ ਆਵੇਗਾ? ਸਾਰੇ ਇੱਕ ਦੂਜੇ ਨਾਲ, ਇਹ ਚੇਨ ਹੈ ਜਿਹੜੀ ਇੱਕ ਦੂਜੇ ਨਾਲ ਬੱਧੀ ਹੋਈ ਹੈ। ਤਾਂ ਹੀ ਤਾਂ ਮਹਾਰਾਜ ਕਹਿੰਦੇ ਨੇ ਉਹਦੀ ਕਿਰਪਾ ਹੈ ਪਾਈਏ। ਵੀ ਜੇ ਮੈਨੂੰ ਕੋਈ ਮਾਣ ਇੱਜ਼ਤ ਵੀ ਦੇ ਰਿਹਾ ਹੈ ਨਾ, ਤੇ ਇਹ ਵਾਹਿਗੁਰੂ ਦੀ ਕਿਰਪਾ ਹੀ ਹੈ। ਉਹਨੇ ਐਸੀ ਵਿਧ ਬਣਾਈ ਹੈ। ਹਾਂ, ਹੰਕਾਰ ਕਰਨਾ ਹੋਰ ਗੱਲ ਹੈ, ਉਹ ਇੱਕ ਵੱਖਰਾ ਇਸ਼ੂ ਹੈ। ਸੋ ਹਉਮੈ ਨਹੀਂ, ਹਉਮੈ ਪੈਦਾ ਹੀ ਉੱਥੇ ਹੁੰਦੀ ਹੈ ਜਿੱਥੇ ਬੰਦਾ ਕਹਿੰਦਾ ਮੈਂ ਸਭ ਕੁਝ ਹਾਂ। ਜਿੱਥੇ ਬੰਦੇ ਨੂੰ ਇਹ ਵਿਸ਼ਵਾਸ ਵੱਧ ਜਾਵੇ ਵੀ ਨਹੀਂ ਇਹ ਮੇਰੇ ਵਾਹਿਗੁਰੂ ਦੀ, ਮੇਰੇ ਗੁਰੂ ਦੀ ਕਿਰਪਾ ਹੈ, ਉੱਥੇ ਹਉਮੈ ਨਹੀਂ ਆਵੇਗੀ। ਤਾਂ ਸਤਿਗੁਰੂ ਵਾਰ ਵਾਰ ਕਹਿੰਦੇ ਨੇ ਵੀ ਉਹਨਾਂ ਨੇ ਜਿਹੜੀਆਂ ਪ੍ਰਸਾਦ ਵਾਲੀਆਂ ਜਿੰਨੇ ਪਦੇ ਨੇ ਉਹ ਇਸੇ ਕਰਕੇ ਦੁਹਰਾਏ ਨੇ ਵੀ ਉਹਦੀ ਕਿਰਪਾ ਹੈ, ਉਹਦੀ ਕਿਰਪਾ ਹੈ। ਤਾਂ ਮਹਾਰਾਜ ਕਹਿੰਦੇ ਨੇ ਜੇ ਮੈਂ ਚੰਗਾ ਕਰ ਰਿਹਾ ਤੇ ਇਹ ਵੀ ਤੇਰੀ ਕਿਰਪਾ ਹੈ, ਜੇ ਮੈਂ ਤੇਰੇ ਨਾਮ ਨਾਲ ਜੁੜਾਂਗਾ ਤੇ ਤੇਰੀ ਕਿਰਪਾ ਦੇ ਨਾਲ ਹੀ ਜੁੜਾਂਗਾ, ਤੇ ਜੇ ਮੈਂ ਨਾਮ ਤੋਂ ਵਾਂਝਾ ਹੋਊਂਗਾ ਤੇਰੀ ਕਿਰਪਾ ਨਾ ਹੋਈ ਤੇ ਨਾਮ ਤੋਂ ਵੀ ਵਾਂਝਾ ਹੋ ਜਾਣਾ ਮੈਂ। ਹੁਣ ਮਹਾਰਾਜ ਨੇ ਅੱਜ ਗੁਰੂ ਰਾਮਦਾਸ ਸਾਹਿਬ ਨੇ ਬਖਸ਼ਿਸ਼ ਕੀਤੀ, ਉਹਨਾਂ ਕਿਹਾ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ। ਤੂੰ ਕਿਰਪਾ ਕਰੇ, ਮੈਂ ਇੰਨੇ ਕਾਬਲ ਹੋਵਾਂ ਵੀ ਤੇਰੇ ਨਾਮ ਨੂੰ ਧਿਆ ਸਕਾਂ। ਹੁਣ ਕਿਰਪਾ ਕੀਤੀ ਕਿ ਆਖਿਆ ਸਤਿਗੁਰ ਮਿਲੇ, ਗੁਰੂ ਮਿਲਿਆ ਮੈਨੂੰ, ਇਹ ਵੀ ਉਹਦੀ ਕਿਰਪਾ ਨਾਲ ਹੀ ਮਿਲਿਆ। ਸਤਿਗੁਰ ਮਿਲੇ ਸੁਭਾਏ, ਹੁਣ ਬੰਦਾ ਇਕੱਲਾ ਕਿਸੇ ਰਸਤੇ ਉੱਤੇ ਤੁਰਿਆ ਜਾ ਰਿਹਾ ਹੋਵੇ, ਦੂਰ ਦੂਰ ਤੱਕ ਕੋਈ ਉਹਨੂੰ ਰਾਹ ਦੱਸਣ ਵਾਲਾ ਨਾ ਹੋਵੇ। ਭਟਕ ਗਿਆ, ਅਚਾਨਕ ਇੱਕ ਉਹਨੇ ਵੇਖਿਆ ਵੀ ਉਹ ਆਸ ਦੀ ਕਿਰਨ ਹੈ, ਉਹਨੂੰ ਜਾ ਕੇ ਪੁੱਛਿਆ, ਉਹਨੇ ਬਿਲਕੁਲ ਸਹੀ ਡਾਇਰੈਕਸ਼ਨ ਦੇ ਦਿੱਤੀ, ਬੰਦਾ ਆਪਣੇ ਪਰਿਵਾਰ ਵਿੱਚ ਸੁਖੀ ਸਾਂਦੀ ਆ ਗਿਆ। ਤੇ ਬੰਦਾ ਕੀ ਕਹਿੰਦਾ, ਕਹਿੰਦਾ ਜੇ ਤੂੰ ਨਾ ਨਾ ਮਿਲਦਾ ਅੱਜ ਤੇ ਸਾਰਾ ਦਿਨ ਲੱਥ ਜਾਣਾ ਸੀ, ਪਤਾ ਨਹੀਂ ਮੈਂ ਕਿੱਥੇ ਹੋਣਾ ਸੀ। ਹੁਣ ਮਹਾਰਾਜ ਨੇ ਆਖਿਆ ਇੱਥੇ ਗੁਰੂ ਮਿਲਿਆ ਸਿੱਖਾਂ ਨੂੰ, ਇਹ ਕਿਰਪਾ ਹੈ ਵਾਹਿਗੁਰੂ ਦੀ ਵੀ ਸਾਨੂੰ ਭਟਕਣ ਦੀ ਲੋੜ ਨਹੀਂ, ਗੁਰੂ ਮਿਲਿਆ। ਇਸ ਉਜਾੜ ਵਿੱਚ, ਇਸ ਜੰਗਲ ਬੀਆਬਾਨ ਦੇ ਇਲਾਕੇ ਵਿੱਚ, ਇਸ ਦੁਨੀਆਂ ਦੇ ਵਿੱਚ ਸਿੱਖਾਂ ਨੂੰ ਭਟਕਣ ਦੀ ਲੋੜ ਤਾਂ ਨਹੀਂ ਕਿਉਂਕਿ ਉਹਨਾਂ ਨੂੰ ਗੁਰੂ ਮਿਲ ਗਿਆ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ, ਇਹ ਵੀ ਰੱਬ ਦੀ ਕਿਰਪਾ ਹੀ ਹੈ, ਨਹੀਂ ਤਾਂ ਲੋਕ ਭਟਕਦੇ ਫਿਰਦੇ ਨੇ। ਸਤਿਗੁਰ ਮਿਲੇ ਸੁਭਾਏ, ਮਹਾਰਾਜ ਨੇ ਆਖਿਆ ਗੁਰੂ ਮਿਲਿਆ, ਸੁਭਾਏ ਦਾ ਅਰਥ ਹੁੰਦਾ ਜੀ ਪ੍ਰੇਮ ਵਿੱਚ, ਪ੍ਰੇਮ ਨਾਲ ਗੁਰੂ ਮਿਲਿਆ। ਸਤਿਗੁਰ ਮਿਲੇ ਸੁਭਾਏ, ਸਹਿਜ ਗੁਣ ਗਾਈਐ ਜੀਓ, ਹੁਣ ਮੈਂ ਸਹਿਜ ਵਿੱਚ ਆ ਗਿਆ, ਆਤਮਕ ਅਡੋਲਤਾ ਆ ਗਈ, ਅੰਦਰ ਦੀ ਡਾਵਾਂ ਡੋਲਤਾ ਵਾਲੀ ਜਿਹੜੀ ਸਿਚੁਏਸ਼ਨ ਹੈ ਉਹ ਖਤਮ ਹੋ ਗਈ, ਅੰਦਰ ਹੁਣ ਮੈਂ ਡਾਵਾਂ ਡੋਲ ਨਹੀਂ ਹੁੰਦਾ। ਸਤਿਗੁਰ ਮਿਲੇ ਸੁਭਾਏ, ਸਹਿਜ ਗੁਣ ਗਾਈਐ ਜੀਓ, ਗੁਣ ਗਾਏ ਵਿਗਸੈ, ਮੈਂ ਗੁਣ ਗਾਉਣਾ ਤੇ ਖੇੜੇ ਵਿੱਚ ਰਹਿਣਾ। ਗੁਣਾਂ ਵਾਲਾ ਬੰਦਾ ਹੀ ਖੇੜੇ ਵਿੱਚ ਰਹਿ ਸਕਦਾ ਹੈ, ਔਗਣਾਂ ਵਾਲਿਆਂ ਦੇ ਘਰਾਂ ਵਿੱਚ ਕਦੀ ਖੇੜਾ ਨਹੀਂ ਆਉਂਦਾ। ਜਿਨ੍ਹਾਂ ਦੇ ਅੰਦਰ ਔਗਣ ਹੋਣ ਉਹ ਕਦੀ ਖੇੜੇ ਨਹੀਂ ਰਹਿ ਸਕਦੇ, ਉਹਨੂੰ ਏਦਾਂ ਲੱਗਦਾ। ਹੁਣ ਕਈ ਵਾਰਾਂ ਬੰਦਾ ਔਗਣ ਵੀ ਕਮਾ ਰਿਹਾ ਹੋਵੇ, ਉਹਨੂੰ ਲੱਗਦਾ ਮੈਂ ਖੇੜਿਆ ਹੋਇਆ, ਨਹੀਂ ਉਹ ਅਸਲੀ ਖੇੜਾ ਨਹੀਂ ਹੁੰਦਾ, ਉਹ ਝੂਠਾ ਖੇੜਾ। ਵਕਾਰੀ ਬੰਦਾ ਵੀ ਖੇੜਾ ਮਾਣਦਾ ਹੈ ਪਰ ਉਹ ਖੇੜਾ ਦਰੁਸਤ ਨਹੀਂ ਹੈ, ਗਲਤ ਹੈ। ਹੁਣ ਆਮ ਤੁਸੀਂ ਵੇਖੋ, ਕੋਈ ਬੱਚਾ ਕਿਸੇ ਦੀ ਬੁਲਿੰਗ ਕਰ ਰਿਹਾ ਤੇ ਜਿਹੜਾ ਕਿਸੇ ਬੱਚੇ ਨੂੰ ਏਦਾਂ ਛੇੜ ਰਿਹਾ, ਖੇੜਾ ਤੇ ਉਹਨੂੰ ਵੀ ਮਿਲ ਰਿਹਾ ਪਰ ਉਹ ਖੇੜਾ ਜਾਇਜ਼ ਥੋੜਾ। ਉਹਨੂੰ ਦੁਨੀਆਂ ਦਾ ਕਿਹੜਾ ਬੰਦਾ ਆਖੇਗਾ ਵੀ ਇਹ ਚੰਗਾ ਹੈ? ਕਿਸੇ ਨਾਲ ਧੱਕਾ ਕਰਕੇ ਕੋਈ ਇਹ ਆਖੇ ਜੀ ਮੈਨੂੰ ਖੇੜਾ ਆ ਰਿਹਾ, ਉਹ ਖੇੜਾ ਜਾਇਜ਼ ਕਿਵੇਂ ਹੋ ਸਕਦਾ? ਉਹ ਖੇੜਾ ਤੁਹਾਡੇ ਪੱਲੇ ਪਰੇਸ਼ਾਨੀਆਂ ਪਾਵੇਗਾ, ਦੁੱਖ ਹੀ ਪਾਵੇਗਾ। ਮਹਾਰਾਜ ਨੇ ਆਖਿਆ ਗੁਰੂ ਨੂੰ ਮਿਲਿਆ ਤੇ ਹੁਣ ਮੈਨੂੰ ਖੇੜਾ ਮਿਲਿਆ, ਅਸਲੀ ਖੇੜਾ ਜਿਹਨੂੰ ਸਤਿਗੁਰ ਦੀ ਬਾਣੀ ਜਪਜੀ ਸਾਹਿਬ ਵਿੱਚ ਤੁਸੀਂ ਪੜ੍ਹਦੇ ਹੋ, ਨਾਨਕ ਭਗਤਾਂ ਸਦਾ ਵਿਗਾਸ, ਜਿਹਨੂੰ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਆਖਿਆ ਆਨੰਦ ਕਰੈ ਨਰ ਨਾਰੀ, ਤੇ ਸ਼ਬਦ ਉਪਰੰਭ ਹੁੰਦਾ ਸੀ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਆਨੰਦ ਕਰੈ ਨਰ ਨਾਰੀ। ਆਖਿਆ ਹੁਣ ਆਨੰਦ ਹੀ ਆਨੰਦ ਹੈ, ਆਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੁਖ ਹੋਆ ਸਭ ਥਾਈ। ਇਹ ਸਤਸੰਗੀ ਜਨੋ ਹੁਣ ਸੁਖ ਆ ਗਿਆ, ਖੇੜਾ ਆ ਗਿਆ, ਸੰਤੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰੱਬ ਰਹਿਆ ਸਭ ਨਹੀਂ ਜਾਈ। ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ। ਉਸ ਧੁਰ ਸੱਚ, ਉਸ ਅਕਾਲੀ ਬਾਣੀ ਨੇ ਅੰਦਰ ਦੀ ਚਿੰਤਾ ਹੀ ਦੂਰ ਕਰ ਦਿੱਤੀ, ਇਹਨੂੰ ਕਹਿੰਦੇ ਨੇ ਖੇੜਾ। ਮਹਾਰਾਜ ਨੇ ਅਗਲੇ ਬੋਲ ਵਿੱਚ ਆਖਿਆ ਗੁਣ ਗਾਏ ਵਿਗਸੈ ਸਦਾ ਆਨੰਦਿਨ, ਜਾਂ ਆਪ ਸੱਚੇ ਭਾਵੇ। ਮੈਂ ਸੱਚੇ ਨੂੰ ਭਾਉਣ ਲੱਗ ਪਿਆ, ਰੱਬ ਨੂੰ ਚੰਗਾ ਲੱਗਣ ਲੱਗ ਪਿਆ। ਮਹਾਰਾਜ ਇਹ ਖੇੜਾ ਅਸੀਂ ਲੈਣਾ ਹੋਵੇ ਤੇ ਕਿਵੇਂ ਮਿਲੇਗਾ? ਗੁਰਦੇਵ ਨੇ ਅਗਲੀ ਪੰਕਤੀ ਵਿੱਚ ਜਵਾਬ ਦਿੱਤਾ, ਆਖਿਆ ਅਹੰਕਾਰ ਹਉਮੈ ਤਜੈ ਮਾਇਆ। ਆਹ ਚੀਜ਼ਾਂ ਛੱਡਣੀਆਂ ਪੈਂਦੀਆਂ ਜੇ ਉਹ ਖੇੜਾ ਲੈਣਾ ਤੇ। ਇੱਕ ਤੇ ਜੀਵਨ ਵਿੱਚੋਂ ਹੰਕਾਰ ਛੱਡਣਾ ਪੈਂਦਾ, ਹੰਕਾਰ ਤੇ ਹਉਮੈ, ਇਹਦਾ ਵੀ ਇੱਕ ਸੂਖਮ ਜਿਹਾ ਭੇਦ ਹੁੰਦਾ ਹੈ। ਵਿਦਵਾਨ ਇੱਕ ਲਿਖ ਰਿਹਾ ਸੀ, ਉਹ ਕਹਿੰਦਾ ਹੰਕਾਰ ਜਿਹੜਾ ਹੁੰਦਾ ਹੈ ਨਾ, ਹੰਕਾਰ ਥੋੜ੍ਹਾ ਜਿਹਾ ਵੈਸੇ ਸੂਖਮ ਜਿਹਾ ਇਹਨਾਂ 'ਚ ਭੇਦ ਹੈ, ਇੱਕ ਹਉਮੈ ਹੁੰਦੀ ਹੈ ਇੱਕ ਹੰਕਾਰ ਹੁੰਦਾ ਹੈ। ਹਉਮੈ ਜਿਹਨੂੰ ਆਪਾਂ ਕਹਿੰਦੇ ਵੀ ਬੰਦਾ ਆਪਣੀ ਵੱਖਰੀ ਹਸਤੀ ਬਣਾ ਕੇ ਬਹਿ ਜਾਂਦਾ ਵੀ ਮੈਂ ਹੀ ਹਾਂ, ਬੰਦਾ ਇੱਕ ਵੱਖਰੀ ਹਸਤੀ ਬਣਾ ਕੇ ਵੀ ਮੈਂ ਨਹੀਂ ਕਿਸੇ ਨੂੰ ਮੰਨਦਾ ਵੀ ਮੈਂ ਹੀ ਹਾਂ ਜੋ, ਉਹਨੂੰ ਹਉਮੈ ਕਹਿੰਦੇ ਨੇ। ਮੰਨ ਲਓ ਰੱਬ ਨਾਲੋਂ ਬਿਲਕੁਲ ਅੱਡਰੀ ਹਸਤੀ ਬਣ ਜਾਣਾ, ਉਹਨੂੰ ਹਉਮੈ ਕਹਿੰਦੇ ਨੇ। ਤੇ ਹੰਕਾਰ ਕਿਸੇ ਗੱਲ ਦਾ ਵੀ ਹੋ ਸਕਦਾ, ਹੰਕਾਰ ਬੇਸ਼ੱਕ ਬੰਦਾ ਆਪਣੇ ਆਪ ਨੂੰ ਇਹ ਨਾ ਮੰਨੇ ਵੀ ਮੈਂ ਅੱਡਰੀ ਹਸਤੀ ਹਾਂ, ਬੇਸ਼ੱਕ ਰੱਬ ਨੂੰ ਮੰਨਣ ਵਾਲਾ ਹੀ ਬਣੇ, ਪਰ ਇਹ ਉਹਦੇ ਵਿੱਚ ਆ ਜਾਂਦਾ ਵੀ ਜਿੰਨਾ ਮੈਂ ਮੰਨਦਾ ਉਨਾ ਹੋਰ ਕੋਈ ਨਹੀਂ ਮੰਨਦਾ। ਆਹ ਇੱਕ ਭੇਦ ਹੈ। ਹਉਮੈ ਦਾ ਅਰਥ ਹੈ ਵੀ ਕਿਹੜਾ ਰੱਬ ਕਿਹੜਾ ਕੋਈ ਦੂਜਾ, ਮੈਂ ਇਹਨੂੰ ਹਮੇ ਕਹਿੰਦੇ ਨੇ। ਤੇ ਹੰਕਾਰ ਬੰਦਾ ਹੋ ਸਕਦਾ ਇਹ ਬਾਣੀ ਵੀ ਪੜ੍ਹਦਾ ਹੋਵੇ ਮੇਰੇ ਵਰਗਾ, ਪਰ ਉਹਨੂੰ ਹੰਕਾਰ ਹੀ ਇਸ ਚੀਜ਼ ਦਾ ਹੋ ਗਿਆ, ਮੇਰੇ ਵਾਂਗੂ ਬਾਣੀ ਕੌਣ ਪੜ੍ਹ ਲਊ, ਮੇਰੇ ਵਾਂਗੂ ਬਾਣੀ ਕਿਹੜਾ ਵਿਚਾਰ ਲਊ, ਇਹਨੂੰ ਹੰਕਾਰ ਕਹਿੰਦੇ ਨੇ। ਹੰਕਾਰ ਵਸਤੂ ਦਾ ਹੁੰਦਾ ਹੈ, ਜਦੋਂ ਤੁਸੀਂ ਕੁਝ ਪਾਉਂਦੇ ਹੋ ਤੇ ਉਹਦੀ ਉਸ ਚੀਜ਼ ਦਾ ਤੁਹਾਨੂੰ ਹੰਕਾਰ ਅੰਦਰ ਆ ਗਿਆ। ਹਉਮੈ ਹੈ ਵੀ ਆਪਣੇ ਅੱਡਰੀ ਹਸਤੀ ਬਣਾ ਕੇ ਬਹਿ ਜਾਣਾ, ਹਉਮੈ ਜ਼ਿਆਦਾ ਖਤਰਨਾਕ ਹੈ। ਹੰਕਾਰ ਵੀ ਖਤਰਨਾਕ ਹੈ, ਪਰ ਹਉਮੈ ਨੂੰ ਮਹਾਰਾਜ ਨੇ ਆਖਿਆ ਦੀਰਘ ਰੋਗ ਹੈ, ਦਾਰੂ ਪੀ ਇਸ, ਦਾਰੂ ਵੀ ਹੈਗਾ ਇਹਦੀ, ਦਵਾਈ ਵੀ ਹੈਗੀ ਹੈ, ਕਿਰਪਾ ਕਰੇ ਜੇ ਆਪਣੀ ਤਾਂ ਗੁਰਕਾ ਸ਼ਬਦ ਕਮਾਏ। ਹਉਮੈ ਵਾਲਾ ਬੰਦਾ ਕਹਿੰਦਾ ਮੈਂ ਰੱਬ ਤੋਂ, ਮੈਂ ਬਾਣੀ ਤੋਂ ਕੀ ਲੈਣਾ, ਮੈਂ ਆਪ ਬੜਾ ਸਿਆਣਾ, ਮੈਂ ਕੀ ਲੈਣਾ ਕਿਸੇ ਦੀ ਵਿਦਿਆ ਤੋਂ, ਕਿਸੇ ਦੇ ਗਿਆਨ ਤੋਂ। ਤੇ ਹੰਕਾਰੀ ਬੰਦਾ ਕਈ ਵਾਰ ਆਂਦਾ ਵੀ ਨਹੀਂ ਬਾਣੀ ਦੀ ਲੋੜ ਤੇ ਹੈਗੀ ਹੈ, ਪਰ ਉਹ ਬਾਣੀ ਨੂੰ ਪੜ੍ਹਦਾ ਵੀ ਹੈ ਤੇ ਨਾਲ ਹੰਕਾਰ ਵੀ ਕਰੀ ਜਾਂਦਾ, ਆਹ ਫਰਕ ਹੈ। ਹੁਣ ਸਤਿਗੁਰੂ ਮਹਾਰਾਜ ਨੇ ਆਖਿਆ ਹੰਕਾਰ ਹਉਮੈ ਤਜੈ ਮਾਇਆ, ਮਾਇਆ ਦਾ ਤਿਆਗ ਕਰ ਦਿੱਤਾ। ਮਾਇਆ ਕਿਹਨੂੰ ਕਹਿੰਦੇ ਨੇ, ਮਾਇਆ ਕਿਸ ਨੂੰ ਆਖੀਏ, ਕਿਹਾ ਮਾਇਆ ਕਰਮ ਕਮਾਏ ਦੁੱਖ ਸੁਖੇ ਜੀਉ ਵੱਧ ਹੈ, ਹਉਮੈ ਕਰਮ ਕਮਾਏ। ਹਉਮੈ ਵਾਲੇ ਕਰਮ ਹੀ ਮਾਇਆ ਵਾਲੇ ਕਰਮ ਹੁੰਦੇ ਨੇ। ਮਾਇਆ ਦਾ ਅਰਥ ਇਕੱਲਾ ਕਰੰਸੀ ਸਿੱਕੇ ਨਹੀਂ ਹੁੰਦੇ, ਉਹ ਤੇ ਕਿਰਤ ਸਿੱਖ ਨੇ ਕਰਨੀ ਹੈ। ਮਾਇਆ ਦਾ ਅਰਥ ਹੈ ਜਿੱਥੇ ਸੱਚ ਦੀ ਵਿਚਾਰ ਨਾਲੋਂ ਬੰਦਾ ਟੁੱਟ ਜਾਵੇ, ਉਹ ਹਰ ਚੀਜ਼ ਮਾਇਆ ਏ ਜਿਹੜੀ ਤੁਹਾਨੂੰ ਅਕਾਲ ਪੁਰਖ ਭੁਲਾ ਦਿੰਦੀ ਹੈ, ਜਿਹਦੇ ਨਾਲ ਤੁਸੀਂ ਰੱਬ ਭੁੱਲ ਜਾਂਦੇ ਹੋ ਨਾ, ਉਹ ਚੀਜ਼ ਮਾਇਆ ਹੈ। ਤੇ ਜੇ ਰੱਬ ਚੇਤੇ ਹੈ ਤੇ ਫਿਰ ਕੋਈ ਵੀ ਚੀਜ਼ ਮਾਇਆ ਨਹੀਂ ਹੈ। ਵੇਖੋ ਦੋ ਬਚਨ ਮਹਾਰਾਜ ਆਸਾ ਕੀ ਵਾਰ ਵਿੱਚ ਲਿਖਦੇ ਨੇ, ਇੱਕ ਤੇ ਉਹਨਾਂ ਆਖਿਆ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਉਹਨਾਂ ਸੱਚੇ ਦੀ ਗੱਲ ਕੀਤੀ। ਇੱਕ ਬੋਲ ਉਹਨਾਂ ਲਿਖਿਆ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਹੁਣ ਦੋ ਚੀਜ਼ਾਂ ਹੋ ਗਈਆਂ ਨੇ, ਇੱਕ ਪਾਸੇ ਕਹਿ ਦਿੱਤਾ ਵੀ ਸਾਰਾ ਕੁਝ ਸੱਚਾ, ਤੇ ਦੂਜੇ ਪਾਸੇ ਕਹਿ ਦਿੱਤਾ ਵੀ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਇਹਨੂੰ ਏਦਾਂ ਸਮਝ ਲਓ ਵੀ ਦੋ ਬੱਚੇ ਹੋਣ ਤੇ ਦੋ ਬੱਚਿਆਂ ਨੂੰ ਤੁਸੀਂ ਬਾਜ਼ਾਰ ਭੇਜੋ, ਇੱਕ ਨੂੰ ਭੇਜਣ ਲੱਗਿਆਂ ਤੁਹਾਨੂੰ ਕੋਈ ਮੁਸ਼ਕਲ ਨਹੀਂ ਹੈ, ਤੁਸੀਂ ਆਖੋਗੇ ਕੋਈ ਨਹੀਂ ਬੜਾ ਜਾ ਪਹੁੰਚ ਉੱਥੇ, ਕੋਈ ਨਹੀਂ ਲੈ ਕੇ ਆ ਸਮਾਨ। ਇੱਕ ਨੂੰ ਭੇਜਣ ਲੱਗਿਆਂ ਤੁਹਾਨੂੰ ਪ੍ਰੋਬਲਮ ਹੈ, ਏਜ ਦੋਵਾਂ ਦੀ ਇੱਕੋ ਜਿਹੀ ਹੈ, ਕਿਉਂ ਭਲਾ? ਕਿਉਂਕਿ ਤੁਹਾਨੂੰ ਪਤਾ ਹੈ ਵੀ ਆਹ ਬੱਚਾ ਜਦੋਂ ਬਾਜ਼ਾਰ ਵਿੱਚ ਜਾਵੇਗਾ, ਜੇ ਇਹਨੂੰ ਕੋਈ ਜ਼ਿੰਮੇਵਾਰੀ ਮੈਂ ਦੇਵਾਂਗਾ ਤੇ ਇਹਨੇ ਪੂਰੀ ਕਰ ਲੈਣੀ ਹੈ, ਇਹਨੇ ਰਸਤੇ ਦੀ ਟ੍ਰੈਫਿਕ ਦਾ ਵੀ ਖਿਆਲ ਰੱਖਣਾ, ਇਹਨੂੰ ਪਤਾ ਹੈ ਵੀ ਕਿਹੜੇ ਹੱਥ ਚੱਲਣਾ ਚਾਹੀਦਾ ਹੈ, ਇਹਨੂੰ ਪਤਾ ਹੈ ਵੀ ਕਿੱਦਾਂ ਪੇਸ਼ੈਂਸ ਰੱਖਣਾ ਹੈ ਜਦੋਂ ਸਿਗਨਲ ਤੇ ਜਾ ਕੇ ਖਲੋਤਾ। ਤੇ ਇੱਕ ਨੂੰ ਆਪਾਂ ਕਹਿੰਦੇ ਇਹਦੇ ਅੰਦਰ ਉਛਾਪਣ ਹੈ, ਰਸਤਾ ਦੋਵਾਂ ਲਈ ਇੱਕੋ ਹੀ ਹੈ। ਇੱਕ ਨੂੰ ਤੁਸੀਂ ਰੋਕ ਲਿਆ ਵੀ ਨਹੀਂ ਤੂੰ ਰਹਿਣ ਦੇ, ਤੂੰ ਜਾ ਕਾਕਾ, ਕਿਉਂਕਿ ਤੁਹਾਨੂੰ ਪਤਾ ਸੀ ਵੀ ਇਹ ਸਿਆਣਾ ਹੈ, ਇਹਦੇ ਅੰਦਰ ਸਮਝ ਹੈ। ਹੁਣ ਚੀਜ਼ਾਂ ਦੇ, ਹੁਣ ਬਾਬੇ ਨੇ ਆਖਿਆ ਵੀ ਜਿਹੜਾ ਮਾਇਆ ਗ੍ਰਸਿਆ ਹੋਇਆ ਹੈ ਉਹਦੇ ਲਈ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ। ਤੇ ਜਿਹੜਾ ਰੱਬ ਦੀ ਇਬਾਦਤ ਤੇ ਭਗਤੀ ਵਾਲੇ ਬੰਨੇ ਤੁਰ ਪੈਂਦਾ, ਜਿਹਦੇ ਅੰਦਰ ਗੁਰੂ ਵੱਲੋਂ ਦਿੱਤੇ ਹੋਏ ਗੁਣ ਨੇ, ਉਹਦੇ ਲਈ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸਭ ਕੁਛ ਸੱਚ ਹੀ ਹੈ। ਦੇਖੋ ਦੋ ਬਚਨ ਬਾਣੀ ਵਿੱਚ ਆਉਂਦੇ ਨੇ ਜੀ। ਇੱਕ ਪਾਸੇ ਮਹਾਰਾਜ ਕਹਿੰਦੇ ਨੇ ਤਿਨਕਾ ਖਾਧਾ ਪੈਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ। ਆਖਿਆ ਉਹਨਾਂ ਦਾ ਖਾਧਿਆ ਹੋਇਆ, ਉਹਨਾਂ ਦਾ ਪਹਿਨਿਆ ਹੋਇਆ ਤੇ ਉਹਨਾਂ ਦੀ ਮਾਇਆ ਵੀ ਪਵਿੱਤਰ ਹੈ ਜਿਹਦੀ ਸੁਰਤ ਵਾਹਿਗੁਰੂ ਚ ਲੱਗੀ ਹੋਈ। ਤੇ ਮਹਾਰਾਜ ਕਹਿੰਦੇ ਜਿਹਦੀ ਸੁਰਤ ਰੱਬ ਨਾਲੋਂ ਟੁੱਟੀ ਹੋਈ ਹੈ ਉਹਨੂੰ ਫਿਰ ਆਖਿਆ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ। ਏਦਾਂ ਫਰਕ ਕਰਕੇ ਵੇਖਣ ਦੀ ਲੋੜ। ਇੱਕ ਨੂੰ ਆਖਿਆ ਤੇਰੀ ਮਾਇਆ ਪਵਿੱਤਰ, ਤੇਰੀਆਂ ਗੱਡੀਆਂ ਵੀ ਸਭ ਕੁਝ ਪਵਿੱਤਰ, ਕਿਉਂਕਿ ਤੇਰੀ ਸੁਰਤ ਗੁਰੂ ਦੀ ਭੈ ਭਾਵਨੀ ਵਿੱਚ ਹੈ। ਜੇ ਸੁਰਤ ਗੁਰੂ ਦੀ ਭੈ ਭਾਵਨੀ ਵਿੱਚ ਨਹੀਂ ਹੈ ਤੇ ਫਿਰ ਬਾਬੇ ਨੇ ਆਖਿਆ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤੇ ਸੀ ਕੋ ਫਿਰ ਖਾਏ। ਆਹ ਫਰਕ। ਸੋ ਸਤਿਗੁਰ ਨੇ ਬਖਸ਼ਿਸ਼ ਕੀਤੀ, ਆਖਿਆ ਹੰਕਾਰ ਹਉਮੈ ਤਜੈ ਮਾਇਆ, ਤਾਜ ਦਿੱਤੀ ਮਾਇਆ, ਭਾਵ ਉਹਦੇ ਵਿੱਚੋਂ ਆਪਣੀ ਸੁਰਤ ਨੂੰ ਕੱਢ ਲਿਆ। ਸਹਿਜ ਨਾਮ ਸਮਾਵੇ, ਉਹ ਸਹਿਜ ਵਿੱਚ ਆ ਜਾਂਦਾ। ਆਪ ਕਰਤਾ ਕਰੇ ਸੋਈ, ਆਪ ਦੇ ਤਾਂ ਪਾਈਐ, ਉਹ ਕਰਤਾ ਅਕਾਲ ਪੁਰਖ ਵਾਹਿਗੁਰੂ ਏਦਾਂ ਜੀਵਨ ਵਿੱਚ ਤਬਦੀਲੀ ਲਿਆਉਂਦਾ ਏ ਤੇ ਇਹ ਦਾਤ ਉਹ ਆਪ ਦਿੰਦਾ ਏ। ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ, ਅਗਲਾ ਬੋਲ ਹੈ ਅੰਦਰ ਸਾਚਾ ਨੇ ਪੂਰੇ ਸਤਿਗੁਰੈ ਜੀਉ, महाराज कहिंदे ने मेरा हुण पूरे सतगुर दे राही सच्चा ने परमेश्वर दे नाल लग गया। एक थां उत्ते गुरदेव ने आख्या अंदर सच्चा ने लाया प्रीतम अपने तन मन होए निहाल जा गुर देखा सामने सच्चा ने लगा। महाराज ने आख्या अंदर सच्चा ने अकाल पुरख दे नाल पूरै सतगुरै जीओ हों तिस सेवी दिन रात मैं कदे ना विसरै जीओ। मैं दिन रात हुण उस अकाल पुरख नूं सेवदा उहनूं चेते करदा उहनूं कदी भी विसारदा नहीं। आखां जीवां मैनूं पता है भी मैं मर जाणा आखां जीवां विसरै मर जाऊं हों तिस सेवी दिन रात मैं कदे ना विसरै जीओ कदे ना विसारी उहनूं कदी विसारदा नहीं। मैं एक तिल प्यारा विसरै रोग वड्डा मन माए आखे एक तिल जिन्ने समय लई भी मेरा रब मैनूं भुल जावे ते वड्डा रोग आण के घेर लैंदा मैनूं। जिवें मान लो हुण बंदा आखे जी मैं साह नहीं लैणा दस मिनट मौत है। साह ते पल पल चाहीदा है ना हर वेले साह तो बिना ते बंदा चल नहीं सकदा। ऑक्सीजन तो चाहिए है जिथे ऑक्सीजन नहीं मिलेगी उतो बंदा डेड होना शुरू हो। हुण बंदा आखे जी मैं सवेरे गुरुद्वारे गया सी उत्थे रब नूं चेते कर लिया हुण सारी दिहाड़ी लोड़ ही नहीं लोड़ है इत्थे आपां सिख्या लैण आए सी गुरु की रब नूं चेता ते आपां अपने घरां परिवारां च किते बह के भी कर सकते हैं। सिख्या स्कूल तो लैनी पैंदी है सो गुरुद्वारा की है सिखी का स्कूल ही है इत्थों सिख्या लैणी। बाबे ने कहा एक तिल जिन्ने समय लई भी जे मेरा प्यारा मेरे तो विसर जावे ते वड्डे वड्डे रोग आण के मैनूं घेर लैंदे ने वड्डे वड्डे रोग। इस करके महाराज दी बावन बाणी दा एक वाक होर है उन्होंने आख्या भी जिहड़े रब दे सेवक हुंदे ने जिन्ना सास ग्रास ना विसरै हर नामा मन मंत मंत दा अर्थ हुंदा जी उपदेश। आख्या जिन्हां नूं हर साह हर जिवें आपां इक शब्द वरते हर ग्राही बंदा रोटी खांदा नूं ग्राही कहिंदे ने जिन्ना सास ग्रास ना विसरै हर नामा मन मंत आख्या जिन्हां नूं एक साह लई भी रब दा नां ते गुरु दा उपदेश विसरदा नहीं। धन से सही नानका पूर्ण सोई संत। बाबे ने कहा धन ने भाई वह लोग वह पूरे हो गए वह सच्ची दे संत बन गए जिहड़े एक साह लई भी गुरु दी विचार नूं जीवन विच्चों दूर नहीं करदे। ये नहीं हुंदा भी दुकान ते कुछ होर ने गुरुद्वारे कुछ होर ने नहीं जिदां दे हैगे ने जिथे हैगे ने उत्थे उदां दे ने। इदां नहीं हुंदा उहनां नूं एक थां ते जा के रब चेते आउंदा दूजे थां ते जा के भुल जांदा है। उहनां दी जिंदगी विच डिस्क्रिमीनेशन वितकरे वाली भावना ही खत्म हो जांदी उह रहिंदी नहीं। इदां नहीं हुंदा भी जिवें मान लो भी एक माँ दे दो पुत होण एक लई उहदा नजरिया वखरा होवे दूजे लई वखरा होवे इदां नहीं हुंदा। आखे उह वह सदा इको जे रेंदे ने वह जिदा ये भी नहीं भी वह धार्मिक स्थाना से विखावा करते ने ते बाहर उन्होंने एटीट्यूड वखरा होंदा है। हुण कई बार इदा भी होंदा ना बंदा गुरुद्वारे की चार दुआरी दे विच ते बड़ा ढोंग करता है बड़ा विखावा करता है वह बंदा जदों कितें काम ते होंदा है बिजनेस ते होंदा है उदों उहदा एटीट्यूड वेखो बड़ा वखरा होंदा है। इको जे ने क्योंकि उन्होंने पता है भी रब ते अंदर ही है ते गुरुद्वारा घर तो 2 किलोमीटर दूर है रब ते मेरे अंदर ही है ते फिर मैं जिथे जिथे जा रहा रब भी परमेश्वर भी मेरा सद सुनदा सद देखदा वह मैनू सुन भी रहा मैनू वेख भी रहा। इस करके उत्थे तब्दीली नहीं आती। सतगुर ने बख्शिश की आख्या कदे ना विसारी अन दिन समारी जा नाम लई ता जीवा उहदा नां लैके ते मैं जीना श्रवणी सुनी ता ए मन तृप्त है कन्ना नाल उनू सुनदा जिनू महाराज गुरु अमरदास साहब कहिंदे ने ए श्रवणो मेरे हो साचा सुनना नौ पठाए साचा सुनना नौ पठाए शरीर लाए सुनो सत बाणी। सत बाणी केड़ी हुंदी है सच्ची बाणी सच्ची विचार ਹਮੇਸ਼ਾ ਆਪਣੇ ਕੰਨਾਂ ਦੇ ਨਾਲ ਸੱਚ ਹੀ ਸੁਣਨਾ, ਉਹ ਭਾਵੇਂ ਕਿਸੇ ਬਾਰੇ ਹੋਵੇ ਤੇ ਭਾਵੇਂ ਤੁਹਾਡੇ ਖੁਦ ਦੇ ਬਾਰੇ ਹੋਵੇ। ਹੁਣ ਬੰਦਾ ਸੱਚ ਸੁਣਦਾ ਅੱਗ ਬੂਲਾ ਹੋ ਜਾਂਦਾ। ਮਹਾਰਾਜ ਕਹਿੰਦੇ ਨੇ ਸੱਤ ਹੀ ਸੁਣਨਾ, ਸੱਤ ਹੀ। ਸਤਿਗੁਰ ਨੇ ਬਖਸ਼ਿਸ਼ ਕੀਤੀ, ਸ਼੍ਰਵਣੀ ਸੁਣੀ ਤਾਂ ਇਹ ਮਨ ਤ੍ਰਿਪਤ ਹੈ। ਗੁਰੂ ਦੀ ਬਾਣੀ ਜਦੋਂ ਮੈਂ ਕੰਨਾਂ ਨਾਲ ਸੁਣੀ ਤੇ ਮਨ ਵਿੱਚ ਤ੍ਰਿਪਤੀ ਆ ਗਈ, ਸੰਤੁਸ਼ਟੀ ਆ ਗਈ। ਗੁਰਮੁਖ ਅੰਮ੍ਰਿਤ ਪੀਵਾਂ, ਮੈਂ ਅੰਮ੍ਰਿਤ ਪੀਨਾ। ਹੁਣ ਇੱਕ ਖੰਡੇ ਬਾਟੇ ਕੀ ਪੌਲ ਹੈ ਜਿਹੜੀ ਪੰਜ ਪਿਆਰੇ ਸਾਹਿਬਾਨ ਦੇ ਪਾਸੋਂ ਆਪਾਂ ਲੈਂਦੇ ਹਾਂ, ਪਰ ਜਿਹੜਾ ਅੰਮ੍ਰਿਤ ਹੈ ਉਹ ਸਿੱਖ ਨੇ ਰੋਜ਼ ਹੀ ਪੀਣਾ। ਉਹ ਅੰਮ੍ਰਿਤ ਤੇ ਸਿੱਖ ਗੁਰੂ ਅਮਰਦਾਸ ਮਹਾਰਾਜ ਦੇ ਵੇਲੇ ਵੀ ਪੀਂਦੇ ਸੀ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਵੀ ਖੰਡੇ ਬਾਟੇ ਕੀ ਪੌਲ ਤੇ ਗੁਰੂ ਕਲਗੀਧਰ ਨੇ ਤਿਆਰ ਕੀਤੀ ਹੈ ਨਾ, ਅੰਮ੍ਰਿਤ ਤੇ ਸਿੱਖ ਰੋਜ਼ ਹੀ ਪੀਂਦਾ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮਗਤ ਮੇਰੀ। ਉਹ ਅੰਮ੍ਰਿਤ ਤੇ ਰੋਜ਼ ਹੀ ਪੀਣਾ। ਤੇ ਮਹਾਰਾਜ ਨੇ ਇੱਥੇ ਕਿਹਾ, ਸ਼੍ਰਵਣੀ ਸੁਣੀ ਤਾਂ ਇਹ ਮਨ ਤ੍ਰਿਪਤ ਹੈ, ਗੁਰਮੁਖ ਅੰਮ੍ਰਿਤ ਪੀਵਾਂ, ਨਦਰ ਕਰੇ ਤਾਂ ਸਤਿਗੁਰ ਮੇਲੇ, ਬਖਸ਼ਿਸ਼ ਕਰੇ ਤੇ ਸਤਿਗੁਰ ਮੈਨੂੰ ਮੇਲ ਲਵੇ ਆਪਣੇ ਨਾਲ। ਅਨ ਦਿਨ ਵਿਵੇਕ ਬੁੱਧ ਵਿਚਰੈ, ਦਿਨ ਰਾਤ ਮੇਰੀ ਜਿਹੜੀ ਬੁੱਧੀ ਹੈ ਉਹ ਵਿਵੇਕੀ ਵਿਚਾਰ ਕਰੇ। ਵਿਵੇਕੀ ਇੱਦਾਂ ਪੜ੍ਹਿਆ ਤੁਸੀਂ ਹੁਕਮਨਾਮੇ ਦੇ ਵਿੱਚ, ਜੇ ਤੁਹਾਨੂੰ ਯਾਦ ਹੋਵੇ, ਹਾਰ ਪਰਿਓ ਸਵਾਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾਂ ਕਾ ਨਾਉ ਵਿਵੇਕੋ। ਬਾਬਾ ਕਬੀਰ ਸਾਹਿਬ ਕਹਿੰਦੇ ਮੈਂ ਉਹ ਗੁਰੂ ਪਾ ਲਿਆ ਜਿਹਦਾ ਨਾਂ ਹੀ ਵਿਵੇਕ ਹੈ। ਵਿਵੇਕ ਦਾ ਮਤਲਬ ਹੁੰਦਾ ਹੈ ਉਹ ਬੁੱਧੀ ਜਿਹੜੀ ਨਿਤਾਰਾ ਕਰਨ ਵਾਲੀ ਹੋਵੇ। ਉਹ ਕਿੱਥੋਂ ਮਿਲਦੀ ਹੈ? ਉਹ ਸਾਨੂੰ ਗੁਰੂ ਦੇ ਪਾਸੋਂ ਮਿਲਦੀ ਹੈ, ਉਹਨੂੰ ਵਿਵੇਕ ਬੁੱਧ ਕਹਿੰਦੇ ਨੇ। ਤੇ ਮਹਾਰਾਜ ਨੇ ਇੱਥੇ ਆਖਿਆ, ਨਦਰ ਕਰੇ ਤਾਂ ਸਤਿਗੁਰ ਮੇਲੇ, ਅਨ ਦਿਨ ਵਿਵੇਕ ਬੁੱਧ ਵਿਚਰੈ, ਅੰਦਰ ਸਾਚਾ ਨੇ ਪੂਰੈ ਸਤਿਗੁਰੈ। ਅਗਲਾ ਤੀਜਾ ਬੰਦ ਹੈ ਜੀ, ਸਤ ਸੰਗਤ ਮਿਲੈ ਵਡ ਭਾਗ, ਤਾਂ ਹਰ ਰਸ ਆਵੇ ਜੀਓ। ਜਿਨ੍ਹਾਂ ਨੂੰ ਚੰਗੀ ਸੰਗਤ ਮਿਲਦੀ ਹੈ ਉਹਨਾਂ ਨੂੰ ਹਰੀ ਦੇ ਨਾਮ ਦਾ ਰਸ ਆਉਣ ਲੱਗ ਪੈਂਦਾ। ਸਤ ਸੰਗਤ ਮਿਲੈ ਵਡ ਭਾਗ, ਤਾਂ ਹਰ ਰਸ ਆਵੇ ਜੀਓ। ਅਨ ਦਿਨ ਰਹਿ ਲਿਵ ਲਾਏ, ਤਾਂ ਸਹਿਜ ਸਮਾਵੇ ਜੀਓ। ਦਿਨ ਰਾਤ ਫਿਰ ਉਹਨਾਂ ਦੀ ਸੁਰਤ ਜੁੜੀ ਰਹਿੰਦੀ ਹੈ, ਸਹਿਜ ਵਿੱਚ ਸਮਾਏ ਰਹਿੰਦੇ ਨੇ। ਸਹਿਜ ਸਮਾਵੈ ਤਾਂ ਹਰ ਮਨ ਭਾਵੈ, ਸਦਾ ਅਤੀਤ ਬੈਰਾਗੀ। ਬੈਰਾਗੀ ਦਾ ਮਤਲਬ ਹੁੰਦਾ ਨਿਰਮੋਹੇ ਹੋ ਜਾਣਾ। ਜਿਵੇਂ ਆਪਾਂ ਨਾ ਕਿਸੇ ਨੂੰ ਕਹਿੰਦੇ ਵੀ ਤੂੰ ਤੇ ਨਿਰਮੋਹਾ ਹੀ ਹੋ ਗਿਆ, ਵੀ ਤੈਨੂੰ ਸਾਡੇ ਨਾਲ ਮੋਹ ਰਿਹਾ ਕੋਈ ਨੀ। ਹੁਣ ਸਿੱਖ ਨੇ ਵੀ ਜਿਹੜਾ ਅਤੀਤ ਰਹਿਣਾ ਹੈ, ਬੈਰਾਗੀ ਰਹਿਣਾ ਹੈ, ਨਿਰਮੋਹੇ ਰਹਿਣਾ ਹੈ। ਕਿੱਥੋਂ? ਬੁਰਾਈਆਂ ਤੋਂ, ਔਗਣਾਂ ਤੋਂ। ਨਿਰਮੋਹਾ ਬੈਰਾਗੀ ਉਹ ਨਹੀਂ ਹੁੰਦਾ ਜਿਹੜਾ ਘਰ ਛੱਡ ਜਾਂਦਾ, ਨਿਰਮੋਹਾ ਬੈਰਾਗੀ ਉਹ ਹੁੰਦਾ ਜਿਹੜਾ ਘਰ 'ਚ ਰਹਿੰਦਿਆਂ ਔਗਣਾਂ ਨੂੰ ਛੱਡ ਜਾਂਦਾ ਹੈ, ਉਹਨੂੰ ਬੈਰਾਗੀ ਕਿਹਾ ਬਾਣੀ ਨੇ। ਬੈਰਾਗੀ ਉਹ ਨਹੀਂ ਹੁੰਦਾ ਜਿਹੜਾ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਭੱਜ ਜਾਂਦਾ, ਬੈਰਾਗੀ ਉਹ ਹੈ ਜਿਹੜਾ ਜ਼ਿੰਮੇਵਾਰੀਆਂ ਨਿਭਾਉਂਦਾ ਹੋਇਆ ਵੀ ਕਪਟ ਨਹੀਂ ਕਰਦਾ। ਬੈਰਾਗੀ ਉਹ ਹੈ ਜਿਹੜਾ ਜ਼ਿੰਮੇਵਾਰੀਆਂ ਨਿਭਾਉਂਦਾ ਹੋਇਆ ਵੀ ਪਰਾਏ ਤਨ ਪਰਾਏ ਧਨ ਦੇ ਉੱਤੇ ਨਿਗਾਹ ਨਹੀਂ ਰੱਖਦਾ, ਉਹਨੂੰ ਕਹਿੰਦੇ ਨੇ ਨਿਰਮੋਹਾ। ਉਹ ਹੈ ਨਿਰਮੋਹਾ। ਸਤਿਗੁਰ ਨੇ ਆਖਿਆ, ਅਨ ਦਿਨ ਰਹਿ ਲਿਵ ਲਾਏ, ਤਾਂ ਸਹਿਜ ਸਮਾਏ ਸਮਾਵੇ ਜੀਓ। ਸਹਿਜ ਸਮਾਵੇ ਤਾਂ ਹਰ ਮਨ ਭਾਵੈ, ਸਦਾ ਅਤੀਤ ਬੈਰਾਗੀ। ਉਹ ਸਦਾ ਕੀ ਹੋ ਗਿਆ? ਅਤੀਤ। ਅਤੀਤ ਉਹਨੂੰ ਕਹਿੰਦੇ ਜਿਹਨੇ ਘਰ ਬਾਰ ਛੱਡਿਆ ਹੁੰਦਾ। ਬੈਰਾਗੀ ਜਿਹੜਾ ਨਿਰਮੋਹਾ ਹੋ ਗਿਆ। ਹੁਣ ਬੰਦਾ ਕਈ ਵਾਰ ਵੇਖੋ ਤੁਸੀਂ ਕਿੰਨੀਆਂ ਚੀਜ਼ਾਂ ਤੋਂ ਨਿਰਮੋਹਾ ਹੋ ਜਾਂਦਾ, ਪਰ ਪਰਾਇਆ ਹੱਕ ਖਾਣ ਤੋਂ ਨਿਰਮੋਹਾ ਨਹੀਂ ਹੁੰਦਾ, ਉਹਦੇ ਨਾਲ ਮੋਹ ਹੁੰਦਾ ਬੰਦੇ ਨੂੰ। ਗਰੇ ਤਜ ਬਨਖੰਡ ਜਾਈਐ, ਚੁਨ ਖਾਈਐ ਕੰਦਾ, ਅਜਹੂੰ ਬੇਕਾਰ ਨਾ ਛੋਡੀ ਪਾਪੀ ਮਨ ਬੰਦਾ ਵਿਕਾਰਾਂ ਤੋਂ ਨਰਮੋਹਾ ਨਹੀਂ ਨਾ ਹੋਇਆ, ਘਰ ਛੱਡ ਦਿੱਤਾ ਤੇ ਕੀ ਹੋਇਆ? ਅਗਲੇਰਾ ਬਚਨ ਹੈ ਜੀ, ਸਹਿਜ ਸਮਾਵੈ ਤਾਂ ਹਰ ਮਨ ਭਾਵੈ, ਸਦਾ ਅਤੀਤ ਬੈਰਾਗੀ, ਹਲਤ ਪਲਤ ਸ਼ੋਭਾ ਜਾਗੇ ਅੰਤਰ, ਰਾਮ ਨਾਮ ਲਿਵ ਲਾਗੀ। ਤੇ ਅਜਿਹੇ ਬੈਰਾਗੀ ਦੀ ਸ਼ੋਭਾ ਲੋਕ ਪ੍ਰਲੋਕ ਵਿੱਚ ਹੁੰਦੀ ਹੈ। ਹਰਖ ਸੋਗ ਦੋਹਾਂ ਤੇ ਮੁਕਤਾ, ਖੁਸ਼ੀ ਤੇ ਗਮੀ ਦੋਹਾਂ ਤੋਂ ਇਹ ਬੈਰਾਗੀ ਕੀ ਹੋ ਗਿਆ? ਮੁਕਤ ਹੋ ਗਿਆ। ਵੀ ਭਾਵ ਇਹ ਹੈ ਵੀ ਇਹਦੇ ਉੱਤੇ ਖੁਸ਼ੀ ਵੀ ਓਨਾ ਅਸਰ ਨਹੀਂ ਪਾਉਂਦੀ ਤੇ ਗਮੀ ਵੀ ਓਨਾ ਅਸਰ ਨਹੀਂ ਪਾਉਂਦੀ। ਹੁਣ ਸਾਡੇ ਉੱਤੇ ਖੁਸ਼ੀ ਕਿਵੇਂ ਅਸਰ ਪਾਉਂਦੀ ਹੈ? ਘਰ ਵਿੱਚ ਬੱਚੇ ਦਾ ਜਨਮ ਹੋਵੇ ਤੇ ਖੁਸ਼ੀ ਇੰਨਾ ਕਸਰ ਪਾ ਦਿੰਦੀ ਹੈ ਵੀ ਅਸੀਂ ਸਭ ਕੁਝ ਭੁੱਲ ਭੁਲਾ ਜਾਂਦੇ। ਤੇ ਜੇ ਖੁਦਾ ਨਾ ਖਾਸਤਾ ਕਿਸੇ ਦੀ ਮੌਤ ਹੋ ਜਾਵੇ ਤੇ ਫਿਰ ਗਮੀ ਇੰਨਾ ਕਸਰ ਪਾਉਂਦੀ ਹੈ, ਬੰਦਾ ਫਿਰ ਵੀ ਸਭ ਕੁਝ ਭੁੱਲ ਭੁਲਾ ਜਾਂਦਾ। ਜਬ ਕਸ਼ ਪਾਵੈ ਤਬ ਗਰਭ ਕਰਤ ਹੈ। ਹੁਣ ਘਰ ਦੇ ਵਿੱਚ ਬੱਚੇ ਦਾ ਜਨਮ ਹੋਇਆ, ਬਾਬੇ ਨੇ ਕਿਹਾ ਜਨਮੇ ਕੋ ਵਾਜੇ ਵਧਾਏ, ਸੋਏ ਲੜੇ ਅਗਿਆਨੀ ਗਾਏ, ਜੋ ਜਨਮੈ ਤੇ ਸਰ ਪਰ ਮਰਨਾ, ਕਿਰਤ ਪਿਆ ਸਿਰ ਸਾਹਾ ਹੈ। ਆਖਿਰ ਢੋਲ ਵਜਾ ਵਜਾ ਕੇ ਲੋਕਾਂ ਨੂੰ ਦੱਸ ਰਿਹਾ ਮੇਰੇ ਬੱਚਾ ਜੰਮਿਆ, ਮੇਰੇ ਬੱਚਾ ਜੰਮਿਆ, ਮੇਰੇ ਬੱਚਾ ਜੰਮਿਆ, ਲੋੜੋਂ ਵੱਧ। ਪਰ ਇਸ ਗੱਲ ਨੂੰ ਨਹੀਂ ਜਾਣਦਾ ਜਿਹੜਾ ਜੰਮਿਆ ਹੈ, ਜੋ ਜਨਮੈ ਸੋ ਜਾਨੋ ਮੂਆ, ਉਹਨੇ ਮਰਨਾ ਵੀ ਹੈ। ਖੁਸ਼ ਇੱਦਾਂ ਰਿਹਾ ਹੋ ਰਿਹਾ ਵੀ ਜਿਵੇਂ ਪਤਾ ਨਹੀਂ ਕਿੰਨੇ ਸਦੀਆਂ ਨੇ ਜੀਂਦਾ ਰਹਿਣਾ। ਹੁਣ ਇੱਕ ਮਹਾਰਾਜ ਰਿਐਲਿਟੀ ਤੋਂ ਵੀ ਸਾਨੂੰ ਜਾਣੂ ਕਰਾਉਂਦੇ ਤਾਂ ਕਿ ਬੰਦਾ ਆਪਣੀ ਲਿਮਿਟ ਦੇ ਵਿੱਚ ਰਹਿ ਸਕੇ। ਸੋ ਸਤਿਗੁਰੂ ਨੇ ਬਖਸ਼ਿਸ਼ ਕੀਤੀ ਵੀ ਜਿਹੜਾ ਇਹ ਬੈਰਾਗੀ ਹੈ ਉਹਨੂੰ ਘਰ ਛੱਡਣ ਦੀ ਲੋੜ ਨਹੀਂ, ਉਹ ਘਰ ਪਰਿਵਾਰ ਵਿੱਚ ਰਹਿੰਦਾ ਬੈਰਾਗੀ ਹੈ ਕਿਉਂਕਿ ਉਹਨੇ ਬੁਰਾਈ ਨੂੰ ਛੱਡ ਦਿੱਤਾ ਹੈ। ਹਰ ਇੱਕ ਸੋਗ ਦੋਹਾਂ ਤੇ ਮੁਕਤਾ, ਜੋ ਪ੍ਰਭ ਕਰੇ ਸੋ ਭਾਵੇ, ਉਹ ਖੁਸ਼ੀ ਤੇ ਗਮੀ ਦੋਹਾਂ ਤੋਂ ਹੀ ਮੁਕਤ ਹੋ ਗਿਆ। ਮਹਾਰਾਜ ਨੇ, ਗੁਰੂ ਤੇਗ ਬਹਾਦਰ ਸਾਹਿਬ ਨੇ ਬਖਸ਼ਿਸ਼ ਕਰਕੇ ਇੱਕ ਵਾਕ ਰੱਖਿਆ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਔਰ ਭੈ ਨਹੀਂ ਜਾਣੈ, ਕੰਚਨ ਮਾਟੀ ਮਾਨੈ। ਇੱਥੇ ਗੁਰੂ ਰਾਮਦਾਸ ਸਾਹਿਬ ਨੇ ਗੱਲ ਆਖੀ, ਸਤ ਸੰਗਤ ਮਿਲੈ ਵਡਭਾਗ ਤਾਂ ਹਰ ਰਸ ਆਵੇ ਜੀਉ। ਜਿਹਨੂੰ ਏਦਾਂ ਸੰਗਤ ਮਿਲ ਗਈ ਉਹਨੂੰ ਹਰੀ ਨਾਮ ਦਾ ਰਸ ਆਉਣ ਲੱਗ ਪਿਆ। ਅਗਲੇਰਾ ਅਖੀਰਲਾ ਬੰਦ ਹੈ ਜੀ, ਦੂਜੇ ਭਾਏ ਦੁੱਖ ਹੋਏ ਮਨਮੁਖ ਜਮ ਜੋਇਆ ਜੀ। ਹੁਣ ਮਨਮੁਖ ਦੀ ਗੱਲ ਹੈ, ਉਹ ਗੁਰੂ ਦੀ ਵਿਚਾਰ ਨਾਲੋਂ ਟੁੱਟਿਆ ਹੋਇਆ ਦੁੱਖ ਭੋਗਦਾ ਰਹਿੰਦਾ, ਹਾਏ ਹਾਏ ਕਰੇ ਦਿਨ ਰਾਤ। ਮਹਾਰਾਜ ਨੇ ਕਿਹਾ ਹਾਏ ਹਾਏ ਕਰਦਾ ਰਹਿੰਦਾ ਦਿਨ ਰਾਤ, ਕਿਉਂ? ਮਾਇਆ ਦੁੱਖ ਮੋਇਆ ਜੀ, ਮਾਇਆ ਦੇ ਦੁੱਖ ਦਾ ਮੋਇਆ ਹੋਇਆ ਹਾਏ ਹਾਏ ਮਰੂ ਮਰੂ ਹੀ ਕਰੀ ਜਾਂਦਾ। ਤੁਸੀਂ ਆਮ ਵੇਖਿਆ ਹੋਵੇਗਾ ਕਈ ਵਾਰਾਂ ਬੰਦੇ ਨੂੰ ਜਿਹੜਾ ਹੈ ਉਹ ਧਨ ਦੌਲਤ ਦੀ ਕੋਈ ਕਮੀ ਨਹੀਂ ਰਹਿੰਦੀ, ਪਰ ਫਿਰ ਵੀ ਜਿਨ੍ਹਾਂ ਨੇ ਰੋਣਾ ਉਹਨਾਂ ਸਾਰੀ ਜ਼ਿੰਦਗੀ ਰੋਈ ਜਾਣਾ, ਉਹਨਾਂ ਹਾਏ ਹਾਏ ਕਰੇ, ਹਾਏ ਮੁੱਕ ਗਏ ਹਾਏ। ਹੁਣ ਬਾਬੇ ਨੇ ਆਖਿਆ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਹਾਏ ਹਾਏ ਕਰਦੇ ਰਹਿਣਾ। ਕਈਆਂ ਦੀ ਸਾਰੀ ਜ਼ਿੰਦਗੀ ਏਡਾ ਕੀਮਤੀ ਜੀਵਨ ਸੀ ਰੋਂਦਿਆਂ ਹੀ ਲੰਘ ਜਾਂਦੀ ਹੈ, ਰੋਂਦਿਆਂ ਹੀ ਹਾਏ ਹਾਏ ਕਰਦੇ ਰਹਿੰਦੇ ਨੇ। ਬਾਬੇ ਨੇ ਕਿਹਾ ਹਾਏ ਹਾਏ ਕਰੇ ਦਿਨ ਰਾਤ, ਮਾਇਆ ਦੁੱਖ ਮੋਇਆ ਜੀਓ। ਵੀ ਸਮਝੋ ਸਜ਼ਾ ਹੀ ਕੱਟ ਰਹੇ ਐਸਾ ਬੰਦਾ ਜਿਹੜਾ ਹਾਏ ਹਾਏ ਕਰਦਾ ਹੈ। ਸੋ ਗੁਰੂ ਕਿਰਪਾ ਕਰੇ ਜੀ, ਆਓ ਅਗਲੇ ਸਮੇਂ ਲਈ ਆਪ ਜੀ ਗਿਆਨੀ ਜੀ ਪਾਸੋਂ ਪ੍ਰੋਗਰਾਮ ਸਰਵਣ ਕਰੋ। ਸਾਰੀ ਸੰਗਤ ਦਾ ਧੰਨਵਾਦ। ਇਹ ਸੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਪਾਵਨ ਸੰਤ ਦੀ ਵਿਚਾਰ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਇਹ ਸਨ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ, ਜਿਨ੍ਹਾਂ ਨੇ ਅੱਜ ਦੇ ਪਵਿੱਤਰ ਹੁਕਮਨਾਮੇ ਦੀ ਕਥਾ ਵਿਚਾਰ ਦੀ ਸਾਂਝ ਸਾਡੇ ਨਾਲ ਕੀਤੀ ਹੈ। ਸਤਿਗੁਰੂ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਬਹੁਤ ਬਹੁਤ ਇਹਨਾਂ ਦਾ ਧੰਨਵਾਦ। ਸੋ ਹੁਣ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲਾ ਜਥਾ ਕੀਰਤਨ ਸਾਨੂੰ ਕਰਾਉਣਗੇ। ਬੜੇ ਪਿਆਰ ਨਾਲ ਸਮਾਂ ਕਰੋ ਜੀ। ਭਾਈ ਸਾਹਿਬ ਦਾ ਜਥਾ ਹਰ ਰੋਜ਼ ਸਵੇਰੇ ਸ਼ਾਮ ਸੇਵਾ ਕਰ ਰਹੇ ਨੇ, ਆਪ ਵੀ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਿਆ ਕਰੋ ਜੀ। ਸੋ ਕੱਲ੍ਹ ਅੱਜ ਖਾਣ ਪਾਠ ਆਰੰਭ ਹੋ ਰਹੇ ਨੇ ਦੋ। ਸੋ ਆਪ ਜੀ ਨੂੰ ਬੇਨਤੀ ਹੈ, ਸਾਹਨੇਵਾਲ ਦੀਆਂ ਸੰਗਤਾਂ ਅਤੇ ਜਲਾਲਣ ਪਿੰਡ ਅਤੇ ਇਸੇ ਤਰ੍ਹਾਂ ਭਾਈ ਜਗਜੀਤ ਸਿੰਘ ਦੇ ਪਰਿਵਾਰ ਵੱਲੋਂ ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣਗੇ ਉਹਨਾਂ ਵੱਲੋਂ ਆਪ ਜੀ ਨੂੰ ਬੇਨਤੀ, ਤਿੰਨ ਦਿਨ ਦਰਸ਼ਨ ਦੇਣੇ। ਐਤਵਾਰ ਨੂੰ 14 ਤਰੀਕ ਹੈ, ਉਸ ਦਿਨ ਕੈਂਪ ਲੱਗ ਰਿਹਾ ਗੁਰਦੁਆਰਾ ਸਾਹਿਬ ਵਿਖੇ ਅੱਖਾਂ ਦੀ ਚੈੱਕਅਪ ਦਾ। ਖਾਸ ਤੌਰ 'ਤੇ ਬਹੁਤ ਸਾਰੇ ਪਰਿਵਾਰ ਨੇ, ਸਟੂਡੈਂਟਸ ਨੇ, ਜਿਨ੍ਹਾਂ ਪਾਸ ਕੋਈ ਇਹ ਸਹੂਲਤ ਨਹੀਂ ਹੈਗੀ, ਉਹਨਾਂ ਨੂੰ ਬੇਨਤੀ ਜ਼ਰੂਰ ਹੈ ਕਿ ਜ਼ਰੂਰ ਇਸ ਦਾ ਲਾਹਾ ਲੈਣ ਦੀ ਕਿਰਪਾਲਤਾ ਕਰੇ, ਕਿਉਂਕਿ ਬਹੁਤ ਸਾਰੇ ਐਸੇ ਬੱਚੇ ਨੇ, ਸਟੂਡੈਂਟ ਵਿਜ਼ਟਰ ਨੇ ਸਾਡੇ ਆਏ ਬਜ਼ੁਰਗ, ਉਹਨਾਂ ਪਾਸ ਇਹ ਸਹੂਲਤਾਂ ਨਹੀਂ ਹੈਗੀਆਂ। ਇਸ ਕਰਕੇ ਕੋਸ਼ਿਸ਼ ਕਰਿਓ ਕਿ ਆਪਾਂ, ਕਿਉਂਕਿ ਜੇ ਅੱਖ ਹੈ ਤਾਂ ਸਭ ਕੁਝ ਹੀ ਹੈ, ਇਹਨੂੰ ਆਪਾਂ ਜ਼ਰੂਰ ਚੈੱਕਅਪ ਕਰਾਉਣ ਦੀ ਕਿਰਪਾਲਤਾ ਕਰੀਏ। ਕੋ ਆਪਾਂ ਕੋਸ਼ਿਸ਼ ਕਰਿਆ ਕਰੀਏ ਕਿ ਇਹਦੇ ਵਿੱਚ ਕੋਈ ਦੇਰੀ ਨਾ ਕਰੀਏ, ਕਿਉਂਕਿ ਨਜ਼ਰ ਘਟਦੀ ਹੈ ਨਾ, ਉਹਦਾ ਜ਼ਰੂਰ ਖਿਆਲ ਰੱਖੋ। ਅਗਰ ਇਹਦਾ ਖਿਆਲ ਨਹੀਂ ਰੱਖਦੇ ਤਾਂ ਦੋ ਤਿੰਨ ਚੀਜ਼ਾਂ ਜਿਹੜੀਆਂ ਨੇ ਸ਼ੁਰੂ ਹੋ ਜਾਂਦੀਆਂ ਨੇ। ਸੋ ਆਪ ਜੀ ਨੂੰ ਬੇਨਤੀ ਹੈ, ਕੀਰਤਨ ਦੀਆਂ ਕਲਾਸਾਂ ਬੁੱਧਵਾਰ ਨੂੰ 6 ਤੋਂ 7 ਹੁੰਦੀਆਂ ਨੇ, ਦਸਤਾਰ ਸਿਖਲਾਈ ਵੀ ਅੱਜ ਸ਼ਾਮ ਨੂੰ 6 ਵਜੇ ਹੋਣੀ ਆ। ਜਿਨ੍ਹਾਂ ਨੇ ਦਸਤਾਰ ਸਿੱਖਣੀ ਉਹਨਾਂ ਨੂੰ ਬੇਨਤੀ ਆਉਣ ਦੀ ਕਿਰਪਾਲਤਾ ਕਰਨੀ। ਫਾਰਮ ਭਰੇ ਜਾਂਦੇ ਨੇ ਸ਼ੁੱਕਰਵਾਰ ਨੂੰ, ਟੈਕਸ ਦੇ, ਪਾਸਪੋਰਟ ਦੇ ਬਣਾਉਣੇ ਨੇ, ਬੱਸਾਂ ਦੇ, ਹੋਰ ਪੈਨਸ਼ਨ ਵਾਸਤੇ ਫਾਰਮ 10 ਤੋਂ ਲੈ ਕੇ 12 ਵਜੇ ਤੱਕ। ਸੋ ਆਓ ਹੁਣ ਸਰਵ ਕਰੀਏ ਕੀਰਤਨ ਭਾਈ ਸਾਹਿਬ ਦੇ ਜਥੇ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰੂ ਜੀ ਕਿਰਪਾ ਕਰਨ। ਉਸ ਪਰਮਾਤਮਾ ਦੀ ਅੰਮ੍ਰਿਤਮਈ ਬਾਣੀ ਆਪਾਂ ਸਾਰਿਆਂ ਨੇ ਮਿਲ ਬੈਠ ਕੇ ਗਾਇਨ ਸਰਵਣ ਕੀਤੀ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦਾ ਗਾਇਨ ਸਰਵਣ ਕੀਤਾ ਨਾਮ ਮਾਲਕ ਜੀ ਥਾਂ ਪਾਉਣ। ਆਓ ਅਗਲੇ ਦਾ ਪ੍ਰੋਗਰਾਮ ਸਾਡੇ ਅਤਿ ਸਤਿਕਾਰਯੋਗ ਗਿਆਨੀ ਭਾਈ ਜਗਦੀਸ਼ ਸਿੰਘ ਜੀ, ਤਿੰਨਾਂ ਪਾਸੋਂ ਸਰਵਣ ਕਰੀਏ, ਹੋਈਆਂ ਭੁੱਲਾਂ ਦੀ ਖਿਮਾ ਲਵਾਓ, ਹਾਜ਼ਰੀ ਆਖੋ ਜੀ। ਵਾਹਿਗੁਰੂ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ ਜਥੇ ਦਾ, ਜਿਨ੍ਹਾਂ ਨੇ ਰਾਸਬੇਨੀ ਰਸਨਾ ਦੁਆਰਾ ਲਾਹੀ ਬਾਣੀ ਦਾ ਮਨੋਹਰ ਕੀਰਤਨ ਸਰਵਣ ਕਰਾਏ ਨੇ, ਜਥੇ ਨੂੰ ਸਤਿਗੁਰ ਚੜ੍ਹਦੀਆਂ ਕਲਾ ਬਖਸ਼ਣ। ਹੁਣ ਆਓ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਕਥਾ ਸਰਵਣ ਕਰਾਉਣਗੇ। ਬੜੇ ਪਿਆਰ ਨਾਲ ਸਰਵਣ ਕਰੋ ਜੀ। ਬੇਨਤੀ ਹੈ ਕਿ ਅੱਜ ਦੋ ਖੰਡ ਪਾਠ ਆਰੰਭ ਹੋਣੇ ਨੇ, ਆਪਣਾ ਸਾਹਨੇਵਾਲ ਖੁਰਦ, ਸਾਹਨੇਵਾਲ ਕਲਾਂ ਅਤੇ ਖੁਰਦ ਪਿੰਡ, ਨਾਲ ਜਲਾਜਣ ਪਿੰਡ ਲੁਧਿਆਣਾ, ਇਹ ਤਿੰਨਾਂ ਵੱਲੋਂ ਪਿੰਡਾਂ ਵੱਲੋਂ ਨਗਰਾਂ ਵੱਲੋਂ ਇੱਕ ਖੰਡ ਪਾਠ ਆਰੰਭ ਹੋਣਾ। ਵੈਸੇ ਕਿਰਪਾ ਹੈ ਸਾਡੇ ਸਿੰਘ ਸਭਾ 'ਤੇ ਕਿ ਕੋਸ਼ਿਸ਼ ਅਸੀਂ ਕਰ ਰਹੇ ਹਾਂ ਕਿ ਲੜੀਆਂ ਚਲਾਉਣ ਦੀ ਬਜਾਏ ਗੱਲ 'ਤੇ ਆ ਬਾਣੀ ਪਾਠ ਕਰਨ ਦੀ ਅਤੇ ਸੁਣਨ ਦੀ। ਭਾਵੇਂ 50 ਕਰਾ ਲਓ, ਭਾਵੇਂ 100 ਕਰਾ ਲਓ, ਜੇ ਬੰਦਾ ਅੱਗੇ ਬੈਠਾ ਹੀ ਕੋਈ ਨਹੀਂ ਸੁਣਨ ਨੂੰ ਅਤੇ ਖਿਮਾ ਕਰਨਾ, ਉਹਨਾਂ ਦਾ ਫਾਇਦਾ ਵੀ ਕੀ ਆ? ਅਸੀਂ ਕੋਸ਼ਿਸ਼ ਕਰੀਏ ਗੁਰੂ ਗ੍ਰੰਥ ਸਾਹਿਬ ਨੂੰ ਸ਼ਬਦ ਗੁਰੂ ਮੰਨ ਕੇ ਇਹਨਾਂ ਵੱਧ ਤੋਂ ਵੱਧ ਸਿਰਕਾ 10 ਪਰਿਵਾਰ ਵੀ ਖੰਡ ਪਾਠ ਕਰਾ ਸਕਦੇ, ਕੋਈ ਪ੍ਰੋਬਲਮ ਨਹੀਂ। ਉਹਦੇ 'ਚ ਇਹ ਹੋਵੇ ਬੰਦਾ 10-7 ਪਰਿਵਾਰ ਘਰ ਬੈਠੇ ਪਾਸਾ ਲੰਗਰ 'ਚ ਸੇਵਾ ਕਰਨ। ਗੱਲ ਤਾਂ ਇਹ ਚੀਜ਼ਾਂ ਨੇ, ਬਾਣੀ ਨੂੰ ਅਸੀਂ ਸਮਝਣ ਦਾ ਯਤਨ ਕਰੀਏ, ਗੁਰੂ ਦੀ ਬਖਸ਼ਿਸ਼ ਨੂੰ ਸਮਝਣ ਦਾ ਯਤਨ ਕਰੀਏ। ਸੋ ਪਿੰਡਾਂ ਦਾ ਧੰਨਵਾਦ ਜਿਹਨਾਂ ਨੇ ਇਕੱਠਿਆਂ ਪਾਠ ਕਰਾਉਣਾ, ਅਤੇ ਦੂਸਰਾ ਜਗਜੀਤ ਸਿੰਘ ਅਤੇ ਸੁਜਿੰਦਰ ਕੌਰ ਦਿਓਲ ਪਰਿਵਾਰ ਵੱਲੋਂ ਵੀ ਖੰਡ ਪਾਠ ਹੈ 3 ਨੰਬਰ 'ਚ, ਅਤੇ ਐਤਵਾਰ ਨੂੰ ਭੋਗ ਪੈਣਗੇ ਪਰਿਵਾਰ ਨੂੰ ਬੇਨਤੀ ਦਰਸ਼ਨ। ਐਤਵਾਰ ਨੂੰ ਕੈਂਪ ਵੀ ਲੱਗ ਰਿਹਾ ਜੇ ਅੱਖਾਂ ਦਾ ਚੱਕਾ ਵਾਸਤੇ, ਸਭ ਨੂੰ ਬੇਨਤੀ ਜ਼ਰੂਰ ਫਾਇਦਾ ਲਿਓ। ਔਰ ਦੂਸਰੀ ਬੇਨਤੀ ਹੈ ਕਿ ਇਹ ਸੋਮਵਾਰ ਨੂੰ ਨਵਾਂ ਮਹੀਨਾ ਵੀ ਆਰੰਭ ਹੋਣਾ। ਸਰਵਣ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

सोजल निर्मल कथत कबीर, जुगो जुग टल चवर शतर तख्त दे मालक, हाजरा हजूर जारा जहूर शब्द गुरु। बाणी के बोहे थमरत के दाते, दसा पातशाहियां दी जोत। साहब सच्चे पातशाह सतगुरु गुरु ग्रंथ साहब महाराज तिन्हां दी पावन पवित्र ते मुकद्दस हजूरी विच अमृत वेले तों ही सज्जे दवाना दीआं हाजरियां भर रहे अति सत्कार योग सन्मान योग सतसंगी जनों, सतगुरां ने बड़ी अपार बख्शिश रहमत कीती है आप सब। गुरदेव दी अमृतमई बाणी दे कीर्तन मेरे तो पहला गुरु घर के रागी सिंघां पासों सरवण कर रहे सी, उपरंत भाई साहब जी ने कुछ जरूरी बेनतियां आप जी दे नाल सांझियां कीतियां ने। तो आओ समा है हुण गुरबाणी विचार दा। विचारां नूं आरंभण तो पहला फतेह दी सांझ पाईए जी। वाहिगुरु जी का खालसा, वाहिगुरु जी की फतेह। राग गौड़ी विच कबीर साहब जी दी बाणी दी विचार आपां कर रहे हां, जिहड़ी कि लड़ीवार विचार विच आ गई। भगत कबीर साहब ने जो पावन शब्द अज साडे सन्मुख रखिया है, जिन्हों वंदना दे रूप विच आप जी ने सरवण कीता है, रहाओ वाली पंक्ति विच बोल रखते ने, रे नर हे मनुख नाम चौड़ कत बोड़ी। नाम दा इर्थ अर्थ है नैया, जिन्हों आपां किश्ती कहने हैं, बेड़ी कहने हैं। वैसे नाम बाणी दे विच रब दे नां तों वी आया है। कई बार अखर सेम ही ने, नन्ने कन्ना ते वहुआ, पर जदों इहनूं आपां जपजी साहब दी बाणी च पढ़िया असंख नाम, उत्थे नाम दा अर्थ की है, नाम जिन्हां दी गिणती कोई नहीं, असंख जिहड़े संख्या तों रहत होण, जिथे गिणती मुक जावे। इत्थे नाम दा अर्थ है बेड़ी, ते बेड़ी कादे उत्ते चलदी है? बेड़ी चलदी है पानी दे विच। कोई बंदा बेड़ी नूं रड़े मैदान नहीं खड़ सकदा, ते जे कोई रड़े मैदान बेड़ी चलाउण दा यतन करदा है ते उन्हों आपां आखांगे जी ये बंदा मूर्ख है। फिर जे बेड़ी पत्थर दी होवे ते उन्हों बंदा पानी विच चलाउण दी कोशिश करे, ये दावा करे भी बड़ी मजबूत है, तां वी उह चल नहीं सकदी। सतगुरु ने इत्थे आख्या रे नर नाव चौड़ कत बोड़ी। चौड़ दा अर्थ हुंदा खुला थां, जिहनूं आपां कहिंदे चौड़ा। हुण थां खुला होवे, रड़ा थां होवे, ते बोड़ी दा मतलब हुंदा है डोबी। आख्या जे थां खुला है, मैदान रड़ा है, तू अपनी जिंदगी दी बेड़ी इहदे उत्ते रोड़ रहा है ते तू डुब जावेंगा। भगत कबीर साहब ने आख्या क्योंकि तू अपनी प्रीत जिहड़ी है वह रब नालों तोड़ के माया दे नाल गंढी फिरदा है, इस करके जिंदगी दी बेड़ी डुब जावेगी। जिंदगी दी बेड़ी नूं अगे वधाउण दे लई पाणी दी लोड़ पैंदी है। पाणी की है? अकाल पुरख दा नां, रब परमेश्वर आप। पर तूं जिंदगी दी बेड़ी नूं माया दे राहीं अगे वधाउणा चाहुंदा है, इस करके डुब जावेगा, तबाह हो जावेगा। रे नर नाव चौड़ कत बोड़ी, हर स्यों तोड़ बिखिया संग जोड़ी। महाराज ने आख्या हरी अकाल पुरख नालों तोड़ के तू अपनी प्रीत बिखिया दे नाल, बिखिया दा अर्थ हुंदा साध संगत जहर, जहर नाल। जहर किनूं आख्या? महाराज ने आख्या माया रूपी जहर दे नाल। हुण माया की है?
ਬਹੁਤ ਵਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹਦਾ ਜ਼ਿਕਰ ਆਉਂਦਾ। ਵੈਸੇ ਨਾ ਮਾਇਆ ਸ਼ਬਦ ਜਿਹੜਾ ਹੈ ਇਹ ਸਿਰਫ ਸਾਨੂੰ ਹਿੰਦੁਸਤਾਨੀ ਲਿਟਰੇਚਰ ਵਿੱਚ ਮਿਲਦਾ ਹੈ, ਹੋਰ ਕਿਤੇ ਨਹੀਂ ਮਿਲਦਾ। ਇੰਡੀਆ ਦਾ ਜਿੱਥੇ ਜਿਹੜਾ ਇੰਡੀਆ ਦੇ ਵਿੱਚ ਲਿਟਰੇਚਰ ਲਿਖਿਆ ਗਿਆ ਉੱਥੇ ਹੀ ਮਾਇਆ ਸ਼ਬਦ ਮਿਲੇਗਾ, ਇਸਲਾਮ ਵਿੱਚ ਨਹੀਂ ਮਿਲੇਗਾ। ਇੱਦਾਂ ਯਹੂਦੀਆਂ ਵਿੱਚ ਨਹੀਂ ਮਿਲੇਗਾ, ਕ੍ਰਿਸਚਨਾਂ ਵਿੱਚ ਨਹੀਂ ਮਿਲੇਗਾ। ਸੋ ਮਾਇਆ ਪ੍ਰਤੀਕ ਹੈ ਜਿਹੜੀ ਇਹ ਸਿਰਜਣਾ ਹੈ ਜੋ ਸਾਹਮਣੇ ਰਚ, ਕਈ ਅਰਥ ਨੇ ਇਸ ਮਾਇਆ ਦੇ। ਇੱਕ ਤੇ ਮਾਇਆ ਆਪਾਂ ਕਹਿੰਦੇ ਸਾਰੀ ਮਾਇਆ ਕਿਹਦੀ ਰਚੀ ਹੈ, ਪਰਮੇਸ਼ਰ ਦੀ। ਹੁਣ ਜਦੋਂ ਪਰਮੇਸ਼ਰ ਦੀ ਯਾਦ ਜੀਵਨ ਵਿੱਚੋਂ ਵਿਸਰਦੀ ਹੈ ਤੇ ਇਹ ਜੋ ਦਿਸ ਰਿਹਾ ਹੈ ਇਹ ਬੰਦੇ ਲਈ ਜ਼ਹਿਰ ਬਣ ਜਾਂਦਾ। ਮੈਂ ਸਵੇਰੇ ਵੀ ਅਰਜ਼ ਕੀਤੀ ਸੀ ਵੀ ਜਦੋਂ ਪਰਮੇਸ਼ਰ ਦੀ ਯਾਦ ਤੁਹਾਡੀ ਸੁਰਤ ਵਿੱਚੋਂ ਵਿਸਰਦੀ ਨਹੀਂ, ਫਿਰ ਜੋ ਦਿਸ ਰਿਹਾ ਹੈ ਇਹ ਰੱਬ ਦਾ ਰੂਪ ਹੈ, ਫਿਰ ਭਲਿਆ ਹੈ, ਚੰਗਾ ਹੈ, ਜਿਵੇਂ ਇਹਨੂੰ ਸੌਖਾ ਸਮਝਣਾ ਹੋਵੇ। ਜਿਹੜਾ ਜ਼ਹਿਰ ਹੁੰਦਾ, ਜਿਹੜਾ ਬੰਦਾ ਜ਼ਹਿਰ ਖਾਵੇਗਾ, ਜਿਹਦੀ ਤਲੀ ਉੱਤੇ ਤੁਸੀਂ ਜ਼ਹਿਰ ਰੱਖ ਦਿਓ, ਬਾਬੇ ਨੇ ਕਿਹਾ ਮੋਹਰਾ ਹੋਵੇ ਹੱਥ, ਮਰੀ ਹੈ ਚੱਖੀ ਹੈ, ਤਲੀ ਉੱਤੇ ਮੋਹਰਾ ਜ਼ਹਿਰ ਹੋਵੇ ਤੁਸੀਂ ਉਹਨੂੰ ਚੱਟ ਲਓ, ਮੌਤ ਤੈਅ ਹੈ, ਕੋਈ ਨਹੀਂ ਬਚ ਸਕਦਾ। ਭਾਵੇਂ ਕੋਈ ਧਰਮੀ ਹੋਵੇ, ਭਾਵੇਂ ਕੋਈ ਕਿੰਨਾ ਵੀ ਨਿਤਨੇਮੀ ਹੋਵੇ, ਜੇ ਉਹਦੀ ਜ਼ੁਬਾਨ ਉੱਤੇ ਜ਼ਹਿਰ ਰੱਖਿਆ ਜਾਵੇਗਾ ਤੇ ਜ਼ਹਿਰ ਉਹਨੂੰ ਖਤਮ ਕਰ ਦੇਵੇਗਾ। ਡਜ਼ਨਟ ਮੈਟਰ ਕੋਈ ਬੰਦਾ ਪਾਠ ਕਰਦਾ ਏ ਨਹੀਂ ਕਰਦਾ ਏ, ਰੱਬ ਨੂੰ ਮੰਨਦਾ ਏ ਨਹੀਂ ਮੰਨਦਾ ਏ, ਇਹ ਗੱਲ ਮੈਟਰ ਨਹੀਂ ਕਰਦੀ। ਪਰ ਉਸੇ ਜ਼ਹਿਰ ਨੂੰ ਜਦੋਂ ਵੈਦ ਤੇ ਹਕੀਮ ਦੇ ਵਸ ਪਾਇਆ ਜਾਂਦਾ ਤੇ ਉਹ ਜਿਹੜਾ ਜ਼ਹਿਰ ਹੈ ਲੋਕਾਂ ਦਾ ਇਲਾਜ ਵੀ ਕਰ ਦਿੰਦਾ, ਉਹ ਜ਼ਹਿਰ ਦਵਾਈ ਵੀ ਬਣ ਜਾਂਦਾ। ਦਵਾਈ ਕਿਵੇਂ ਬਣਿਆ? ਹਕੀਮ ਨੇ ਕੀ ਕੀਤਾ ਵੀ ਉਸ ਜ਼ਹਿਰ ਦਾ ਉਹ ਐਲੀਮੈਂਟ ਜਿਹੜਾ ਬੰਦੇ ਨੂੰ ਮੌਤ ਦਿੰਦਾ ਸੀ ਉਹਨੂੰ ਕੱਢ ਦਿੱਤਾ ਵਿੱਚੋਂ। ਜ਼ਹਿਰ ਤੇ ਜ਼ਹਿਰ ਹੀ ਹੈ। ਹੁਣ ਆਹ ਜਿੰਨੀਆਂ ਆਪਾਂ ਦਵਾਈਆਂ ਖਾਂਦੇ ਹਾਂ, ਜਿੰਨੀਆਂ ਡੋਜ਼ਸ ਬੰਦਾ ਲੈਂਦਾ ਹੈ ਬਿਮਾਰੀ ਤੋਂ ਹੈ ਚਾਹੇ ਕਿਸੇ ਵੀ ਚੀਜ਼ ਤੋਂ ਹੈ ਕਿ ਇਹ ਜ਼ਹਿਰ ਹੀ ਹੈ ਨਾ। ਹੁਣ ਇੱਕੋ ਗੋਲੀ ਹੁੰਦੀ ਹੈ, ਜੇ ਉਹ ਬੱਚਾ ਖਾ ਲਵੇ ਉਹ ਕਹਿੰਦੇ ਬੱਚੇ ਦੀ ਪਹੁੰਚ ਤੋਂ ਇਹਨੂੰ ਦੂਰ ਰੱਖੋ, ਕਿਉਂਕਿ ਬੱਚੇ ਦਾ ਸਰੀਰ ਉਹਨੂੰ ਲੈਣ ਲਈ ਤਿਆਰ ਨਹੀਂ ਹੈ। ਉਹ ਗੋਲੀ ਹੁੰਦੀ ਹੈ ਜੇ ਉਹ ਕਹਿੰਦੇ ਜਿਹੜਾ ਅਡਲਟ ਹੈ 18 ਪਲੱਸ ਹੈ ਉਹ ਲੈ ਸਕਦਾ। ਚੀਜ਼ ਤੇ ਇੱਕੋ ਹੀ ਹੈ, ਇੱਕ ਦਾ ਸਰੀਰ ਤਿਆਰ ਹੋ ਗਿਆ ਉਹਨੂੰ, ਉਹਦੇ ਲਈ ਹੁਣ ਉਹ ਜ਼ਹਿਰ ਨਹੀਂ ਰਿਹਾ, ਉਹਦੇ ਲਈ ਉਹ ਅੰਮ੍ਰਿਤ ਹੀ ਬਣ ਗਿਆ। ਹੁਣ ਕੋਈ ਹਾਰਟ ਦਾ ਪੇਸ਼ੈਂਟ ਹੈ ਉਹ ਗੋਲੀ ਖਾਂਦਾ, ਉਹਦੇ ਸਰੀਰ ਨੂੰ ਜਿਹੜੀ ਲੋੜ ਸੀ ਉਸ ਉਹਦੇ ਵਿੱਚ ਉਹ ਤੱਤ ਮਾਰ ਦਿੱਤਾ ਗਿਆ, ਉਹਨੇ ਖਾਧੀ, ਉਹਨੂੰ ਬਲ ਮਿਲਿਆ, ਉਹਨੂੰ ਤਾਕਤ ਮਿਲੀ। ਉਹੋ ਹੀ ਗੋਲੀ ਜਿਹੜੀ ਹੈ ਉਹ ਬੱਚਾ ਖਾ ਲਵੇ ਉਹਦੀ ਮੌਤ ਹੈ, ਗੋਲੀ ਤੇ ਗੋਲੀ ਹੈ। ਹੁਣ ਇਹਨੂੰ ਹਰ ਇੱਕ ਪਾਸੇ ਤੁਸੀਂ ਟਿਕਾ ਲਓ। ਹੁਣ ਸਿਆਣਾ, ਵੈਸੇ ਤੇ ਚਲੋ ਸਿਆਣਾ ਬੰਦਾ ਉਮਰ ਕਰਕੇ ਨਹੀਂ ਹੁੰਦਾ, ਸਿਆਣਪ ਜਿਹੜੀ ਹੈ ਉਮਰਾਂ ਦੀ ਮਿਥਾਜ ਥੋੜਾ ਹੁੰਦੀ ਹੈ, ਸਿਆਣਪ ਤੇ ਬੰਦਾ ਸੁਰਤ ਕਰਕੇ ਹੁੰਦਾ ਹੈ, ਵਿਚਾਰਾਂ ਕਰਕੇ ਹੁੰਦਾ ਹੈ। ਪਰ ਆਮ ਚਲੋ ਇੱਕ ਆਪਣਾ ਪੈਟਰਨ ਹੈ ਵੀ ਆਪਾਂ ਇੱਕ ਸਿਆਣਾ ਮੰਨਦੇ ਹਾਂ, ਇੱਕ ਨੂੰ ਨਿਆਣਾ ਮੰਨਦੇ ਹਾਂ। ਹੁਣ ਨਿਆਣੇ ਦੇ ਹੱਥ ਵਿੱਚ ਮੋਬਾਈਲ ਫੋਨ ਖਤਰਨਾਕ ਹੈ, ਸਿਆਣਾ ਜਿਹੜਾ ਹੈ ਉਹ ਉੱਥੇ ਆਪਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ, ਫਰਕ ਪੈ ਗਿਆ ਨਾ। ਹੁਣ ਤੇ ਚਲੋ ਕੈਨੇਡਾ ਦੀ ਸਰਕਾਰ ਨੇ ਵੈਸੇ ਇਹ ਕੰਮ ਚੰਗਾ ਕੀਤਾ ਵੀ 16 ਸਾਲ ਤੱਕ ਦੇ ਜਿਹੜੇ ਬੱਚੇ ਨੇ ਉਹਨਾਂ ਲਈ ਇਹ ਚੀਜ਼ਾਂ ਤੇ ਪਾਬੰਦੀ ਲਾ ਦਿੱਤੀ, ਬੜਾ ਵਧੀਆ ਕੰਮ ਹੈ। ਆਪਾਂ ਜਾਣਦੇ ਹਾਂ ਵੀ ਉਹਦੇ ਲਈ ਉਹ ਚੀਜ਼ ਜ਼ਹਿਰ ਬਣ ਜਾਂਦੀ ਹੈ। ਹਰ ਇੱਕ ਚੀਜ਼ ਦੀ ਇੱਕ ਉਮਰ ਹੈ, ਇੱਕ ਏਜ ਹੈ, ਇੱਕ ਤਰੀਕਾ ਹੈ ਜਿੱਥੇ ਜਾ ਕੇ ਬੰਦਾ ਸਿੱਖਦਾ ਹੈ, ਅੱਗੇ ਤੋਂ ਅੱਗੇ ਵੱਧਦਾ ਹੈ। ਇਹ ਦੁਨੀਆਂ ਦਾ ਲੋਅ ਵੀ ਹੈ, ਦੁਨੀਆ ਮਤਲਬ ਮਨੁੱਖੀ ਸੁਭਾਅ ਵੀ ਹੈ, ਇਹਦੇ ਅਕੋਰਡਿੰਗ ਹੀ ਗੱਲ ਚੱਲਣੀ ਚਾਹੀਦੀ ਹੈ। ਹੁਣ ਤੁਸੀਂ 5 ਸਾਲ ਦੇ ਬੱਚੇ ਨੂੰ ਉਹ ਇਨਫੋਰਮੇਸ਼ਨ ਦੇ ਦਿਓ ਜਿਹੜੀ 19 ਸਾਲ ਦੇ ਬੱਚੇ ਦੀ ਨੀਡ ਹੈ, ਤੇ ਉਹ ਖਤਰਨਾਕ ਚੀਜ਼ ਹੈ। ਇਨਫੋਰਮੇਸ਼ਨ, ਜਾਣਕਾਰੀ ਦਾ ਵੀ ਇੱਕ ਤਰੀਕਾ ਹੈ ਨਾ, ਵੀ ਇੱਕ ਜਾਣਕਾਰੀ ਕਿਸੇ ਲਈ ਜ਼ਹਿਰ ਵੀ ਬਣ ਸਕਦੀ ਹੈ, ਇੱਕ ਜਾਣਕਾਰੀ ਜਿਹੜੀ ਹੈ ਕਿਸੇ ਲਈ ਅੰਮ੍ਰਿਤ ਵੀ ਬਣ ਸਕਦੀ ਹੈ। ਹੁਣ ਜ਼ਹਿਰ ਬੰਦੇ ਨੂੰ ਨੁਕਸਾਨ ਪਹੁੰਚਾਉਂਦਾ ਹੈ, ਪਰ ਜਦੋਂ ਸਿਆਣੇ ਹਕੀਮ ਵੈਦ ਦੇ ਹੱਥ ਵਿੱਚ ਆ ਗਿਆ, ਉਹਨੇ ਜ਼ਹਿਰ ਦਾ ਉਹ ਵਾਲਾ ਐਲੀਮੈਂਟ, ਉਹ ਤੱਤ ਉਹਨੇ ਖਤਮ ਕਰ ਦਿੱਤਾ, ਫਿਰ ਉਹ ਜ਼ਹਿਰ ਉਹਦੇ ਲਈ ਕੀ ਬਣ ਗਿਆ? ਦਵਾਈ ਬਣ ਗਿਆ, ਉਹੀ ਚੰਗਾ ਹੋਇਆ। ਹੁਣ ਜਦੋਂ ਮਾਇਆ ਦੀ ਗੱਲ ਆਵੇਗੀ ਨਾ, ਤੇ ਮਹਾਰਾਜ ਨੇ ਦੋ ਤਰ੍ਹਾਂ ਦੇ ਬਚਨ ਮਾਇਆ ਦੇ ਪ੍ਰਥਾਏ ਰੱਖੇ ਨੇ।
ਪਹਿਲਾਂ ਤੇ ਸਤਿਗੁਰੂ ਮਹਾਰਾਜ ਇਹ ਕਹਿੰਦੇ ਨੇ ਵੀ ਕਬੀਰ ਆਈ ਮੁਝੇ ਪੈਨਕ ਕਰੇ ਕਰ ਭੇਸ, ਹਮ ਰਾਖੇ ਗੁਰ ਆਪਣੇ ਉਨਕੀਨੋ ਆਦੇਸ਼, ਜਾਂ ਆਖਿਆ ਮਾਇਆ ਹੋਈ ਨਾਗਨੀ ਜਗਤ ਰਹੀ ਲਵਟਾਏ, ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ। ਵੀ ਮਾਇਆ ਸਪਣੀ ਹੈ, ਜਿਹੜਾ ਇਹਦੀ ਸੇਵਾ ਕਰਦਾ ਉਹਨੂੰ ਇਹ ਖਾ ਜਾਂਦੀ ਹੈ। ਤੇ ਦੂਜੇ ਪਾਸੇ ਮਹਾਰਾਜ ਨੇ ਵੀ ਆਇਆ ਆਖਿਆ ਵੀ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਏ, ਆਖਿਆ ਮਾਇਆ ਭਗਤਾਂ ਦੀ ਦਾਸੀ ਬਣ ਜਾਂਦੀ ਉਹਦੀ ਕਾਰ, ਮਤਲਬ ਇੱਕ ਦੇ ਉਹ ਹੁਕਮ ਚ ਇੱਕ ਦੇ ਆਰਡਰ ਚ ਹੈ, ਇੱਕ ਉੱਤੇ ਉਹ ਆਰਡਰ ਚਲਾ ਰਹੀ ਹੈ। ਫਰਕ ਹੋ ਗਿਆ ਨਾ, ਵੀ ਇੱਕ ਬੰਦਾ ਇੱਕ ਦੇ ਤੇ ਕਹਿਣੇ ਚ ਚੱਲ ਰਿਹਾ ਹੈ ਤੇ ਦੂਜੇ ਉੱਤੇ ਉਹ ਆਰਡਰ ਚਲਾ ਰਿਹਾ, ਫਰਕ ਹੈ। ਜਿਹਦੇ ਉੱਤੇ ਆਰਡਰ ਚਲਾਇਆ ਜਾਣਾ ਹੈ ਉਹਦੀ ਸਿਚੁਏਸ਼ਨ ਵੱਖਰੀ ਹੈ, ਜਿਹਨੇ ਉਹਨੂੰ ਆਪਣੇ ਆਰਡਰ ਵਿੱਚ ਕੀਤਾ ਹੋਇਆ ਉਹਦੇ ਹਾਲਾਤ ਵੱਖਰੇ ਨੇ। ਹੁਣ ਘਰ ਵਿੱਚ ਨੌਕਰ ਹੋਵੇ ਤੇ ਨੌਕਰ ਦਾ ਕੰਮ ਹੁੰਦਾ ਹੈ ਮਾਲਕ ਦੀ ਸੇਵਾ ਕਰਨੀ, ਉਹਦੇ ਆਰਡਰ ਨੂੰ ਫੋਲੋ ਕਰਨਾ, ਪਰ ਜੇ ਨੌਕਰ ਮਾਲਕ ਨੂੰ ਆਰਡਰ ਚਲਾਉਣ ਲੱਗ ਪਵੇ ਫਿਰ ਉਹ ਨੌਕਰ ਨਹੀਂ ਰਹਿੰਦਾ। ਤੇ ਸਿਆਣਾ ਬੰਦਾ ਕੀ ਕਰੇਗਾ, ਆਖੇਗਾ ਇਹੋ ਜਿਹੇ ਨੌਕਰ ਨੂੰ ਪਾਸੇ ਕਰੋ ਜੇ ਇਹਨੇ ਸਾਡੀ ਗੱਲ ਹੀ ਨਹੀਂ ਸੁਣਨੀ, ਤਾਂ ਹੀ ਤੇ ਇਹੋ ਜਿਹੇ ਮੁਹਾਵਰੇ ਬਣੇ ਵੀ ਨੌਕਰੀ ਕੀ ਤੇ ਨਖਰਾ ਕੀ। ਜਦੋਂ ਆਪਾਂ ਕਿਸੇ ਦੇ ਚਾਕਰੀ ਬਣ ਗਏ, ਜਦੋਂ ਕਿਸੇ ਦੀ ਨੌਕਰੀ ਕਰ ਲਈ ਆਪਾਂ, ਫਿਰ ਤੇ ਅਗਲੇ ਦੀ ਮੰਨਣੀ ਪੈਣੀ ਹੈ ਨਾ, ਅਗਲੇ ਦੀ ਸੁਣਨੀ ਪੈਣੀ, ਉਹਨੇ ਤੁਹਾਨੂੰ ਘੰਟਿਆਂ ਦੇ ਹਿਸਾਬ ਨਾਲ ਪੇ ਕਰਨਾ। ਹੁਣ ਬਾਬੇ ਨੇ ਇੱਥੇ ਪਤਾ ਕੀ ਆਖਿਆ, ਆਖਿਆ ਮਾਇਆ ਦੀ ਵਿਖਿਆ, ਮਾਇਆ ਦਾ ਜ਼ਹਿਰ, ਤੇ ਦੋ ਬਚਨ ਮਹਾਰਾਜ ਨੇ ਰੱਖੇ, ਆਖਿਆ ਤਿੰਨਕਾ ਖਾਧਾ ਪੈਦਾ, ਇੱਕ ਦਾ ਖਾਧਾ ਹੋਇਆ ਤੇ ਪਹਿਨਿਆ ਸਾਰਾ ਕੁਝ ਪਵਿੱਤਰ ਹੈ, ਉਹਦੀ ਮਾਇਆ ਵੀ ਪਵਿੱਤਰ ਹੈ। ਤਿੰਨਕਾ ਖਾਧਾ ਪੈਦਾ ਮਾਇਆ ਸਭ ਪਵਿੱਤ ਹੈ, ਸਾਰਾ ਕੁਝ ਉਹਦਾ ਕੀ ਹੋ ਗਿਆ, ਪਵਿੱਤਰ ਹੋ ਗਿਆ। ਮਹਾਰਾਜ ਕਿਹਨਾਂ ਦਾ, ਆਖਿਆ ਜੋ ਨਾਮ ਹਰ ਰਾਤੇ, ਜਿਨ੍ਹਾਂ ਦੀ ਸੁਰਤ ਗੁਰੂ ਦੇ ਉਪਦੇਸ਼ ਵਿੱਚ ਹੈ ਨਾ, ਉਹਨਾਂ ਲਈ ਮਾਇਆ ਜ਼ਹਿਰ ਨਹੀਂ ਹੈਗੀ। ਤੇ ਜਿਨ੍ਹਾਂ ਦੀ ਸੁਰਤ ਗੁਰੂ ਦੇ ਉਪਦੇਸ਼ ਤੋਂ ਭੱਜ ਚੁੱਕੀ ਹੈ, ਉਹਨਾਂ ਲਈ ਹਰ ਚੀਜ਼ ਹੀ ਕੀ ਹੈ, ਜ਼ਹਿਰ ਹੈ, ਉਹ ਹੈ ਵਿਖਿਆ। ਕੋਈ ਵੀ ਚੀਜ਼, ਜਦੋਂ ਬੰਦਾ ਦਾ ਸਰੀਰ ਹੈ ਜੀ, ਜੇ ਇਹਦੇ ਵਿੱਚ ਹਵਾ ਦਾ ਤੱਤ ਜ਼ਿਆਦਾ ਹੋ ਜਾਵੇ ਤਾਂ ਵੀ ਨੁਕਸਾਨਦਾਇਕ ਹੈ। ਜੇ ਬੰਦੇ ਦੇ ਸਰੀਰ ਵਿੱਚ ਹਵਾ ਦਾ ਤੱਤ ਜ਼ਿਆਦਾ ਘੱਟ ਜਾਵੇ ਤੇ ਤਾਂ ਵੀ ਇੱਕ ਬੈਲੈਂਸ ਹੈ ਨਾ ਬੰਦੇ ਦੇ ਸਰੀਰ ਦੇ ਵਿੱਚ, ਬੈਲੈਂਸ ਮੇਨਟੇਨ ਕਰਦਾ ਹੈ ਸਾਡਾ ਆਪਣਾ ਸਰੀਰ। ਹੁਣ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ ਸਾਰਾ ਸੰਸਾਰ ਵਿਖਿਆ ਦੇ ਵਿੱਚ ਵਿਆਪਿਆ ਹੋਇਆ, ਜਾਣੀ ਕਿ ਜਿਹੜੀ ਮਾਇਆ ਸੀ ਉਹਦੇ ਨਾਲ ਇਹ ਵਿਆਪ ਗਿਆ, ਬੁਰਾਈਆਂ ਨਾਲ, ਜ਼ਹਿਰ ਨਾਲ। ਇੱਕੋ ਚੀਜ਼ ਇੱਕ ਲਈ ਵਿਖਿਆ ਬਣ ਜਾਂਦੀ ਹੈ ਤੇ ਇੱਕੋ ਚੀਜ਼ ਇੱਕ ਲਈ ਅੰਮ੍ਰਿਤ ਬਣ ਜਾਂਦੀ, ਇੱਕੋ ਚੀਜ਼ ਸੇਮ ਹੀ ਹੈ, ਇੱਕ ਲਈ ਉਹ ਅੰਮ੍ਰਿਤ ਹੈ, ਇੱਕ ਲਈ ਵਿਖਿਆ। ਇੱਕ ਲਈ ਮਹਾਰਾਜ ਨੇ ਆਖਿਆ ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ। ਦੂਜੇ ਲਈ ਆਖਿਆ ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ। ਇੱਕ ਲਈ ਆਖਿਆ ਇਹ ਵੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਸਮਝ ਇਸ ਗੱਲ ਨੂੰ ਵੀ ਰੱਬ ਦਾ ਰੂਪ ਹੈ ਸਾਰਾ ਸੰਸਾਰ। ਇੱਕ ਨੂੰ ਸੰਸਾਰ ਬੁਰਾ ਹੀ ਨਜ਼ਰ ਆ ਰਿਹਾ, ਚੀਜ਼ ਤੇ ਕੋਈ ਹੈ, ਗਲਾਸ ਇੱਕ ਪਾਣੀ ਦਾ ਪਿਆ ਹੋਵੇ, ਇੱਕ ਨੂੰ ਵੱਖਰਾ ਦਿਖਦਾ ਹੈ, ਦੂਜੇ ਨੂੰ ਵੱਖਰਾ ਦਿਖਦਾ ਹੈ। ਗੁਰੂ, ਜਿਹਨੇ ਗੁਰੂ ਵਾਲਾ ਨਜ਼ਰੀਆ ਹਾਸਲ ਕਰ ਲਿਆ ਉਹਦੇ ਲਈ ਫਿਰ ਚੀਜ਼ਾਂ ਜ਼ਹਿਰ ਨਹੀਂ ਬਣਦੀਆਂ। ਕਈ ਵਾਰ ਸਾਡਾ ਕਮਾਇਆ ਹੋਇਆ ਧਨ ਸਾਡੇ ਲਈ ਕੀ ਬਣ ਜਾਂਦਾ, ਜ਼ਹਿਰ ਬਣ ਜਾਂਦਾ, ਇੱਕ ਲਈ ਕੁਝ ਵੀ ਨਹੀਂ ਹੈ। ਜਿਵੇਂ ਆਮ ਇੱਕ ਕਹਾਣੀ ਆਪਾਂ ਸੁਣਦੇ ਹੁੰਦੇ ਸੀ ਵੀ ਚੋਰਾਂ ਨੇ ਰਲ ਕੇ ਚੋਰੀ ਕਰ ਲਈ, ਧਨ ਉਹਨਾਂ ਨੇ ਚੰਗਾ ਮੋਰਚਾ ਮਾਰ ਲਿਆ, ਇਕੱਠਾ ਕਰ ਲਿਆ, ਤੇ ਜਦੋਂ ਵੰਡਣ ਲੱਗੇ ਤੇ ਰਾਤ ਨੂੰ ਭੱਜੇ ਭੱਜਿਆ ਇੱਕ ਰੁੱਖ ਤੇ ਥੱਲੇ ਬਹਿ ਗਏ। ਦੋ ਜਾਣੇ ਬੈਠੇ ਸੀ ਤੇ ਦੋਨੋਂ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਬਾਜ਼ਾਰ ਜਾਓ ਤੇ ਜਾ ਕੇ ਰੋਟੀ ਪ੍ਰਸ਼ਾਦਾ ਲੈ ਕੇ ਆਓ, ਫਿਰ ਆਪਾਂ ਵੰਡ ਕਰਦੇ ਧਨ ਦੀ। ਹੁਣ ਦੋ ਜਾਣੇ ਗਏ, ਉਹਨਾਂ ਦੇ ਮਨ ਚ ਲਾਲਚ ਆ ਗਿਆ, ਕਹਿੰਦੇ ਆਪਾਂ ਇੱਦਾਂ ਕਰਦੇ ਹਾਂ ਆਪਦੀ ਰੋਟੀ ਖਾ ਜਾਂਦੇ ਤੇ ਉਹਨਾਂ ਦੀ ਰੋਟੀ ਚ ਜ਼ਹਿਰ ਮਿਲਾ ਦਿੰਦੇ। ਉਹਨਾਂ ਨੇ ਉਹਨਾਂ ਦੀ ਰੋਟੀ ਚ ਜ਼ਹਿਰ ਪਾ ਦਿੱਤਾ। ਜਿਹੜੇ ਦੋ ਪਿੱਛੇ ਬੈਠੇ ਸੀ ਉਹ ਕਹਿੰਦੇ ਵੀ ਆਪਾਂ ਇੱਦਾਂ ਕਰੀਏ, ਉਹਨਾਂ ਦੇ ਮਨ ਚ ਵੀ ਲਾਲਚ ਆ ਗਿਆ, ਉਹ ਕਹਿੰਦੇ ਇਹ ਆਉਂਦੇ ਨੇ ਤੇ ਆਪਾਂ ਲੁਕ ਜਾਂਦੇ ਹਾਂ, ਵਾਰ ਕਰਕੇ ਦੋਵਾਂ ਨੂੰ ਮਾਰ ਦਿੰਦੇ ਹਾਂ ਤੇ ਧਨ ਆਪਣਾ ਅੱਧਾ ਅੱਧਾ ਕਰ ਦਿਆਂਗੇ। ਹੁਣ ਉਹਨਾਂ ਰੋਟੀ 'ਚ ਜ਼ਹਿਰ ਮਿਲਾ ਲਿਆ, ਜਦੋਂ ਉਹ ਵਾਪਸ ਆਏ ਇਹਨਾਂ ਨੇ ਉਹਨਾਂ ਦੇ ਸਿਰ 'ਚ ਮਾਰੀ, ਉਹ ਮਰ ਗਏ। ਤੇ ਆਰਾਮ ਨਾਲ ਜਦੋਂ ਰੋਟੀ ਖਾਧੀ ਤੇ ਇਹ ਵੀ ਚਾਰੇ ਮਰ ਗਏ, ਧਨ ਉੱਥੇ ਹੀ ਪਿਆ ਰਹਿ ਗਿਆ।
ਦੌਲਤ ਉੱਥੇ ਰਹਿ ਗਈ। ਤੁਸੀਂ ਨਹੀਂ ਸਮਝਦੇ ਵੀ ਇਹ ਬੰਦੇ ਦੀ ਜ਼ਿੰਦਗੀ ਦੀ ਸਿਚੁਏਸ਼ਨ ਵੀ ਇਹ ਇਹ ਕਹਾਣੀ ਚੋਰਾਂ ਦੀ ਨਹੀਂ, ਇਹ ਸਾਡੇ ਮੇਰੇ ਤੁਹਾਡੇ ਆਪਣੇ ਸਾਰਿਆਂ ਦੀ। ਜਿਹੜੇ ਧੰਨ ਦਾ ਕਰਕੇ ਉਹਨਾਂ ਨੇ ਇੰਨਾ ਸੰਘਰਸ਼ ਕੀਤਾ ਕਿ ਚੋਰੀ ਕੀਤੀ, ਉਹ ਉੱਥੇ ਹੀ ਪਿਆ ਰਹਿ ਗਿਆ, ਉਹੋ ਹੀ ਧੰਨ ਉਹਨਾਂ ਲਈ ਕੀ ਬਣ ਗਿਆ। ਹੁਣ ਮੈਂ ਕਹਿੰਦਾ ਵੀ ਚਲੋ ਉਹਨਾਂ ਨੂੰ ਬਹੁਤ ਲੋੜ ਹੋਵੇਗੀ, ਉਹਨਾਂ ਨੇ ਮਜਬੂਰੀ 'ਚ ਚੋਰੀ ਕੀਤੀ ਹੋਵੇਗੀ, ਆਪਾਂ ਇੱਦਾਂ ਚਲੋ ਸਮਝ ਲਈਏ ਵੀ ਹੋ ਸਕਦਾ ਉਹਨਾਂ ਨੇ ਕਿਸੇ ਧੋਖੇਬਾਜ਼ ਨੂੰ ਲੁੱਟਿਆ ਹੋਵੇ, ਆਪਾਂ ਜੇ ਨੂੰ ਥੋੜ੍ਹਾ ਜਿਹਾ ਸਨੈਰੀਓ ਇੱਦਾਂ ਦਾ ਵੇਖ ਲਈਏ, ਉਹਨਾਂ ਨੂੰ ਬਹੁਤ ਲੋੜ, ਉਹਨਾਂ ਨੇ ਸੋਚਿਆ ਹੋਵੇਗਾ ਧੰਨ ਦੇ ਨਾਲ ਅਸੀਂ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦੇਵਾਂਗੇ, ਧੀ ਵਿਆਹਣ ਵਾਲੀ ਹੈ ਉੱਥੇ ਸਾਨੂੰ ਕੋਈ ਕੰਮ ਨਹੀਂ, ਅਸੀਂ ਦੁਨੀਆਂ ਵੱਲੋਂ ਦੁਰਕਾਰੇ ਗਏ ਹਾਂ, ਇਸ ਕਰਕੇ ਮਜਬੂਰੀ 'ਚ ਅਸੀਂ ਇਹ ਕੰਮ ਚੁੱਕਿਆ। ਮੈਂ ਉਹਨੂੰ ਜਸਟੀਫਾਈ ਨਹੀਂ ਕਰ ਰਿਹਾ, ਸਿਰਫ ਇੱਕ ਐਗਜ਼ਾਮਪਲ ਦੇ ਰਿਹਾ। ਇੱਦਾਂ ਸੁਪਨੇ ਤਾਂ ਬਣੇ ਹੋਣਗੇ ਨਾ ਉਹਨਾਂ ਨੇ ਵੀ ਹੁਣ ਇੰਨਾ ਮਿਲ ਗਿਆ, ਹੁਣ ਧੀ ਦਾ ਵਿਆਹ ਵੀ ਹੋ ਜਾਣਾ, ਪੁੱਤ ਨੂੰ ਵੀ ਚੰਗੇ ਪੜ, ਇਹ ਕੰਮ ਆਪਾਂ ਬੰਦ ਹੀ ਕਰ ਦੇਣਾ, ਅੱਜ ਤੋਂ ਬਾਅਦ ਚੋਰੀਆਂ ਛੱਡ ਦੇਣੀਆਂ ਨੇ। ਹੁਣ ਜਿਹੜੇ ਧਨ ਨੂੰ ਉਹ ਸੁੱਖ ਦੀ ਨਿਗਾਹ ਨਾਲ ਵੇਖ ਰਿਹਾ ਸੀ, ਅੰਦਰ ਦੇ ਲਾਲਚ ਨੇ ਉਹੀ ਚੀਜ਼ ਉਹਨਾਂ ਲਈ ਜ਼ਹਿਰ ਬਣ ਗਈ, ਉਹਨੇ ਹੀ ਤਬਾਹ ਕਰ ਦਿੱਤੇ, ਉਹਨੇ ਘਰ ਜਾੜ ਦਿੱਤਾ। ਹੁਣ ਘਰੇ ਤੀਵੀਂ ਵਿਧਵਾ ਹੋ ਗਈ, ਬੱਚੇ ਰੋਣ ਲੱਗ ਪਏ, ਕਮਾਈ ਦਾ ਸਾਧਨ ਕੋਈ ਨਹੀਂ ਸੀ। ਤੇ ਐਸਾ ਹੁੰਦਾ ਹੈ, ਧਨ ਵੀ ਹਰ ਇੱਕ ਬੰਦੇ ਕੋਲ ਪੈਦਾ ਨਹੀਂ ਹੈ। ਜੇ ਕੋਈ ਗੁਰੂ ਦੀ ਮੱਤ ਵਾਲਾ ਹੋਵੇ ਤੇ ਗੱਲ ਚੱਲਦੀ ਹੈ, ਨਹੀਂ ਤੇ ਹਰ ਬੰਦੇ ਨੂੰ ਇਹ ਜਿਵੇਂ ਕਹਿੰਦਾ ਵੀ ਇਕੁਅਲ ਰਿਐਕਸ਼ਨ ਨਹੀਂ ਕਰਦਾ, ਵੱਖਰਾ ਵੱਖਰਾ ਕਰ ਜਾਂਦਾ, ਵੱਖਰਾ ਵੱਖਰਾ ਬੁੱਧੀ ਭ੍ਰਿਸ਼ਟ ਕਰ ਜਾਂਦਾ। ਬਾਬੇ ਨੇ ਤਾਂ ਹੀ ਆਖਿਆ ਮਾਇਆ ਧਾਰੀ ਅਤ ਅੰਨਾ ਬੋਲਾ, ਆਖਿਆ ਮਾਇਆ ਧਾਰੀ ਬੰਦਾ ਅੱਤ ਦਾ ਅੰਨਾ ਤੇ ਬੋਲਾ ਹੋ ਜਾਂਦਾ, ਉਹਦੀ ਉਹਦੀ ਉਹਨੂੰ ਦਿਖਦਾ ਤੇ ਸੁਣਦਾ ਕੱਖ ਵੀ ਨਹੀਂ। ਫਿਰ ਸ਼ਬਦ ਨਾ ਸੁਣੇ ਹੀ ਬਹੁ ਰੋਲ ਕਝੋਲਾ, ਮਾਇਆ ਸੁਰਤ ਵਿੱਚ ਵੜ ਗਈ, ਹੁਣ ਉਹਨੂੰ ਸ਼ਬਦ ਨਹੀਂ ਸੁਣਦਾ, ਚੰਗੀ ਵਿਚਾਰ ਸੁਣਦੀ ਨਹੀਂ, ਜ਼ਹਿਰ ਬਣ ਗਈ ਉਹਦੇ ਲਈ ਉਹ ਚੀਜ਼। ਤੇ ਮਹਾਰਾਜ ਕਹਿੰਦੇ ਨੇ ਜ਼ਹਿਰ ਕੀ ਹੈ ਹੁਣ ਚੋਰਾਂ ਲਈ, ਜ਼ਹਿਰ ਕੀ ਬਣਿਆ, ਚੋਰਾਂ ਲਈ ਜ਼ਹਿਰ ਬਣ ਗਿਆ ਉਹਨਾਂ ਦਾ ਲਾਲਚ, ਉਹਨਾਂ ਦਾ ਲਾਲਚ ਹੀ ਉਹਨਾਂ ਲਈ ਜ਼ਹਿਰ ਬਣ ਗਿਆ, ਤਬਾਹ ਕਰਕੇ ਰੱਖ ਦਿੱਤਾ ਸਾਰਾ ਕੁਝ, ਧਰਿਆ ਧਰਿਆ ਰਹਿ ਗਿਆ। ਤੇ ਇੱਥੇ ਇੱਦਾਂ ਵਾਪਰਦਾ ਹੈ, ਇੱਕ ਮਤਲਬ ਕਈ ਵਾਰਾਂ ਤੇ ਹੈਰਾਨਗੀ ਹੁੰਦੀ ਹੈ ਵੀ ਇੱਕ ਪਾਸੇ ਨਾ ਸਾਡੀ ਕਮਿਊਨਿਟੀ ਇੱਦਾਂ ਦੇ ਦਾਅਵੇ ਕਰਦੀ ਹੈ, ਅਸੀਂ ਜੀ ਇੰਨੇ ਲੰਗਰ ਲਾਉਂਦੇ ਹਾਂ, ਅਸੀਂ ਜੀ ਆਹ ਕਰਦੇ ਹਾਂ, ਤੇ ਝਗੜਾ ਭਰਾ ਨਾਲ ਇਹ ਹੁੰਦਾ ਹੈ ਵੀ ਇੱਕ ਛੋਟੀ ਜਿਹੀ ਵੱਟ ਹੈ, ਛੋਟੀ ਜਿਹੀ ਵੱਟ ਹੈ, ਉਹਦੇ ਬਦਲੇ ਆ ਪਿੱਛੇ ਜੇ ਤੁਸੀਂ ਸ਼ਾਇਦ ਸੁਣਿਆ ਹੋਵੇਗਾ ਵੀ ਦੋ ਮੇਰੇ ਖਬਰ ਪੇਪਰ ਦਾ ਬੜਾ ਵੱਡਾ ਹਿੱਸਾ ਬਣੀ, ਰੁੱਖ ਉੱਥੇ ਦਾ ਉੱਥੇ ਹੀ ਵੱਟ ਤੇ ਰੁੱਖ ਹੋ ਗਿਆ ਸੀ, ਤੇ ਚਾਚਾ ਛਾਂਗਣ ਲੱਗ ਪਿਆ ਜਾਂ ਪਤਾ ਨਹੀਂ ਤਾਇਆ ਛਾਂਗਣ ਲੱਗ ਪਿਆ, ਤੇ ਭਰਾ ਦਾ ਮੁੰਡਾ ਜਾ ਕੇ ਕਹਿਣ ਲੱਗਾ ਵੀ ਤੂੰ ਇਹਨੂੰ ਛਾਂਗਣਾ, ਵੀ ਤੂੰ ਇਹਨੂੰ ਨਹੀਂ ਛਾਂਗ ਸਕਦਾ। ਚਲੋ ਜੀ ਉਹ ਕਿਤੇ ਹੁਣ ਅਗਰੈਸਿਵ ਇੰਨਾ ਸੀ, ਤੂੰ ਤੂੰ ਮੈਮੇ ਹੋਈ ਤੇ ਉਹਨੇ ਉਹ ਆਪਣਾ ਹੀ ਭਤੀਜਾ ਮਾਰ ਦਿੱਤਾ ਜਾਨੂੰ, ਜਦੋਂ ਭਤੀਜਾ ਮਾਰਿਆ ਆਪ ਜੇਲ੍ਹ 'ਚ ਟੱਬਰ ਰੁਲ ਗਿਆ, ਤੇ ਰੁੱਖ ਉੱਥੇ ਦਾ ਉੱਥੇ ਉੱਥੇ ਖਲੋਤਾ, ਤੇ ਲੜਾਈ ਕਿਹੜੀ ਗੱਲ ਤੋਂ ਹੋਈ ਵੀ ਰੁੱਖ ਅਸੀਂ ਛਾਂਗਣਾ ਤੁਸੀਂ ਨਹੀਂ ਛਾਂਗਣਾ, ਰੁੱਖ ਨੂੰ ਟਾਹਣੀਆਂ ਵੀ ਦੁਬਾਰਾ ਆ ਜਾਣੀਆਂ, ਰੁੱਖ ਵੀ ਉੱਥੇ ਦਾ ਉੱਥੇ ਹੀ ਰਹਿ ਗਿਆ, ਹੁਣ ਭਤੀਜਾ ਨਹੀਂ ਲੱਭਣਾ, ਉਹ ਨਹੀਂ ਲੱਭਣਾ। ਤੇ ਅਗਰੈਸਿਵ ਹੋ ਕੇ ਗੁੱਸੇ ਦੇ ਵਿੱਚ ਜਿਹੜਾ ਹੈ ਉਹ ਚਲਿਆ ਕਿੱਥੇ ਗਿਆ, ਜੇਲ੍ਹ ਦੇ ਵਿੱਚ ਜਾ ਕੇ ਬਹਿ ਗਿਆ, ਮਗਰ ਉਹਦਾ ਟੱਬਰ ਮਗਰੋਂ ਜਨਾਨੀ ਤੁਰੀ ਫਿਰ ਉਠਾਣਿਆਂ 'ਚ, ਉਹ ਵਿਚਾਰੀ ਦੇ ਭਾਅ ਦਾ। ਕਈ ਵਾਰ ਨਾ ਜਿਹੜੀਆਂ ਇਹੋ ਜਿਹੀਆਂ ਫੋਕੀਆਂ ਦਲੇਰੀਆਂ ਨੇ, ਇਹ ਸਾਨੂੰ ਆਪਣੇ ਬੱਚਿਆਂ ਨੂੰ ਈਵਨ ਆਪਣੇ ਆਪ ਨੂੰ ਐਜੂਕੇਟ ਕਰਨ ਦੀ ਲੋੜ ਹੈ। ਜਦੋਂ ਕਮ ਸੇ ਕਮ ਸਾਡੇ ਬੱਚੇ 17-18 ਸਾਲ ਦੇ ਹੁੰਦੇ ਨੇ, ਗੱਡੀ ਚਲਾਉਣ ਜੋਗੇ ਹੁੰਦੇ ਨੇ, ਚਾਬੀ ਦੇਣ ਤੋਂ ਪਹਿਲਾਂ ਨਾ ਗੱਡੀ ਦੀ ਉਹਨਾਂ ਨੂੰ ਇੱਕ ਗੱਲ ਸਮਝਾਇਆ ਕਰੋ ਵੀ ਤੁਸੀਂ ਜਦੋਂ ਡਰਾਈਵ ਕਰ ਰਹੇ ਹੋ, ਕੋਈ ਬੰਦਾ ਆਇਆ ਉਹਨੇ ਅੱਗੋਂ ਦੀ ਤੁਹਾਡੇ ਐਂ ਗੱਡੀ ਕੱਢ ਕੇ ਖੜੀ, ਗੁੱਸਾ ਕਰਨ ਦੀ ਲੋੜ ਨਹੀਂ ਹੈ, ਜੇ ਫਰਸਟ੍ਰੇਸ਼ਨ ਹੋਵੇ ਵੀ ਤੇ ਸੀਸਾ ਤਾਂ ਕਰਕੇ ਕੱਢ ਲਓ ਆਪਣੀ, ਉਹ ਕੀ ਪਤਾ ਕਿੱਦਾਂ ਦੀ ਉਹਦੀ ਪਰਵਰਿਸ਼ ਹੈ, ਕਿੱਦਾਂ ਦੀ ਉਹਦੀ ਪਰਵਰਿਸ਼ ਹੋਈ ਹੈ, ਅਗਲਾ ਕੀ ਪਤਾ ਕਿਹੜੀ ਪਰੇਸ਼ਾਨੀ 'ਚ ਹੈ। ਤੁਸੀਂ ਉਹਦੇ ਨਾਲ ਲੜੋਗੇ, ਗੱਡੀ ਨੁਕਸਾਨੀ ਜਾਵੇ ਕੋਈ ਗੱਲ ਨਹੀਂ, ਤੁਸੀਂ ਉਹਦੇ ਨਾਲ ਲੜ ਪਏ, ਉਹਨੇ ਕੋਈ ਤੁਹਾਡੇ ਸਿਰ 'ਚ ਮਾਰ ਦਿੱਤਾ, ਤੁਹਾਡੀ ਮੌਤ ਹੋ ਗਈ, ਅਗਲਾ ਕੀ ਪਤਾ ਕਿੱਦਾਂ ਦਾ, ਤੁਹਾਡੇ ਬੱਚੇ ਰੁਲ ਜਾਣੇ, ਤੁਹਾਡਾ ਟੱਬਰ। ਸੋ ਪਰਿਵਾਰ ਨੂੰ ਤੁਹਾਡੀ ਲੋੜ ਹੈ,
ਇਹ ਹੈ ਜਿਹੜੀਆਂ ਚੀਜ਼ਾਂ ਸਿਖਾਉਣੀਆਂ ਚਾਹੀਦੀਆਂ ਬੱਚਿਆਂ ਨੂੰ ਆਪਣੇ ਪਰਿਵਾਰਾਂ ਵਿੱਚ ਜਿਹਦੀਆਂ ਗੱਲਾਂ ਵੀ ਅਗਰੈਸ ਆਪਾਂ ਆਮ ਜਦੋਂ ਇੱਥੇ ਡਰਾਈਵਿੰਗ ਦਾ ਟੈਸਟ ਦਿੰਦੇ ਮੈਨੂੰ ਤਾਂ ਬੜੀ ਵਧੀਆ ਲੱਗਦੀ ਉਦਾਹਰਨ ਉੱਥੇ ਉਹ ਕਹਿੰਦੇ ਨੇ ਵੀ ਜੇ ਸਾਹਮਣੇ ਵਾਲਾ ਤੁਹਾਡੇ ਵੱਲ ਬੜਾ ਮਤਲਬ ਭੈੜਾ ਵੇਖ ਰਿਹਾ ਤਾਂ ਤੁਸੀਂ ਕੀ ਕਰਨਾ, ਉਹ 'ਚ ਆਪਸ਼ਨ ਹੁੰਦੇ ਨੇ ਨਾ, ਉਹਦਾ ਸਿੱਧਾ ਹੈ ਵੀ ਉਹਦੇ ਵੱਲ ਵੇਖਣਾ ਹੀ ਨਹੀਂ। ਜੇ ਤੁਸੀਂ ਉਹਦੀਆਂ ਅੱਖਾਂ 'ਚ ਅੱਖਾਂ ਇੱਦਾਂ ਮਿਲਾਓਗੇ ਤੇ ਫਿਰ ਕੰਮ ਵਧੇਗਾ, ਉਹਨੂੰ ਇਗਨੋਰ ਕਰਨਾ। ਹੁਣ ਨਿੱਕਾ ਜਿਹਾ ਜਿਹੜਾ ਇਹ ਲਾਲਚ ਸੀ, ਉਹਨੇ ਭਤੀਜਾ ਮਰਾ ਦਿੱਤਾ, ਨਿੱਕੇ ਜੇ ਲਾਲਚ ਕਰਕੇ ਉਹ ਮਾਇਆ ਜਿਹਨੇ ਸੁੱਖ ਦੇਣਾ ਸੀ ਉਹ ਕੀ ਬਣ ਗਈ, ਜ਼ਹਿਰ ਬਣ ਗਈ, ਇਹਨੂੰ ਜ਼ਹਿਰ ਕਹਿੰਦੇ ਨੇ। ਤੇ ਮਹਾਰਾਜ ਨੇ ਆਖਿਆ ਮੈਂ ਵੇਖ ਰਿਹਾ ਸਾਰਾ ਸੰਸਾਰ ਵਿਖਿਆ ਦੇ ਵਿੱਚ ਵਿਆਪਿਆ ਹੋਇਆ, ਜ਼ਹਿਰ ਦੇ ਵਿੱਚ ਐਨ ਲੱਗਾ ਹੋਇਆ। ਇਹ ਜ਼ਿੰਦਗੀ ਦੀ ਬੇੜੀ ਜਿਹੜੀ ਹੈ ਉਹ ਰੜੇ ਮੈਦਾਨ ਰੇੜਨਾ ਚਾਹੁੰਦਾ ਹੈ, ਰੜੇ ਮੈਦਾਨ ਬੇੜੀਆਂ ਕਦੀ ਨਹੀਂ ਰੇੜਦੀਆਂ, ਬੇੜੀਆਂ ਹਮੇਸ਼ਾ ਪਾਣੀ ਦੇ ਸਹਾਰੇ ਹੀ ਅੱਗੇ ਵੱਧਦੀਆਂ ਨੇ। ਪਾਣੀ ਕੌਣ ਹੈ? ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ। ਤੇ ਰੜਾ ਮੈਦਾਨ ਕੀ ਹੈ? ਉਹ ਹੈ ਮਾਇਆ, ਔਗਣ, ਬੁਰਾਈਆਂ, ਵਿਖਿਆ, ਜ਼ਹਿਰ। ਕਿੰਨੇ ਵਾਕ ਪਿਆਰੇ ਮਹਾਰਾਜ ਨੇ ਰੱਖਿਆ, ਆਖਿਆ ਵਿਖੇ ਬਨ ਫੀਕਾ। ਬਨ ਦਾ ਅਰਥ ਹੁੰਦਾ ਜੰਗਲ। ਵਿਖੇ ਬਨ ਫੀਕਾ ਤਿਆਗ ਰੀ ਸਖੀਏ। ਹੇ ਸਖੀਏ, ਹੇ ਮੇਰੀਏ ਭੈਣੇ, ਕੱਖ ਨੀ ਰੱਖਿਆ ਇਸ ਵਿਖੇ ਦੇ ਜੰਗਲ ਵਿੱਚ, ਐਵੇਂ ਨਾ ਹੱਥ ਮਾਰੋ। ਹੁਣ ਜੰਗਲ ਵਿੱਚ ਕਈ ਬੂਟੇ ਇੰਨੇ ਖਤਰਨਾਕ ਹੁੰਦੇ ਨੇ, ਤੁਸੀਂ ਖਹਿ ਵੀ ਜਾਓ ਨਾ ਉਹਦੇ ਨਾਲ ਤਾਂ ਵੀ ਸਕਿਨ ਨੂੰ ਪ੍ਰੋਬਲਮ ਹੋ ਜਾਂਦੀ। ਹੁਣ ਬੰਦੇ ਨੂੰ ਭੁੱਖ ਲੱਗੀ ਹੈ, ਕੋਈ ਫਲ ਵੇਖਣ ਨੂੰ ਬੜਾ ਮਿੱਠਾ ਏ, ਪਰ ਜੇ ਤੁਹਾਨੂੰ ਉਹਦੇ ਬਾਰੇ ਪਤਾ ਨਹੀਂ ਹੈ ਤੇ ਭੁੱਖੇ ਮਰ ਜਾਓ, ਫਲ ਨਾ ਖਾਓ। ਭੁੱਖ ਨਾਲ ਹੋ ਸਕਦਾ ਤੁਸੀਂ ਥੋੜਾ ਸਮਾਂ ਕੱਢ ਜਾਓ, ਫਲ ਖਾਓਗੇ ਤੇ ਤੁਰੰਤ ਹੀ ਮਰ ਜਾਓਗੇ। ਮਹਾਰਾਜ ਨੇ ਆਖਿਆ ਵਿਖੇ ਬਨ ਫੀਕਾ ਤਿਆਗ ਰੀ ਸਖੀਏ। ਇਹ ਚੀਜ਼ਾਂ ਮਿੱਠੀਆਂ ਲੱਗਦੀਆਂ ਨੇ ਪਰ ਇਹਨਾਂ ਨੂੰ ਤਿਆਗਣ 'ਚ ਹੀ ਭਲਾ ਹੈ। ਕਿਹਨੂੰ ਨਹੀਂ ਅਟਰੈਕਟ ਕਰਦੀ ਜੀ ਇਹ ਦੁਨੀਆ, ਕਿਹਨੂੰ ਨਹੀਂ ਕਰਦੀ? ਹਰ ਇੱਕ ਬੰਦਾ ਆਓ, ਹੁਣ ਜਿੱਦਾਂ ਦਾ ਕਈ ਵਾਰ ਔਰਾ ਜਾਂ ਜਿੱਦਾਂ ਦਾ ਮਾਹੌਲ ਸਿਰਜਿਆ ਜਾਂਦਾ, ਮੱਲੋ ਮੱਲੀ ਚੀਜ਼ਾਂ ਬੰਦੇ ਨੂੰ ਅਟਰੈਕਟ ਕਰਦੀਆਂ ਨੇ, ਮੱਲੋ ਮੱਲੀ। ਪਰ ਬਾਬੇ ਨੇ ਕਿਹਾ ਨਹੀਂ, ਇਹ ਇੱਕ ਸਤਿਗੁਰ ਦੀ ਬਾਣੀ 'ਚ ਇੱਕ ਵਾਕ ਆਉਂਦਾ ਹੈ, ਮਹਾਰਾਜ ਨੇ ਇਹਨੂੰ ਤੁਲਨਾ ਕੀਤੀ ਹੈ ਕੁਸੁੰਭ ਦੇ ਫੁੱਲ ਨਾਲ। ਜਿਹੜਾ ਕੁਸੁੰਭ ਦਾ ਫੁੱਲ ਹੁੰਦਾ ਨਾ, ਬਾਬੇ ਨੇ ਕਿਹਾ ਹਾਥ ਨਾ ਲਾਈ ਕੁਸੁੰਭੜੇ ਜਲ ਜਾਸੀ ਢੋਲਾ। ਹੁਣ ਦੋ ਫੁੱਲਾਂ ਦਾ ਮਹਾਰਾਜ ਨੇ ਜ਼ਿਕਰ ਕੀਤਾ, ਇੱਕ ਮਜੀਠ ਤੇ ਦੂਜਾ ਕੁਸੁੰਭ। ਜਿਹੜਾ ਕੁਸੁੰਭ ਹੁੰਦਾ ਨਾ, ਉਹ ਵੇਖਣ ਨੂੰ ਉਹਦੀ ਚਮਕ ਦਮਕ ਬਹੁਤ ਹੈ, ਕਈਆਂ ਦੀ ਚਮਕ ਦਮਕ ਬਹੁਤ ਹੁੰਦੀ ਹੈ, ਕੁਸੁੰਭ ਦੇ ਫੁੱਲਾਂ ਵਰਗੇ ਹੁੰਦੇ ਨੇ। ਬਾਬੇ ਨੇ ਆਖਿਆ ਜਦੋਂ ਉਸ ਕੁਸੁੰਭ ਦੇ ਫੁੱਲ ਨੂੰ ਉਂਗਲ ਲਾਈ ਤੇ ਨਾਲ ਹੀ ਫਿੱਕਾ ਪੈ ਗਿਆ, ਉਹ ਨਾਲ ਹੀ ਫੇਡ ਹੋ ਗਿਆ। ਹੁਣ ਕਈਆਂ ਦੀ ਚਮਕ ਦਮਕ ਬਹੁਤ ਹੁੰਦੀ ਹੈ, ਐਵੇਂ ਨਾ ਉਹਨਾਂ ਤੇ ਰਿਝਿਓ। ਜਦੋਂ ਤੁਸੀਂ ਉਂਗਲ ਲਾਉਣੀ ਹੈ ਤੇ ਫਿਰ ਉਹ ਫਿੱਕਾ ਪੈ ਜਾਣਾ। ਤੇ ਦੂਜੇ ਪਾਸੇ ਮਹਾਰਾਜ ਨੇ ਆਖਿਆ ਮਜੀਠ ਦਾ ਰੰਗ। ਮਜੀਠ ਦਾ ਰੰਗ ਕਿਹਨੂੰ ਆਖਿਆ? ਰੱਬ ਦੇ ਨਾਮ ਦੇ ਰੰਗ ਨੂੰ। ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੈ ਰੰਗ, ਗੁਰ ਤੁੱਠੈ ਹਰ ਰੰਗ ਚਾੜਿਆ, ਫਿਰ ਬੌੜ ਨਾ ਹੋਵੀ ਭੰਗ। ਬਾਬੇ ਨੇ ਆਖਿਆ ਉਹ ਭੰਗ ਨਹੀਂ ਹੁੰਦਾ, ਇੰਨਾ ਪੱਕਾ ਰੰਗ ਹੈ। ਇੱਕ ਜਦੋਂ ਵੀ ਮਾਇਆ ਦੇ ਰੰਗਾਂ ਦੀ ਗੱਲ ਆਵੇਗੀ, ਬਾਬੇ ਨੇ ਆਖਿਆ ਕੁਸੁੰਭ ਦਾ ਰੰਗ ਹੈ, ਚਮਕ ਪੂਰੀ ਹੈ। ਕਈ ਕੱਪੜੇ ਚਮਕਦੇ ਬੜੇ ਨੇ ਪਰ ਹੰਢਣਸਾਰ ਨਹੀਂ ਹੁੰਦੇ, ਚਮਕ ਪੂਰੀ ਹੈ ਉਹਨਾਂ ਦੀ। ਕਈ ਜੁੱਤੇ ਚਮਕਦੇ ਬਹੁਤ ਨੇ ਪਰ ਹੰਢਣਸਾਰ ਨਹੀਂ ਹਨ। ਤੇ ਅੱਜ ਮਤਲਬ ਅੱਜ ਦੇ ਸਮੇਂ ਦੇ ਵਿੱਚ ਚੀਜ਼ਾਂ ਸਾਡੇ ਸਾਹਮਣੇ ਚਮਕਾ ਕੇ ਰੱਖੀਆਂ ਜਾਂਦੀਆਂ ਨੇ। ਅੱਜ ਨੂੰ ਨਾ ਆਮ ਬੰਦਾ ਸ਼ੋਪਿੰਗ ਕਰਨ ਜਾਂਦਾ, ਤੁਸੀਂ ਕਦੀ ਨੋਟ ਕਰਿਓ ਇਸ ਗੱਲ ਨੂੰ। ਮੰਨ ਲਓ ਦੋ ਚੀਜ਼ਾਂ ਤੁਸੀਂ ਸਾਬਣ ਹੀ ਖਰੀਦਣੇ ਨੇ, ਉਹ ਜਿਹੜਾ ਲਿਕੁਇਡ ਸਾਬਣ ਆਉਂਦੇ ਤੁਸੀਂ ਉਹ ਖਰੀਦਣਾ, ਦੋ ਪਏ ਨੇ ਤੁਹਾਡੇ ਸਾਹਮਣੇ, ਦੋਵਾਂ ਦੀ ਪ੍ਰਾਈਜ਼ ਵੀ ਸੇਮ ਹੀ ਹੈ, ਦੋਵਾਂ ਦੀ ਪ੍ਰਾਈਜ਼ ਇੱਕੋ ਜਿਹੀ ਹੈ, ਪਰ ਪ੍ਰਾਈਜ਼ ਸੇਮ ਹੋਣ ਦੇ ਬਾਵਜੂਦ ਵੀ, ਅੱਛਾ ਦੋਵਾਂ ਦੇ ਵਿੱਚ ਲਿਕੁਇਡ ਵੀ ਉਹੋ ਹੀ ਹੈ, ਸਾਰਾ ਕੁਝ ਉਹੋ ਹੈ, ਤੇ ਜੇ ਦੋ ਤੁਹਾਡੇ ਸਾਹਮਣੇ ਇਹਦਾ ਚੁਆਇਸ ਹੋਵੇ ਤੇ ਬੰਦਾ ਕਿਹਨੂੰ ਚੁੱਕਦਾ ਭਲਾ? ਜਿਹਦਾ ਡੱਬਾ ਸੋਹਣਾ ਹੋਵੇ, ਜਿਹੜਾ ਵੇਖਣ ਨੂੰ ਸੋਹਣਾ ਲੱਗੇਗਾ ਨਾ, ਮੋਸਟਲੀ ਬੰਦਾ ਉਹਨੂੰ ਹੀ ਚੁੱਕੇਗਾ ਵੀ ਚਲੋ ਹੈ ਤੇ ਇੱਕੋ ਜਿਹਾ, ਚਲਾ ਬੋਤਲ ਵਾਵਾ ਘਰੇ ਪਈ ਸੋਹਣੀ। ਇਹਦਾ ਮਤਲਬ ਇਹ ਹੈ ਵੀ ਜਿਹੜੀ ਇਹ ਬਾਹਰ ਦੀ ਚੀਜ਼ ਹੈ ਇਹ ਸਾਡੀਆਂ ਅੱਖਾਂ ਨੂੰ
अट्रैक्ट करती है। अगले बिजनेसमैन बंदे सी उन्हां नूं पता है भी किदां किसे नूं लभाउणा, किदां अपने वल खिंचणा। हुण मार्केटिंग होर की हुंदी, इहो ही हुंदी है ना, लालच दे के किदां फिर कई डुबदे ने। आ जिहड़ियां उह पिरामिड स्कीमां जिहियां चलदियां ने, किन्नियां ने अपना धन उहदे विच लटाया। पिरामिड स्कीम समझदे, जिहड़ियां पिरामिड टाइप हुंदियां, इदां करके बंदे जोड़न वालियां, एक बंदा तुसीं जोड़ो, गां उहने जोड़ने, उहने उहनूं पिरामिड स्कीम कहिंदे ने। बंदे जोड़दे जोड़दे इदां ग्रुप वधाई जाओ, तुसीं उहदे कोल उहने इनकम, इदां सुपने च विखा दिंदे ने। फिर बंदा की कहिंदा, कहिंदा तेनूं इन्ने पैसे मिलने, तूं बंदा सब तो पहला अपने रिश्तेदारां भैण भरावां नूं चपाउंदा वी तेरा भी फायदा होवेगा। आपदे नूं ते विचारा चंगा ही करदा, आपदे लालच करके सारे रिश्तेदार फसा के अगले जिहड़ा सब तो सिखर ते बैठा हुंदा फायदा उहनूं ही हुंदा इकल्ले नूं, बाकी किसे नूं कोई फायदा नहीं हुंदा। पर बंदे नूं लुभा लिया गया ना, अट्रैक्ट होया। महाराज कहिंदे विखिया वी जहर वी बंदे नूं अट्रैक्ट करदा है, पर बच के नहीं, इहदा रिजल्ट फिक्का है। जिन्ना मर्जी तेनूं अट्रैक्ट करे, इहदा नतीजा कौड़ा निकलना। मिठा करके खाया कौड़ा उपजिया साध, बाबे ने आखिया मिठा करके खाधा स्वाद कौड़ा निकलिया। सो गुरदेव महाराज कहिंदे विखै बन फीका त्यागरी सखिए नाम महारस पीओ। वाहिगुरु दी विचार दा नाम दा रस पी, यह सब तो उत्तम है। नाम महारस पियो बिन रस चाखे बुढ़ गई सगली। जेड़ी इस रस नू चखदी नहीं, वह डुब जाती है, उत्तबाह हो जाती है। बिन रस चाखे बुढ़ गई सगली, सुखी न होवत जियो। वह सुखी नहीं हो सकती, उहदी जिंद विलकदी रहेगी। मान महतना सख्त ही काही, साधा दासा दासी थीओ। बाबे ने कहा मान त्याग के अहंकार त्यार के गुरु दी दासी बन जा। शेख फरीद साहब ने एक ख्याल होर बड़ा प्यारा दिता सी अपने श्लोकां विच, उन्हें आख्या फरीदा ए विस गंदलां धरियां खंड लिवाड़। आख्या जहर दियां गंदलां ने खंड नाल लबेड़ के रखियां होईयां ने सामने, एवें ना आख मिठियां ने प्यारियां ने।

ਉਜਾੜ, ਕੁਝ ਤੇ ਬਚ ਗਏ ਤੇ ਕੁਝ ਇਹਨਾਂ ਗੰਧਲਾਂ ਮਿੱਠੀਆਂ ਕਰਕੇ ਖਾਧੀਆਂ ਹੈਗੀਆਂ ਜ਼ਹਿਰ ਦੀਆਂ ਸੀ ਤੇ ਆਪਣਾ ਆਪ ਉਜਾੜ ਕੇ ਤੁਰ ਗਏ। ਤਾਂ ਤੇ ਕਬੀਰ ਸਾਹਿਬ ਨੇ ਅੱਜ ਬਖਸ਼ਿਸ਼ ਕੀਤੀ, ਉਹਨਾਂ ਆਖਿਆ ਰੇ ਨਰ, ਹੇ ਮਨੁੱਖ, ਹੇ ਬੰਦਿਆ ਖਿਆਲ ਕਰ, ਨਾਵ ਚੌੜ ਕੱਤ ਬੋੜੀ, ਆਖਿਆ ਚੌੜੇ ਥਾਂ ਉੱਤੇ ਰੜੇ ਮੈਦਾਨ ਉੱਤੇ ਨਾਵ ਨੂੰ ਰੋੜਨ ਦੀ ਕੋਸ਼ਿਸ਼ ਨਾ ਕਰ, ਡੁੱਬ ਜਾਵੇਂਗਾ, ਕੋਈ ਫਾਇਦਾ ਨਹੀਂ, ਨਾਵ ਵੀ ਭਨਾ ਪਵੇਗਾ, ਪਾਣੀ ਚ ਉਤਾਰ ਜਿੱਥੇ ਸੱਚੀ ਤਰਨਾ ਚਾਹੀਦਾ। ਹਰ ਸਿਉ ਤੋੜ, ਤੂੰ ਰੱਬ ਨਾਲੋਂ ਤੋੜੀ ਆ, ਰੱਬ ਦਰਿਆ ਹੈ, ਗੁਰੂ ਦਰਿਆ ਹੈ, ਗੁਰੂ ਸਮੁੰਦਰ ਹੈ, ਆਪਣੀ ਜ਼ਿੰਦਗੀ ਦੀ ਬੇੜੀ ਉੱਥੇ ਸੁੱਟ, ਉੱਥੇ ਲਿਆਣ ਕੇ ਸੁੱਟ ਦੇ। ਹਰ ਸਿਉ ਤੋੜ ਵਿਖਿਆ ਸੰਗ ਜੋੜੀ, ਵਿਖਿਆ ਨਾਲ ਜ਼ਹਿਰ ਵਿੱਚ ਆਪਣੀ ਬੇੜੀ ਨੂੰ ਅੱਗੇ ਵਧਾਉਣਾ ਚਾਹੁੰਦਾ, ਕਿਵੇਂ ਵੱਧ ਜਾਵੇਗੀ, ਜਿਵੇਂ ਕੋਈ ਮੱਛੀ ਨੂੰ ਦੁੱਧ ਵਿੱਚ ਰੱਖਣਾ ਚਾਹੇ, ਆਖੇ ਇਹ ਵੀ ਲਿਕੁਇਡ ਹੀ ਹੈ, ਨਹੀਂ ਮੱਛੀ ਨੇ ਪਾਣੀ ਚ ਰਹਿਣਾ, ਦੁੱਧ ਚ ਨਹੀਂ ਰਹਿਣਾ। ਪਹਿਲਾ ਬਚਨ, ਵਿਖਿਆ ਵਿਆਪਿਆ ਸਗਲ ਸੰਸਾਰ, ਬਾਬਾ ਕਬੀਰ ਸਾਹਿਬ ਕਹਿੰਦੇ ਨੇ ਸਾਰਾ ਸੰਸਾਰ ਜ਼ਹਿਰ ਵਿੱਚ ਹੀ ਵਿਆਪਿਆ ਹੋਇਆ। ਜ਼ਹਿਰ ਕਈ ਤਰ੍ਹਾਂ ਦਾ, ਵਿਚਾਰਾਂ ਦਾ ਜ਼ਹਿਰ ਹੈ, ਕਰਮ ਕਾਂਡਾਂ ਦਾ ਜ਼ਹਿਰ ਹੈ, ਰੱਬ ਨੂੰ ਛੱਡ ਕੇ ਕਿਸੇ ਹੋਰ ਨਾਲ ਜੁੜਨ ਦਾ ਜ਼ਹਿਰ ਹੈ, ਸਾਰੀਆਂ ਚੀਜ਼ਾਂ ਜ਼ਹਿਰ ਹੀ ਨੇ। ਵਿਖਿਆ ਵਿਆਪਿਆ ਸਗਲ ਸੰਸਾਰ, ਵਿਖਿਆ ਲੈ ਡੂਬੀ ਪਰਿਵਾਰ, ਵਿਖਿਆ ਟੱਬਰਾਂ ਦੇ ਟੱਬਰਾਂ ਨੂੰ ਲੈ ਕੇ ਡੁੱਬ ਜਾਂਦੀ ਹੈ। ਜ਼ਹਿਰ ਕਦੀ ਕਿਸੇ ਦਾ ਲਿਹਾਜ਼ ਕਰ ਤਾਂ ਬੱਚੇ ਦਾ ਲਿਹਾਜ਼ ਕਰੇਗਾ, ਜ਼ਹਿਰ ਤੇ ਜ਼ਹਿਰ, ਚਾਹੇ ਬੱਚੇ ਨੂੰ ਖਵਾ ਦਿਓ ਚਾਹੇ ਵੱਡੇ ਨੂੰ ਖਵਾ ਦਿਓ। ਭਗਤ ਧੰਨਾ ਜੀ ਨੂੰ ਪੁੱਛੋ ਇਹ ਜ਼ਹਿਰ ਹੈ ਕਿਹੜਾ, ਤੇ ਉਹਨਾਂ ਦਾ ਇੱਕ ਬੋਲ ਹੈ, ਉਹ ਕਹਿੰਦੇ ਨੇ ਭ੍ਰਮਤ ਫਿਰਤ ਬਹੁਤ ਜਨਮ ਬਿਲਾਨੇ, ਤਨ ਮਨ ਤਨ ਨਹੀਂ ਧੀਰੇ। ਹੁਣ ਵੇਖੋ ਜ਼ਹਿਰ ਕਿਹੜਾ, ਆਖਿਆ ਲਾਲਚ ਵੇਖ, ਜ਼ਹਿਰ ਕਿਹੜਾ ਹੁੰਦਾ ਹੈ, ਲਾਲ ਵੱਧ ਖਾਣ ਦਾ ਲਾਲਚ ਹੋਵੇ, ਕਈਆਂ ਨੂੰ ਖਾਣ ਦਾ ਲਾਲਚ ਹੁੰਦਾ, ਖਾਓ ਪਰ ਜਿੰਨੀ ਤੁਹਾਡੀ, ਜਿੰਨਾ ਸਰੀਰ ਪਚਾ ਲਵੇ। ਹੁਣ ਖਾਣ ਦਾ, ਅੱਛਾ ਘੱਟ ਖਾਣ ਵਾਲਾ ਬੰਦਾ ਅੱਜ ਤੱਕ ਕਦੀ ਨਹੀਂ ਪਛਤਾਇਆ, ਕਦੀ ਤੁਸੀਂ ਘੱਟ ਖਾਣ ਵਾਲੇ ਬੰਦੇ ਨੂੰ ਪਛਤਾਉਂਦਾ ਵੇਖਿਆ? ਜਿਹੜਾ ਜ਼ਿਆਦਾ ਖਾਵੇਗਾ ਉਹ ਪਛਤਾਵੇਗਾ, ਉਹਦਾ ਜ਼ਿਆਦਾ ਖਾ ਬੈਠਾ ਹੁਣ ਹਿੱਲਿਆ ਨਹੀਂ ਜਾਂਦਾ। ਲਾਲਚ ਬੰਦੇ ਨੂੰ ਜਿਹੜਾ ਹੈ ਉਹ ਪਛਤਾਵੇ ਲਈ ਮਜ਼ਬੂਰ ਕਰਦਾ, ਜਿਹੜਾ ਲਾਲਚੀ ਨਾ ਹੋਵੇ ਉਹਨੂੰ ਕਦੀ ਪਛਤਾਵਾ ਨਹੀਂ ਹੁੰਦਾ। ਮੈਂ ਨਹੀਂ ਕਦੀ ਵੇਖਿਆ ਵੀ ਜਿਹੜਾ ਲਾਲਚ ਨਾ ਕਰਦਾ ਹੋਵੇ ਉਹ ਕਦੀ ਪਛਤਾਵੇ ਵਿੱਚ ਹੋਵੇ, ਲਾਲਚੀ ਬੰਦਾ ਹਮੇਸ਼ਾ ਪਛਤਾਵੇ 'ਚ ਹੁੰਦਾ। ਹੁਣ ਜ਼ਹਿਰ ਹੈ ਕਿਹੜਾ, ਭਗਤ ਧੰਨਾ ਜੀ ਕਹਿਣ ਲੱਗੇ ਲਾਲਚ ਵਿਖ ਕਾਮ ਲੁਬਧ ਰਾਤਾ, ਮੇਰਾ ਮਨ ਕਾਮ ਦੇ ਜ਼ਹਿਰ ਵਿੱਚ, ਲਾਲਚ ਦੇ ਜ਼ਹਿਰ ਵਿੱਚ ਐਨ ਰਤਿਆ ਪਿਆ, ਮਨ ਵਿਸਰੇ ਪ੍ਰਭ ਹੀਰੇ, ਅਕਾਲ ਪੁਰਖ ਵਾਹਿਗੁਰੂ ਦੇ ਹੀਰਿਆਂ ਵਰਗੇ ਗੁਣ ਜੀਵਨ ਵਿੱਚੋਂ ਵਿਸਾਰ ਲੈ। ਪਰ ਕਬੀਰ ਮਾਰਗ ਮੋਤੀ ਬਿਥਰੇ, ਬਾਬਾ ਕਬੀਰ ਸਾਹਿਬ ਕਹਿੰਦੇ ਬੰਦੇ ਦੇ ਹਾਲਾਤ ਇੱਦਾਂ ਦੇ ਵੀ ਰਸਤੇ 'ਚ ਮੋਤੀ ਬਿਖਰੇ ਪਏ ਸੀ, ਅੰਧਾ ਨਿਕਸਿਓ ਆਏ, ਵੀ ਅੰਧਾ ਉੱਪਰੋਂ ਦੀ ਲੰਘ ਕੇ ਆ ਗਿਆ, ਉਹਨੇ ਮੋਤੀਆਂ ਦੀ ਉਹਨੂੰ ਸਾਰੀ ਕੋਈ ਨਹੀਂ, ਗੁਣਾਂ ਦੀ ਸਾਰੀ ਕੋਈ। ਲਾਲਚੀ ਬੰਦਾ ਅੰਨਾ ਹੋ ਜਾਂਦਾ, ਉਹਨੂੰ ਫਿਰ ਚੰਗਿਆਈ ਦੀ ਸਾਰ ਨਹੀਂ ਰਹਿੰਦੀ, ਉਹ ਤਬਾਹ, ਉਹਦਾ ਅੰਨਾ ਪਾਣੀ ਉਹਨੂੰ ਤਬਾਹ ਕਰ ਦਿੰਦਾ। ਗੁਰਦੇਵ ਨੇ ਬਖਸ਼ਿਸ਼ ਕੀਤੀ, ਵਿਖਿਆ ਲੈ ਡੂਬੀ ਪਰਿਵਾਰ, ਵਿਖਿਆ ਜ਼ਹਿਰ ਪਰਿਵਾਰਾਂ ਦੇ ਪਰਿਵਾਰ, ਟੱਬਰਾਂ ਦੇ ਟੱਬਰਾਂ ਨੂੰ ਲੈ ਕੇ ਡੁੱਬ ਜਾਂਦਾ। ਅਗਲਾ ਬੋਲ, ਸੁਰ ਨਰ ਦਾਦੇ ਲਾਗੀ ਆਗ। ਹੁਣ ਇਸ ਜ਼ਹਿਰ ਨੇ ਕੀ ਕੀਤਾ, ਬਾਬਾ ਜੀ ਕਹਿੰਦੇ ਨੇ ਵੀ ਇਸ ਜ਼ਹਿਰ ਦੀ ਅੱਗ ਵਿੱਚ ਭਾਵੇਂ ਕੋਈ ਬੰਦਾ ਸੀ ਭਾਵੇਂ ਕੋਈ ਦੇਵਤਾ ਸੀ, ਸਾਰਿਆਂ ਨੂੰ ਹੀ ਅੱਗ ਲੱਗੀ ਹੋਈ ਹੈ। ਸੁਰ ਨਰ ਦਾਦੇ, ਸੁਰ ਕਹਿੰਦੇ ਨੇ ਜੀ ਦੇਵਤਿਆਂ ਨੂੰ, ਨਰ ਕਹਿੰਦੇ ਨੇ ਮਨੁੱਖਾਂ ਨੂੰ। ਸੁਰ ਨਰ ਦਾਦੇ, ਦਾਦੇ ਦਾ ਅਰਥ ਹੈ ਸੜ ਗਏ, ਜਿਵੇਂ ਬਾਬਾ ਕਬੀਰ ਸਾਹਿਬ ਨੇ ਆਖਿਆ ਨਾ, ਕਬੀਰ ਕੰਚਨ ਕੇ ਕੁੰਡਲ ਬਣੇ, ਉੱਪਰ ਲਾਲ ਜੜਾਓ, ਕਿਸੇ ਨੇ ਸੋਨੇ ਦੇ ਕੁੰਡਲ ਬਣਾ ਕੇ ਉੱਪਰ ਲਾਲ ਮੋਤੀ ਜੜੇ ਹੋਣ, ਇਹਨਾਂ ਬਾਹਰੋਂ ਕੀਮਤੀ ਹੋਵੇ ਉਹ, ਇਹਨਾਂ ਕੀਮਤੀ। ਕਬੀਰ ਕੰਚਨ ਕੇ ਕੁੰਡਲ ਬਣੇ, ਕਈਆਂ ਦਾ ਜੀਵਨ ਸੋਨੇ ਵਰਗਾ ਹੁੰਦਾ, ਬਾਹਰੋਂ ਵੇਖਣ ਨੂੰ ਸੋਨੇ ਵਰਗਾ। ਕੁੰਡਲ ਕਿਹਨੂੰ ਕਹਿੰਦੇ ਨੇ, ਜਿਹੜੇ ਗਲ ਵਿੱਚ ਨਹੀਂ ਪਾਉਂਦੇ ਕੁੰਡਲ,
ਉੱਪਰ ਲਾਲ ਜੜਾ ਉਹ ਉੱਪਰ ਲਾਲ ਲਾਲ ਕਹਿੰਦੇ ਨੇ ਜਿਵੇਂ ਮਹਿੰਗੇ ਪੱਥਰ ਹੀਰੇ ਮੋਤੀ ਉੱਤੇ ਲਾਲ ਜੜ ਦਿਓ। ਕਈ ਕਈ ਬਾਹਰੋਂ ਇੱਦਾਂ ਦੇ ਲੱਗਦੇ ਨੇ ਵੇਖਣ ਨੂੰ ਸੋਨੇ ਵਰਗੇ ਉੱਤੇ ਲਾਲ ਜੜੇ ਹੋਏ ਨੇ। ਤੇ ਬਾਬੇ ਕਬੀਰ ਸਾਹਿਬ ਜੀ ਤੁਹਾਨੂੰ ਕਿਹੜੇ ਨਜ਼ਰ ਆਉਂਦੇ ਨੇ? ਉਹਨਾਂ ਆਖਿਆ ਦੀਸੈ ਦਾਧੇ ਕਾਣ ਜਿਉ, ਆਖਿਆ ਲੱਗਦੇ ਇੱਦਾਂ ਨੇ ਜਿਵੇਂ ਸੋਨੇ ਦੇ ਕੁੰਡਲ ਹੋਣ ਉੱਤੇ ਹੀਰੇ ਮੋਤੀ ਜੜੇ ਹੋਣ, ਪਰ ਜੇ ਉਹਨਾਂ ਦੇ ਮਨ ਵਿੱਚ ਖੁਦਾ ਦਾ ਰੱਬ ਦਾ ਖੌਫ ਨਹੀਂ ਨਾ ਹੈਗਾ, ਜੇ ਰੱਬ ਦੀ ਭੈ ਭਾਵਨੀ ਨਹੀਂ ਹੈਗੀ, ਗੁਰੂ ਦੀ ਵਿਚਾਰ ਨਹੀਂ ਹੈਗੀ, ਤੇ ਇਹ ਸੋਨੇ ਵਰਗੇ ਕੁੰਡਲਾਂ ਵਾਲੇ ਨਜ਼ਰ ਆਉਣ ਵਾਲੇ ਸੜੇ ਹੋਏ ਕਾਨਿਆਂ ਵਰਗੇ ਨੇ। ਦੀਸੇ ਦਾਧੇ ਕਾਨ ਜਿਉ ਜਿਨ ਮਨ ਨਾਹੀ ਨਾਉ, ਜਿਨ੍ਹਾਂ ਦੇ ਮਨ ਵਿੱਚ ਰੱਬ ਦਾ ਨਾਂ ਨਹੀਂ ਨਾ, ਹੁਣ ਬਾਹਰੋਂ ਚਮਕ ਦਮਕ ਪੂਰੀ ਹੈ ਪਰ ਅੰਦਰੋਂ ਸੜੇ ਫਿਰਦੇ ਨੇ। ਧੰਨ ਗੁਰੂ ਨਾਨਕ ਸਾਹਿਬ ਦਾ ਬੋਲ ਪੜੋ, ਉਹਨਾਂ ਆਖਿਆ ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ, ਵੀ ਕੋਈ ਕੋਠਾ ਹੋਵੇ ਕੋਈ ਘਰ ਹੋਵੇ ਬਾਹਰੋਂ ਤੇ ਐਨ ਪੂਰਾ ਲਿੰਬਿਆ ਪੋਚਿਆ ਹੋਵੇ ਤੇ ਅੰਦਰ ਵੜੇਦਿਆਂ ਹੀ ਪਤਾ ਲੱਗੇ ਨਹੀਂ ਹੈ ਨੀ ਕੱਖ ਵੀ। ਹੁਣ ਬਾਹਰੋਂ ਬੰਦੇ ਦੀ ਜ਼ਿੰਦਗੀ ਬੜੀ ਲਿੰਬੀ ਪੋਚੀ ਹੈ, ਅਸੀਂ ਐਵੇਂ ਹੀ ਕਈ ਵਾਰ ਦੁਖੀ ਹੋਈ ਜਾਂਦੇ, ਬਾਹਰੋਂ ਹੀ ਲਿੰਬੇ ਪੋਚੇ ਨੇ, ਤੁਸੀਂ ਅੰਦਰ ਵੜ ਕੇ ਵੇਖੋ ਤੁਹਾਨੂੰ ਅਸਲੀਅਤ ਪਤਾ ਲੱਗ ਜਾਵੇਗੀ। ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ, ਬਾਬੇ ਨੇ ਕਿਹਾ ਢੱਠੀਆਂ ਕੰਮ ਨਾ ਆਵਣੀ, ਵਿੱਚੋਂ ਸੱਖਣੀਆਂ, ਵਿੱਚੋਂ ਸੱਖਣੀਆਂ ਨੇ ਨਾ, ਅੰਦਰ ਕੱਖ ਨਹੀਂ ਹੈ, ਬਾਹਰ ਹੀ ਹੈ, ਬਾਹਰ ਹੀ ਫੁੰਕਾਰੇ ਮਾਰਦੇ ਨੇ, ਬਾਹਰੋਂ ਹੀ ਵੇਖਣ ਨੂੰ ਚੰਗੇ ਲੱਗਦੇ ਨੇ, ਅਸੀਂ ਐਵੇਂ ਕਈ ਰਾਮ ਦਾ ਖੂਨ ਸਾੜਦੇ ਰਹੇ। ਸੋ ਸਤਿਗੁਰ ਨੇ ਆਖਿਆ ਅਸਲ ਵਿੱਚ ਜਿਨ੍ਹਾਂ ਦੇ ਅੰਦਰ ਰੱਬ ਦਾ ਨਾਂ ਹੁੰਦਾ ਹੈ ਉਹ ਹੀ ਸਾਰਥਕ ਹੁੰਦਾ, ਉਹ ਫਿਰ ਬਾਹਰੋਂ ਭਾਵੇਂ ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਬਾਹਰੋਂ ਫਿਰ ਉਹ ਜਿੱਦਾਂ ਦੇ ਮਰਜ਼ੀ ਹੋਣੇ ਉਹ ਨਹੀਂ ਮੈਟਰ ਕਰਦੀ ਗੱਲ, ਉਹਨਾਂ ਦੇ ਅੰਦਰ ਵੀ ਰੱਬ ਦਾ ਨਾਂ ਵੱਸਦਾ ਤੇ ਇੱਕ ਬਾਹਰ ਦਾ ਵਿਖਾਵਾ ਏ, ਅੰਦਰ ਕੱਖ ਵੀ ਨਹੀਂ। ਸੋ ਬਾਬੇ ਨੇ ਅਖੀਰਲੀ ਪੰਕਤੀ ਵਿੱਚ ਆਖਿਆ ਵੀ ਸੁਰ ਨਰ ਦਾਧੇ ਲਾਗੀ ਆਗ, ਵੀ ਇਹ ਅੱਗ ਸਾਰਿਆਂ ਨੂੰ ਲੱਗੀ ਹੋਈ ਹੈ, ਤ੍ਰਿਸ਼ਨਾ ਦੀ ਨਿਕਟ ਨੀਰ ਨੇੜੇ ਹੀ ਪਾਣੀ ਹੈ, ਪਸ ਪੀਵਸ ਨਾ ਝਾਗ। ਬਾਬੇ ਨੇ ਕਿਹਾ ਪੀਂਦਾ ਤੇ ਕੀ ਹੈ, ਝਾਕਦਾ ਵੀ ਨਹੀਂ ਉਧਰ ਨੂੰ, ਅੱਗ ਲੱਗੀ ਹੈ ਨੇੜੇ ਪਾਣੀ ਹੈ, ਪੀਣਾ ਤੇ ਕੀ ਝਾਕ ਹੀ ਲਾ ਵੇਖ ਹੀ ਲਾ ਹੈਗਾ ਏ। ਚੇਤਤ ਚੇਤਤ ਨਿਕਸਿਓ ਨੀਰ ਸੋ ਜਲ ਨਿਰਮਲ ਕਥਤ ਕਬੀਰ। ਬਾਬਾ ਜੀ ਕਹਿੰਦੇ ਨੇ ਵੀ ਮੈਂ ਉਸ ਰੱਬ ਨੂੰ ਯਾਦ ਕਰਦਿਆਂ ਕਰਦਿਆਂ ਜਿਹੜੀ ਉਹਦੀ ਯਾਦ ਵਿੱਚੋਂ ਜਿਹੜਾ ਨੀਰ ਨਿਕਲਿਆ ਉਹਦੇ ਨਾਲ ਮੈਂ ਆਪਣੇ ਅੰਦਰ ਦੀ ਅੱਗ ਨੂੰ ਬੁਝਾ ਲਿਆ। ਸੋ ਗੁਰੂ ਕਿਰਪਾ ਕਰੇ ਰੱਬੀ ਸਿਮਰਨ ਉਹਦੀ ਯਾਦ ਵਿੱਚੋਂ ਨਿਕਲ ਕੇ ਬੰਦਾ ਆਪਣੇ ਅੰਦਰ ਦੀ ਤ੍ਰਿਸ਼ਨਾ ਦੀ ਅੱਗ ਨੂੰ ਬੁਝਾ ਕੇ ਸੁਖੀ ਹੋ ਸਕਦਾ। ਸਭਨਾਂ ਦਾ ਧੰਨਵਾਦ। ਆਓ ਅਗਲੇ ਸਮੇਂ ਲਈ ਭਾਈ ਦਿਲਬਾਗ ਸਿੰਘ ਹੋਣਾ ਦੇ ਜਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ। ਇਹ ਸਨ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲਿਆਂ ਦਾ ਜਥਾ, ਜੋ ਆਪ ਜੀ ਨੂੰ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕਰਾ ਰਿਹਾ ਸੀ। ਜਥਾ ਸਵੇਰੇ ਸ਼ਾਮ ਗੁਰੂ ਘਰ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰ ਦੀ ਪਾਵਨ ਬਾਣੀ ਦੇ ਕੀਰਤਨ ਆਪ ਜੀ ਨੂੰ ਸਰਵਣ ਕਰਾਉਂਦਾ ਹੈ। ਸੋ ਹੁਣ ਸਮਾਂ ਹੈ ਢਾਡੀ ਵਾਰਾਂ ਅਤੇ ਇਤਿਹਾਸ ਦਾ। ਭਾਈ ਬਲਬੀਰ ਸਿੰਘ ਜੀ ਬਿਹਾਰੀਪੁਰ ਵਾਲਿਆਂ ਦਾ ਜਥਾ ਆਪ ਜੀ ਨੂੰ ਢਾਡੀ ਵਾਰਾਂ ਇਤਿਹਾਸ ਸਰਵਣ ਕਰਾਵੇਗਾ। ਉਸ ਤੋਂ ਪਹਿਲਾਂ ਇੱਕ ਦੋ ਜ਼ਰੂਰੀ ਬੇਨਤੀਆਂ ਨੇ। ਸਤਸੰਗਤ ਜੀ, ਅੱਖਾਂ ਦਾ ਚੈੱਕਅਪ ਕੈਂਪ 14 ਜੂਨ ਨੂੰ ਦਿਨ ਐਤਵਾਰ 12 ਵਜੇ ਤੋਂ ਲੈ ਕੇ 4 ਵਜੇ ਤੱਕ ਲੱਗੇਗਾ। ਸੋ ਜਿਸ ਵੀ ਮਾਈ ਭਾਈ ਨੇ ਆਪਣੀ ਅੱਖਾਂ ਦਾ ਚੈੱਕਅਪ ਕਰਾਉਣਾ ਹੋਵੇ ਉਹ ਆਪ ਜੀ ਕਰਵਾ ਸਕਦੇ ਹੋ। ਗੁਰਦੁਆਰਾ ਸਾਹਿਬ ਦੇ ਬਾਹਰ ਜਿਹੜਾ ਘਰ ਹੈ ਉੱਥੇ ਉਹ ਚੈੱਕਅਪ ਕੈਂਪ ਜਿਹੜਾ ਹੈ ਉਹ ਲੱਗੇਗਾ। ਇਹਦੇ ਨਾਲ ਹੀ ਕੀਰਤਨ ਦੀਆਂ ਕਲਾਸਾਂ ਹਰ ਬੁੱਧਵਾਰ ਨੂੰ ਸ਼ਾਮ 6 ਤੋਂ 7 ਵਜੇ ਤੱਕ ਲੱਗਦੀਆਂ ਨੇ। ਅੱਜ ਸ਼ੁੱਕਰਵਾਰ ਹੈ, ਸ਼ਾਮਾਂ ਨੂੰ 6 ਵਜੇ ਦਸਤਾਰ ਸਿਖਲਾਈ ਲਈ ਵੀਰ ਇੱਥੇ ਆਉਂਦੇ ਨੇ। ਉਹ ਬੱਚਿਆਂ ਨੂੰ ਜਾਂ ਜਿਹੜਾ ਵੀ ਸਿੰਘ ਦਸਤਾਰ ਸਿੱਖਣੀ ਚਾਹੁੰਦਾ ਹੋਵੇ ਫਰੀ ਆਫ ਕੋਸਟ ਉਹ ਇਹ ਸੇਵਾ ਨਿਭਾਉਂਦੇ ਨੇ। ਇਹਦੇ ਨਾਲ ਹੀ ਸ਼ੁੱਕਰਵਾਰ ਨੂੰ 10 ਵਜੇ ਤੋਂ 12 ਵਜੇ ਤੱਕ ਟੈਕਸ ਦੇ ਫਾਰਮ ਜਿਹੜੇ ਨੇ ਜਾਂ ਬੱਸ ਪਾਸ ਉਹ ਬਣਾਏ ਜਾਂਦੇ ਨੇ। ਸੋ ਆਪ ਜੀ ਇਸ ਸੇਵਾ ਦਾ ਵੀ ਲਾਭ ਉਠਾ ਸਕਦੇ ਹੋ। ਅੱਜ ਵੱਖ ਵੱਖ ਨਗਰਾਂ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਜਿਹੜੇ ਨੇ ਉਹ ਪ੍ਰਾਰੰਭ ਹੋਏ ਨੇ। ਸਾਹਨੇਵਾਲ ਕਲਾਂ ਅਤੇ ਖੁਰਦ ਦੀਆਂ ਸੰਗਤਾਂ ਵੱਲੋਂ ਇਸੇ ਤਰ੍ਹਾਂ ਹੋਰ ਨਗਰ ਹੈ, ਮੈਨੂੰ ਥੋੜ੍ਹਾ ਜਿਹਾ ਨਾਂ ਉਹਨਾਂ ਦਾ ਵਿਸਰ ਗਿਆ, ਸੋ ਉਹਦੇ ਲਈ ਖਿਮਾ ਚਾਹੁੰਦਾ। ਇੱਦਾਂ ਹੀ ਸੇਵਕ ਪਰਿਵਾਰ ਜਿਹੜਾ ਹੈ ਉਹਦੇ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਨੇ। ਸੋ ਆਪ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨੇ। ਆਓ ਸਰਵਣ ਕਰੋ ਭਾਈ ਬਲਬੀਰ ਸਿੰਘ ਬਿਹਾਰੀਪੁਰ ਵਾਲਿਆਂ ਦੇ ਜਥੇ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ولی کل عالم صاحب صحابہ زور انور سرور کائنات فخر مزداد دساں پادشاہیاں جی دے آتمک سروپ جوت موجودہ گرگدی دے مالک حاضرہ حضور زہرا ظہور سرب کلا بھرپور جگو جگ اٹل میرے پوجے محرم میرے روحانی تے جسمانی رستیاں دے رہنما پاک مسیحا ربی رحمت صاحب شری گرو گرنتھ صاحب جی دے پاون پوتر دربار اندر جڑ بیٹھی گرو پیاری گرو سواری سا سنگت جی اپنی رسناواں نو کرو پوتر من نو لیاؤ چڑھدیاں کلا وچ اتے گج وج کے فتح بلاؤ آکھو جی واہے گرو جی کا خالصہ واہے گرو جی کی فتح تہاڈا ساریاں دا بہت بہت دھنواد دین دنی دے مالک تانوں گرو گرنتھ صاحب جی مہاراج جی دے اس سونے دربار دے اندر تسی اپنے جیون دیاں کڑیاں نو لیکھے وچ لاؤن واسطے آئے ہو داتا جی کرپا کرن تہاڈی تے ساڈی حاضری اپنے چرناں چ پروان کرن اپنے دروں گھروں گرسکھی جیون نام دان دیاں داتاں بخشن تے ایک سب تو وڈی دات آپاں گرو پیاریو نت منگدے آں اور منگیا وی کریے وہ ہے تندرستی دی دات جے تندرستی ہے نا تد ای سارے کارج ہو سکدے آ گرو گھر دیا سیواواں تد ہی ہو سکدیاں لنگراں وچ برتناں دی سیوا تا ہی کر سکدے آ نا پرشادے تد ہی پک سکدے آ جے ستگرو کرپا کرن سانوں تندرستی دی دات بخشن تے ایتھے سونے دربار دے اندر وی تد ہی آپاں سمادھیاں لا کے بیٹھ سکدے آ جے شریر تندرست ہوے تاں سو ستگر کرپا کرن تسی دیوتیاں وانگ گرو دربار دے وچ بیٹھے ہو گرو مہاراج سب نو تندرستی دیاں داتاں بخشن اور اے بل بخش دے رہن کہ جدوں وی فرشت ملدی ہے داتا اسی دنیا دے رجھیویاں چوں اپنے آپ نو وکھ کر کے تیرے چرناں دے وچ آون دا اپرالہ کر دے رہیے اے رحمتاں تسی کرنی آ تو مہربان ستگرو ترٹ جاندے نے ساڈے اتے جدوں اسی ایداں دیاں ارداساں ستگراں دے چرناں وچ آ کے کرنے آؤ آپاں لڑی وار اتہاس تہاڈے نال سانجھا کرن دا یتن کردے ہاں آپاں کل بینتی کیتی سی کہ سکھ راج کیویں بنیا تے سکھ راج کیویں گیا وہ آپاں تہاڈے نال اس اتہاس نوں لے کے آن دا یتن کر رہے ہاں اور سنگتاں بڑے پیار دے نال سرون کردیاں اور بہت سارا مان بھی کردیاں سکھ راج کیویں بنیا جس اسی سکھ راج دی گل کرتے ہیں یہ مطلب سکھ راج بنیا سی پہلا ہے نہیں سی سکھ جدوں سکھاں دا آغاز ہوندا سکھی دا آغاز ہوندا ہے ادو سکھ راج نہیں سی پر سکھ راج سکھی دی آمد تو بعد ہویا تے اے کیویں بنیا ساڈے یودھیاں نے کیویں انہاں دے سکھی واسطے سر لائے کیویں قربانیاں دتیاں اے اتہاس ولکھن اتہاس آپ سکھ سنگتاں دے نال سانجھا کرن دا یتن کرانگے اور تواڈے والوں چنگا رسپانس مل رہا واہگرو کرپا کرے اور تواڈا پیار بنیا رہے تادی کوئی بلارا پرچارک تادی کوئی گاؤن والے ڈھاڈی سجن تادی اپنے دلوں تواڈے نال اتہاس دیاں اے گھٹناواں نوں سانجھیاں کر سکدا ہے جے چنگا تواڈے والوں ہنگارا ملدا ہوئے سن والے چنگے سروتے سامنے بیٹھے ہون تے گرو پیارے تا دی آنند بجدا ہوندا تے جے سننے والا کوئی نہ ہوئے تے سناونا کینو ہوندا کہر وی اپنے ورک ڈے چلدے آ ویکینڈ تے سنگتاں تھوڑا زیادہ ہوندیاں تے ہن گرو پیارے ونڈویں گرو گھراں دے وچ اسے اداں ہی سنگت آندی ہے سو گرو مہاراج کرپا کرن جن نے تسی آئے ہو ست گرو کرپا کرن بھلا کر ہوے تہاڈا ساریاں دا اور آؤ آپاں اتہاس دی لڑی نال جوڑن دا یتن کریے بابا بندہ سنگھ بہادر جدو کلگیاں والے پاتشاہ نے نندیڑ دی دھرتی دے اتے اس مادھو داس نو امرت چھکا کے کھنڈے دی پول دے کے تے نال آکھ دتا سی بندہ سنگھ آ ہن کندراں وچ لکیا ہویا گزارا نہیں ہونا کتے نکل ایتھوں ایتھے پنچ بٹی تے مندرہ چو نکل کے پنجاب وال کتے چاتی مار کے دیکھ اوتھے کی گزریا اوتھے کی بیت رہی ہے اوتھے چھوٹے چھوٹے مسوم جنداں دے خون انجائیں ڈل رہے نے اوتھے برد عورتاں ساڈی ماں 80-82 سال دی ٹھنڈے برج دے وچ
ਆ ਕਾਰਨ ਬਿਨਾਂ ਕਾਰਨ ਜ਼ਾਲਮਾਂ ਨੇ ਸ਼ਹੀਦ ਕਰਤਾ। ਕਹਿੰਦੇ ਅਸੀਂ ਆਪਣੀ ਇਕੱਲੀ ਮਾਂ ਦੀ ਗੱਲ ਨਹੀਂ ਕਰਦੇ, ਹੋਰ ਭਾਰਤ ਵਾਸੀਆਂ ਦੀਆਂ ਮਾਤਾਵਾਂ ਦਾ ਖੂਨ ਅਜਾਈ ਡੁੱਲ ਰਿਹਾ, ਔਰ ਸੂਰਮਾ ਬਣ ਕੇ ਯੋਧਾ ਬਣ ਕੇ ਜਾ ਪੰਜਾਬ ਦੀ ਧਰਤੀ ਵੱਲ ਨੂੰ ਔਰ ਬਦਲਾ ਲੈ ਇਸ ਸਾਰੇ ਚੀਜ਼ ਦਾ। ਔਰ ਮਾਧੋ ਦਾਸ ਵੈਰਾਗੀ ਇੱਕ ਸਾਧੂ ਜਿਹੜਾ ਕੁਝ ਦਿਨ ਪਹਿਲਾਂ ਗੁਰਦੇਵ ਪਾਤਸ਼ਾਹ ਵੱਲੋਂ ਜਦੋਂ ਬੱਕਰੇ ਝਟਕਾਏ ਗਏ ਸੀ ਨਾ ਦਰਬਾਰ ਵਿੱਚ, ਤੇ ਕੰਬ ਉੱਠਿਆ ਸੀ, ਕੰਬ ਉੱਠਿਆ, ਕਹਿੰਦਾ ਮਹਾਰਾਜ ਮੇਰਾ ਤੁਸੀਂ ਆਸ਼ਰਮ ਪਿੱਟ ਕੇ ਰੱਖ ਦਿੱਤਾ, ਤੁਸੀਂ ਖੂਨ ਡੋਲ ਦਿੱਤਾ ਹੈ। ਤੇ ਸਤਿਗੁਰਾਂ ਨੇ ਫਿਰ ਇੱਥੇ ਇੱਕ ਤੀਰ ਮਾਰਿਆ ਇਹਦੇ ਦਿਲ ਦੇ ਉੱਤੇ, ਕਹਿੰਦੇ ਮਾਧੋ ਦਾਸ ਕਿਹੜੇ ਖੂਨ ਦੀ ਗੱਲ ਕਰਦਾ ਹੈ, ਅੱਜ ਇਸ ਹਿੰਦੁਸਤਾਨ ਦੀ ਏਡੀ ਵੱਡੀ ਧਰਤੀ ਤੇ ਅੱਜ ਚੱਪਕ ਤੇਰਾ ਆਸਣ ਹੈ ਨਾ, ਅੱਜ ਚੱਪਕ ਤੇਰਾ ਡੇਰਾ ਬਣਿਆ ਹੋਇਆ, ਤੂੰ ਇਹਦੀ ਗੱਲ ਕਰਦਾ ਹੈ, ਪਰ ਸਾਰੇ ਹਿੰਦੁਸਤਾਨ ਦੇ ਵਿੱਚ ਕਿਤੇ ਕਿਤੇ ਮਜ਼ਲੂਮਾਂ ਦਾ ਖੂਨ ਡੁੱਲ ਰਿਹਾ, ਕਦੀ ਉਹਦੇ ਵੱਲ ਤੇਰਾ ਧਿਆਨ ਗਿਆ ਈਓ? ਸਿਰ ਤੋਂ ਲੈ ਕੇ ਪੈਰਾਂ ਤੱਕ ਹਿੱਲ ਗਿਆ, ਹੈ ਮਹਾਰਾਜ ਮੈਂ ਤੇ ਸੋਚਿਆ ਹੀ ਨਹੀਂ ਇਸ ਬਾਰੇ ਵੀ। ਕਹਿੰਦੇ ਹਾਂ ਸੋਚ ਕੇ ਦੇਖ ਕਿ ਇਸ ਵੇਲੇ ਨਿਹੱਥੇ ਬੇਗੁਨਾਹ ਲੋਕਾਂ ਦੇ ਉੱਤੇ ਕਿਵੇਂ ਅਤਿਆਚਾਰ ਹੋ ਰਿਹਾ, ਮਹਾਰਾਜ ਕੀ ਹੁਕਮ ਹੈ? ਕਹਿੰਦੇ ਤਲਵਾਰ ਉਠਾ, ਜਿਹੜਾ ਕਦੀ ਤੂੰ ਤੀਰ ਕਮਾਨ ਤੋੜਿਆ ਸੀ ਨਾ ਉਹਨੂੰ ਦੁਬਾਰਾ ਫਿਰ ਆਪਣੇ ਮੋਢੇ ਦੇ ਉੱਤੇ ਲੈ ਕੇ ਆ, ਤੇਰਾ ਸ਼ਿਕਾਰੀ ਸੁਭਾਅ ਹੈ, ਤੂੰ ਆਪਣੇ ਸੁਭਾਅ ਮੁਤਾਬਕ ਅੱਗੇ ਤੂੰ ਨਿਰਦੋਸ਼ ਜਾਨਵਰਾਂ ਦਾ ਸ਼ਿਕਾਰ ਕਰਿਆ ਕਰਦਾ ਸੀ ਤੇ ਹੁਣ ਤੂੰ ਉਹਨਾਂ ਜ਼ਾਲਮਾਂ ਦਾ ਸ਼ਿਕਾਰ ਕਰਿਆ ਕਰਨਾ ਜਿਹੜੇ ਮਾਸੂਮਾਂ ਦਾ ਬੇਕਾਰਨ ਖੂਨ ਡੋਲ ਰਹੇ ਨੇ, ਔਰ ਸ਼ਿਕਾਰੀ ਵਰਗਾ ਸੁਭਾਅ ਬਣਾ ਕੇ ਰੱਖ ਤੂੰ ਸ਼ਿਕਾਰ ਖੇਡਣਾ, ਅੱਗੇ ਵਾਲਾ ਸ਼ਿਕਾਰ ਜਾਨਵਰਾਂ ਦਾ ਸ਼ਿਕਾਰ ਛੱਡ ਕੇ ਹੁਣ ਪਾਪੀਆਂ ਦਾ ਸ਼ਿਕਾਰ ਕਰਿਆ ਕਰੀ ਜਾਂ ਪੰਜਾਬ ਦੀ ਧਰਤੀ ਦੇ ਉੱਤੇ। ਗੁਰੂ ਮਹਾਰਾਜ ਜੀ ਨੇ ਪੰਜ ਤੀਰ ਦਿੱਤੇ ਨੇ, ਪੰਜ ਪਿਆਰੇ ਦਿੱਤੇ ਨੇ, ਬਾਬਾ ਵਿਨੋਦ ਸਿੰਘ, ਬਾਬਾ ਬਾਜ ਸਿੰਘ, ਭਾਈ ਕਾਨ ਸਿੰਘ, ਰਾਮ ਸਿੰਘ ਤੇ ਭਾਈ ਦਇਆ ਸਿੰਘ। ਇਹ ਦਇਆ ਸਿੰਘ ਜਿਹੜੇ ਪੰਜ ਪਿਆਰਿਆਂ ਵਾਲੇ ਉਹ ਨੇਗੇ, ਇਹ ਵੱਖਰੇ, ਇਹ ਦਇਆ ਸਿੰਘ ਹੋਰ ਨੇ। ਸੋ ਇਹ ਪੰਜ ਸਿੰਘ ਦੇ ਦਿੱਤੇ, ਪੰਜ ਪਿਆਰੇ ਨਾਲ ਦਿੱਤੇ ਨੇ ਤੇ ਨਾਲ 20 ਸਿੰਘ ਹੋਰ ਦਿੱਤੇ ਨੇ, ਪੰਚੀਆਂ ਦਾ ਜਥਾ ਲੈ ਕੇ। ਹੁਣ ਗੁਰੂ ਪਿਆਰਿਓ ਸੋਚਣ ਵਾਲੀ ਗੱਲ ਹੈ, ਇੱਕ ਸਾਧ ਐਸ਼ੋ ਆਰਾਮ ਦੀ ਜ਼ਿੰਦਗੀ ਜੀਣ ਵਾਲਾ, ਬੜਾ ਸੋਹਣਾ ਡੇਰਾ ਬਣਿਆ ਹੋਇਆ ਉਹਦਾ, ਔਰ ਗੁਰੂ ਪਿਆਰਿਓ ਚੜਾਵੇ ਚੜਾਉਣ ਵਾਲਿਆਂ ਦਾ ਕੋਈ ਉੱਥੇ ਘਾਟਾ ਨਹੀਂ ਸੀ, ਮੱਥਾ ਟੇਕਣ ਵਾਲਿਆਂ ਦਾ ਕੋਈ ਘਾਟਾ ਨਹੀਂ ਸੀ, ਪੂਰੀ VVIP ਜ਼ਿੰਦਗੀ ਜੀ ਰਿਹਾ ਸੀ, ਪੂਰੀ ਫੁੱਲ ਉਹਨੂੰ ਫੈਸਿਲਿਟੀ ਸੀ। ਤੇ ਸਤਸੰਗ ਜੀ ਜਦੋਂ ਅਣਖ ਦਾ ਤੀਰ ਵੱਜਾ ਨਾ ਉਦੋਂ ਸਭ ਕੁਝ ਇਹ ਜ਼ਿੰਦਗੀ ਐਸ਼ੋ ਆਰਾਮ ਦੀ ਜ਼ਿੰਦਗੀ ਛੱਡ ਕੇ ਤੇ ਮਰਨ ਵਾਸਤੇ ਤਿਆਰ ਹੋ ਜਾਂਦਾ ਕਲਗੀਆਂਵਾਲ ਪਾਤਸ਼ਾਹ ਦੇ ਇੱਕ ਵਚਨ ਦੇ ਉੱਤੇ। ਇਹ ਆਪਾਂ ਉਸ ਸਾਧ ਦੀ ਗੱਲ ਕਰਦੇ ਹਾਂ ਐਸ਼ੋ ਆਰਾਮ ਦੀ ਜ਼ਿੰਦਗੀ ਛੱਡ ਕੇ ਮਰਨ ਵਾਸਤੇ ਤਿਆਰ ਹੋ ਗਿਆ। ਤੇ ਅੱਜ ਪੰਜਾਬ ਦੇ ਸਾਧਾਂ ਵੱਲ ਜਦੋਂ ਦੇਖੀਏ, ਗੁਰੂ ਪਿਆਰਿਓ ਇਹਨਾਂ ਦਾ ਕਿਉਂ ਨਹੀਂ ਇੱਦਾਂ ਕਿਤੇ ਮਨ ਡੋਲਦਾ ਵੀ ਪੰਜਾਬ ਦੀ ਧਰਤੀ ਦੇ ਉੱਤੇ ਨਿਹੱਥਿਆਂ ਲੋਕਾਂ ਦੇ ਉੱਤੇ, ਮਜ਼ਲੂਮ ਲੋਕਾਂ ਦੇ ਉੱਤੇ ਕੀ ਅੱਜ ਅਤਿਆਚਾਰ ਨਹੀਂ ਹੋ ਰਿਹਾ, ਅੱਜ ਅਬਲਾਵਾਂ ਦੀਆਂ ਇੱਜ਼ਤਾਂ ਨਹੀਂ ਲੁੱਟ ਹੋ ਰਹੀਆਂ? ਗੁਰੂ ਕੇ ਪਿਆਰ ਵਾਲਿਓ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਉੱਥੇ ਅੱਗਾਂ ਨਹੀਂ ਲੱਗ ਰਹੀਆਂ, ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨਹੀਂ ਹੋ ਰਹੀਆਂ। ਲੇਕਿਨ ਗੁਰੂ ਪਿਆਰਿਓ ਇਹਨਾਂ ਚਿੱਟ ਕੱਪੜੀਏ ਸਾਧਾਂ ਨੂੰ ਆਪਣੀ ਐਸ਼ੋ ਆਰਾਮ ਦੀ ਜ਼ਿੰਦਗੀ ਤੋਂ ਬਗੈਰ ਹੋਰ ਸੁੱਝਦਾ ਹੀ ਕੁਛ ਨਹੀਂ ਹੈ, ਕੁਝ ਨਹੀਂ ਸੁੱਝਦਾ। ਔਰ ਉਹ ਭੋਲੇ ਸਿੱਖ ਵਿਚਾਰੇ ਜਿਹੜੇ ਇਹਨਾਂ ਦੇ ਮਗਰ ਲੱਗ ਕੇ ਤੇ ਸਤਸੰਗ ਜੀ ਆਪਣਾ ਆਪ ਇਹਨਾਂ ਨੂੰ ਲਟਾ ਕੇ ਤੇ ਗੁਰਬਾਣੀ ਦਾ ਅਨਰਥ ਕਰਦੇ ਔਰ ਮੋਹਰੇ ਸਾਹਮਣੇ ਬੈਠ ਬੈਠ ਕੇ ਸੁਣ ਰਹੇ ਨੇ ਔਰ ਇੱਦਾਂ ਦੀਆਂ ਕਵਿਤਾਵਾਂ ਮਨ ਘੜਤ ਘੜ ਬੋਲੀ ਜਾ ਰਹੇ ਨੇ ਔਰ ਅੱਗੇ ਸੰਗਤ ਵਿਚਾਰੀ ਸੁਣੀ ਵੀ ਜਾ ਰਹੀ ਹੈ, ਕੋਈ ਇਹਨਾਂ ਨੂੰ ਆਖਣ ਵਾਲਾ ਹੀ ਹੋਇਆ ਨਹੀਂ ਗਾ। ਤੇ ਗੁਰੂ ਪਿਆਰਿਓ ਜੇ ਕਿਤੇ ਆਸਿਓ ਪਾਸਿਓ ਕਿਸੇ ਨੇ ਕੁਝ ਕਹਿਣ ਦਾ ਯਤਨ ਕੀਤਾ, ਇਹਨਾਂ ਦੀ ਰਾਜ ਦਰਬਾਰ ਤੱਕ ਬੜੀ ਉੱਚੀ ਪਹੁੰਚ ਹੈ, ਮੰਤਰੀਆਂ ਸੰਤਰੀਆਂ ਤੱਕ, ਪ੍ਰਧਾਨ ਮੰਤਰੀਆਂ ਤੱਕ, ਮੁੱਖ ਮੰਤਰੀਆਂ ਤੱਕ ਇਹਨਾਂ ਦੀ ਪਹੁੰਚ ਹੈ, ਫਿਰ ਆਖ ਸਕਦੇ ਹਾਂ ਨਾ ਇਹ ਬਾਬੇ, ਇਹ ਸੰਤ, ਇਹ ਰੱਬ ਦੇ ਨਹੀਂ, ਇਹ ਸਰਕਾਰ ਦੇ ਬਣਾਏ ਹੋਏ ਸਾਧ ਨੇ ਪੰਜਾਬ ਦੇ ਵਿੱਚ। ਕਿਤੇ ਇਹਨਾਂ ਦਾ ਵੀ ਮਾਧੋ ਦਾਸ ਵਾਂਗ ਖੂਨ ਖੋਲ ਜਾਵੇ, ਬਾਬਾ ਬੰਦਾ ਸਿੰਘ ਬਹਾਦਰ ਵਾਂਗ ਇਹਨਾਂ ਦਾ ਖੂਨ ਖੋਲ ਜਾਵੇ,
ਕਿਤੇ ਕਲਗੀਆਂ ਵਾਲੇ ਪਾਤਸ਼ਾਹ ਦਾ, ਹਾਂ ਉਦੋਂ ਮਾਧੋ ਦਾਸ ਦਾ ਖੂਨ ਖੋਲਿਆ ਕਿ ਕਲਗੀਆਂ ਵਾਲੇ ਪਾਤਸ਼ਾਹ ਦੇ ਬੱਚਿਆਂ ਦਾ, ਮਸੂਮ ਜਿੰਦਾਂ ਦਾ ਡੁੱਲੋ ਇਹ ਖੂਨ ਦਾ ਬਦਲਾ ਲੈਣ ਵਾਸਤੇ

ਨੂੰ ਆਸ਼ੀਰਵਾਦ ਤੇ ਦਿੱਤੇ ਹੋਣਗੇ ਔਰ ਸਿੱਖ ਕੌਮ ਦੇ ਕਾਤਲਾਂ ਨੂੰ ਇਹਨਾਂ ਸਰੋਪੇ ਦੇ ਦਿੱਤੇ ਹੋਣਗੇ, ਲਿਫਾਫੇ ਦਿੱਤੇ ਹੋਣਗੇ, ਪਰ ਕੌਮ ਦੇ ਨਾਲ ਕਦੀ ਖੜੇ ਨਹੀਂ ਹੋਏ। ਇਹਨਾਂ ਨੇ ਕਲਗੀਆਂ ਵਾਲੇ ਪਾਤਸ਼ਾਹ ਦੇ ਪੁੱਤਰਾਂ ਦੇ ਪੱਖ ਵਿੱਚ ਕੀ ਖੜੋਣਾ? ਇਹਨਾਂ ਤੇ ਕਦੀ ਆਪਣੇ ਡੇਰਿਆਂ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਦੇ ਪੁੱਤਰਾਂ ਦੇ ਕਦੀ ਸ਼ਹੀਦੀ ਦਿਨ ਵੀ ਨਹੀਂ ਮਨਾਏ। ਖੜੋਣਾ ਤੇ ਨਾਲ ਕੀ ਹੈ? ਕਦੀ ਛੋਟੇ ਸਾਹਿਬਜ਼ਾਦਿਆਂ ਦਾ, ਕਦੀ ਵੱਡੇ ਸਾਹਿਬਜ਼ਾਦਿਆਂ ਦਾ, ਕਦੀ ਕੋਈ ਸਾਕਾ ਇਹਨਾਂ ਨੇ ਆਪਣੇ ਡੇਰਿਆਂ ਦੇ ਵਿੱਚ ਨਹੀਂ ਮਨਾਇਆ, ਕਿਉਂਕਿ ਲੁੱਕ ਕਿਤੇ ਸ਼ਹੀਦਾਂ ਦੀਆਂ ਉਹ ਗੁਰੂ ਪਿਆਰਿਓ ਉਹ ਸਾਖੀਆਂ ਦੇ ਨਾਲ, ਉਹ ਹਿਸਟਰੀ ਦੇ ਨਾਲ ਕਿਤੇ ਜੁੜ ਨਾ ਜਾਣ, ਸਾਡੇ ਡੇਰਿਆਂ ਦੇ ਵਿੱਚ ਉਹ ਟੁੱਟ ਨਾ ਜਾਣ। ਉੱਥੇ ਕੋਤਰੀਆਂ ਸਿਖਾਈਆਂ ਜਾਂਦੀਆਂ, 25-25 ਹਜ਼ਾਰ ਦਾ ਅਖੰਡ ਪਾਠ, 50-50 ਹਜ਼ਾਰ ਦਾ ਅਖੰਡ ਪਾਠ, ਔਰ ਗੁਰੂ ਪਿਆਰਿਓ ਸਾਡੇ ਭੋਲੇਪਨ ਦਾ ਕਰਕੇ ਇਹਨਾਂ ਲੋਕਾਂ ਦੇ ਡੇਰੇ ਚੱਲਦੇ ਨੇ, ਔਰ ਸਰਕਾਰ ਦੀ ਇਹਨਾਂ ਦੇ ਉੱਤੇ ਪੂਰੀ ਆਪਣੇ ਰਹਿਮਤ ਦਾ ਹੱਥ ਹੁੰਦਾ, ਔਰ ਇਸੇ ਕਰਕੇ ਇਹ ਕੌਮ ਦਾ ਕਾ ਕੇ ਕਦੀ ਕੌਮ ਦੇ ਨਾਲ ਖੜੇ ਨਹੀਂ ਹੋਏ। ਤੇ ਅੱਜ ਆਪਾਂ ਗੱਲ ਕਰ ਰਹੇ ਹਾਂ ਉਸ ਮਾਧੋ ਦਾਸ ਦੀ, ਐਸ਼ੋ ਆਰਾਮ ਦੀ ਜ਼ਿੰਦਗੀ ਜੀਣ ਵਾਲਾ ਅੱਜ ਗੁਰੂ ਵਾਲਾ ਬਣ ਕੇ ਤੇ ਸਾਧ ਸੰਗਤ ਜੀ ਮਰ ਮਿਟਣ ਵਾਸਤੇ ਤਿਆਰ ਹੋ ਜਾਂਦਾ, 25 ਖਜ਼ਾਨਿਆਂ ਨੂੰ ਨਿਆਲ ਲੈ ਕੇ। ਕਿਤੇ ਸੋਚ ਕੇ ਦੇਖਿਓ, ਮੁਗਲੀਆ ਹਕੂਮਤ ਉਸ ਵੇਲੇ ਜਿਹੜੀ ਇੰਡੀਆ ਦੇ ਵਿੱਚ ਰਾਜ ਕਰਦੀ ਸੀ ਨਾ, ਭਾਰਤ ਦੇ ਵਿੱਚ, ਉਹ ਏਸ਼ੀਆ ਦੀ ਸਭ ਤੋਂ ਪਾਵਰਫੁੱਲ ਤਾਕਤ ਸੀ, ਔਰ ਉਹਦੇ ਨਾਲ ਮੱਥਾ ਲਾਉਣ ਵਾਸਤੇ ਕੌਣ ਆ ਗਿਆ? ਔਰ ਨੰਦੇੜ ਦੀ ਧਰਤੀ ਤੋਂ 25 ਜਾਣੇ ਆ ਗਏ, ਕਹਿੰਦੇ ਅਸੀਂ ਇਹਨਾਂ ਦਾ ਖੁਰਾ ਖੋਜ ਮਿਟਾ ਦੇਣਾ। ਉਹ ਕਿਹੋ ਜਿਹਾ ਗੁਰੂ ਪਿਆਰਿਓ ਉਹਨਾਂ ਦੇ ਅੰਦਰ ਜਜ਼ਬਾਤ ਹੋਣਗੇ, ਕਿਹੋ ਜਿਹਾ ਮਰਦਾਊਪੁਣਾ ਹੋਵੇਗਾ ਉਹਨਾਂ ਦੇ ਅੰਦਰ, ਔਰ ਕੱਲਾ ਆਖਿਆ ਹੀ ਨਹੀਂ, ਔਰ ਸਭ ਕੁਝ ਕਰਕੇ ਦਿਖਾਇਆ। ਮੁਗਲੀਆ ਹਕੂਮਤ ਦੀਆਂ ਜੜ੍ਹਾਂ ਜਿਹੜੀਆਂ ਸੀ ਉਹ ਪੱਟ ਕੇ ਰੱਖ ਦਿੱਤੀਆਂ। ਹੁਣ ਸਤਸੰਗ ਜੀ, ਬਾਬਾ ਬੰਦਾ ਸਿੰਘ ਬਹਾਦਰ ਆਏ ਪੰਜਾਬ ਦੀ ਧਰਤੀ ਦੇ ਉੱਤੇ, 25 ਸਿੰਘਾਂ ਦਾ ਜਥਾ ਉਹਨਾਂ ਦੇ ਕੋਲ ਨੇ, ਤੇ ਫਿਰ ਕਲਗੀਆਂ ਵਾਲੇ ਪਾਤਸ਼ਾਹ ਨੇ ਵਿਸ਼ੇਸ਼ ਸਿੰਘਾਂ ਦੇ ਨਾਂ ਦੇ ਉੱਤੇ ਚਿੱਠੀਆਂ ਇਹਨਾਂ ਦੇ ਹੱਥ ਭੇਜ ਦਿੱਤੀਆਂ ਕਿ ਜਾਓ ਫਲਾਨੇ ਫਲਾਨੇ ਸਿੰਘ ਤੱਕ, ਆ ਫਲਾਨੇ ਪਿੰਡ ਦੇ ਵਿੱਚ ਸਿੰਘ ਰਹਿੰਦੇ ਆ ਉਹਨਾਂ ਤੱਕ ਇਹ ਚਿੱਠੀਆਂ ਪਹੁੰਚਾਇਓ, ਔਰ ਹੋਰ ਸੰਗਤਾਂ ਤੇ ਫੌਜਾਂ ਨੂੰ ਲੈ ਕੇ ਬੰਦਾ ਸਿੰਘ ਤੇਰਾ ਉਹ ਸਾਥ ਦੇਣਗੇ, ਔਰ ਜਦੋਂ ਵੀ ਕਿਤੇ ਕੋਈ ਬਿਪਤਾ ਬਣੇ ਤੂੰ ਇਹਨਾਂ ਪੰਜਾਂ ਦੇ ਸਾਹਮਣੇ ਫਰਿਆਦੀ ਹੋ ਜਾਵੀਂ, ਤੇਰੀ ਬਿਪਤਾ ਦੂਰ ਹੋ ਜਾਵੇਗੀ, ਗੁਰੂ ਇਹਨਾਂ ਪੰਜਾਂ ਦੇ ਵਿੱਚ ਵੱਸਦਾ ਹੈ। ਮਾਧੋ ਦਾਸ ਗੁਰੂ ਪਿਆਰੇ ਉਹ ਪੰਜਾਬ ਦੀ ਧਰਤੀ ਦੇ ਉੱਤੇ ਆ ਗਏ ਨੇ ਬਾਬਾ ਬੰਦਾ ਸਿੰਘ ਬਹਾਦਰ ਬਣ ਕੇ, ਤੇ ਸਤਸੰਗ ਜੀ ਫਿਰ ਲੱਭ ਲੱਭ ਕੇ ਜਰਵਾਣਿਆਂ ਦਾ ਸ਼ਿਕਾਰ ਕੀਤਾ, ਔਰ ਜਿਨ੍ਹਾਂ ਨੇ ਕੋਈ ਪਾਪ ਕੀਤਾ ਸੀ ਉਹਨਾਂ ਪਾਪੀਆਂ ਨੂੰ ਉਹ ਪੂਰਾ ਦੰਡ ਚੁਕਾਇਆ। ਔਰ ਸਭ ਤੋਂ ਪਹਿਲਾਂ ਇਹਨਾਂ ਨੇ ਕੜਾਮ ਦੇ ਉੱਤੇ ਦਿੱਲੀ ਲੰਘ ਕੇ ਦਿੱਲੀ ਤੋਂ ਸੈਡ ਸੈਡ ਦੀ, ਹੁਣ ਇਸ ਜਗ੍ਹਾ ਦੇ ਉੱਤੇ ਜਦੋਂ ਚਿੱਠੀਆਂ ਸਿੰਘਾਂ ਨੂੰ ਪਿੰਡਾਂ ਵਿੱਚ ਪਹੁੰਚੀਆਂ, ਉਹ ਬਾਬਾ ਬੰਦਾ ਸਿੰਘ ਬਹਾਦਰ ਦਾ ਪੁੱਛ ਕੇ ਇਹਨਾਂ ਦੇ ਸਾਥੀ ਬਣਦੇ ਗਏ। ਥੋੜੇ ਜਿਹੇ ਚਿਰ ਦੇ ਵਿੱਚ ਹੀ ਇੱਕ ਬਹੁਤ ਵੱਡਾ ਵਹੀਰ ਬਣ ਗਿਆ ਗੁਰੂ ਕਾ, ਜਦੋਂ ਉਹਨਾਂ ਚਿੱਠੀਆਂ ਦੇ ਉੱਤੇ ਲਿਖਿਆ ਹੋਇਆ ਸੀ ਨਾ ਕਿ ਖਾਲਸਾ ਜੀ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਦੀ ਸ਼ਹੀਦੀ ਦਾ ਬਦਲਾ ਲੈਣ ਵਾਸਤੇ ਆਓ ਬਾਬਾ ਬੰਦਾ ਸਿੰਘ ਬਹਾਦਰ, ਇਹ ਸਾਡੇ ਵੱਲੋਂ ਥਾਪ ਕੇ ਭੇਜਿਆ ਗਿਆ, ਔਰ ਤੁਸੀਂ ਤਨ ਮਨ ਤੇ ਧਨ ਦੇ ਨਾਲ ਇਸ ਬਾਬਾ ਬੰਦਾ ਸਿੰਘ ਬਹਾਦਰ ਦਾ ਤੁਸੀਂ ਸਾਥ ਦਿਓ, ਇਹ ਸਾਡਾ ਹੀ ਪੁੱਤਰ ਹੈ, ਇਹ ਤੁਹਾਡਾ ਭਰਾ ਹੈ। ਤੇ ਸਤਸੰਗ ਜੀ ਬਿਨਾਂ ਕੁਛ ਵਿਤਕਰਾ ਕੀਤਿਆਂ, ਹੁਣ ਸਤਸੰਗ ਜੀ ਇੱਥੇ ਗੱਲ ਫਿਰ ਥੋੜਾ ਜਿਹਾ ਧਿਆਨ ਮੰਗਦੀ ਹੈ। ਮਾਧੋ ਦਾਸ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਤਕਰੀਬਨ 2 ਮਹੀਨੇ ਸੰਗ ਹੁੰਦਾ ਉਹਨਾਂ ਨੂੰ, 2 ਮਹੀਨੇ 2 ਮਹੀਨੇ ਰਹਿ ਕੇ ਤੇ ਕਲਗੀਆਂ ਵਾਲੇ ਪਾਤਸ਼ਾਹ ਮਾਧੋ ਦਾਸ ਨੂੰ ਸਿੱਖ ਕੌਮ ਦਾ ਜਥੇਦਾਰ ਬਣਾ ਦਿੰਦੇ ਰਹੇ, ਤੇ ਜਿਹੜੇ ਨਾਲ ਦੇ ਸਿੰਘ ਸੀ ਕਿਸੇ ਨੇ ਗਿਲਾ ਨਹੀਂ ਸੀ ਕੀਤਾ, ਪਾਤਸ਼ਾਹ ਸਾਨੂੰ 20 ਸਾਲ ਹੋ ਗਏ ਤੇਰੇ ਚਰਨਾਂ 'ਚ ਸੇਵਾ ਕਰਦਿਆਂ, ਪਾਤਸ਼ਾਹ ਸਾਡੀ ਸਾਰੀ ਉਮਰ ਲੰਘ ਗਈ, ਅਸੀਂ ਕਿੰਨੇ ਆਪਣੇ ਪੁੱਤ ਮਰਵਾ ਲੈ, ਭਰਾ ਮਰਵਾ ਲੈ, ਆ ਜਿਹੜਾ ਕੱਲ ਆਇਆ ਉਹਨੂੰ ਤੁਸੀਂ ਜਥੇਦਾਰ ਬਣਾ ਦਿੱਤਾ, ਕਿਸੇ ਨੇ ਨਹੀਂ ਸੀ ਆਖਿਆ, ਕਿਸੇ ਨੇ ਨਹੀਂ ਵਿਤਕਰਾ ਕੀਤਾ। ਤੇ ਸਤਸੰਗ ਜੀ ਅੱਜ ਪੰਜਾਬ ਦੇ ਵਿੱਚ ਜੇ ਕੋਈ ਸਿੰਘ ਕੋਈ ਆਪਣੀ ਲਿਆਕਤ ਦੇ ਨਾਲ, ਜੇ ਕੋਈ ਆਪਣੀ ਗੁਰੂ ਪਿਆਰਿਓ ਪੜ੍ਹਾਈ ਦੇ ਕਰਕੇ ਵਿੱਦਿਆ ਦੇ ਕਰਕੇ ਦੂਸਰੇ ਨੂੰ ਅੱਗੇ ਵੱਧ ਕੇ ਸਿੱਖੀ ਦੀ ਗੱਲ ਕਰਦਾ ਹੈ ਨਾ, ਤੇ ਜੇ ਕੌਮ ਉਹਨੂੰ ਆਪਣਾ ਜਥੇਦਾਰ ਜਾਂ ਆਗੂ ਚੁਣਨ ਵਾਸਤੇ ਤਿਆਰ ਹੁੰਦੀ ਆ, ਤੇ ਸਾਡੀ ਕੌਮ ਦਾ ਕੱਲ ਦਾ ਛੋਕਰਾ ਆ ਗਿਆ, ਇਹ ਸਿੱਖ ਕੌਮ ਦੀ ਅਗਵਾਈ ਕਰੇਗਾ, ਸਾਡੇ ਲੋਕ ਜਿਹੜੇ ਆ ਨਾ ਕਦੀ ਬਰਦਾਸ਼ਤ ਨਹੀਂ ਕਰਦੇ।

ਕੁਰਸੀਆਂ ਛੱਡਣ ਨੂੰ ਕਿਸੇ ਦਾ ਚਿੱਤ ਨਹੀਂ ਕਰਦਾ। ਕੌਣ ਛੱਡਦਾ ਵੀ ਇੰਨਾ ਚਿਰ ਹੋ ਗਿਆ ਸਾਡੇ ਦਾਦਿਆਂ ਤੋਂ ਸਾਡੇ ਪੜਦਾਦਿਆਂ ਤੋਂ ਕੁਰਸੀਆਂ, ਸਾਡਾ ਅਕਾਲੀ ਦਲ, ਸਾਡੇ ਗੁਰੂ ਪਿਆਰਿਓ ਝੂਠੀਆਂ ਕਹਾਣੀਆਂ ਗੰਢ ਗੰਢ ਕੇ ਵੀ ਇਹ ਅਸੀਂ ਕੁਰਬਾਨੀਆਂ ਕੀਤੀਆਂ ਇਸ ਪੰਥ ਦੀ ਖਾਤਰ, ਪਰ ਕੁਰਬਾਨੀਆਂ ਕੁਛ ਨਹੀਂ ਕੀਤੀਆਂ। ਤੇ ਜੇ ਕੀਤੀਆਂ ਵੀ ਹੈ ਨਾ, ਤੁਸੀਂ ਕਿਤੇ 15-18 ਸਾਲ ਜੇਲ੍ਹ ਕੱਟਿਓ ਤੇ 5-5 ਵਾਰ ਕੌਮ ਨੇ ਤੁਹਾਨੂੰ ਮੁੱਖ ਮੰਤਰੀ ਬਣਾ ਦਿੱਤਾ, ਹੋਰ ਤੁਹਾਨੂੰ ਕੀ ਬਾਹੇ ਲਾ ਦੇਣ। ਪਰ ਨਹੀਂ ਪਿਆਰਿਓ, ਇਹਨਾਂ ਲੋਕਾਂ ਨੂੰ ਜਿਹੜਾ ਕੋਈ ਨਵਾਂ ਆਗੂ ਆਉਂਦਾ ਉਹ ਬਰਦਾਸ਼ਤ ਨਹੀਂ ਹੁੰਦਾ। ਸਤਿਗੁਰੂ ਕਿਰਪਾ ਕਰੇ ਸਾਡੀ ਕੌਮ ਜਾਗੇ, ਅਸੀਂ ਆਪਣੇ ਚੰਗੇ ਲੀਡਰ, ਪੜ੍ਹੇ ਲਿਖੇ ਲੀਡਰਾਂ ਨੂੰ ਅੱਗੇ ਲਿਆਈਏ। ਤੇ ਗੁਰੂ ਪਿਆਰਿਓ, ਅੱਜ ਬਾਬਾ ਬੰਦਾ ਸਿੰਘ ਬਹਾਦਰ ਇਹਨੇ ਜਦੋਂ ਇੱਥੇ ਇਕੱਠ ਹੋ ਜਾਂਦਾ ਨਾ, ਤੇ ਸਤਸੰਗਤ ਜੀ ਫਿਰ ਇਹਨਾਂ ਕੜਾਮ ਦੇ ਇਲਾਕੇ ਦੇ ਉੱਤੇ ਫਤਿਹ ਹਾਸਲ ਕੀਤੀ ਆ, ਔਰ ਪਹਿਲੀ ਜਿੱਤ ਜਦੋਂ ਹੋ ਗਈ ਹੈ ਨਾ, ਤੇ ਸਿੱਖਾਂ ਦੇ ਹੌਸਲੇ ਵੱਧ ਗਏ। ਫਿਰ ਮੁਸਤਫਾਬਾਦ ਦੇ ਉੱਤੇ ਫਿਰ ਸਤਸੰਗਤ ਜੀ ਕਪੂਰੀ ਜਿੱਤੀ ਆ, ਕਪੂਰੀ ਕਪੂਰੀ ਨੂੰ ਫਤਿਹ ਕੀਤਾ, ਔਰ ਕਪੂਰੀ ਗੁਰੂ ਪਿਆਰਿਓ ਬੜਾ ਸਿੱਖਾਂ ਨੂੰ ਇਹਦੇ ਉੱਤੇ ਗਿਲਾ ਸੀ ਕਪੂਰੀ ਦੇ ਉੱਤੇ। ਕਪੂਰੀ ਦੇ ਕੁਛ ਲੋਕ ਬ੍ਰਾਹਮਣ ਇਕੱਠੇ ਹੋ ਕੇ ਆਉਂਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਤੱਕ ਕਿ ਬਾਬਾ ਜੀ ਜਥੇਦਾਰ ਜੀ, ਆ ਕਪੂਰੀ ਦਾ ਜਿਹੜਾ ਹਾਕਮ ਉਸਮਾਨ ਖਾਨ ਆ, ਇਹ ਸਾਡੇ ਨਾਲ ਬੜਾ ਧੱਕਾ ਕਰਦਾ ਹੈ। ਕਹਿੰਦੇ ਬੜਾ ਧੱਕਾ ਕਰਦਾ, ਕਹਿੰਦੇ ਕੀ ਕਰਦਾ ਮਹਾਰਾਜ, ਕੀ ਦੱਸੀਏ, ਦਿਨ ਦਿਹਾੜੇ ਸਾਡੀਆਂ ਮਟਿਆਰ ਧੀਆਂ ਨੂੰ ਇਹ ਚੱਕ ਕੇ ਲੈ ਜਾਂਦਾ, ਇਹਨੂੰ ਕੋਈ ਆਖਣ ਵਾਲਾ ਹੈ ਨਹੀਂ, ਔਰ ਇਹਨੂੰ ਕੋਈ ਰੋਕਣ ਵਾਲਾ ਹੈ ਨਹੀਂ। ਸਾਡੀਆਂ ਧੀਆਂ ਬੇਪੱਤ ਕਰਕੇ ਔਰ ਇਹ ਪਾਪੀ ਸਾਡੇ ਘਰਾਂ ਦੇ ਵਿੱਚ ਚੜ ਜਾਂਦੇ। ਗੁਰੂ ਪਿਆਰਿਓ, ਐਦਾਂ ਕਦੇ ਜੀਵਨ ਉਸ ਵੇਲੇ ਦੇ ਹਿੰਦੂ ਲੋਕ ਜੀਂਦੇ ਸਨ? ਇਹ ਤੇ ਕਲਗੀਆਂ ਵਾਲੇ ਪਾਤਸ਼ਾਹ ਦੀ ਰਹਿਮਤ ਹੋਈ, ਇਹ ਸਿੱਖ ਕੌਮ ਦੀ ਰਹਿਮਤ ਹੋਈ, ਇਹਨਾਂ ਨੂੰ ਇਸ ਦਲਦਲ ਚੋਂ ਕੱਢ ਕੇ। ਤੇ ਗੁਰੂ ਪਿਆਰਿਓ, ਇੱਕ ਭਾਰਤ ਵਰਸ਼ ਦੇ ਜਿੱਥੇ ਅਸਲੀ ਵਸਨੀਕ ਹੋਣ ਦਾ ਇੱਕ ਅਹਿਸਾਸ ਦਵਾਇਆ, ਇੱਥੋਂ ਤੱਕ ਇਹਨਾਂ ਨੂੰ ਰਾਜ ਵੀ ਲੈ ਕੇ ਦੇ ਦਿੱਤਾ। 800-900 ਸਾਲ ਇਹ ਭਾਰਤ ਗੁਲਾਮ ਰਿਹਾ, ਤੇ ਗੁਰੂ ਕੇ ਖਾਲਸੇ ਦੀ ਤਲਵਾਰ ਨੇ ਭਾਰਤ ਨੂੰ ਆਜ਼ਾਦ ਕਰਵਾਇਆ। ਮੈਂ ਗੱਲ ਜਿਹੜੀ ਕਹਿਣੀ ਚਾਹੁੰਦਾ ਸੀ, ਔਰ ਇਹ ਕਪੂਰੀ ਦਾ ਹਾਕਮ ਉਸਮਾਨ ਖਾਨ, ਜਦੋਂ ਉਹਨਾਂ ਹਿੰਦੂ ਲੋਕਾਂ ਨੇ ਆਖਿਆ ਨਾ ਵੀ ਇਹ ਹਾਕਮ ਬੜਾ ਨਿਰਦਈ ਆ, ਸਾਡੇ ਉੱਤੇ ਆਹ ਜ਼ੁਲਮ ਕਰਦਾ ਹੈ, ਤੇ ਬਾਬਾ ਬੰਦਾ ਸਿੰਘ ਦੇ ਰੋਹ ਦੇ ਵਿੱਚ ਆ ਕੇ ਨੇਤਰ ਲਾਲ ਹੋ ਗਏ। ਕਹਿੰਦੇ ਤੁਹਾਨੂੰ ਸ਼ਰਮ ਦੇ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਹੈ। ਕਿੰਨੀ ਕੁ ਗਿਣਤੀ ਆ ਤੁਹਾਡੇ ਪਿੰਡ ਵਿੱਚ ਇਹਨਾਂ ਮੁਸਲਮਾਨਾਂ ਦੀ, ਕਿਉਂ ਨਹੀਂ ਤੁਸੀਂ ਇਹਨਾਂ ਨੂੰ ਖਤਮ? ਕਹਿੰਦੇ ਮਹਾਰਾਜ, ਸਾਡੇ ਵਿੱਚ ਇੰਨੀ ਹਿੰਮਤ ਨਹੀਂ। ਬਾਬਾ ਬੰਦਾ ਸਿੰਘ ਬਹਾਦਰ ਨੇ ਇਹਨਾਂ ਨੂੰ ਪਹਿਲਾਂ ਖੰਡੇ ਦੀ ਪੌਲ ਦਿੱਤੀ। ਗੁਰੂ ਪਿਆਰਿਓ, ਕਿੰਨੀ ਸ਼ਕਤੀ ਹੈ ਖੰਡੇ ਦੀ ਪੌਲ ਦੇ ਵਿੱਚ, ਮਰ ਮਾਰਨ ਵਾਸਤੇ ਤਿਆਰ ਹੋ ਗਏ। ਕਹਿੰਦੇ ਬਾਬਾ ਹੁਣ ਇਸ਼ਾਰਾ ਕਰ, ਅਸੀਂ ਉਸਮਾਨ ਖਾਨ ਦਾ ਮਲੀਆ ਮੇਟ ਕਰ ਦਈਏ। ਔਰ ਉਹੀ ਡਰਾਕੜ ਲੋਕ ਜਿਹੜੇ ਉਸਮਾਨ ਖਾਨ ਦੇ ਪਰਛਾਵੇਂ ਤੋਂ ਡਰਦੇ ਸਨ, ਅੱਜ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣਾ ਲੀਡਰ ਅੱਗੇ ਥਾਪ ਕੇ ਤੇ ਇਸ ਕਪੂਰੀ ਨੂੰ ਫਰਨਾਹ ਕਰਕੇ ਰੱਖ ਦਿੱਤਾ। ਪਲਾਂ ਦੇ ਵਿੱਚ ਬਦਲਾ ਲਿਆ, ਉਸਮਾਨ ਖਾਨ ਨੂੰ ਕਤਲ ਕੀਤਾ। ਤੇ ਗੁਰੂ ਪਿਆਰਿਓ, ਇਸ ਤੋਂ ਅੱਗੇ ਪਿੰਡ ਆਉਂਦਾ ਕੁੰਜ, ਕੁੰਜ ਵਜ਼ੀਰ ਖਾਨ ਦਾ ਪਿੰਡ ਸੀ, ਵਜ਼ੀਰ ਖਾਨ ਕਾਤਲ, ਜਿਹਨੂੰ ਖਾਨ ਵਜੀਤਾ ਆਖਿਆ ਜਾਂਦਾ, ਜਿਹਦੇ ਹੁਕਮ ਦੇ ਨਾਲ ਸਾਹਿਬਜ਼ਾਦਿਆਂ ਨੂੰ ਨੀਆਂ ਦੇ ਵਿੱਚ ਚਿਣਿਆ ਗਿਆ ਸੀ। ਔਰ ਇਹ ਸਾਰਾ ਸਿੰਘਾਂ ਨੇ ਗੁੱਸਾ ਜਿਹੜਾ ਸੀ ਨਾ, ਇਸ ਕੁੰਜ ਪਿੰਡ ਦੇ ਉੱਤੇ ਕੱਢਿਆ, ਕੁੰਜ ਫਰਨਾਹ ਕਰਕੇ ਰੱਖਤਾ, ਥੇ ਬਣਾ ਕੇ ਰੱਖ ਦਿੱਤਾ। ਤੇ ਸਤਸੰਗ ਜੀ ਫਿਰ ਸਮਾਣੇ ਵੱਲ ਇਹਨਾਂ ਦੀ ਨਿਗਾਹ ਹੋਈ ਆ, ਸਮਾਣਾ, ਔਰ ਸਮਾਣੇ ਦੇ ਰਹਿਣ ਵਾਲੇ ਜਲਾਲੋਦੀਨ, ਜਿਹਦੀ ਤਲਵਾਰ ਦੇ ਨਾਲ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗਿਆ ਸੀ, ਇੱਕ ਕਾਰਨ ਉਹ, ਤੇ ਕਲਗੀਆਂ ਵਾਲੇ ਪਾਤਸ਼ਾਹ ਦੇ ਛੋਟੇ ਮਸੂਮ ਲਾਲਾ ਨੂੰ ਜਿਹਨਾਂ ਨੇ ਸ਼ਹੀਦ ਕੀਤਾ, ਸ਼ਾਸ਼ਲ ਬੇਗ ਤੇ ਬਾਛਲ ਬੇਗ, ਉਹ ਵੀ ਇਸ ਸਮਾਣੇ ਦੇ ਰਹਿਣ ਵਾਲੇ ਸਨ, ਔਰ ਸਮਾਣੇ ਨੂੰ ਫਰਨਾਹ ਕਰਕੇ ਰੱਖ ਦਿੱਤਾ, ਲੁੱਟਿਆ ਸਮਾਣੇ ਨੂੰ, ਔਰ ਬਹੁਤ ਸਾਰਾ ਪੈਸਾ ਜਿਹੜਾ ਸੀ ਨਾ ਮਾਇਆ, ਇਸ ਸਮਾਣੇ ਨੂੰ ਲੁੱਟ ਕੇ ਖਾਲਸਾ ਮਾਲੋ ਮਾਲ ਹੋ ਗਿਆ। ਤੇ ਗੁਰੂ ਪਿਆਰਿਓ, ਲੋਕਾਂ ਦੇ ਔਰ ਜਿਹੜੇ ਹੋਰ ਲੁੱਟਣ ਵਾਲੇ ਆਏ ਸਨ ਉਹਨਾਂ ਦੇ ਹੌਸਲੇ ਵੱਧ ਗਏ, ਔਰ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਦੇ ਵਿੱਚ ਉਹ ਸ਼ਾਮਲ ਹੁੰਦੇ ਗਏ। ਔਰ ਇਸ ਤੋਂ ਬਾਅਦ ਸਮਾਣੇ ਦੀ ਵਾਰੀ ਆਈ ਹੈ, ਸਤਸੰਗ ਜੀ, ਸਮਾਣਾ ਲੁੱਟਿਆ ਗਿਆ। ਤੇ ਗੁਰੂ ਪਿਆਰਿਓ, ਇੱਧਰ ਦੂਸਰੇ ਪਾਸੇ ਹੁਣ ਸਮਾਣੇ ਨੂੰ ਲੁੱਟਣ ਦਾ ਕਾਰਨ, ਸਮਾਣੇ ਨੂੰ ਖਤਮ ਕਰਨ ਦਾ ਕਾਰਨ ਪਤਾ ਕੀ ਸੀਗਾ? ਪੀਰ ਬੁੱਧੂ ਸ਼ਾਹ ਦਾ ਨਾਂ ਸੁਣਿਆ, ਕਲਗੀਆਂ ਵਾਲੇ ਪਾਤਸ਼ਾਹ ਦੀ ਪੀਰ ਬੁੱਧੂ ਸ਼ਾਹ ਨੇ ਪੰਘਾਣੀ ਦੇ ਜੰਗ ਵਿੱਚ ਮਦਦ ਕੀਤੀ ਸੀ, ਆਪਣੇ ਦੋ ਪੁੱਤ ਤੇ ਦੋ ਭਰਾ ਸ਼ਹੀਦ ਕਰਵਾਏ ਸਨ, ਮੁਸਲਮਾਨ ਸੀ ਉਹ,
उन्हें अपने पुत शहीद करवा लै, भरा शहीद करवा लै, गुरु कलगिया वाले पातशाह दे पक्ष च खड़िया सगा। और इसे ही करके जो ये वापस अपने पिंड आया, इथे दे हाकमां ने पीर बुद्धू शाह नूं कतल करता, उन्हों शहीद करता, उदा घर बार उजाड़ दिता। ते गुरु प्यारे हुण इथे दे सजदां नूं एक हवेली दे विच कट्ठियां करके बाबा बंदा सिंह बहादुर ने इथे खून दीआं नदियां वहा दित्तीआं। जैसी को तैसी दा पल ये पहली बार चखाया गया बाबा बंदा सिंह बहादुर वालों। हुण गुरु प्यारे इधरला पासा ते सर कर लिया, ते दूसरे पासे मालवे मालवे दे जिहड़े सिंघ सी इह ते बाबा बंदा सिंह बहादुर दे कोल सौखे पहुंच गए। दुआबे ते माझे दे सिंघां दा इह बाबा बंदा सिंह बहादुर दे कोल पहुंचना बड़ा मुश्किल सी। हुण रस्ते दे विच सरहंद आउंदी सी ते दूसरे पासे मलेरकोटलीए उह भी राह रोपड़ दे लागे मल के बैठे सन। ते हुण इह दोवें दल हुण गुरु प्यारे रोपड़ दे मलेरकोटलीए शेर मुहम्मद खां, कई बार असीं बड़े माण सतकार दे नाल इहदा नां लईदा भी मलेर कोटले दे सज्जन ने इस शेर मुहम्मद खां ने छोटे साहबजादियां दे पक्ष विच हा दा नारा मारिया और असी सिख कौम अज तक उन्हां दा सत्कार करदे आ। बा शर्त बा इज्जत वाकई इह सच है, पर इह जिहड़ा शेर मुहम्मद खां जिन्हें हा दा नारा मारिया सी इह कोई बहुता इज्जत वाला बंदा नहीं सी। इह भी दस दईए भी जिन्ना असी इहनूं वडियाई करदे आ ना भी शेर मुहम्मद खां ने हा दा नारा मारिया, ठीक है असी उहदी तारीफ करदे आ, अज तक साडी कौम करदी आई है, पर गुरु प्यारिओ एडा इह माण दे पात्र नहीं सी। एक बीबी शरण कौर सी, गिरफ्तार कर लिया उस बीबी नूं इहने और अपने महलां विच लिजा के उहनूं अपने नाल निकाह करन लई, इह उहनूं इह चमकौर दी इह जंग तों बाद दी गल है, और अपने नाल निकाह करन वास्ते उते जोर पा रहा प्रेशर पा रहा, पर साध संगत जी नहीं ओ बीबी अपना आप शहीदी प्राप्त कर जाती है, अपने खंजर मार के अपने आप नूं खत्म कर लैंदी है, पर यह पाप करन वास्ते तैयार ना होई। इदां दा यह पापी बंदा सी और यह अपने भरावां नूं लैके होर भतीजिआं नूं लैके रोपड़ दे लोकोल सिंघां दा रस्ता मल के खड़ो गया। ते सतसंगत जी उत्थे भी कटा वड होई, इहदे भरा मारे गए, इहदे भतीजे मारे गए और इह आप सरहंद दी लड़ाई विच मारिया गया सी। सो इत्थे जंग हुंदी है ते फिर सिंघ जिहड़े अगे बाबा बंदा सिंघ बहादुर वल नूं वधदे ने। ते सतसंगत जी इत्थे करड़ ते बनूड दे विच जदों दोहां दलां दा आपस विच मेल हुंदा मिलाप हुंदा ते दोवें दल आपस विच जफियां पा के प्यार दे नाल मिलदे ने, ते छोटे साहबजादियां दा जदों चेता आउंदा ते अखां चों तरप तरप पानी वगदा है, ते गुरु प्यारिओ दोवें वीर दोवें धिरां दे जिहड़े इह सिंघ सी आपस विच किवें मेल मिलाप हुंदा है, ढाडी जथा उस कविड़े दीआं सतरां नूं इउं कहण लगा।

0: ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਬਹਾਦਰ ਸ਼ਾਹ ਦੀ ਮਦਦ ਕੀਤੀ ਸੀ ਨਾ ਹਿੰਦੁਸਤਾਨ ਦਾ ਤਖਤ ਦਵਾਉਣ ਵਾਸਤੇ, ਤੇ ਉਹਨੇ ਵਾਅਦਾ ਕੀਤਾ ਸੀ ਮਹਾਰਾਜ ਠੀਕ ਹੈ ਤੁਹਾਡੇ ਨਾਲ ਧੱਕਾ ਹੋਇਆ ਬਿਲਕੁਲ ਮੈਂ ਮੰਨਦਾ, ਤੁਹਾਡੇ ਨਿਰਦੋਸ਼ ਬੱਚਿਆਂ ਨੂੰ ਛੋਟੇ ਛੋਟੇ ਮਾਸੂਮ ਬੱਚੇ ਦੁੱਧ ਚੁੰਘਦੇ ਉਹ ਸ਼ੀਰਖੋਰ ਬੱਚਿਆਂ ਨੂੰ ਜ਼ਾਲਮਾਂ ਨੇ ਸ਼ਹੀਦ ਕੀਤਾ, ਸਾਡੇ ਬੰਦਿਆਂ ਨੇ ਸ਼ਹੀਦ ਕਰ ਦਿੱਤਾ, ਤੁਹਾਡੇ ਨਾਲ ਧੱਕਾ ਹੋਇਆ। ਪਰ ਸਤਿਗੁਰੂ ਉਦੋਂ ਮੈਂ ਕੁਛ ਨਹੀਂ ਸੀ ਕਰ ਸਕਦਾ, ਤੁਸੀਂ ਮੈਨੂੰ ਹਿੰਦੁਸਤਾਨ ਦਾ ਬਾਦਸ਼ਾਹ ਬਣਾ ਦਿਓ, ਮੇਰੀ ਮੱਤ ਕਰ ਦੇਵੋ, ਤੇ ਮੇਰਾ ਵਾਅਦਾ ਰਿਹਾ ਮੈਂ ਕੱਲਾ ਕੱਲਾ ਤੁਹਾਨੂੰ ਵੜ ਕੇ ਬਣਾਵਾਂਗਾ। ਜਿੱਦਾਂ ਗੁਰੂ ਪਿਆਰਿਓ ਛੇਵੇਂ ਪਾਤਸ਼ਾਹ ਦੇ ਟਾਈਮ ਇੱਕ ਚੰਦੂ ਪਾਪੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੇ ਤੋਹਮਤਾਂ ਲਾ ਕੇ ਸ਼ਹੀਦ ਕਰਵਾਉਣ ਵਾਲਾ ਜਹਾਂਗੀਰ ਨੇ ਸਤਸੰਗ ਜੀ ਉਹ ਛੇਵੇਂ ਪਾਤਸ਼ਾਹ ਦੇ ਹਵਾਲੇ ਕਰ ਦਿੱਤਾ ਸੀ, ਔਰ ਛੇਵੇਂ ਪਾਤਸ਼ਾਹ ਨੇ ਇਸ ਚੰਦੂ ਦੀ ਨੱਕ ਦੇ ਵਿੱਚ ਨਕੇਲ ਪਾ ਕੇ ਪੰਜਾਬ ਦੀ ਧਰਤੀ ਤੇ ਲਿਆਂਦਾ, ਪਹਿਲਾਂ ਅੰਮ੍ਰਿਤਸਰ ਲੈ ਕੇ ਗਏ ਔਰ ਉਸ ਤੋਂ ਬਾਅਦ ਲਾਹੌਰ, ਤੇ ਲਾਹੌਰ ਦੇ ਵਿੱਚ ਉਹ ਪਾਪੀ ਆਪਣੀ ਕੀਤੀ ਦਾ ਫਲ ਭੁਗਤਦਾ ਕੁੱਤੇ ਦੀ ਮੌਤ ਤੇ ਮਾਰਿਆ ਗਿਆ ਸੀ। ਔਰ ਇਸੇ ਤਰ੍ਹਾਂ ਵਾਅਦਾ ਕੀਤਾ ਹੈ, ਕਹਿੰਦਾ ਮਹਾਰਾਜ ਜਿਹਨਾਂ ਜਿਹਨਾਂ ਨੇ ਵਧੀਕੀਆਂ ਕੀਤੀਆਂ ਮੈਂ ਤੁਹਾਡੇ ਹਵਾਲੇ ਕਰ ਦੇਵਾਂਗਾ। ਮੈਂ ਬੇਨਤੀ ਕੀਤੀ ਸੀ ਕਿ ਜਦੋਂ ਰਾਜ ਭਾਗ ਮਿਲ ਜਾਵੇ ਤੇ ਸਰਕਾਰਾਂ ਆਪਣੇ ਕੀਤੇ ਵਾਅਦੇ ਭੁੱਲ ਜਾਂਦੀਆਂ, ਇਹ ਅੱਜ ਹੀ ਨਹੀਂ ਭੁੱਲਦੀਆਂ, ਇਹ ਪਹਿਲਾਂ ਤੋਂ ਭੁੱਲਦੀਆਂ ਆਈਆਂ, ਜਿਹਨਾਂ ਨੂੰ ਤੁਸੀਂ ਵੋਟਾਂ ਪਾ ਕੇ ਔਰ ਇਧਰੋਂ ਬਹੁਤ ਸਾਰੇ ਪੈਸੇ ਘੱਲ ਕੇ ਵੀ ਤੁਸੀਂ ਜਿਹਨਾਂ ਦੀਆਂ ਸਪੋਰਟਾਂ ਕਰਦੇ ਹੋ ਨਾ, ਤੇ ਗੁਰੂ ਪਿਆਰਿਓ ਆਖਰ ਉਹੀ ਸਾਡੇ ਦੁਸ਼ਮਣ ਬਣ ਜਾਂਦੇ ਨੇ। ਤੇ ਸਤਸੰਗ ਜੀ ਹੁਣ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਇਹਦੀ ਮਦਦ ਕੀਤੀ, ਤਾਰਾ ਆਜ਼ਮ ਮਾਰਿਆ ਗਿਆ, ਤੇ ਜਦੋਂ ਆਈ ਗੱਲ ਵੀ ਵਾਅਦਾ ਪੂਰਾ ਕਰਨ ਦੀ ਤੇ ਇਹ ਮੁੱਕਰ ਗਿਆ, ਨਾ ਕਰ ਦਿੱਤੀ। ਕਹਿੰਦਾ ਮਹਾਰਾਜ ਉਹ ਸਮੇਂ ਹੋਰ ਸੀ, ਹੁਣ ਸਮੇਂ ਹੋਰ ਨੇ। ਜਿੱਦਾਂ ਹੁਣ ਸਰਕਾਰਾਂ ਕਹਿੰਦੀਆਂ ਨਾ 1947 ਤੋਂ ਬਾਅਦ ਜਦੋਂ ਅਸੀਂ ਆਪਣੇ ਹੱਕ ਮੰਗੇ ਮਾਸਟਰ ਤਾਰਾ ਸਿੰਘ ਹੋਣਾ ਨੇ, ਤੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਹਿਤਾ ਸੀ, ਕਹਿੰਦੇ ਸਰਦਾਰ ਜੀ ਜਥੇਦਾਰ ਜੀ ਉਦੋਂ ਵਕਤ ਹੋਰ ਸੀ, ਉਦੋਂ ਵਕਤ ਹੁਣ ਵਕਤ ਹੋ ਰਿਹਾ। ਅੱਜ ਤੱਕ ਤੁਸੀਂ ਇੱਕ ਹਿੰਦੂ ਗੁਲਾਮ ਦੇਖਿਆ, ਹਿੰਦੂ ਆਜ਼ਾਦ ਨਹੀਂ ਦੇਖਿਆ, ਹੁਣ ਹਿੰਦੂ ਆਜ਼ਾਦ ਹੋ ਗਿਆ, ਹੁਣ ਤੁਸੀਂ ਸਾਡੇ ਹੱਥ ਦੇਖੋਗੇ। ਔਰ ਵਾਕਿਆ ਗੁਰੂ ਪਿਆਰਿਓ ਅੱਜ ਅਸੀਂ ਹੱਥ ਦੇਖ ਰਹੇ ਹਾਂ। ਅੱਜ ਸਾਡਾ ਸਿੱਖ ਪੰਥ ਹੈ ਨਾ, ਇਹ ਆਪਣੇ ਇਹਨਾਂ ਭਰਾਵਾਂ ਦੇ ਜਿਹਨਾਂ ਨੂੰ ਅਸੀਂ 9 ਮਾਸ ਦਾ ਰਿਸ਼ਤਾ ਸਮਝਦੇ, ਅੱਜ ਦਿਖਾ ਦੇ ਕਿ ਨਹੀਂ ਆਪਣੇ ਪੇ ਹੱਥ, ਜਿਹਨਾਂ ਕੋਲ ਰਾਜ ਆ ਹੁੰਦਾ, ਰਾਜ ਦੀਆਂ ਸ਼ਕਤੀਆਂ, ਇਹ ਹੈ ਰਾਜ ਦੀ ਤਾਕਤ। ਔਰ ਜਿਹਨਾਂ ਕੌਮਾਂ ਦੇ ਕੋਲ ਰਾਜ ਆ ਜਾਂਦਾ ਉਹ ਫਿਰ ਕੀ ਕੁਝ ਕਰਦੀਆਂ, ਔਰ ਅਸੀਂ ਅੱਜ ਥਾਂ ਥਾਂ ਦੇ ਉੱਤੇ ਮੱਥੇ ਕਿਉਂ ਮਾਰਦੇ ਫਿਰਦੇ, ਕਦੀ ਸਾਡਾ ਆਪਣਾ ਰਾਜ ਸੀ ਅੱਜ ਗਵਾ ਚੁੱਕੇ ਹਾਂ, ਅਸੀਂ ਰਾਜ ਦਾ ਆਨੰਦ ਮਾਣਿਆ ਹੋਇਆ ਅਸੀਂ ਤਾਂ ਵਿਲਕਦੇ ਫਿਰਦੇ ਹਾਂ, ਬਈ ਅਸੀਂ ਆਪਣੇ ਰਾਜ ਦੀਆਂ ਗੱਲਾਂ ਕਿਉਂ ਲੋਕਾਂ ਦੇ ਕੋਲ ਬੁਝਾਰਤਾਂ ਪਾਈਦੀਆਂ, ਕਿਉਂਕਿ ਅਸੀਂ ਸਿੱਖ, ਸਾਡੇ ਸਿੱਖ ਰਾਜ ਦੇ ਵਿੱਚ ਸਭ ਦੇ ਨਾਲ ਨਿਆਂ ਹੁੰਦਾ ਸੀ, ਉੱਥੇ ਬੇਅਨਿਆਈ ਨਹੀਂ ਸੀ ਹੁੰਦੀ, ਕਿਤੇ ਉੱਥੇ ਧਰਮਾਂ ਦੇ ਨਾਮ ਤੇ ਲੜਾਈਆਂ ਨਹੀਂ ਸੀ ਹੁੰਦੀਆਂ, ਹਿੰਦੂ ਸਿੱਖ ਮੁਸਲਮਾਨ ਦੇ ਨਾਂ ਤੇ ਇੱਕ ਵੀ ਦੰਗਾ ਨਹੀਂ ਸੀ ਹੋਇਆ 40 ਸਾਲਾਂ ਵਿੱਚ ਸ਼ੇਰੇ ਪੰਜਾਬ ਦੇ ਰਾਜ ਦੇ ਵਿੱਚ। ਤੇ ਗੁਰੂ ਪਿਆਰਿਓ ਅੱਜ ਦੇ ਲੋਕ, ਅੱਜ ਦੇ ਇਹ ਲੀਡਰ ਸਿਆਸਤੀ ਇਸੇ ਗੱਲ ਦੇ ਉੱਤੇ ਕਰਦੇ ਨੇ, ਹਿੰਦੂ ਮੁਸਲਮਾਨ, ਹਿੰਦੂ ਮੁਸਲਮਾਨ, ਇਹਨਾਂ ਨੂੰ ਲੜਾ ਕੇ। ਤੇ ਬਾਬ ਇਹ ਅਕਲਗੀਆਂ ਵਾਲੇ ਪਾਤਸ਼ਾਹ ਨੇ ਆਖ ਦਿੱਤਾ ਸੀ, ਕਹਿੰਦੇ ਠੀਕ ਆ ਬਹਾਦਰ ਸ਼ਾਹ ਹੁਣ ਤੇਰੇ ਕੋਲੋਂ ਨਹੀਂ, ਹੁਣ ਅਸੀਂ ਆਪ ਬਦਲਾ ਲਵਾਂਗੇ ਇਹਨਾਂ ਦੇ ਕੋਲੋਂ। ਔਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਨੰਦੇੜ ਤੋਂ ਤੋਰਿਆ ਤੇ ਇਹ ਬੰਦਿਆਂ ਦੀ ਲਿਸਟ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਲਗੀਆਂ ਵਾਲੇ ਪਾਤਸ਼ਾਹ ਨੇ ਸੌਂਪੀ ਸੀ ਕਿ ਇਹਨਾਂ ਇਹਨਾਂ ਬੰਦਿਆਂ ਦੇ ਨਾਲ ਤੂੰ ਜਾ ਕੇ ਪੂਰਾ ਹਿਸਾਬ ਕਿਤਾਬ ਕਰਨਾ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਹਨਾਂ ਪਾਪੀਆਂ ਨੂੰ ਲੱਭ ਕੇ ਇਹਨਾਂ ਦੇ ਨਾਲ ਪੂਰਾ ਹਿਸਾਬ ਕੀਤਾ, ਜਿਹਨਾਂ ਨੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੂੰ ਇੱਕ ਦਿਨ ਵੀ ਆਰਾਮ ਦੇ ਨਾਲ ਟਿਕਣ ਨਹੀਂ ਸੀ ਦਿੱਤਾ, ਔਰ ਜਿਹਨਾਂ ਨੇ ਜ਼ੁਲਮ ਕੀਤਾ ਔਰ ਜਿਹਨਾਂ ਨੇ ਜ਼ੁਲਮ ਕਰਵਾਇਆ ਜਿਹਦੇ ਵਿੱਚ ਸੁੱਚਾਨੰਦ ਤੇ ਚੰਦੂ ਪਾਪੀ ਵੀ ਆ ਗੰਗੂ ਬ੍ਰਾਹਮਣ ਵੀ ਇਹਨਾਂ ਦੇ ਵਿੱਚ ਮੌਜੂਦ ਸੀ, ਔਰ 22 ਧਾਰ ਦੇ ਕੁਝ ਰਾਜੇ ਵੀ ਇਹਨਾਂ ਦੇ ਵਿੱਚ ਮੌਜੂਦ ਸਨ। ਸੋ ਪਿਆਰਿਓ ਬਾਬਾ ਬੰਦਾ ਸਿੰਘ ਬਹਾਦਰ ਇਹਨਾਂ ਨੂੰ ਲੱਭਦਾ ਲਵਾਉਂਦਾ ਜਦੋਂ ਪੰਜਾਬ ਦੀ ਧਰਤੀ ਦੇ ਉੱਤੇ ਆ ਕੇ ਇਹਨਾਂ ਦਾ ਖਾਤਮਾ ਕਰਕੇ ਆਖਰ ਇੱਕੋ ਨਿਸ਼ਾਨਾ ਸੀ ਸਰਹੰਦ ਦੇ ਉੱਤੇ, ਕਿਉਂਕਿ ਸਰਹੰਦ ਜਿਹੜੀ ਸੀ ਨਾ ਅੱਖਾਂ ਦੇ ਵਿੱਚ ਰੱਖ ਰਹੀ ਸੀ। ਉਹ ਖੂਨੀ ਦੀਵਾਰ ਹਜੇ ਇਹਨਾਂ ਦੀਆਂ ਅੱਖਾਂ ਵਿੱਚ ਰਲੀ ਸੀ, ਉੱਥੇ ਹਿਸਾਬ ਕਿਤਾਬ ਜਾ ਕੇ ਹਜੇ ਕਰਨਾ ਸੀ। ਸੋ ਪਿਆਰਿਓ, ਅਗਲੇ ਦੀਵਾਨਾਂ ਦੇ ਵਿੱਚ ਇਸ ਤੋਂ ਅਗਲਾ ਇਤਿਹਾਸ ਆਪ ਸਿੱਖ ਸੰਗਤਾਂ ਦੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗੇ। ਸੋ ਇੱਥੇ ਸਮਾਪਤੀ ਹੈ, ਆਪ ਦਾ ਬਹੁਤ ਬਹੁਤ ਧੰਨਵਾਦ, ਬੜੇ ਪਿਆਰ ਦਾ ਸਬੂਤ ਦਿੱਤਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨ ਗਿਆਨੀ ਬਲਬੀਰ ਸਿੰਘ ਜੀ ਬਿਹਾਰੀਪੁਰ ਵਾਲਿਆਂ ਦਾ ਜਥਾ, ਜਵਾਬ ਸੰਗਤ ਨੂੰ ਸਤਿਗੁਰਾਂ ਦਾ ਇਤਿਹਾਸ ਢਾਡੀ ਵਾਰਾਂ ਰਾਹੀਂ ਸਰਵਣ ਕਰਾ ਰਿਹਾ ਸੀ। ਸੰਗਤ ਜੀ ਸੇਵਕ ਪਰਿਵਾਰਾਂ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਨੇ, ਹੁਣ ਇਸ ਹਾਲ ਵਿੱਚ ਸਮਾਪਤੀ ਹੈ। ਦੋ ਨੰਬਰ ਹਾਲ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਨੇ, ਆਪ ਜੀ ਉੱਥੇ ਜਾ ਕੇ ਸਤਿਗੁਰੂ ਦੀ ਪਾਵਨ ਬਾਣੀ ਨੂੰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰਾਂ ਮੈਂ ਤੁਝ ਬਿਨ ਅਵਰਨਾ ਕੋਇ ਹਮ ਮੂਰਖ ਮੁਗਧ ਸਰਨਾਗਤੀ ਕਰ ਕਿਰਪਾ ਮੇਲੇ ਹਰ ਸੋਏ ਰਹਾਉ ਸਤਿਗੁਰ ਦਾਤਾ ਹਰ ਨਾਮ ਕਾ ਪ੍ਰਭਾਪ ਮਿਲਾਵਾ ਸੋਏ ਸਤਿਗੁਰ ਹਰ ਪ੍ਰਭੁਜਿਆ ਗੁਰ ਜੇਵੜ ਅਵਰਨਾ ਕੋਇ ਰਹਾਉ ਹਉ ਗੁਰ ਸਰਨਾਈ ਟੈ ਪਵਾ ਕਰ ਦਇਆ ਮੇਲੇ ਪ੍ਰਭ ਸੋਏ ਮਨ ਹਟ ਕਿੰਨ ਨ ਪਾਇਆ ਕਰੋ ਪਾਮ ਥਕੇ ਸਭ ਕੋਏ ਸਹਿ ਸੰਭ ਕਰ ਰਹਿ ਮਨ ਕੋਰਾ ਰੰਗ ਨਾ ਹੋਏ ਕੂੜ ਕਪਟ ਕਿਨੇ ਨਾ ਪਾਇਓ ਜੋ ਬੀਜੇ ਖਾਵੈ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ ਪ੍ਰਭ ਤੁਧੋ ਖਾਲੀ ਕੋ ਨਹੀਂ ਦੁਰ ਗੁਰਮੁਖਾਂ ਨੂੰ ਸਭ ਆਸ ਭੋਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸ੍ਰੀ ਰਾਗ ਮਹੱਲਾ ਚੌਥਾ ਨਾਮ ਮਿਲੈ ਮਨ ਤ੍ਰਿਪਤੀ ਹੈ ਬਿਨ ਰਾਮਾ ਹੈ ਤ੍ਰਿਗ ਜੀ ਵਾਸ ਕੋਈ ਗੁਰਮੁਖ ਸੱਜਣ ਜੇ ਮਿਲੈ ਮੈਂ ਦੱਸੇ ਪ੍ਰਭ ਗੁਣਤਾਸ ਹਾਂ ਤਿਸ ਵਿੱਟੋ ਚੌਖੰਨੀਐ ਮੈਂ ਨਾਮ ਕਰੇ ਪਰਗਾਸ ਮੇਰੇ ਪ੍ਰੀਤਮਾ ਹਉ ਜੀਵਾ ਨਾਮ ਤਿਹਾਏ ਮੇਰੇ ਨਾਵੈ ਜੀਵਨ ਨਾਥੀ ਹੈ ਹੇ ਮੇਰੇ ਸਤਿਗੁਰ ਨਾਮ ਦਿਰੜਾ ਰਹਾਉ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ ਸਤਿਗੁਰ ਸੇਵੈ ਲੱਗਿਆ ਘੜ ਰਤਨ ਦੇਵੈ ਪ੍ਰਗਾਸ ਧਨ ਵਡਭਾਗੀ ਵਡਭਾਗੀ ਜੋ ਆਏ ਮਿਲੇ ਗੁਰਪਾਸ ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ ਸੇ ਭਾਗਹੀ ਨਿਵਾਸ ਕਾਲ ਫੇ ਫੇ ਜੁਨ ਪਵਾਈ ਹੈ ਵਿੱਚ ਵਿਸਟਾ ਕਰ ਵਿਕਰਾਲ ਉਹਨਾਂ ਪਾਸ ਵਾਸ ਨਾ ਭੇਟੀਏ ਜਨੰਤਰ ਕੋਟ ਚੰਡਾਲ ਸਤਿਗੁਰ ਪੁਰਖ ਅੰਮ੍ਰਿਤ ਸਰਬ ਭਾਗੀ ਨਾਵਾ ਆਏ ਉਨ ਜਨਮ ਜਨਮ ਕੀ ਮੈਲ ਉਤਰ ਨਿਰਮਲ ਨਾਮ ਦਿਰੜਾਏ ਜਨ ਨਾਨਕ ਉੱਤਮ ਪਦ ਪਾਏ ਆ ਸਤਿਗੁਰ ਕੀ ਲੇ ਬਿਲਾਏ ਸ੍ਰੀ ਰਾਗ ਮਹੱਲਾ ਚੌਥਾ ਗੁਣ ਗਾਵਾਂ ਗੁਣ ਮਿੱਥਰਾ ਗੁਣ ਬੋਲੀ ਮੇਰੀ ਮਾਏ ਗੁਰਮੁਖ ਸੱਜਣ ਗੁਣਕਾਰੀ ਆ ਮਿਲ ਸੱਜਣ ਹਰ ਗੁਣ ਗਾਏ ਹੀਰੇ ਹੀਰ ਮਿਲ ਬੇਦੇ ਰੰਗ ਚਲੂਲਨ ਆਏ ਮੇਰੇ ਗੋਬਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਿਲਾਵਾ ਸੋਏ ਰਹਾਉ ਮਨ ਰੰਗੋ ਵੱਡ ਭਾਗੀ ਹੋ ਗਏ ਤੁੱਠਾ ਕਰੇ ਪਸਾਉ ਗੁਰੂ ਨਾਮ ਦਿੜਾਏ ਰੰਗ ਸਿਉ ਸਾਹਾਉ ਸਤਿਗੁਰ ਕੈ ਬਲ ਜਾਉ ਬਿਨ ਸਤਿਗੁਰ ਹਰ ਨਾਮ ਨ ਲੱਭੋਈ ਲਾਖ ਕੋਟੀ ਕਰਮ ਕਮਾਓ ਬਿਨ ਭਾਗਾਂ ਸਤਿਗੁਰ ਨਾ ਮਿਲੈ ਕਰ ਬੈਠਿਆ ਨਿਕਟ ਨਿਤ ਪਾਸ ਅੰਤਰ ਅਗਿਆਨ ਦੁੱਖ ਪਰਮ ਹੈ ਵਿੱਚ ਪੜਦਾ ਦੂਰ ਪਿਆਸ ਬਿਨ ਸਤਿਗੁਰ ਭੇਟੇ ਕੰਚਨ ਨਾਥੀ ਹੈ ਮਨਮਖਲੋ ਬੂਡਾ ਬੇੜੀ ਪਾਸ ਸਤਿਗੁਰ ਬੋਹਿਤ ਹਰ ਨਾਵ ਹੈ ਕਿਤ ਵਿਦ ਚੜਿਆ ਜਾਏ ਸਤਿਗੁਰ ਕੇ ਪਣ ਜੋ ਚੱਲੇ ਵਿੱਚ ਬੋਹਿਤ ਬੈਠਾ ਆਏ ਧਨ ਧਨ ਵੱਡ ਭਾਗੀ ਨਾਨਕਾ ਜਿਨ ਸਤਿਗੁਰ ਲੈ ਮਿਲਾਏ ਸ੍ਰੀ ਰਾਗ ਮਹੱਲਾ ਚੌਥਾ ਹੋ ਪੰਥ ਸਾਈ ਨਿਤ ਖੜੀ ਕੋਈ ਪ੍ਰਭ ਦੱਸੈ ਤਿਨ ਜਾਓ ਜਿਨੇ ਮੇਰਾ ਪਿਆਰਾ ਰਾਵਿਆ ਤਿਨ ਪਿੱਛੇ ਲਾਗ ਫਿਰਾਓ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾ ਚਾਓ ਮੇਰੇ ਭਾਈ ਜਨਾ ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ ਹੋ ਸਤਿਗੁਰ ਵਿੱਚੋਂ ਬਾਰੇ ਜਿਨ ਹਰ ਪ੍ਰਭ ਦੀ ਦਿਖਾ ਰਹਾਓ ਹੋਏ ਨਿਮਾਣੀ ਢਹਿ ਪਵਾਂ ਪੂਰੇ ਸਤਿਗੁਰ ਪਾਸ ਨਿਮਾਣਿਆ ਗੁਰਮਾਨ ਹੈ ਗੁਰ ਸਤਿਗੁਰ ਕਰੇ ਸ਼ਾਬਾਸ ਹਾਂ ਗੁਰਸਾ ਲਾਹੇ ਨਾ ਰਜਾਊ ਮੈਂ ਮੇਲੇ ਹਰ ਪ੍ਰਭ ਪਾਸ ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ ਬਿਨ ਭਾਗਾਂ ਦਰਸ਼ਨ ਨਾਥੀ ਆ ਭਾਗ ਹੀਨ ਬਹਿ ਰੋਏ ਜੋ ਹਰ ਪ੍ਰਭ ਪਾਣਾ ਸੋਤੀ ਆ ਤੁਰ ਲਿਖਿਆ ਨਾ ਮੇਟੈ ਕੋਏ ਸੇ ਆਪੇ ਸਤਿਗੁਰ ਆਪ ਹਰ ਆਪੇ ਮੇਲ ਮਿਲਾਏ ਆਪ ਦਇਆ ਕਰ ਮਿਲ ਸੀ ਗੁਰ ਸਤਿਗੁਰ ਪਿੱਛੇ ਪਾਏ ਸਭ ਜਗ ਜੀਵਨ ਜਗ ਆਪ ਹੈ ਨਾਨਕ ਜਲ ਜਲੈ ਸਮਾਏ ਸ੍ਰੀ ਰਾਗ ਮਹੱਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਅਤ ਪਲਾ ਖਿਤ ਬਿਦ ਮਿਲੇ ਰਸ ਖਾਏ ਜਾਏ ਪੁੱਛੋ ਸੁਹਾਗਨੀ ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ ਓਏ ਬੇਪਰਵਾਹ ਨਾ ਬੋਲਣੀ ਹੋ ਮਲ ਮਲ ਤੋਂ ਮਨ ਤਨ ਪਾਏ ਭਾਈ ਰੇ ਮਿਲ ਸੱਜਣ ਹਰ ਗੁਣ ਸਾਰ ਸੱਜਣ ਸਤਿਗੁਰ ਪੁਰਖ ਹੈ ਦੁੱਖ ਕੱਢੈ ਹਉਮੈ ਮਰ ਰਹਾਉ ਗੁਰਮੁਖੀਆਂ ਸੋਹਗਨੀ ਤਿਨ ਦਇਆ ਪਈ ਮਨ ਆਏ ਸਤਿਗੁਰ ਵਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ ਸੇ ਵਡ ਭਾਗੀ ਵਡ ਜਾਣੀਐ ਜਿਨ ਹਰ ਰਸ ਖਾਧਾ ਗੁਰ ਪਹਾਏ ਇਹ ਹਰ ਰਸ ਵਣ ਤਿਨ ਸਬਤ ਹੈ ਭਾਗ ਹੀਨੇ ਖਾਏ ਬਿਨ ਸਤਿਗੁਰ ਪੱਲੇ ਨਾ ਪਵੈ ਮਨਮੁਖ ਰਹੇ ਬਿਲ ਲਾਏ ਓਏ ਸਤਿਗੁਰ ਅਗਨ ਨਾ ਨਿਵੈ ਉਹਨਾਂ ਅੰਤਰ ਕ੍ਰੋਧ ਪੱਲਾਏ ਹਰ ਹਰ ਹਰ ਰਸ ਆਪ ਹੈ ਆਪੇ ਹਰ ਰਸ ਹੋਏ ਆਪ ਦਇਆ ਕਰ ਦੇਵਸੀ ਗੁਰਮੁਖ ਅੰਮ੍ਰਿਤ ਚੋਏ ਸਭ ਤਨ ਮਨ ਹਰਿਆ ਹੋਇਆ ਨਾਨਕ ਕਰ ਵਸਿਆ ਮਨ ਸੋਏ ਸ੍ਰੀ ਰਾਗ ਮਹੱਲਾ ਚੌਥਾ ਦਿਨ ਸਚੜੈ ਫਿਰ ਅੱਥ ਵਰਨ ਸਬਾਈ ਜਾਏ ਆਪ ਘਟੈ ਨਰ ਨਾ ਬੁੱਝੇ ਨਿਤ ਮੂਸਾ ਲਾਜ ਟੁਕਾਏ ਗੁੜ ਮਿੱਠਾ ਮਾਇਆ ਪਸਰਿਆ ਮਨਮੁਖ ਲੱਗ ਮਾਖੀ ਪਚੋ ਪਚਾਏ ਭਾਈ ਰੇ ਮੈਂ ਮੀਤ ਸਕਾ ਪ੍ਰਭ ਸੋਏ ਪੁੱਤ ਕਲਤਮ ਬੇਲ ਬੇਖੰਤ ਬੇਲੀ ਕੋਈ ਨਾ ਹੋਇਰਾ ਗੁਰਮਤ ਹਰਲੇ ਉਭਰੇ ਅਲਿਪਤ ਰਹੇ ਸਨਾਏ ਉਨੀ ਚੱਲਣ ਸਦਾ ਨਿਹਾਲਿਆ ਰਖਰ ਚਲੀ ਆਪਤ ਪਾਏ ਗੁਰਮੁਖ ਸੱਜਣ ਦਰਗਹਿ ਮੰਨੀਐ ਹਰ ਆਪ ਲੈ ਗਲ ਲਾਏ ਗੁਰਮੁਖਾਂ ਨੂੰ ਪੰਥ ਪ੍ਰਗਟਾ ਦਰ ਠਾਕ ਨਾ ਕੋਈ ਪਾਏ
ਹਰ ਨਾਮ ਸਲਾਹਨ ਨਾਮ ਅਨ ਨਾਮ ਰਹਨ ਲਿਵਲਾਏ ਅਣਹ ਧੁਨੀ ਦਰ ਵੱਜਦੇ ਦਰ ਸਚੇ ਸੋਭਾ ਪਾਏ ਜਿਨੀ ਗੁਰਮੁਖ ਨਾਮ ਸਲਾਹ ਤਿਨ ਸਭ ਕੋ ਕਹਿ ਸ਼ਾਬਾਸ ਤਿਨ ਕੀ ਸੰਗਤ ਦੇ ਪ੍ਰਭ ਮੈਂ ਜਾਚਕ ਕੀ ਅਰਦਾਸ ਨਾਨਕ ਭਾਗ ਵੱਡੇ ਤਿੰਨਾਂ ਗੁਰਮੁਖਾਂ ਜਿਨ ਅੰਤਰ ਨਾਮ ਪ੍ਰਗਾਸ ਸ੍ਰੀ ਰਾਗ ਮਹੱਲਾ ਪੰਜਵਾ ਕਰ ਪਹਿਲਾ ਕਿਆ ਤੂੰ ਰੱਤਾ ਦੇਖ ਕੈ ਪੁੱਤਰ ਕਲਤਰ ਸਿੰਗਾਰ ਰਸ ਭੋਗੈ ਖੁਸ਼ੀਆਂ ਕਰੇ ਮਨ ਰੰਗ ਅਪਾਰ ਬਹੁਤ ਕਰੇ ਫਰਮਾਏ ਸੀ ਵਰਤ ਹੋਏ ਅਪਾਰ ਕਰਤਾ ਚੇਤਨਾ ਆਵਈ ਮਨ ਮਖੰਦ ਗੱਭੂ ਗੁਬਾਰ ਮੇਰੇ ਮਨ ਸੁਖਦਾਤਾ ਹਰ ਸੋਏ ਗੁਰਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਰਾਹਾਉ ਕੱਪੜ ਭੋਗ ਲਪਟਾਇ ਸੁਨ ਰੂਪ ਖਾਕ ਹੈਬਰ ਗੈਬਰ ਬੋਰੰਗੇ ਕੀ ਰਥ ਥਾਕ ਕਿਸੇ ਹੀ ਚੇਤਨਾ ਪਾਵ ਹੀ ਬਿਸਰੈ ਸਭ ਸਾਖ ਸਿਰਜਨ ਹਰ ਭੁਲਾਇਆ ਬਿਨ ਨਾਵੈ ਨਾ ਪਾਕ ਲੈਂਦਾ ਬਦ ਦੁਆਏ ਤੂੰ ਮਾਇਆ ਕਰੇ ਇਕੱਤ ਜਿਸਨੋਂ ਤੂੰ ਪਤੀ ਆਏਂਦਾ ਸੋ ਸਣ ਤੁਜੈ ਅਨਿਤ ਅਹੰਕਾਰ ਕਰੇ ਅਹੰਕਾਰੀਆ ਵਿਆਪਿਆ ਮਨ ਕੀ ਮਤ ਆ ਪੁਲ ਤਿੰਨ ਪ੍ਰਭ ਆਪ ਭੁਲਾਇਆ ਨਾ ਤਿਸ ਜਾਤ ਨ ਪਤ ਸਤਿਗੁਰ ਪੁਰਖ ਮਿਲਾ ਇੱਕੋ ਸੱਜਣ ਸੋਏ ਹਰ ਜਨ ਕਾ ਰਾਖਾ ਏਕ ਏਕ ਮਾਨ ਸੋ ਮੈ ਰੋਏ ਜੋ ਹਰਜਨ ਭਾਵੈ ਸੋ ਕਰੇ ਦਰ ਫੇਰ ਨ ਪਾਵੈ ਕੋਏ ਨਾਨਕ ਰੰਗ ਨਾਨਕ ਰੱਤਾ ਰੰਗ ਹਾਰ ਸਭ ਜਗ ਮੈਂ ਚਾਨਣ ਹੋਏ ਸ੍ਰੀ ਰਾਗ ਮਹੱਲਾ ਪੰਜਵਾ ਮਾਨ ਬਿਲਾਸ ਬਹੁਰੰਗਨਾ ਦ੍ਰਿਸ਼ਟ ਪੂਲ ਖੁਸ਼ੀਆਂ ਤਾ ਛਤਰ ਝਾ ਧਾਰ ਬਾਦਸ਼ਾਹੀਆਂ ਵਿੱਚ ਸੱਸੇ ਪਰੀਆਂ ਭਾਈ ਰੇ ਸੁੱਖ ਸਤਸੰਗ ਪਾਇਆ ਲਿਖਿਆ ਲਿਖ ਤਿਨ ਪੁਰਖ ਵਿਧਾਤਾ ਦੁੱਖ ਸਹਿ ਸਭ ਮਿਟ ਗਿਆ ਰਹਾਉ ਜੇਤੇ ਥਾਨ ਥਨੰਤਰਾ ਤੇਤੇ ਪਵ ਆਇਆ ਤਨ ਪਾਤੀ ਵੱਡ ਭੂਮੀ ਆ ਮੇਰੀ ਮੇਰੀ ਕਰ ਪਰਿਆ ਹੁਕਮ ਚੱਲਾ ਨਿਸੰਗ ਹੋਏ ਵਰਤ ਅਫਰਿਆ ਸਭ ਕੋ ਵਸਗਤ ਕਰ ਲਏ ਉਨ ਬਿਨ ਨਾ ਵੇਖਾ ਕਰ ਲਿਆ ਕੋੜ ਤੇਤੀ ਸੇਵਕਾ ਸੇ ਸਾਧਕ ਦਰ ਖਰਿਆ ਗਰਮ ਬਾਰੀ ਵੱਡ ਸਾਹਿਬੀ ਸਭ ਨਾਨਕ ਸੁਪਨ ਥੀਆ ਸ੍ਰੀ ਰਾਗ ਮਹੱਲਾ ਪੰਜਵਾਂ ਭਲਕੇ ਉੱਟਪ ਪੋਲੀਏ ਬਿਨ ਬੁੱਝੇ ਮੁਗਦ ਜਾਣ ਸੁਪਰਭ ਚੇਤਨ ਆਯ ਛੁੱਟੇ ਗਿਬੇ ਬਣ ਸਤਿਗੁਰ ਸੇਤੀ ਚਿਤ ਲਾਏ ਸਦਾ ਸਦਾ ਰੰਗ ਮਾਣ ਪ੍ਰਾਣੀ ਤੂੰ ਆਇਆ ਲਾਹਾ ਲੈਨ ਲੱਗਾ ਕਿਤ ਕੁ ਫੱਕੜੇ ਸਭ ਮੁੱਕਦੀ ਚੱਲੀ ਰਹਿਣ ਰਹਾਉ ਕੁਦਮ ਕਰੇ ਪਸ ਪੰਛੀਆਂ ਦਿਸਾ ਨਾਹੀ ਕਾਲ ਉਥਾ ਸਾਥ ਮਨੁੱਖ ਹੈ ਫਾਥਾ ਮਾਇਆ ਜਾਲ ਮੁਕਤੇ ਸਹੀ ਭਾਲੀ ਹੈ ਜੇ ਸੱਚਾ ਨਾਮ ਸਮਾਲ ਜੋ ਕਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤੁਧ ਵਰਤਨਾ ਤਿਸ ਕੀ ਚਿੰਤਾ ਨਾਹੇ ਫਥੇ ਸੇ ਨਿਕਲੇ ਜੇ ਗੁਰ ਕੀ ਪੈਰੀ ਪਾਹੇ ਕੋਈ ਰੱਖ ਨਾ ਸਕਾਈ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾ ਭਾਲਕ ਆਏ ਪਿਆ ਸਰਨ ਆਏ ਨਾਨਕ ਸੱਚਾ ਪਾਤਸ਼ਾਹ ਡੁੱਬਦਾ ਲਿਆ ਕਢਾਏ ਸ੍ਰੀ ਰਾਗ ਮਹੱਲਾ ਪੰਜਵਾ ਘੜੀ ਮੋਹਤ ਕਾ ਪਹੁਣਾ ਕਾਜ ਸਵਾਰਨ ਹਾਰ ਮਾਇਆ ਕਾਮ ਵਿਆਪਿਆ ਸਮਝੈ ਨਾਹੀ ਗਾਵਾਰ ਉੱਠ ਚੱਲਿਆ ਪਛਤਾਇਆ ਪਰਿਆ ਵਸ ਜੰਦਾਰ ਅੰਧੇ ਤੂੰ ਬੈਠਾ ਕੰਧੀ ਪਾਹੇ ਜੇ ਹੋਵੀ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ ਰਹਾਉ ਹਰੀ ਨਾਹੀ ਨਾ ਡੱਡਰੀ ਪੱਕੀ ਵੱਡਨਹਾਰ ਲੈ ਲੈ ਦਾਤ ਪੋਤਿਆ ਲਾਵੇ ਕਰ ਤਿਆਰ ਜਾਂ ਹੋਆ ਹੁਕਮ ਕਿਰਸਾਨ ਦਾ ਤਾਂ ਲੁਣ ਮਿਣਿਆ ਖੇਤਾਰ ਪਹਿਲਾ ਪੈਰ ਧੰਦਾ ਗਿਆ ਦੂਜਾ ਭਰ ਸੋਇਆ ਚੀਜੇ ਚੱਕ ਚੁਕਾਇਆ ਚੌਥੇ ਭੋਰ ਪਿਆ ਕਦੇ ਹੀ ਚਿਤਨ ਆਇਓ ਜਨ ਜੀਓ ਪਿੰਡ ਦੀਆ ਸਾਧ ਸੰਗਤ ਕੋ ਵਾਰਿਆ ਜੀਓ ਕੀਆ ਕੁਰਬਾਨ ਜਿਸਤੇ ਸੋਚੀ ਮਨ ਪਈ ਮਿਲਿਆ ਪੁਰਖ ਸੁਜਾਨ ਨਾਨਕ ਡਿੱਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ ਸ੍ਰੀ ਰਾਗ ਮਹੱਲਾ ਪੰਜਵਾ ਸਭੇ ਗੱਲਾਂ ਵਿਸਰਨ ਇੱਕੋ ਵਿਸਰ ਨਾ ਜਾਓ ਧੰਦਾ ਸਭ ਜਲਾਏ ਕੈ ਗੁਰਨਾਮ ਦੀਆ ਸੱਚ ਸੁਆਉ ਆਸਾ ਸਭੇ ਲਾਹੇ ਕੈ ਏਕਾ ਆਸ ਕਮਾਉ ਜਿਨੀ ਸਤਿਗੁਰ ਸੇਵਿਆ ਤਿਨ ਅੱਗੇ ਮਿਲਿਆ ਥਾਉ ਮਨ ਮੇਰੇ ਕਰਤੇ ਨੌ ਸਾ ਲਾਹੇ ਭਗ ਸਭੇ ਛੱਡ ਸਿਆਣਪਾਂ ਗੁਰ ਕੀ ਪੈਰੀ ਪਾਹੇ ਰਹਾਉ ਦੁੱਖ ਭੁੱਖ ਨ ਵਿਆਪਈ ਜੇ ਸੁਖਦਾਤਾ ਮਨ ਹੋਏ ਕਿਤੇ ਹੀ ਕੰਮ ਨਾ ਛਿਜੀਆ ਜਾਂ ਹਿਰਦਾ ਸੱਚਾ ਸੋਏ ਜਿਸ ਤੂੰ ਰੱਖਾਂ ਹੱਥ ਦੇ ਤੇ ਸਮਾਰ ਨਾ ਸਕੈ ਕੋਏ ਸੁਖਦਾਤਾ ਗੁਰ ਸੇਵੀਐ ਸਭ ਅਵਗੁਣ ਕੱਢੈ ਥੋਏ ਸੇਵਾ ਮੰਗੈ ਸੇਵਕੋ ਲਾਈਆਂ ਆਪਣੀ ਸੇਵ ਸਾਧੂ ਸੰਗ ਮਸਕਤੇ ਤੂਠੈ ਪਾਵਾ ਦੇਵ ਸਭ ਕਿਛੁ ਵਸਗਤ ਸਾਹਿਬੈ ਆਪੇ ਕਰਨ ਕਦੇਵ ਸਤਿਗੁਰ ਕੈ ਬਲਹਾਰਨ ਮਨਸਾ ਸਭੂ ਰੇਵ ਇੱਕੋ ਦਿਸੈ ਸੱਜਣੋ ਇੱਕੋ ਭਾਈ ਮੀਤ ਇਕਸੈ ਦੀ ਸਮੱਗਰੀ ਇਕਸੈ ਦੀ ਹੈ ਰੀਤ
ਇੱਕ ਸੁਮਨ ਮਾਨਿਆ ਤਾਂ ਹੋਆ ਨਿਚਲ ਚੀਤ ਸੱਚ ਖਾਣਾ ਸੱਚ ਪਹਿਨਣਾ ਟਿਕ ਨਾਨਕ ਸੱਚ ਕੀਤ ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਥੋਕ ਪ੍ਰਾਪਤ ਜੇ ਆਵੇ ਇੱਕ ਹੱਥ ਜਨਮ ਪਦਾਰ ਸਫਲ ਹੈ ਜਿਸ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤ ਜਿਸ ਲਿਖਿਆ ਹੋਵੇ ਮੱਥ ਮੇਰੇ ਮਨ ਇੱਕ ਸੋ ਚਿਤ ਲਾਏ ਇੱਕ ਬਿਨ ਸਭ ਧੰਦ ਹਸਾ ਮਿਥਿਆ ਮੋਹ ਮਾਇ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕਉ ਪੁਰਬ ਲਿਖਿਆ ਤਿਨ ਸਤਿਗੁਰ ਚਰਨ ਗਹੇ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਆਧਾਰ ਬਾਂ ਪਕੜ ਗੁਰ ਕੱਢਿਆ ਸੋਈ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿਥੈ ਸੰਤ ਸਭਾ ਢੋਈ ਤਿਸ ਹੀ ਨੋ ਮਿਲਾ ਜਿਨ ਪੂਰਾ ਗੁਰੂ ਲਭਾ ਨਾਨਕ ਬੱਧਾ ਕਰਤ ਹਾਂ ਜਿਥ ਮਿਰਤਨਾ ਜਨਮ ਜਰਾ ਸ੍ਰੀ ਰਾਗ ਮਹੱਲਾ ਪੰਜਵਾਂ ਸੋਈ ਧਿਆਈਏ ਜੀੜੇ ਸਿਰ ਸ਼ਾਹਾਂ ਪਾਤਸ਼ਾਹ ਤਿਸ ਹੀ ਕੀ ਕਰ ਆਸਮਾਨ ਜਿਸ ਕਾ ਸਭ ਸਵਸਾਹ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਨੀ ਪਾਹ ਮਨ ਮੇਰੇ ਸੁਖ ਸਹਿ ਸੇਤੀ ਜਪਨਾਉ ਆਠ ਪਰ ਪਵ ਧਿਆਏ ਤੂੰ ਗੁਣ ਗੋਇੰਦ ਨਿਤ ਗਾਓ ਰਾਹੋ ਤਿਸਕੀ ਸ਼ਰਨੀ ਪਰਮਨਾ ਜਿਸ ਜੇਵੜ ਅਵਨਾ ਕੋਏ ਜਿਸ ਸਿਮਰਤ ਸੁਖ ਹੋਏ ਘਣਾ ਦੁੱਖ ਦਰਦ ਨਾ ਮੂਲੇ ਹੋਏ ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਨਿਰਮਲਾ ਕਟੀਏ ਜਮਕੀ ਫਾਸ ਸੁਖ ਦਾਤਾ ਪਏ ਪੰਜਨੋ ਤਿਸ ਆਗਿਆ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਬਾਨ ਤਾਂ ਕਾਰਜ ਆਵੈ ਰਾਸ ਬਹੁਤੋ ਬਹੁਤ ਵਖਾਣੀਐ ਊਚੋ ਊਚਾ ਥਾਉ ਵਰਨਾ ਚਿਹਨਾ ਬਾਹਰਾ ਕੀਮਤ ਕਹਿ ਨਾ ਸਿਕਾਓ ਨਾਨਕ ਕੋ ਪ੍ਰਮਹਿਆ ਕਰ ਸੱਚ ਦੇਵੋ ਆਪਣਾ ਨਾਉ ਸ੍ਰੀ ਰਾਗ ਮਹੱਲਾ ਪੰਜਵਾਂ ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ ਸਾਧ ਸੰਗਤ ਕੈ ਘਰ ਵਸਾ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਅੱਗੇ ਲਏ ਛਡਾਏ ਰਹਾਉ ਦੁਨੀਆਂ ਕੀਆਂ ਵਡਿਆਈਆਂ ਕਵਨ ਆਵੈ ਕਾ ਮਾਇਆ ਕਰੰਗ ਸਭ ਫਿੱਕਾ ਜਾਤੋ ਬਿਨ ਸੰਵਿਧਾਨ ਜਾ ਕੇ ਹਿਰਦੈ ਹਰ ਵਸੈ ਸੋ ਪੂਰਾ ਪ੍ਰਧਾਨ ਸਾਧੂ ਕੀ ਹੋ ਰਿਨਕਾ ਆਪਣਾ ਆਪ ਤਿਆਗ ਉਪਾਮ ਸਿਆਣਪ ਸਗਲ ਛੱਡ ਗੁਰ ਕੀ ਚਰਨੀ ਲਾਗ ਤਿਸੇ ਪ੍ਰਾਪਤ ਭਾ ਰਤਨ ਹੋਏ ਜਿਸ ਮਸਤਕ ਹੋਵੇ ਭਾਗ ਤਿਸੇ ਪ੍ਰਾਪਤ ਭਾਈ ਹੋ ਜਿਸ ਦੇਵੈ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੈ ਹੋਮੈ ਤਾਪ ਨਾਨਕ ਗਉ ਗੁਰ ਭੇਟਿਆ ਬਿਨਸੈ ਸਗਲ ਸੰਤਾਪ ਸ੍ਰੀ ਰਾਗ ਮਹੱਲਾ ਪੰਜਵਾਂ ਇੱਕ ਪਛਾਣੂ ਜੀ ਕਾ ਇੱਕੋ ਰੱਖਣ ਹਾਰ ਇੱਕ ਸਕਾ ਮਨ ਆਸਰਾ ਇੱਕੋ ਪ੍ਰਾਣ ਆਧਾਰ ਤੇ ਸਰਨਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਮਨ ਮੇਰੇ ਸਗਲੋ ਪਾਮ ਤਿਆਗ ਗੁਰਪੂਰਾ ਆਰਾਧ ਨਿਤ ਇੱਕ ਸਕੀਲੇ ਬਿਲਾਗ ਰਹਾਉ ਇੱਕੋ ਭਾਈ ਮਿਤ ਇੱਕ ਇੱਕੋ ਮਾਤ ਪਿਤਾ ਇੱਕ ਸਕੀ ਮਨ ਟੇਕ ਹੈ ਜਿਨ ਜੀਉ ਪਿੰਡ ਦਿੱਤਾ ਸੋ ਭ੍ਰਮਣੋ ਨ ਬਿਸਰਹ ਜਿਨ ਸਭ ਕਿਛ ਵਸ ਕੀਤਾ ਘਰ ਇੱਕੋ ਬਾਹਰ ਇੱਕੋ ਥਾਨ ਥਨੰਤਰ ਆਪ ਜੀ ਜਨ ਸਭ ਜਿਨ ਕੀਏ ਆਠ ਪਹਿਰ ਤਿਸ ਜਾਪ ਇੱਕ ਸਥਿਤੀ ਰਤਿਆ ਨਾ ਹੋਵੇ ਸੁਖ ਸੰਤਾਪ ਬਾਹਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਾਹੀ ਕੋਈ ਜੀਉ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੋ ਹੋਏ ਗੁਰ ਪੂਰਾ ਪੂਰਾ ਭਇਆ ਜਾਪ ਨਾਨਕ ਸੱਚਾ ਸੋਏ ਸ੍ਰੀ ਰਾਗ ਮਹੱਲਾ ਪੰਜਵਾਂ ਜਿਨ੍ਹਾਂ ਸਤਿਗੁਰ ਸਿਉਚਿਤ ਲਾਇਆ ਸੇ ਪੂਰੇ ਪ੍ਰਧਾਨ ਜਿਨ ਕੋ ਆਪ ਦਇਆਲ ਹੋਏ ਤਿਨ ਉਪਜੈ ਮਾਨ ਗਿਆਨ ਜਿਸ ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ ਮਨ ਮੇਰੇ ਏਕੋ ਨਾਮ ਤਿਆਏ ਸਰਬ ਸੁਖਾ ਸੁਖ ਉਪਜੈ ਦਰਗਹਿ ਪੈਦਾ ਜਾਇ ਰਹਾਉ ਜਨਮ ਮਰਨ ਕਾ ਭਉ ਗਿਆ ਭਾਉ ਭਗਤ ਗੋਪਾਲ ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ ਜਨਮ ਮਰਨ ਕੀ ਮਲ ਕੱਟੀਐ ਗੁਰ ਦਰਸ਼ਨ ਦੇਖ ਨਿਹਾਲ ਥਾਨ ਥਨੰਤਰ ਰਵ ਰਹਿਆ ਪਾਰ ਬ੍ਰਹਮ ਪ੍ਰਭ ਸੋਏ ਸਭਨਾ ਦਾਤਾ ਇੱਕ ਹੈ ਦੂਜਾ ਨਾਹੀ ਕੋਇ ਤੇ ਸਰਨਾਈ ਛੁੱਟੀਐ ਗੁਰ ਕੀਤਾ ਲੋੜੇ ਸੋ ਹੋਏ ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ ਤਿਨ ਕੀ ਸੋਭਾ ਨਿਰਮਲੀ ਪ੍ਰਗਟ ਪਈ ਜਹਾਨ ਜਿਨੀ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾਂ ਮਿਲ ਸਤਿਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮਨ ਆਏ ਅੰਤਰ ਜੋਤ ਪ੍ਰਗਾਸੀਆ ਇੱਕ ਸੁਲ ਬਿਲਾਏ ਮਿਲ ਸਾਧੂ ਮਖੂਜਲਾ ਪੂਰਬ ਲਿਖਿਆ ਪਾਏ ਗੁਣ ਗੋਬਿੰਦ ਨਿਤ ਗਾਵਨੇ ਨਿਰਮਲ ਸੱਚ ਨਾਏ ਮੇਰੇ ਮਨ ਗੁਰ ਸ਼ਬਦੀ ਸੁਖ ਹੋਏ ਗੁਰਪੂਰੇ ਕੀ ਚੱਕਰ ਬੇਤਾ ਜਾਇ ਨਾ ਕੋਈ ਰਹਾਉ ਮਨ ਕਿਆ ਇੱਛਾ ਪੂਰੀਆਂ ਪਾਇਆ ਨਾਮ ਨਿਧਾਨ
ਅੰਤਰਜਾਮੀ ਸਦਾ ਸੰਗ ਕਰਨਾ ਹਰ ਪਛਾਣ ਗੁਰਪ੍ਰਸਾਦੀ ਮਖੂ ਜਲਾ ਜਪ ਨਾਮ ਦਾਨਿਸ਼ ਨਾਨ ਕਾਮ ਕਦੋ ਲੋ ਬਿਨਸਿਆ ਤਜੈ ਸਭ ਅਭਿਮਾਨ ਪਾਇਆ ਲਾਹਾ ਲਾਭ ਨਾਮ ਪੂਰਨ ਹੋਏ ਕਾਮ ਕਰ ਕਿਰਪਾ ਪਰ ਮੇਲਿਆ ਦੀਆ ਆਪਣਾ ਨਾਮ ਆਵਣ ਜਾਣਾ ਰਹਿ ਗਿਆ ਆਪ ਹੁ ਮਿਹਰਬਾਨ ਸਾਚ ਮਹਿਲ ਕਰ ਪਾਇਆ ਗੁਰ ਕਾ ਸ਼ਬਦ ਪਛਾਣ ਭਗਤ ਜਨਾ ਕੋ ਰਾਖਦਾ ਆਪਣੀ ਕਿਰਪਾ ਧਾਰ ਹਲਤ ਪਲਤ ਮਖੁਜਲੇ ਸਚੇ ਕੇ ਗੁਣਸਾਰ ਆਠ ਪਹਿਰ ਗੁਣਸਾਰ ਦੇ ਰੱਤੇ ਰੰਗ ਅਪਾਰ ਪਾਰ ਬ੍ਰਹਮ ਸੁਖ ਸਾਗੁਰੂ ਨਾਨਕ ਸਤ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾਂ ਪੂਰਾ ਸਤਿਗੁਰ ਜੇ ਮਿਲੈ ਪਾਈਐ ਸ਼ਬਦ ਨਿਧਾਨ ਕਰ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮ ਜਨਮ ਮਰਨ ਦੁਖ ਕਾਟੀਐ ਲਾਗੈ ਸਹਿਜ ਧਿਆਨ ਮੇਰੇ ਮਾਨ ਪ੍ਰਭ ਸਰਨਾਈ ਪਾਏ ਹਰ ਬਿਨ ਦੂਜਾ ਕੋ ਨਹੀਂ ਏਕੋ ਨਾਮ ਧਿਆਏ ਰਹਾਉ ਕੀਮਤ ਕਹਿ ਨਾ ਜਾਈਐ ਸਾਗਰ ਗੁਣੀ ਅਥਾ ਵੱਡ ਭਾਗੀ ਮਿਲ ਸੰਗਤੀ ਸਚਾ ਸ਼ਬਦ ਵਿਸਾਹ ਕਰ ਸੇਵਾ ਸੁਖ ਸਾਗਰ ਸਿਰਸਾਹਾਂ ਪਾਤਸ਼ਾਹ ਚਰਨ ਕਮਲ ਕਾ ਆਸਰਾ ਦੂਜਾ ਨਾਹੀ ਠਾਉ ਮੈਂ ਤਰ ਤੇਰੀ ਪਰਬ੍ਰਹਮ ਤੇਰੇ ਤਣ ਰਹਾਉ ਨਿਮਾਣਿਆ ਪ੍ਰਮਾਣ ਤੂੰ ਤੇਰੇ ਸੰਗ ਸਮਾਉ ਹਰ ਜਪੀਐ ਆਰਾਧੀਐ ਆਠ ਪੈਰ ਗੋਬਿੰਦ ਜੀ ਪ੍ਰਾਣ ਤਨ ਧਨ ਰੱਖੇ ਕਰ ਕਿਰਪਾ ਰਾਖੀ ਜਿੰਦ ਨਾਨਕ ਸਗਲੇ ਦੁੱਖ ਉਤਾਰਿਆ ਪ੍ਰਭ ਪਾਰ ਬ੍ਰਹਮ ਬਖਸ਼ਿੰਦ ਸ੍ਰੀ ਰਗ ਮਹੱਲਾ ਪੰਜਵਾਂ ਪ੍ਰੀਤ ਲੱਗੀ ਤੇ ਸੱਚ ਸਿਉਂ ਮਰੈ ਨਾ ਆਵਤ ਜਾਏ ਨਾ ਵਿਛੋੜਾ ਵਿਛੜੈ ਹਸਬ ਮੈਂ ਰਹਿਆ ਸਮਾਏ ਦੀਨ ਦਰਦ ਦੁਖ ਪੰਜਨਾ ਸੇਵਕ ਕੈ ਸਤ ਪਹਾਏ ਅਚਰਜ ਰੂਪ ਨਿਰੰਜਨੋ ਗੁਰ ਮਿਲਾਇਆ ਮਾਏ ਭਾਈ ਰੇ ਮੀਤ ਕਰੋ ਪ੍ਰਭ ਸੋਏ ਮਾਇਆ ਮੋ ਪ੍ਰੀ ਤ੍ਰਿਗ ਸੁਖੀ ਨਦੀ ਸਹਿ ਖੋਏ ਰਹਾਓ ਦਾਨਾ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ ਸਖਤ ਸਹਾਈ ਅਤ ਵੱਡਾ ਉੱਚਾ ਵੱਡਾ ਅਪਾਰ ਬਾਲਕ ਬਿਰਧ ਨ ਜਾਣੀਏ ਨੇ ਚਲਤ ਦਰਬਾਰ ਜੋ ਮੰਗੀ ਹੈ ਸੋਈ ਪਾਈਐ ਨਿਧਾਰਾ ਆਧਾਰ ਜਿਸ ਪੇਖਤ ਕਿਲ ਵਿਖੇ ਰਹਾ ਮਨ ਤਨ ਹੋਵੈ ਸਾਂਤ ਇੱਕ ਮਨ ਏਕ ਧਿਆਰਾ ਧਿਆਈਐ ਮਨ ਕੀ ਲਾਹੇ ਭਰਾਂਤ ਗੁਣ ਨਿਧਾਨ ਨਵਤਨ ਸਦਾ ਪੂਰਨ ਜਾਕੀ ਦਾਤ ਸਦਾ ਸਦਾ ਸਦਾ ਅਰਾਧੀਐ ਦਿਨ ਬਿਸਤਰੋ ਨਹੀਂ ਰਾਤ ਤਿਨਕੋ ਪੂਰਬ ਲਿਖਿਆ ਤਿਨਕਾ ਸਖ ਗੋਬਿੰਦ ਤਨ ਮਨ ਧਨ ਅਰਪੀ ਸਭੋ ਸਗਲ ਵਾਰੀਐ ਇਹ ਜਿੰਦ ਦੇਖੈ ਸੁਣੈ ਹਦੂਰ ਸਦ ਘਟ ਘਟ ਬ੍ਰਹਮ ਰਵਿੰਦ ਅਕਿਰਤ ਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ ਸ੍ਰੀ ਰਾਗ ਮਹੱਲਾ ਪੰਜਵਾਂ ਮਨ ਧਨ ਧਨ ਜਿਨ ਪ੍ਰਭ ਦੀਆ ਰੱਖਿਆ ਸਹਿ ਸਵਾਰ ਸਰਬ ਕਲਾ ਕਰ ਥਪਿਆ ਅੰਤਰ ਜੋਤਿ ਅਪਾਰ ਸਦਾ ਸਦਾ ਪ੍ਰਭ ਸਿਮਰੀਐ ਅੰਤਰ ਰਾਖਿਓ ਰਤਹਾਰ ਮੇਰੇ ਮਨ ਹਰ ਬਿਨ ਅਵਰ ਨਾ ਕੋਏ ਪ੍ਰਭ ਸਰਨਾਈ ਸਦਾ ਰਹੋ ਦੁਖ ਨ ਵਿਆਪੈ ਕੋਈ ਰਹਾਉ ਰਤਨ ਪਦਾਰਥ ਮਨ ਕਾ ਸੋਇਨਾ ਰੂਪਾ ਖਾਕ ਹਾ ਮਾਤ ਪਿਤਾ ਸੁਤ ਬੰਧ ਪਾ ਕੂੜੇ ਸਭੇ ਸਾਖ ਜਿਨ ਕੀਤਾ ਤਿਸ ਨ ਜਾਣੈ ਮਨਮੁਖ ਬਸ ਨ ਪਾਕ ਅੰਤਰ ਬਾਹਰ ਰਬ ਰਹਿਆ ਤਿਸਨੋ ਜਾਣੈ ਦੂਰ ਤਿਸਨਾ ਲਾਗੀ ਰਚ ਰਹਿਆ ਅੰਤ ਹਮੈ ਕੂਰ ਭਗਤੀ ਨਾਮ ਬਿਹੋਣੀਆਂ ਆਵੈ ਬੰਜੈ ਪੂਰ ਰੱਖ ਲਿਓ ਪ੍ਰਭ ਕਰਨ ਹਾਰ ਜੀ ਜਾਂਤ ਕਰ ਦਿਆ ਬਿਨ ਪ੍ਰਭ ਕੋਈ ਨ ਰੱਖਣ ਹਾਰ ਮਹਾ ਬਿਕਟ ਜਾਮ ਭਇਆ ਨਾਨਕ ਨਾਮ ਨਾ ਬੀਸਰੋ ਕਰ ਆਪਣੀ ਹਰ ਮਿਆ ਸ੍ਰੀ ਰਾਗ ਮਹੱਲਾ ਪੰਜਵਾ ਮੇਰਾ ਤਨ ਯਾਰ ਧਨ ਮੇਰਾ ਰਾਜ ਰੂਪ ਮੈਂ ਦੇਸ਼ ਸੁਤ ਦਾਰਾ ਬਨਤਾ ਅਨੇਕ ਬਹੁਤ ਰੰਗ ਰਵੇਸ਼ ਹਰ ਨਾਮ ਹਿਰਦੈ ਨ ਵਸਈ ਕਾਰਜ ਕਿਤਨਾ ਲੇਖ ਮੇਰੇ ਮਨ ਹਰ ਹਰ ਨਾਮ ਤਿਹਾਏ ਕਰ ਸੰਗਤ ਨਿਤ ਸਦ ਕੀ ਗੁਰਚਰਨੀ ਚਿਤ ਲਾਇ ਰਹਾਉ ਨਾਮ ਨਿਧਾਨ ਧਿਆਈ ਮਸਤਕ ਵੈ ਭਾ ਕਰ ਸਭ ਸਵਾਰੀ ਗੁਰ ਕੀ ਚਰਨੀ ਲਾਗ ਹਮੈ ਰੂਪ ਭ੍ਰਮ ਕੱਟੀਆ ਨਾ ਆਵੈ ਨਾ ਜਾਗ ਕਰ ਕਿਰਪਾ ਤੂੰ ਕਰ ਸੰਗਤ ਤੂੰ ਸਦ ਕੀ ਅੜਸੜ ਤੀਰਥ ਨਹਾਓ ਜੀਉ ਪ੍ਰਾਣ ਮਨ ਤਨ ਹਰੇ ਸਾਚਾ ਇਸ ਸੁਭਾਵ ਇੱਥੇ ਮਿਲੇ ਵਡਿਆਈਆਂ ਦਰਗਹਿ ਪਾਵੈ ਥਾਉ ਕਰੇ ਕਰਾਏ ਆਪ ਪ੍ਰਭ ਸਭ ਕੇ ਤਿਸ ਹੀ ਹਾਥ ਮਾਰ ਆਪੇ ਜੀ ਵਲਦਾ ਅੰਤਰ ਬਾਹਰ ਸਾਥ ਨਾਨਕ ਪ੍ਰਭ ਸਰਨਾਗਤੀ ਸਗਬ ਸਰਬ ਘਟਾ ਕੇ ਨਾਥ ਸ੍ਰੀ ਰਾਗ ਮਹੱਲਾ ਪੰਜਵਾਂ ਸਰਨ ਭਏ ਪ੍ਰਭ ਆਪਣੇ ਗੁਰੂ ਹੁਆ ਕਿਰਪਾਲ ਸਤਿਗੁਰ ਕੈ ਉਪਦੇਸਿਐ ਬਿਨਸੇ ਸਰਬ ਜੰਜਾਲ ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ ਮਨ ਮੇਰੇ ਸਤਿਗੁਰ ਸੇਵਾ ਸਾਰ ਕਰੇ ਦਇਆ ਪ੍ਰਭ ਆਪਣੀ ਇੱਕ ਨਿਮਖ ਨ ਮਨੋ ਵਿਸਾਰ ਰਹਾਉ ਗੁਣ ਗੋਬਿੰਦ ਨਿਤ ਗਾਵੀਐ ਅਵਗੁਣ ਕੱਟਣ ਹਾਰ ਬਿਨ ਹਰ ਨਾਮ ਨਾ ਸੁਖ ਹੋਏ ਕਰ ਡਿੱਠੇ ਵਿਸਥਾਰ ਸਹਿਜੇ ਸਿਵਤੀ ਰਤਿਆ ਭਾਵ ਜਲ ਉਤਰੇ ਪਾਰ ਤੀਰਥ ਵਰਤ ਲੱਖ ਸੰਜਵਾਂ
ਪਾਈਅ ਸਦ ਧੂਰ ਲੂਕ ਕਮਾਵੇ ਕਿਸ ਤੇ ਜਾ ਵੇਖੈ ਸਦਾ ਹਦੂਰ ਥਾਨ ਥਨੰਤਰ ਰਵ ਰਹਿਆ ਪ੍ਰਭ ਮੇਰਾ ਭਰਪੂਰ ਸੱਚ ਪਾਤਸ਼ਾਹੀ ਅਮਰ ਸੱਚ ਸੱਚੇ ਸੱਚਾ ਥਾਨ ਸੱਚੀ ਕੁਦਰਤ ਧਾਰੀਅਨ ਸੱਚ ਸਿਰਜਣ ਜਹਾਨ ਨਾਨਕ ਜਪੀਏ ਸੱਚ ਨਾਮ ਹਉ ਸਦਾ ਸਦਾ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾਂ ਉਦਮ ਕਰ ਹਰ ਜਪਣਾ ਵਡਭਾਗੀ ਤਨ ਖਾਟ ਸੰਤ ਸੰਗ ਹਰ ਸਿਮਰਨਾ ਮਲ ਜਨਮ ਜਨਮ ਕੀ ਕਾਟ ਮਨ ਮੇਰੇ ਰਾਮ ਨਾਮ ਜਪ ਜਾਪ ਮਨ ਇੱਛੇ ਫਲ ਪੁੰਚ ਤੂੰ ਸਭ ਚੂਕੈ ਸੁਖ ਸੰਤਾਪ ਰਹਾਉ ਜਿਸ ਕਾਰਨ ਤਨ ਧਾਰਿਆ ਸੋ ਪ੍ਰਭ ਡਿੱਠਾ ਨਾਲ ਜਲ ਥਲ ਮਹੀ ਅਲ ਪੂਰਿਆ ਪ੍ਰਭ ਆਪਣੀ ਨਜ਼ਰ ਨਿਹਾਲ ਮਨ ਤਨ ਨਿਰਮਲ ਹੋਇਆ ਲਾਗੀ ਸਾਚ ਪ੍ਰੀਤ ਚਰਨ ਭਜੇ ਪਾਰ ਬ੍ਰਹਮ ਕੇ ਸਭ ਜਪ ਤਪ ਤਿਨ ਹੀ ਕੀਤ ਰਤਨ ਜਵੇਹਰ ਮਾਨਕਾ ਅੰਮ੍ਰਿਤ ਹਰਕਾ ਨਾਉ ਸੁਖ ਸਜ ਆਨੰਦ ਰਾਸ ਜਨ ਨਾਨਕ ਹਰ ਗੁਣ ਗਾਓ ਸ੍ਰੀ ਰਾਗ ਮਹੱਲਾ ਪੰਜਵਾ ਸੋਈ ਸਾਸਤ ਸਾਉਣ ਸੋਏ ਜਿਤ ਜਪੀਆ ਹਰ ਨਾਉ ਚਰਨ ਕਮਲ ਗੁਰ ਧਨ ਦੀਆ ਮਿਲਿਆ ਨਿਥਾਵੇ ਥਾਉ ਸਾਚੀ ਪੂੰਜੀ ਸਚ ਸੰਜਮੋ ਆਠ ਪੈਰ ਗੁਣ ਗਾਓ ਕਰ ਕਿਰਪਾ ਪ੍ਰਭ ਪਿਹਟਿਆ ਮਰਨ ਨਾ ਆਵਣ ਜਾਓ ਮੇਰੇ ਮਨ ਹਰ ਭਜ ਸਦਾ ਇੱਕ ਰੰਗ ਘਟ ਘਟ ਅੰਤਰ ਰਹਿ ਸਦਾ ਸਹਾਈ ਸੰਗ ਰਹਾਉ ਸੁੱਖਾਂ ਕਿਮਿਤ ਕਿਆ ਗਣੀ ਜਸ ਸਿਮਰੀ ਗੋਬਿੰਦ ਜਿਨ ਚਾਖਿਆ ਸੇ ਤ੍ਰਿਪਤਾਸਿਆ ਉਹ ਰਸ ਜਾਣ ਜਿੰਦ ਸੰਤਾ ਸੰਗਤ ਮਨ ਵਸੇ ਪ੍ਰਪੀਤਮ ਬਖਸ਼ਿੰਦ ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜਨ ਰਿੰਦ ਅਵਸਰ ਹਰ ਜਸ ਗੁਣ ਰਮਣ ਜਿਤ ਕੋਟ ਮੱਜਨ ਇਸਨਾਨ ਰਸਨਾ ਉਚਰੈ ਗੁਣਵੱਤੀ ਕੋਈ ਨਾ ਪੂਜੈ ਦਾਨ ਦ੍ਰਿਸ਼ਟ ਧਾਰ ਮਨ ਤਨ ਵਸ ਦਇਆਲ ਪੁਰਖ ਮਿਹਰਵਾਨ ਜੀਓ ਪਿੰਡ ਤਨ ਤਿਸ ਦਾਹੋ ਸਦਾ ਸਦਾ ਕੁਰਬਾਨ ਮਿਲਿਆ ਕਦਨਾ ਵਿਛੜਾ ਜੋ ਮੇਲਿਆ ਕਰਤਾਰ ਦਾਸਾਂ ਕੇ ਬੰਧਨ ਕਾਟਿਆ ਸਾਚਾ ਸਿਜਨਹਾਰ ਭੂਲਾ ਮਾਰਗ ਪਾਇਓ ਅਨਗੁਣ ਅਪਗੁਣ ਨਾਮ ਵਿਚਾਰ ਨਾਨਕ ਤੇ ਸਰਨਾਗਤੀ ਜੇ ਸਗਲ ਘਟਾ ਆਧਾਰ ਸ੍ਰੀ ਰਾਗ ਮਹੱਲਾ ਪੰਜਵਾਂ ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਰਨਾ ਕੋਏ ਮਿਹਰ ਕਰੇ ਜੇ ਆਪਣੀ ਚਸਨ ਵਿਸਰੈ ਸੋਏ ਮਨ ਮੇਰੇ ਸਾਚਾ ਸੇਵ ਜਿਚਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤੇ ਹੋਏ ਬਿਨਾਸ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ ਮੇਰੇ ਮਨ ਤਨ ਭੋਖੇ ਅਤੇ ਅਗਲੀ ਕੋਈ ਆਣ ਮਿਲਾਵੈ ਮਾਏ ਚਾਰੇ ਕੁੰਡਾਂ ਭਾਲੀਆਂ ਸਭਿਨ ਵਰਨਾ ਜਾਏ ਤਿਸ ਆਗੈ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰ ਦਾਤਾ ਨਾਮਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਹੀਐ ਅੰਤ ਨ ਪਾਰਾ ਵਾਰ ਪਰਬਤ ਗਰ ਸਲਾਹੀਐ ਜਿਸ ਦੇ ਚਰਤਾ ਨੇਕ ਸਦਾ ਸਦਾ ਅਰਧੀਐ ਮਤ ਵਸੇਕ ਮਨ ਤਨ ਮਿੱਠਾ ਤਿਸ ਲੱਗੇ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨੋ ਮਿਲ ਭਾਈ ਹੋ ਸੱਚਾ ਨਾਮ ਸਮਾਲ ਤੋਸਾ ਬੰਦੋ ਜੀ ਕਾ ਉਥਾ ਇਥੇ ਉਥ ਨਾਲ ਗੁਰਪੂਰੇ ਤੇ ਪਾਈਐ ਆਪਣੀ ਨਦਰ ਨਿਹਾਲ ਕਰਮ ਪ੍ਰਾਪਤ ਸੁਭੈ ਜਿਸਨੋ ਹੋਏ ਦਇਆਲ ਮੇਰੇ ਮਨ ਗੁਰ ਜੀਵੜ ਅਵਰ ਨਾ ਕੋਏ ਦੂਜਾ ਥਾਉ ਨਾ ਕੋ ਸੁਜੈ ਗੁਰ ਮੇਲੇ ਸੋਇ ਰਹਾਉ ਸਗਲ ਪਦਾਰਥ ਤਿਸ ਮਿਲੈ

0: ਸਮਾਏ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁਬਦਾ ਲਏ ਤਰਾਏ ਕਿਤਮੁਖ ਗੁਰ ਸਲਾਹੀਐ ਕਰਨ ਕਾਰਨ ਸਮਰੱਥ ਸਿਮਤੇ ਨੇ ਚਲ ਰਹੇ ਜਿਨ ਗੁਰ ਧਾਰਿਆ ਹੱਥ ਗੁਰ ਅੰਮ੍ਰਿਤ ਨਾਮ ਪਿਆ ਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇਵਿਆ ਪੈ ਪੰਜਨ ਦੁਖ ਲੱਥ ਸਤਿਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਖੰਡ ਜਿਨ ਗੁਰ ਸੇਵਿਆ ਆਪਣਾ ਜਮਦੂਤ ਨਾ ਲਾਗੈ ਡੰਡ ਗੁਰ ਨਾਲ ਤੁਲ ਨਾ ਲੱਗੈ ਖੋਜ ਡਿੱਠਾ ਬ੍ਰਹਿਮੰਡ ਨਾਮ ਨਿਧਾਨ ਸਤਿਗੁਰ ਦੀਆ ਸੁਖ ਨਾਨਕ ਮਨ ਮੈਂ ਮੰਡ ਸ੍ਰੀ ਰਗ ਮਹੱਲਾ ਪੰਜਵਾਂ ਮਿੱਠਾ ਕਰਕੇ ਖਾਇਆ ਕੌੜਾ ਉਪਜੈ ਸਾਧ ਭਾਈ ਮੀ ਸੁਰਦ ਕੀਏ ਵਿਖਿਆ ਰਚਿਆ ਬਾਦ ਜਾਂਦੇ ਬਿਲਮ ਨਾ ਹੋਵਈ ਬਿਨ ਨਾਵੈ ਬਿਸਮਾਦ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਜੋ ਦਿਸੈ ਸੋ ਬਿਨਸਨਾ ਮਨ ਕੀ ਮਤ ਤਿਆਗ ਰਹਾਉ ਜੋ ਕੂਕਰ ਹਰਕਾਇਆ ਤਾਵਾ ਦੈਨ ਦਿਸ ਜਾਹਾ ਲੋਭੀ ਜੰਤ ਨਾ ਜਾਣਈ ਭਖ ਅਭਖ ਸਭ ਖਾਏ ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੋਨੀ ਪਾਏ ਰਾ ਮਾਇਆ ਜਲ ਪਸਾਰਿਆ ਪੀਤਰ ਚੋਗ ਬਣਾਏ ਤਿਸਨਾ ਪੰਖੀ ਫਸਿਆ ਨਿਕਸ ਨਾ ਪਾਏ ਮਾਏ ਜਿਨ ਕੀਤਾ ਤਿਸ ਨਾ ਜਾਣਈ ਫਿਰ ਫਿਰ ਆਵਾ ਜਾਏ ਅਣਖ ਪ੍ਰਕਾਰੀ ਮੋਹਿਆ ਬਹੁਬਿਧ ਇਸ ਸੰਸਾਰ ਜਿਸਨੂੰ ਰਖ ਸੁਰਹ ਸਮਰੱਥ ਪੁਰਖੇ ਅਪਾਰ ਹਰਜਨ ਹਰਲਵੇ ਉਧਰੇ ਨਾਨਕ ਸਦ ਬਲਿਹਾਰ ਸ੍ਰੀ ਰਗ ਮਹੱਲਾ ਪੰਜਵਾਂ ਕਰ ਦੂਜਾ ਗੋਇਲ ਆਇਆ ਗੋਇਲੀ ਕਿਆ ਤਿਸ ਡੰਪ ਵਸਾਰ ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ ਹਰ ਗੁਣ ਗਾਉ ਮਣਾ ਸਤਿਗੁਰ ਸੇ ਪਿਆਰ ਕਿਆ ਥੋੜੀ ਬਾਤ ਗੁਆਣ ਰਹਾਉ ਜੈਸੇ ਰਹਿਣ ਪਰ ਹੁਣੇ ਉੱਠ ਚੱਲ ਸੈ ਪ੍ਰਭਾਤ ਕਿਆ ਤੂੰ ਰੱਤਾ ਗ੍ਰਸਤ ਸੋ ਸਭ ਫੁੱਲਾਂ ਕੀ ਬਾਗਾਤ ਮੇਰੀ ਮੇਰੀ ਕਿਆ ਕਰੇ ਜਿੰਦੀ ਆ ਸੋ ਪ੍ਰਭ ਲੋੜ ਸਰਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਲੱਖ 84 ਪ੍ਰਮਤਿਆਂ ਦੁਰਲੱਭ ਜਨਮ ਪਾਇਓ ਏ ਨਾਨਕ ਨਾਮ ਸਮਾਲ ਤੂੰ ਸੋ ਦਿਨ ਨੇੜਾ ਆਇਓ ਏ ਸ੍ਰੀ ਰਾਗ ਮਹੱਲਾ ਪੰਜਵਾਂ ਤਿਸ ਤਿਚਰ ਵਸੇ ਸੋਏ ਲੜੀ ਜਿਚਰ ਸਾਥੀ ਨਾਲ ਜਦ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ ਮਨ ਬਹਿਰਾਗ ਪਿਆ ਦਰਸ਼ਨ ਦੇਖਣੇ ਕਹਿ ਚਾਉ ਧਨ ਸੋ ਤੇਰਾ ਥਾਨ ਰਹਾਉ ਜਿਚਰ ਵਸਿਆ ਕੰਤ ਘਰ ਜੀਉ ਜੀਉ ਸਭ ਕਹਾ ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ ਪਈ ਅੜੈ ਸੋ ਸੇਵ ਤੂੰ ਸਭ ਰੜੈ ਸੁਖ ਵਸ ਗੁਰਮਿਲ ਚੱਜ ਚਾਰ ਸਿੱਖ ਤੁਧ ਕਦੇ ਨ ਲੱਗੈ ਦੁੱਖ ਸਭਨਾ ਸੋਹਰੈ ਵੰਜਨਾ ਸਭ ਮੁਖ ਲਭ ਨਿਹਾਰ ਨਾਨਕ ਧਨ ਸੋ ਅਗਨੀ ਜਿਨ ਸਹਿ ਨਾਲ ਪਿਆਰ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਛੇਵਾਂ ਕਰਨ ਕਾਰਨ ਏਕ ਉਹੀ ਜਿਨ ਸਿਆ ਕੀਆ ਆਕਾਰ ਤਿਸੇ ਧਵ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮੈਂ ਧਿਆਏ ਛੋੜ ਸਗਲ ਸਿਆਣਪਾਂ ਸਾਹਿਬ ਸ਼ਬਦ ਲਿਵਲਾਏ ਰਹਾਉ ਦੁੱਖ ਕਲੇਸ਼ ਨਾ ਭਉ ਵਿਆਪੈ ਗੁਰ ਮੰਤਰ ਹਿਰਦਾ ਹੋਏ ਕੋਟ ਜਤਨ ਕਰ ਰਹੇ ਗੁਰਬਿਨ ਤਰਿਓ ਨਾ ਕੋਏ ਦੇਖ ਦਰਸ਼ਨ ਮਨ ਸਾਧਾਰੇ ਪਾਪ ਸਗਲੇ ਜਾਹੇ ਹੋਂ ਤਿਨ ਕੈ ਬਲਿਹਾਰ ਨੇ ਜਿਹ ਗੁਰ ਕੀ ਪੈਰੀ ਪਾਹੇ ਸਾ ਸੰਗਤ ਮਨ ਬਸੈ ਸਚ ਹਰਿ ਕਾ ਨਾਉ ਸੇਵਟ ਭਾਗੀ ਨਾਨਕਾ ਜਿਨ੍ਹਾਂ ਮਨ ਇਹ ਭਾਉ ਸ੍ਰੀ ਰਗ ਮਹੱਲਾ ਪੰਜਵਾਂ ਸੰਚ ਹਰਿ ਤਨ ਪੂਜ ਸਤਿਗੁਰ ਛੋੜ ਸਗਲ ਵਿਕਾਰ ਜਿਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰ ਜਪ ਮਨ ਨਾਮ ਏਕ ਅਪਾਰ ਪ੍ਰਾਣ ਮਨ ਤਨ ਜਿਨੇ ਦੀਆ ਹਿਰਦਯ ਕਾ ਆਧਾਰ ਰਹਾਉ ਕਾਮ ਕ੍ਰੋਧ ਅਹੰਕਾਰ ਮਤਿ ਵਿਆਪਿਆ ਸੰਸਾਰ ਪਉ ਸੰਤ ਸਰਨੀ ਲਗ ਚਰਨੀ ਮਿਟੈ ਦੁਖ ਅੰਧਾਰ ਸਤ ਸੰਤੋਖ ਦਇਆ ਕਮਾਵਾ ਇਹ ਕਰਨੀ ਸਾਰ ਆਪ ਛੱਡ ਸਭ ਹੋਏ ਰੇਨਾ ਜਿਸ ਦੇ ਪ੍ਰਭ ਨਿਰੰਕਾਰ ਜੋ ਦਿਸੈ ਸੋ ਸਗਲ ਤੂੰ ਹੈ ਪਸਰਿਆ ਪਸਾਰ ਕਹੋ ਨਾਨਕ ਗੁਰ ਪਰਮ ਕਾਟਿਆ ਸਗਲ ਬ੍ਰਹਮ ਵਿਚਾਰ ਸ੍ਰੀ ਰਾਗ ਮਹੱਲਾ ਪੰਜਵਾਂ ਦੋ ਕ੍ਰਿਤ ਸੋ ਕ੍ਰਿਤ ਮੰਦੇ ਸੰਸਾਰ ਸਗਲਾਨਾ ਤਹੁ ਤੇ ਰਹਿਤ ਭਗਤ ਹੈ ਕੋਈ ਬਿਰਲਾ ਜਾਣਾ ਠਾਕੁਰ ਸਰਬੇ ਸਮਾਣਾ ਕਿਆ ਕਹੋ ਸੁਣੋ ਸੁਆਮੀ ਤੂੰ ਵੱਡ ਪੁਰਖ ਸੁਜਾਣ ਰਹਾਉ ਮਨ ਅਭਿਮਨ ਮੰਦੇ ਸੋ ਸੇਵਕ ਨਾਹੀ ਤਤਸਮ ਦਰਸੀ ਸੰਤੋ ਕੋਟ ਕੋਈ ਕੋਟ ਮੰਦਾਹੀ ਕਹਿਣ ਕਹਾਵਣ ਕੀਰਤ ਕਰ ਲਾ ਕਥਨ ਕਹਿਣ ਤੇ ਮੁਕਤਾ ਗੁਰਮੁਖ ਕੋਈ ਬਿਰਲਾ ਗਤ ਅਵਗਤ ਕਛ ਨਦਰ ਨਾ ਆਇਆ ਸੰਤਨ ਕੀਰੇ ਨਾਨਕ ਦਾਨ ਪਾਇਆ ਸ੍ਰੀ ਰਗ ਮਹੱਲਾ ਪੰਜਵਾਂ ਕਰ ਸੱਤਵਾਂ ਤੇਰਾ ਭਰੋਸਾ ਪਿਆਰੇ ਮੈਂ ਲੱਡ ਲਡਾਇਆ ਭੁੱਲੇ ਚੁੱਕੇ ਬਾਰਕ ਤੂੰ ਹਰ ਪਿਤਾ ਮਾਇਆ ਸੁਹੇਲਾ ਕਹਿਣ ਕਹਾਵਣ ਤੇਰਾ ਬਿਖਮ ਭਾਵਨ ਰਹਾਉ ਹਉ ਮਾਣ ਤਾਣ ਕਰੋ ਤੇਰਾ ਹਉ ਜਾਣੋ ਆਪਾ ਸਭ ਹੀ ਮੱਦ ਸਭਾ ਤੇ ਬਾਹਰ ਬੇਮੋਤਾਜ ਬਾਪਾ ਪਿਤਾ ਹਉ ਜਾਣੋ ਨਾਹੀ ਤੇਰੀ ਕਵਣ ਜੁਗਤਾ ਬੰਧਨ ਮੁਕਤ ਸੰਤੋ ਮੇਰੀ ਰੱਖ ਮਮਤਾ ਭੈ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ ਸ੍ਰੀ ਰਾਗ ਮਹੱਲਾ ਪੰਜਵਾ ਘਰ ਪਹਿਲਾ
1: ਸੰਤ ਜਿਨਾ ਮਿਲ ਪਾਈ ਹੈ ਜਿੰਜ ਜਮਕਾਲ ਸੱਚਾ ਸਹਿਮਨ ਉੱਠਾ ਹੋਆ ਖਸਮ ਦਿਆਲ ਪੂਰਾ ਸਤਿਗੁਰ ਭੇਟਿਆ ਬਿਨਸਿਆ ਸਬਲ ਜੰਜਾਲ ਮੇਰੇ ਸਤਿਗੁਰਾ ਔ ਤੁਧ ਵਿੱਟੋਂ ਕੁਰਬਾਨ ਤੇਰੇ ਦਰਸ਼ਨ ਕੋ ਬਲਿਹਾਰ ਨੇ ਤੁਸ ਦਿੱਤਾ ਅੰਮ੍ਰਿਤ ਨਾਮ ਰਹਾਓ ਜਿੰਤੂ ਸੇਵਿਆ ਭਾਉ ਕਰ ਸਹੀ ਪੁਰਖ ਸਜਾਨ ਤਿੰਨਾਂ ਪਿੱਛੇ ਛੁੱਟੀ ਹੈ ਜਿਨ੍ਹਾਂ ਅੰਦਰ ਨਾਮ ਨਿਧਾਨ ਗੁਰਜੇਵਡ ਦਾਤਾ ਕੋ ਨਹੀਂ ਜਿਨ ਦਿੱਤਾ ਆਤਮਦਾਨ ਆਏ ਸੇ ਪਰਵਾਨ ਹੈ ਜਿਨ ਗੁਰ ਮਿਲਿਆ ਸੁਭਾਏ ਸੱਚੇ ਸੇ ਤੀਰਤਿਆ ਦਰਗੇ ਬਹਿ ਸੰਜਾਏ ਕਰਤੇ ਹੱਥ ਵਡਿਆਈਆ ਪੂਰਬ ਲਿਖਿਆ ਪਾਏ ਸੱਚ ਕਰਤਾ ਸੱਚ ਕਰਨਹਾਰ ਸੱਚ ਸਹਿਬ ਸੱਚ ਟੇਕ ਸੱਚੋ ਸੱਚ ਵਖਾਣੀਏ ਸੱਚੋ ਬੁੱਧ ਵਿਵੇਕ ਸਰਬ ਨਿਰੰਤਰ ਰਵ ਰਿਹਾ ਜਪ ਨਾਨਕ ਜੀਵੇ ਏਕ ਸ੍ਰੀ ਰਾਗ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਪੂਜੀਏ ਮਨ ਤਨ ਲਾਏ ਪਿਆਰ ਸਤਿਗੁਰ ਦਾਤਾ ਜੀ ਕਾ ਸਭਸੇ ਦੇ ਆਧਾਰ ਸਤਿਗੁਰ ਬਚਨ ਕਮਾਵਨੇ ਸੱਚਾ ਇਹੋ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਵਿਸ਼ਾਰ ਮੇਰੇ ਸਾਜਨ ਹਰ ਹਰ ਨਾਮ ਸਮਾਲ ਸਾਧੂ ਸੰਗਤ ਮਨ ਉਸੇ ਪੂਰਨ ਹੋਵੇ ਕਾਲ ਰਹਾਓ ਗੁਰ ਸਮਰੱਥ ਅਪਾਰ ਗੁਰ ਵਡ ਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੇਵਡ ਅਵਰ ਨ ਕੋਏ ਗੁਰ ਕਰਤਾ ਗੁਰ ਕਰਨਹਾਰ ਗੁਰਮੁਖ ਸੱਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਗੁਰਦਾਤਾ ਹਰਨਾਮ ਦੇ ਉਦਰੇ ਸਭ ਸੰਸਾਰ ਗੁਰ ਸਮਰੱਥ ਗੁਰ ਨਿਰੰਕਾਰ ਗੁਰ ਉੱਚਾ ਅਗਮਿ ਅਪਾਰ ਗੁਰ ਕੀ ਮਹਿਮਾ ਗਮ ਹੈ ਕਿਆ ਕਥੇ ਕਥਨੇ ਹਾਰ ਜਿਤੜੇ ਫਲ ਮਨ ਬਾਚੀਐ ਤਿਤੜੇ ਸਤਿਗੁਰ ਪਾਸ ਪੂਰਬ ਲਿਖੇ ਪਾਵਨੇ ਸੱਚ ਨਾਮ ਦੇ ਰਾਸ ਸਤਿਗੁਰ ਸਰਨੀ ਆਇਆ ਬੋੜ ਨਹੀਂ ਬਿਨਾਸ ਹਰ ਨਾਨਕ ਕਦੇ ਨ ਵਿਸਰੋ ਇਹ ਜੀਓ ਪਿੰਡ ਤੇ ਰਸਾਸ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨੋ ਸੁਣ ਭਾਈਓ ਸੱਚੇ ਨਾਏ ਗੁਰ ਕੈ ਚਰਨ ਸਰੇਵ ਨੇ ਤੀਰਥ ਹਰ ਕਾ ਨਾਉ ਆਗੇ ਦਰਗੇ ਮੰਨੀਏ ਮਿਲੇ ਨ ਥਾਵੇਂ ਥਾਉ ਭਾਈ ਰੇ ਸੱਚੀ ਸਤਿਗੁਰ ਸੇਵ ਸਤਿਗੁਰ ਤੁੱਠੇ ਪਾਈਏ ਪੂਰਨ ਲੱਖ ਭੇਵ ਰਹਾਉ ਸਤਿਗੁਰ ਵਿਟੋ ਵਾਰਿਆ ਜਿਨ ਦਿੱਤਾ ਸੱਚਾ ਨਾਉ ਆਂਦਿਨ ਸੱਚ ਸਲਾਹਣਾ ਸੱਚੇ ਕੇ ਗੁਣ ਗਾਓ ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਉ ਸੱਚ ਸਾਸ ਗਰਾਸ ਨ ਵਿਸਰੇ ਸਫਲ ਮੂਰਤ ਗੁਰ ਆਪ ਗੁਰਜੇ ਵਡੇ ਆਪ ਨ ਦਿਸਈ ਆਠ ਪੈਰ ਤਿਸ ਜਾਪ ਨਦਰ ਕਰੇ ਤਾਂ ਪਾਈ ਹੈ ਸੱਚ ਨਾਮ ਗੁਣਤਾਸ ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਿਹਾ ਸਮਾਏ ਜਿਉਂ ਕੋ ਪੂਰਬ ਲਿਖਿਆ ਸਹੀ ਨਾਮ ਤੇ ਆਏ ਨਾਨਕ ਗੁਰ ਸਰਨਾਗਤੀ ਮਰੇ ਨਾ ਆਵੇ ਜਾਏ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆਂ ਆਖ ਆਖ ਮਨ ਵਾਂਝਣਾ ਜਿਉਂ ਜਿਉਂ ਜਾਪੇ ਵਾਏ ਜਿਉ ਨਾ ਵਾਏ ਸੁਨਾਈਏ ਸੋ ਕੇਵੜ ਕਿਤ ਥਾਏ ਆਖਣ ਵਾਲੇ ਜੇਤੜੇ ਸਭ ਆਖ ਰਹਿ ਲਿਵਲਾਏ ਬਾਬਾ ਅਲੋ ਅਗਮ ਅਪਾਰ ਪਾਕੀ ਨਾਈ ਪਾਕ ਥਾਏ ਸੱਚਾ ਪਰਵਤਗਾਰ ਰਹਾਓ ਤੇਰਾ ਹੁਕਮ ਨਾ ਜਾਪੀ ਕੇਤੜਾ ਲਿਖ ਨਾ ਜਾਣੇ ਕੋਏ ਜੇ ਸੋ ਸਾਇਰ ਮਿਲੀਏ ਤਿਲ ਨਾ ਪਜਾਵੇ ਰੋਏ ਕੀਮਤ ਕਿਨੇ ਨਾ ਪਾਈਆ ਸਭ ਸੁਣ ਸੁਣੇ ਆਖੇ ਸੋਏ ਪੀਰ ਪਕੰਬਰ ਸਾਲਕ ਸਾਧਕ ਸੋਦੇ ਔਰ ਸ਼ਹੀਦ ਸ਼ੇਖ ਮਿਸ਼ਾਏ ਕਾਜੀ ਮੁੱਲਾ ਦਰਦਰ ਵੇਸ ਰਸੀਦ ਬਰਕਤ ਤਿਨ ਕੋ ਅਗਲੀ ਪੜਤੇ ਰਹਿਣ ਦਰੂਦ ਪੁੱਛ ਨਾ ਸਾਜੇ ਪੁੱਛ ਨਾ ਢਾਹੇ ਪੁੱਛ ਨਾ ਦੇ ਵੇਲੇ ਆਪਣੀ ਕੁਦਰਤ ਆਪੇ ਜਾਣੇ ਆਪੇ ਕਰਨ ਕਰੇ ਸਭਨਾ ਵੇਖੇ ਨਦਰ ਕਰ ਜੈ ਭਾਵੇ ਤਾਂ ਦੇ ਥਾਵਾਂ ਨਾਮ ਨਾ ਜਾਣੀਏ ਨਾਵਾਂ ਕੇਵਡ ਨਾਓ ਜਿੱਥੇ ਵਸੇ ਮੇਰਾ ਪਾਤਸ਼ਾਹ ਹੋ ਸੋ ਕੇਵਡ ਹੈ ਥਾਉ ਅੱਬੜ ਕੋਈ ਨਾ ਸਕਈ ਹੋ ਕਿਸਨੋ ਪੁੱਛਣ ਜਾਓ ਵਰਨਾ ਵਰਨ ਭਾਵਨੀ ਜੇ ਕਿਸੇ ਵੱਡਾ ਕਰੇ ਵੱਡੇ ਹੱਥ ਵਡਿਆਈਆ ਜੈ ਭਾਵੇ ਤੈ ਦੇ ਹੁਕਮ ਸਵਾਰੇ ਆਪਣੇ ਚਸਾ ਨਾ ਢਿੱਲ ਕਰੇ ਸਭ ਕੋ ਆਖੇ ਬਹੁਤ ਬਹੁਤ ਲੈਣੇ ਕੇ ਵਿਚਾਰ ਕੇਵਡ ਦਾਤਾ ਆਖੀਏ ਦੇਖ ਕੇ ਰਿਹਾ ਸਮਾਰ ਨਾਨਕ ਤੋਟ ਨਾ ਵਈ ਤੇਰੇ ਜੁਗੋ ਜੁਗ ਭੰਡਾਰ ਮਹੱਲਾ ਪਹਿਲਾ ਸਭੇ ਕੰਤ ਮਹੇਲੀਆਂ ਸਗਲੀਆਂ ਕਰੇ ਸਿੰਗਾਰ ਗੰਤ ਗਨਾਵਣੇ ਆਈਆਂ ਸੂਹਾ ਵੇਸ ਵਿਕਾਰ ਪਖੰਡ ਪ੍ਰੇਮ ਨ ਪਾਈਏ ਖੋਟਾ ਪਾਜ ਖੁਆਰ ਹਰ ਜੀਓ ਇਉਂ ਪਿਰ ਰਾਵੇ ਨਾਰ ਤੁਦ ਭਾਵਨ ਸੁਹਾਗਣੀ ਆਪਣੀ ਕਿਰਪਾ ਲਈ ਸਵਾਰ ਰਹਾਓ ਗੁਰ ਸ਼ਬਦੀ ਸਿੰਘਾਰੀਆ ਤਨ ਮਨ ਪਿਰ ਕੇ ਪਾਸ ਦੋਏ ਕਰ

ਦਰ ਕਰ ਢੋਈ ਨਾਲ ਹੈ ਛੁੱਟੀ ਦੂਜੇ ਸਾਧ ਪੰਡਤ ਵਾਚੇ ਪੋਥੀਆਂ ਨਾ ਬੂਝੇ ਵਿਚਾਰ ਅਨਕੋ ਮੱਤੀ ਦੇ ਚੱਲਿਆ ਮਾਇਆ ਕਾ ਵਪਾਰ ਕਥਨੀ ਝੂਠੀ ਜਗ ਪਵੇ ਰਹਿਣੀ ਸ਼ਬਦ ਨਸਾਰ ਕੇਤੇ ਪੰਡਤ ਜੋਤ ਕੀ ਬੇਦਾ ਕਰੇ ਵਿਚਾਰ ਵਾਦ ਵਿਰੋਧ ਸਲਾਹਣੇ ਵਾਦੇ ਆਮ ਨਿਜਾਨ ਬਿਨਗੁਰ ਕਰਮ ਨ ਛੁੱਟ ਸੀ ਕਹਿ ਸੁਣ ਆਖ ਵਖਾਣ ਸਭ ਗੁਣਵੰਤੀ ਆਖੀਐ ਮੈਂ ਗੁਣ ਨਾ ਹੀ ਕੋਏ ਹਰ ਵਰ ਨਾਰ ਸੁਹਾਵਣੀ ਮੈਂ ਭਾਵੇ ਪ੍ਰਭ ਸੋਏ ਨਾਨਕ ਸ਼ਬਦ ਮਿਲਾਵੜਾ ਨਾ ਵੀ ਛੋੜਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਜਮ ਸਾਧੀਐ ਤੀਰਥ ਕੀ ਜੇ ਵਾਸ ਪੁੰਨ ਦਾਨ ਚੰਗੇ ਆਈਆਂ ਬਿਨ ਸਾਚੇ ਕਿਆ ਤਾਸ ਜੇ ਹਾ ਰਾਧੇ ਤੇ ਹਾ ਲੂਣੇ ਬਿਨ ਗੁਣ ਜਨਮ ਵਿਨਾਸ ਮੁੱਦੇ ਗੁਣ ਦਾਸੀ ਸੁਖੋਏ ਅਵਗਨ ਤਿਆਗ ਸਮਾਈਐ ਗੁਰਮਤਿ ਪੂਰਾ ਸੋਏ ਰਹਾਓ ਵਿਨ ਰਾਸੀ ਵਪਾਰੀਐ ਤੱਕੇ ਕੂੰਟਾਂ ਚਾਰ ਮੂਲ ਨਾ ਬੁੱਝੇ ਆਪਣਾ ਵਸਤ ਰਹੀ ਘਰ ਬਾਰ ਵਿਨ ਵੱਖਰ ਦੁੱਖ ਅਗਲਾ ਕੂੜ ਮੁੱਠੀ ਕੁੜਿਆਰ ਲਾਹਾ ਐਨ ਸਨੌਤਨਾ ਪਰਖੇ ਰਤਨ ਵਿਚਾਰ ਵਸਤ ਲਏ ਕਰੇ ਆਪਣੇ ਆਪਣੇ ਚੱਲੇ ਕਾਰਜ ਸਾਰ ਵਣਜਾਰਿਆਂ ਸਿਓ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ ਸੰਤਾਂ ਸੰਗਤ ਪਾਈਐ ਜੈ ਮੇਲੇ ਮੇਲਨਹਾਰ ਮਿਲਿਆ ਹੋਏ ਨਾ ਵਿਛੜੇ ਜਿਸ ਅੰਤਰ ਜੋਤ ਅਪਾਰ ਸੱਚੇ ਆਸਨ ਸੱਚ ਰਹਿ ਸੱਚੇ ਪ੍ਰੇਮ ਪਿਆਰ ਜਿੰਨੀ ਆਪ ਪਛਾਣਿਆ ਕਰ ਮੈਂ ਮਹਿਲ ਸਤਾਏ ਸੱਚੇ ਸੇ ਤੀਰਤਿਆ ਸੱਚੋ ਪੱਲੇ ਪਾਏ ਤ੍ਰੈ ਭਵਨ ਸੋ ਪ੍ਰਭ ਜਾਣੀਏ ਸੱਚੋ ਸੱਚੇ ਨਾਏ ਸਾਤਨ ਕਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ ਮਹਿਲੀ ਮਹਿਲ ਬੁਲਾਈਏ ਸੋ ਪਿਰ ਰਾਵੇ ਸੰਗ ਸੱਚ ਸੁਹਾਗਣ ਸਾਪਲੀ ਪਿਰ ਮੋਹੀ ਗੁਣ ਸੰਗ ਭੂਲੀ ਭੂਲੀ ਥਲ ਚੜਾ ਥਲ ਚੜ ਡੂੰਗਰ ਜਾਓ ਬਨ ਮੈਂ ਭੂਲੀ ਜੇ ਫਿਰਾਂ ਬਿਨ ਗੁਰ ਬੂਝ ਨ ਪਾਓ ਨਾਵੋ ਭੂਲੀ ਜੇ ਫਿਰਾਂ ਫਿਰ ਫਰੇ ਆਵੋ ਜਾਓ ਪੁੱਛੋ ਜਾਏ ਪਧਾਵਾਂ ਚੱਲੇ ਚਾਕਰ ਹੋਏ ਰਾਜਨ ਜਾਣੇ ਆਪਣਾ ਦਰ ਕਰ ਠਾਕ ਨ ਹੋਏ ਨਾਨਕ ਇੱਕ ਹੋਰ ਅਵਰਿਆ ਦੂਜਾ ਅਵਰ ਨ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇਹ ਸਰੀਰ ਨਿਰਮਲ ਸੱਚੋ ਮਨ ਵਸੇ ਸੋ ਜਾਣੇ ਅਬ ਪੀਰ ਸਹਿਜੇ ਤੇ ਸੁਖੇ ਅਗਲੋ ਨਾ ਲਾਗੇ ਜਮ ਤੀਰ ਭਾਈ ਰੇ ਮੈਲ ਨਾਹੀਂ ਨਿਰਮਲ ਜਲ ਨਾਹੀ ਨਿਰਮਲ ਸੱਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ ਰਹਾਓ ਹਰ ਕਾ ਮੰਦਰ ਸੋਹਣਾ ਕੀਆ ਕਰਨੇ ਹਾਰ ਰਵ ਸੱਚ ਸੱਚਾ ਏਕ ਤੂੰ ਹੋਰ ਮੇਲ ਭਰੀ ਸਭ ਜਾਏ ਰਹਾਓ ਹਰ ਕਾ ਮੰਦਰ ਸੋਹਣਾ ਕਿਆ ਕਰਨੇ ਹਾਰ ਰਵ ਸੱਸ ਦੀਪ ਅਨੂਪ ਜੋਤ ਤ੍ਰੈ ਪਵਨ ਜੋਤ ਅਪਾਰ ਹਾਟ ਪਟਨ ਕਠ ਗੋ ਕੋਠੜੀ ਸੱਚ ਸੌਦਾ ਵਪਾਰ ਗਿਆਨ ਅੰਜਨ ਪੈ ਪੰਜਨਾ ਦੇਖ ਨਿਰੰਜਨ ਪਾਏ ਗੁਪਤ ਪ੍ਰਗਟ ਸਭ ਜਾਣੀਏ ਜੇ ਮਨ ਰਾਖੇ ਠਾਏ ਐਸਾ ਸਤਿਗੁਰ ਜੇ ਮਿਲੇ ਤਾਂ ਸਹਿਜੇ ਲੈ ਮਿਲਾਏ ਕਸ ਕਸ ਵੱਟੀ ਲਾਈਏ ਪਰਖੇ ਹਿਤ ਚਿਤ ਲਾਏ ਖੋਟੇ ਠੌਰ ਨਾ ਪਾਏ ਨੀ ਖਰੇ ਖਜ਼ਾਨੇ ਪਾਏ ਆਸ ਅੰਦੇਸਾ ਦੂਰ ਕਰ ਇਉ ਮਲ ਜਾਏ ਸਮਾਏ ਸੁਖੋ ਮੰਗੇ ਸਭ ਕੋ ਦੁੱਖ ਨਾ ਮੰਗੇ ਕੋਏ ਸੁਖੇ ਕੋ ਦੁਖੇ ਅਗਲਾ ਮਨਮੁਖ ਬੂਝ ਨਾ ਹੋਏ ਸੁਖ ਦੁੱਖ ਸਮ ਕਰ ਜਾਣੀਐ ਸ਼ਬਦ ਭੇਤ ਸੁਖ ਪੋਏ ਵੇਦ ਪੁਕਾਰੇ ਵਾਚੀਆਂ ਬਾਣੀ ਬ੍ਰਹਮ ਬਿਆਸ ਮਾਂਜਨ ਸੇਵਕ ਸਾਧਕਾਂ ਨਾਮ ਰਤੇ ਗੁਣਤਾਸ ਸੱਚ ਰਤੇ ਸੇ ਜਿਨ ਗਏ ਹੋ ਸਦ ਬਲਿਹਾਰੇ ਜਾਸ ਚੌ ਜੁਗ ਮੇਲੇ ਮਲ ਪਰੇ ਬਿਨ ਮੁਖ ਨਾਮ ਨਾ ਹੋਏ ਭਗਤੀ ਪਾਏ ਵਿਹੋਣੀਆਂ ਮੋਹ ਕਾਲਾ ਪਤ ਖੋਏ ਜਿੰਨੀ ਨਾਮ ਵਿਸਾਰਿਆ ਅਵਗਨ ਮੁੱਠੀ ਰੋਏ ਖੋਜਤ ਖੋਜਤ ਪਾਇਆ ਡਰ ਕਰ ਮਿਲੇ ਸਜਾ ਮਿਲਾਏ ਆ ਪਛਾਣੇ ਘਰ ਵਸੇ ਹੋਮੇ ਤ੍ਰਿਸ਼ਨਾ ਜਾਏ ਨਾਨਕ ਨਿਰਮਲ ਉਜਲੇ ਜੋ ਰਾਤੀ ਹਰ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਭੁੱਲੇ ਬਾਵਰੇ ਗੁਰ ਕੀ ਚਰਨੀ ਲਾਗ ਹਰ ਜਪ ਨਾਮ ਤਿਆਏ ਤੂੰ ਜਪ ਜਮ ਡਰਪੇ ਦੁਖ ਭਾਗ ਦੁਖ ਕਣੋ ਦੁਹਾਗਿਨੀ ਕਿਉਂ ਥਿਰ ਰਹੇ ਸੁਹਾਗ ਭਾਈ ਰੇ ਅਵਰ ਨਹੀਂ ਮੈਂ ਥਾਉ ਮੈਂ ਧਨ ਨਾਮ ਨਿਧਾਨ ਹੈ ਗੁਰ ਦੀ ਆਬਲ ਜਾਓ ਰਹਾਓ ਗੁਰਮਤਿ ਪਤਿ ਸ਼ਬਾਸ ਤਿਸ ਤਿਸਕੇ ਸੰਗ ਮਿਲਾਓ ਤਿਸ ਬਿਨ ਘੜੀ ਨ ਜੀਵੋ ਬਿਨ ਨਾਵੇਂ ਮਰ ਜਾਓ ਮੈਂ ਅੰਦਲੇ ਨਾਮ ਨ ਵਿਸਰੇ ਟੇਕ ਟਿੱਕੀ ਕਰ ਜਾਓ ਗੁਰ ਜਿੰਨਾ ਕਾ ਅੰਦਲਾ ਚੇਲੇ ਨਾ ਹੀ ਠਾਉ ਬਿਨ ਸਤਿਗੁਰ ਨਾਉ ਨ ਪਾਈਐ ਬਿਨ ਨਾਵੇਂ ਕਿਆ ਸੁਭਾਓ ਆਏ ਗਿਆ ਪਛਤਾਵਨਾ ਜੋ ਸੁਨੇ ਕਰ ਕਾਉ
ਬਿਨ ਨਾਵੇ ਦੁੱਖ ਦਿਓਹਰੀ ਜੋ ਕੱਲਰ ਕੀ ਭੀਤ ਤਬ ਲਗ ਮਹਿਲ ਨ ਪਾਈਐ ਜਬ ਲਗ ਸਾਚ ਨਚੀਤ ਸ਼ਬਦ ਰਪੇ ਕਰ ਪਾਈਐ ਨਿਰਬਾਣੀ ਪਤਨੀਤ ਹੋਂ ਗੁਰ ਪੁੱਛੋ ਆਪਣੇ ਗੁਰਪੂਸ਼ਕਾਰ ਕਮਾਵੋ ਸ਼ਬਦ ਸਲਾਹੀ ਮਨ ਵਸੇ ਹੋਮੇ ਦੁੱਖ ਜਲ ਜਾਓ ਸਹਿਜੇ ਹੋਏ ਮਿਲਾਵੜਾ ਸਾਚੇ ਸਾਚ ਮਿਲਾਓ ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ ਨਾਮ ਸਲਾਹਣ ਸਤ ਸਦਾ ਹਰ ਰਾਖੇ ਉਤਾਰ ਸੋ ਕਿਉਂ ਮਨੋ ਵਿਸਾਰੀਐ ਸਭ ਜੀਆ ਕਾ ਆਧਾਰ ਸ਼ਬਦ ਮਰੇ ਸੋ ਮਰ ਰਹੇ ਫਿਰ ਮਰੇ ਨਾ ਦੂਜੀ ਵਾਰ ਸ਼ਬਦੇ ਹੀ ਤੇ ਪਾਈਏ ਹਰ ਨਾਮੇ ਲੱਗੇ ਪਿਆਰ ਬਿਨ ਸ਼ਬਦੇ ਜਗ ਭੁੱਲਾ ਫਿਰੇ ਮਰ ਜਨਮੇ ਵਾਰੋ ਵਾਰ ਸਭ ਸਲਾਹੀ ਆਪ ਕੋ ਵੱਡੋ ਵਡੇਰੀ ਹੋਏ ਗੁਰਬਿਨ ਆਪ ਨਚੀਨੀਏ ਕਹੇ ਸੁਨੇ ਕਿਆ ਹੋਏ ਨਾਨਕ ਸ਼ਬਦ ਪਛਾਣੀਏ ਹੋਮੇ ਕਰੇ ਨ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਪਿਰ ਧੰਨ ਸਿੰਗਾਰੀਐ ਜੋ ਬਨ ਬਾਦ ਖੁਵਾਰ ਨਾ ਮਾਣੇ ਸੁਖ ਛੇਜੜੀ ਬਿਨ ਪਿਰ ਬਾਦ ਸਿੰਗਾਰ ਦੁੱਖ ਘਣੋ ਦੁਹਾਗਣੀ ਨਾ ਕਰ ਸ਼ੇਜ ਪਤਾਰ ਮਨ ਰੇ ਰਾਮ ਜਪੋ ਸੁਖ ਹੋਏ ਬਿਨ ਗੁਰ ਪ੍ਰੇਮ ਨ ਪਾਈਐ ਸ਼ਬਦ ਮਿਲੇ ਰੰਗ ਹੋਏ ਰਹਾਓ ਗੁਰ ਸੇਵਾ ਸੁਖ ਪਾਈਐ ਹਰ ਵਰ ਸਹਿਜ ਸਿੰਗਾਰ ਸੱਚ ਮਾਣੇ ਪਿਰ ਛੇਜੜੀ ਗੂੜਾ ਹੇਤ ਪਿਆਰ ਗੁਰਮੁਖ ਜਾਣ ਸਜਾਣੀਐ ਗੁਰ ਮੇਲੀ ਗੁਣ ਚਾਰ ਸੱਚ ਮਿਲੋ ਵਰ ਕਾਮਨੀ ਫਿਰ ਮੋਹੀ ਰੰਗ ਲਾਏ ਮਨ ਤਨ ਸਾਚ ਵਿਗਸਿਆ ਕੀਮਤ ਕਹਿ ਨ ਜਾਏ ਹਰ ਵਾਰ ਕਰ ਸੁਹਾਗਣੀ ਨਿਰਮਲ ਸੱਚ ਨਾਏ ਮਨ ਮੈਂ ਮਨੁਆ ਜੇ ਮਰੇ ਤਾਂ ਪਿਰ ਰਾਵੇ ਨਾਰ ਇਕੱਤ ਧਾਗੇ ਰਲ ਮਿਲੇ ਗਲ ਮੋਤੀਆਂ ਕਾ ਹਾਰ ਸੰਤ ਸਭਾ ਸੁਖ ਉਪਜੇ ਗੁਰਮੁਖ ਨਾਮ ਆਧਾਰ ਖਿਨ ਮੈਂ ਉਪਜੇ ਖਿਨ ਖਪੇ ਖਿਨ ਆਵੇ ਖਿਨ ਜਾਏ ਸ਼ਬਦ ਪਛਾਣੇ ਰਵ ਰਹੇ ਨਾ ਤਿਸ ਕਾਲ ਸੰਤਾਏ ਸਾਹਿਬ ਅਤੁਲ ਨ ਤੁਲੀਏ ਕਥਨ ਨ ਪਾਇਆ ਜਾਏ ਵਪਾਰੀ ਵਨ ਜਾ ਰਿਆਏ ਵੰਝੋਲੀ ਖਾਏ ਕਾਰ ਕਮਾਵੇ ਸੱਚ ਕੀ ਲਾਹਾ ਮਿਲੇ ਰਜਾਏ ਪੂੰਜੀ ਸੱਚ ਪੂੰਜੀ ਸਾਚੀ ਗੁਰ ਮਿਲੇ ਨਾ ਤਿਸ ਤਿਲ ਨ ਤਮਾਏ ਗੁਰਮੁਖ ਤੋਲ ਤਲਾਏ ਸੀ ਸੱਚ ਤਰਾਜੀ ਤੋਲ ਆਸਾ ਮਨਸਾ ਮੋਣੀ ਗੋਠਾ ਕੀ ਸੱਚ ਬੋਲ ਆਪ ਤਲਾਏ ਤੋਲ ਸੀ ਪੂਰੇ ਪੂਰਾ ਤੋਲ ਕਥਨੇ ਕਹਿ ਨ ਛੁੱਟੀਐ ਨਾ ਪੜ ਪੁਸਤਕ ਭਾਰ ਕਾਇਆ ਸੋਚ ਨ ਪਾਈਐ ਬਿਨ ਹਰ ਭਗਤ ਪਿਆਰ ਨਾਨਕ ਨਾਮ ਨ ਵਿਸਰੇ ਮਿਲੇ ਗੁਰ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਸਤਿਗੁਰ ਪੂਰਾ ਜੇ ਮਿਲੇ ਪਾਈਏ ਰਤਨ ਵਿਚਾਰ ਮਨ ਦੀਜੇ ਗੁਰ ਆਪਣੇ ਪਾਈਏ ਸਰਬ ਪਿਆਰ ਮੁਕਤ ਪਦਾਰਥ ਪਾਈਏ ਅਵਗਨ ਮੇਟਣ ਹਾਰ ਭਾਈ ਰੇ ਗੁਰਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਨਾਰਦੇ ਵੇਦ ਵਿਆਸੇ ਕੋਈ ਰਾਓ ਗਿਆਨ ਧਿਆਨ ਤੁਨ ਜਾਣੀਏ ਅਕਥ ਕਹਾਵੇ ਸੋਏ ਸਫਲਿਓ ਬਿਰਖ ਹਰਿਆਵਲਾ ਸ਼ਾਬ ਕਨੇਰੀ ਹੋਏ ਲਾਲ ਜਵੇਰ ਮਾਨਕੀ ਗੁਰ ਭੰਡਾਰੇ ਸੋਏ ਗੁਰ ਭੰਡਾਰੇ ਪਾਈਐ ਨਿਰਮਲ ਨਾਮ ਅਪਿਆਰ ਸਾਚੋ ਵੱਖਰ ਸੰਚੀਏ ਪੂਰੇ ਕਰਮ ਅਪਾਰ ਸੁਖਦਾਤਾ ਦੁੱਖ ਮੇਟਨੋ ਸਤਿਗੁਰ ਸੁਰ ਸਿੰਗਾਰ ਪਵਜਲ ਬਿਖ ਡਰਾਵਨੋ ਨਾ ਕੰਦੀ ਨਾ ਪਾਰ ਨਾ ਬੇੜੀ ਨਾ ਤੁਲੜਾ ਨਾ ਤਜਵੰਜ ਮਲਾਰ ਸਤਿਗੁਰ ਭੈ ਕਾ ਬੋਇਥਾ ਨਦਰੀ ਪਾਰ ਉਤਾਰ ਇੱਕ ਤਿਲ ਪਿਆਰਾ ਵਿਸਰੇ ਦੁੱਖ ਲਾਗੇ ਸੁਖ ਜਾਏ ਜੇਬਾ ਜਲੋ ਜਲਾਵਨੀ ਨਾਮ ਨਾ ਜਪੇ ਰਸਾਏ ਕੱਟ ਬਿਨਸੇ ਦੁੱਖ ਅਗਲੋ ਜਾਂ ਪਕੜੇ ਪਛਤਾਏ ਮੇਰੀ ਮੇਰੀ ਕਰ ਗਏ ਤਨ ਧਨ ਕਲਤ ਨ ਸਾਥ ਬਿਨ ਨਾਵੇਂ ਤਨ ਬਾਦ ਹੈ ਭੁੱਲੋ ਮਾਰ ਗਿਆ ਹੱਥ ਸਾਚੋ ਸਾਹਿਬ ਸੇਵੀਏ ਗੁਰਮੁਖ ਕਥੋ ਕਾਥ ਆਵੇ ਜਾਏ ਪਵਾਈਏ ਪਈਏ ਕਿਰਤ ਕਮਾਏ ਪੂਰਬ ਲਿਖਿਆ ਕਿਉਂ ਮੇਟੀਏ ਲਿਖਿਆ ਲੇਖ ਰਜਾਏ ਬਿਨ ਹਰ ਨਾਮ ਨ ਛੁੱਟੀਏ ਗੁਰਮਤ ਮਿਲੇ ਮਲਾਏ ਤਿਸ ਬਿਨ ਮੇਰਾ ਕੋ ਨਹੀਂ ਜਿਸ ਕਾ ਜੀਉ ਪ੍ਰਾਨ ਹਉਮੈ ਮਮਤਾ ਜਲ ਬਲੋ ਲੋਭ ਜਲੋ ਅਭਿਮਾਨ ਨਾਨਕ ਸ਼ਬਦ ਵਿਚਾਰੀਏ ਪਾਈਏ ਗੁਣੀ ਨਿਧਾਨ ਸ੍ਰੀ ਰਾਗ ਮਹੱਲਾ ਪਹਿਲਾ ਰੇ ਮਨ ਐਸੀ ਹਰ ਸਿਓ ਪ੍ਰੀਤ ਕਰ ਜੈਸੀ ਜਲ ਕਮਲੇ ਲਹਿਰੀ ਨਾਲ ਪਛਾੜੀਏ ਵੀ ਵਿਕਸੇ ਅਸਨੇਹ ਜਲ ਮੈਂ ਜੀ ਉਪਾਇ ਕਹਿ ਬਿਨ ਜਲ ਮਰਨ ਤਨੇਹ ਮਨ ਰੇ ਕਿਉਂ ਛੁੱਟੇ ਬਿਨ ਪਿਆਰ ਗੁਰਮੁਖ ਅੰਤਰ ਰਵ ਰਿਹਾ ਬਖਸ਼ੇ ਭਗਤ ਭੰਡਾਰ ਰਹਾਓ ਰੇ ਮਨ ਐਸੀ ਹਰ ਸਿਓ ਪ੍ਰੀਤ ਕਰ ਜੈਸੀ ਮਛਲੀ ਨੀਰ ਜਿਉਂ ਵਧਕਾਓ ਤਿਉ ਸੁੱਕਣੋ ਮਨ ਤੇ ਸਾਂਤ ਸਰੀਰ ਬੇਂਜਲ ਕੜੀ ਨ ਜੀਵਈ ਪ੍ਰਭ ਜਾਣੇ ਅਬ ਪੀਰ ਰੇ ਮਨ ਐਸੀ ਹਰ ਸਿਓ ਪ੍ਰੀਤ ਕਰ ਜੈਸੀ ਚਾਤਰਕ ਮੇਹ ਸਰ ਭਰ ਥਲ ਹਰਿਆਵਲੇ ਇੱਕ ਬੂੰਦ ਨ ਪਵੀ ਕੇ
ਕਰਮ ਮਿਲੇ ਸੋ ਪਾਈਏ, ਕਿਰਤ ਪਿਆ ਸਿਰ ਦੇ। ਰੇ ਮਨ ਐਸੀ ਹਰ ਸਿਉ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ, ਆਵਟਨ ਆਪੇ ਖਵੇ ਦੁੱਧ, ਕੋ ਖਪਣ ਨਾ ਦੇ, ਆਪੇ ਮੇਲ ਵਿਛੁਨਿਆ ਸੱਚ ਵਡਿਆਈ ਦੇ। ਰੇ ਮਨ ਐਸੀ ਹਰ ਸਿਉ ਪ੍ਰੀਤ ਕਰ, ਜੈਸੀ ਚਕਵੀ ਸੂਰ, ਖਿਣ ਪਲ ਨੀਂਦ ਨ ਸੋਵੇ, ਜਾਣੇ ਦੂਰ ਹਜੂਰ, ਮਨਮੁਖ ਸੋਝੀ ਨਾ ਪਵੇ, ਗੁਰਮੁਖ ਸਦਾ ਹਜੂਰ, ਮਨਮੁਖ ਗੰਤ ਗਨਾਵਨੀ, ਕਰਤਾ ਕਰੇ ਸੋ ਹੋਏ, ਤਾਂ ਕਿ ਕੀਮਤ ਨਾ ਪਵੇ, ਜੇ ਲੋਚੇ ਸਭ ਕੋਏ, ਗੁਰਮਤ ਹੋਏ ਤਾਂ ਪਾਈਏ, ਸੱਚ ਮਿਲੇ ਸੁਖ ਹੋਏ, ਸੱਚਾ ਨਿਉ ਨ ਟੁੱਟਈ, ਜੇ ਸਤਿਗੁਰ ਭੇਟੇ ਸੋਏ, ਗਿਆਨ ਪਦਾਰਥ ਪਾਈਏ, ਤੇਰੇ ਪਵਨ ਸੋਝੀ ਹੋਏ, ਨਿਰਮਲ ਨਾਮ ਨ ਵਿਸਰੇ, ਜੇ ਗੁਣ ਕਾ ਗਾਹਕ ਹੋਏ, ਖੇਲ ਗਏ ਸੋ ਪੰਖ ਨੂੰ, ਜੋ ਚੁਗਦੇ ਸਰ ਤਲ, ਘੜੀ ਕੇ ਮੋਤ ਕੇ ਚਲਣਾ, ਖੇਲਣ ਅੱਜ ਕੇ ਕੱਲ, ਜਿਸ ਤੂੰ ਮੇਲੇ ਸੋ ਮਿਲੇ, ਜਾਏ ਸੱਚਾ ਪਿੜ ਮੱਲ, ਬਿਨ ਗੁਰ ਪ੍ਰੀਤ ਨ ਉਪਜੇ, ਹਉਮੈ ਮੈਲ ਨ ਜਾਏ, ਸਹੁੰ ਆਪ ਪਛਾਣੀਏ, ਸ਼ਬਦ ਭੇਤ ਪਤਿਆਏ, ਗੁਰਮੁਖ ਆਪ ਪਛਾਣੀਏ, ਅਵਰ ਕੇ ਕਰੇ ਕਰਾਏ, ਮਿਲਿਆ ਕਾ ਕਿਆ ਮਿਲੀਏ, ਸ਼ਬਦ ਮਿਲੇ ਪਤਿਆਏ, ਮਨਮੁਖ ਸੋਝੀ ਨਾ ਪਵੇ, ਵਿਛੜ ਚੋਟਾਂ ਖਾਏ, ਨਾਨਕ ਦਰ ਕਰੇਕ ਹੈ, ਅਵਰ ਨਾ ਦੂਜੀ ਜਾਏ, ਸ੍ਰੀ ਰਾਗ ਮਹੱਲਾ ਪਹਿਲਾ, ਮਨਮੁਖ ਭੁੱਲੇ ਭੁਲਾਈਏ, ਭੁੱਲੀ ਠੌਰ ਨ ਕਾਏ, ਗੁਰਬਿਨ ਕੋ ਨ ਦਿਖਾਵੀ, ਅੰਧੀ ਆਵੇ ਜਾਏ, ਗਿਆਨ ਪਦਾਰਥ ਖੋਇਆ, ਠੱਗਿਆ ਮੁੱਠਾ ਜਾਏ, ਬਾਬਾ ਮਾਇਆ ਭਰਮ ਭੁਲਾਏ, ਭਰਮ ਭੁੱਲੀ ਦੁਹਾਗਨੀ, ਨਾ ਫਿਰ ਅੰਕ ਸਮਾਏ ਰਹੋ, ਭੁੱਲੀ ਫਿਰੇ ਦਸੰਤਰੀ, ਭੁੱਲੀ ਗ੍ਰਹਿ ਤਜ ਜਾਏ, ਭੁੱਲੀ ਡੂੰਗਰ ਥਲ ਚੜੇ, ਭਰਮੇ ਮਨ ਡੁਲਾਏ, ਦੁਰੋਂ ਵਿਛੁਨੀ ਕਿਉਂ ਮਿਲੇ, ਗਰਭ ਮੁੱਠੀ ਬਿਲ ਲਾਏ, ਵਿਛੜਿਆ ਗੁਰਮੇਲ ਸੀ, ਹਰ ਅਸ ਨਾਮ ਪਿਆਰ, ਸਾਚ ਸਹਿਜ ਸੋਭਾ ਕਣੀ, ਹਰ ਗੁਣ ਨਾਮ ਆਧਾਰ, ਜਿਉਂ ਭਾਵੇ ਤਿਉਂ ਰੱਖ ਤੂੰ, ਮੈਂ ਤੁਝ ਬਿਨ ਕਵਨ ਪਤਾਰ, ਅੱਖਰ ਪੜ ਪੜ ਭੁੱਲੀਏ, ਭੇਖੀ ਬਹੁਤ ਅਭਿਮਾਨ, ਤੀਰਥ ਨਾਤਾ ਕਿਆ ਕਰੇ, ਮਨ ਮੈਂ ਮੈਲ ਗੁਮਾਨ, ਗੁਰਬਿਨ ਕਿਣ ਸਮਝਾਈਏ, ਮਨ ਰਾਜਾ ਸੁਲਤਾਨ, ਪ੍ਰੇਮ ਪਦਾਰਥ ਪਾਈਏ, ਗੁਰਮੁਖ ਤੱਤ ਵਿਚਾਰ, ਸਾਧਨ ਆਪ ਗਵਾਇਆ, ਗੁਰ ਕਹਿ ਸ਼ਬਦ ਸਿੰਗਾਰ, ਘਰ ਹੀ ਸੋ ਪ੍ਰਿਪਾਇਆ, ਗੁਰ ਕਹਿ ਹੇ ਤੇ ਅਪਾਰ, ਗੁਰ ਕੀ ਸੇਵਾ ਚਾਕਰੀ, ਮਨ ਨਿਰਮਲ ਸੁਖ ਹੋਏ, ਗੁਰ ਕਾ ਸ਼ਬਦ ਮਨ ਵਸਿਆ, ਹਉਮੈ ਵਿੱਚੋਂ ਖੋਏ, ਨਾਮ ਪਦਾਰਥ ਪਾਇਆ, ਲਾਭ ਸਦਾ ਮਨ ਹੋਏ, ਕਰਮ ਮਿਲੇ ਤਾਂ ਪਾਈਏ, ਆਪ ਨਾ ਲਿਆ ਜਾਏ, ਗੁਰ ਕੀ ਚਰਨੀ ਲਾਗ ਰਹੋ, ਵਿੱਚੋਂ ਆਪ ਗਵਾਏ, ਸੱਚੇ ਸੇ ਤੀਰਤਿਆਂ, ਸੱਚੋ ਪੱਲੇ ਪਾਏ, ਭੁੱਲੋ ਅੰਦਰ ਸਭ ਕੋ, ਅਭੁੱਲ ਗੁਰੂ ਕਰਤਾਰ, ਗੁਰਮਤਿ ਮਨ ਸਮਝਾਇਆ, ਲਾਗਾ ਤਿਸੇ ਪਿਆਰ, ਨਾਨਕ ਸਾਚ ਨ ਵਿਸਰੇ, ਮੇਲੇ ਸ਼ਬਦ ਅਪਾਰ, ਸ੍ਰੀ ਰਾਗ ਮਹੱਲਾ ਪਹਿਲਾ, ਤ੍ਰਿਸ਼ਨਾ ਮਾਇਆ ਮੋਹਣੀ, ਸੁਤ ਬੰਧਪ ਕਰਨਾਰ, ਧਨ ਜੋ ਬਨ ਜਗ ਠੱਗਿਆ, ਲੱਭ ਲੋਭ ਹੰਕਾਰ, ਮੋਠ ਗੋਲੀ ਹੋ ਮੁਈ, ਸਾਵਰ ਤੇ ਸੰਸਾਰ, ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨ ਕੋਏ, ਮੈਂ ਤੁਝ ਬਿਨ ਅਵਰ ਨ ਭਾਵਈ, ਤੂੰ ਭਾਵੇ ਸੁਖ ਹੋਏ ਰਹਾਓ, ਨਾਮ ਸਲਾਹੀ ਰੰਗ ਸਿਉ, ਗੁਰ ਕਹਿ ਸ਼ਬਦ ਸੰਤੋਖ, ਜੋ ਦੀਸੇ ਸੋ ਚਲਸੀ, ਕੂੜਾ ਮੋਹ ਨ ਵੇਖ, ਵਾਟ ਵਟਾਉ ਆਇਆ, ਨਿਤ ਚਲਦਾ ਸਾਥ ਦੇਖ, ਆਖਣ ਆਖੇ ਕੇਤੜੇ, ਗੁਰਬਿਨ ਬੂਝ ਨ ਹੋਏ, ਨਾਮ ਵਡਾਈ ਜੇ ਮਿਲੇ, ਸੱਚ ਰੱਪੇ ਪਤ ਹੋਏ, ਜੋ ਤਦ ਭਾਵੇ ਸੀ ਭਲੇ, ਖੋਟਾ ਖਰਾ ਨ ਹੋਏ, ਗੁਰਸਰ ਨਾਈ ਛੁੱਟੀਐ, ਮਨਮੁਖ ਖੋਟੀ ਰਾਸ, ਅਸ਼ਟ ਧਾਤ ਪਾਤਸ਼ਾਹ ਕੀ, ਘੜੀਏ ਸ਼ਬਦ ਵਿਗਾਸ, ਆਪੇ ਪਰਖੇ ਪਾਰਖੂ, ਪਵੇ ਖਜਾਨੇ ਰਾਸ, ਤੇਰੀ ਕੀਮਤ ਨਾ ਪਵੇ, ਸਭ ਠੀ ਠੋਕ ਵਜਾਏ, ਕਹਿਣੇ ਹੱਥ ਨਾ ਲੱਭਈ, ਸੱਚ ਟਿਕੇ ਪਤ ਪਾਏ, ਗੁਰਮਤਿ ਤੂੰ ਸਲਾਹਣਾ, ਹੋਰ ਕੀਮਤ ਕਹਿਣ ਨਾ ਜਾਏ, ਜਿਤ ਧਨ ਨਾਮ ਨਾ ਪਾਵਈ, ਤਿਤ ਧਨ ਹੋਮੇ ਵਾਦ, ਗੁਰਬਿਨ ਗਿਆਨ ਨਾ ਪਾਈਐ, ਬਿਖ ਦੂਜਾ ਸਾਧ, ਬਿਨ ਗੁਣ ਕਾਮ ਨਾ ਆਵਈ, ਮਾਇਆ ਫਿੱਕਾ ਸਾਧ, ਆਸਾ ਅੰਦਰ ਜੰਮਿਆ, ਆਸਾ ਰਸ ਖਸ ਖਾਏ, ਆਸਾ ਬੰਧ ਚਲਾਈਐ, ਬੂਹੇ ਮੂੰਹ ਚੋਟਾਂ ਖਾਏ, ਅਵਗਣ ਬੱਧਾ ਮਾਰੀਏ, ਛੁੱਟੇ ਗੁਰਮਤਿ ਨਾਏ, ਸਰਬੇ ਥਾਈ ਇੱਕ ਤੂੰ, ਜਿਉਂ ਭਾਵੇ ਤਿਉਂ ਰਾਖ, ਗੁਰਮਤਿ ਸੱਚ ਅਨ ਮਨ ਵਸੇ, ਨਾਮੋ ਪਲੋ ਪਤ ਸਾਖ, ਹਉਮੈ ਰੋਗ ਗਵਾਈਐ, ਸ਼ਬਦ ਸੱਚੇ ਸੱਚ ਭਾਖ, ਆਕਾਸ਼ੀ ਪਤਾਲ ਤੂੰ, ਤ੍ਰੈ ਪਵਨ ਰਿਆ ਸਮਾਏ, ਆਪੇ ਭਗਤੀ ਭਾਉ ਤੂੰ, ਆਪੇ ਮਿਲੇ ਮਿਲਾਏ, ਨਾਨਕ ਨਾਮ ਨ ਵਿਸਰੇ, ਜੋ ਭਾਵੇ ਤਿਵੇ ਰਜਾਏ, ਸ੍ਰੀ ਰਾਗ ਮਹੱਲਾ ਪਹਿਲਾ।
राम नाम विद्या और के करी विचार, शब्द सुरत सुख उपजे, प्रभ रातो सुख सार, जो पावे त्यो राख तू, मैं हर नाम आधार, मन रे साची खसमर जाए, जिन तन मन सच सिंगारिया, देसे ती लिव लाए रहो, तन बिसंतर होमिए, एक रत्ती तोल कटाई, तन मन सबदा जी करी, अंदन अगन जलाई, हर नामे तोल न पूजई, जे लख कोटी कर्म कमाई, अर्ध शरीर कटाइए, सिर करवत तराए, तन मन चल गालिए, पी मन ते रोग न जाए, हर नामे तोल न पूजई, सब डिठी ठोक बजाए, कंचन के कोट तद, करीब हैवर गैवर दान, भूम दान गौआ कनी, पी अंतर गर्भ गुमान, राम नाम मन वेदिया, गुरदिया सच दान, मन अठ बुद्धि केतिया, केते बेद विचार, केते बंधन जी कै, गुरमुख मुख द्वार, संचो रे सबको, ऊपर सच अचार, सबको उच्चा आखिए, नीच न दिसे कोए, एक ना भांडे साजिए, एक चानन दे लोए, कर्म मिले सच पाइए, तुर बख्श न मेटे कोए, साधु मिले साधु जने, संतोख वसे गुर पाए, अकथ कथा विचारिए, जे सतगुर माए समाए, पी अमृत संतोखिया, दरगे पहंदा जाए, कट कट वाजे कंगूरी, अंदन शब्द सुबाए, विरले को सोजी पई, गुरमुख मन समझाए, नानक नाम न विसरे, छूटे शब्द कमाए, श्री राग महला पहला, चित्ते दिसे धौल हर, बगे बंक द्वार, कर मन खुशी उसारिया, दूजे हित प्यार, अंदर खाली प्रेम बिन, तैटे रीत अनुसार, पाई रे तन तन साथ न होए, राम नाम तन निर्मलो, गुरदात करे प्रभ सोए रहो, राम नाम तन निर्मलो, जय देवे देवनहार, आगे पूछ न होवे, जिस बेली गुर करतार, आप छुड़ाए छुटिए, आपे बख्शनहार, मनमुख जाने अपने धियां पूत संजोग, नारी देख बगसिए नाले हरख न सोग, गुरमुख शब्द रंगावले, एनस हर रस भोग, चित चले वित जाबनो, सागत डोल डलाए, बार ढूंढ बगुचिए, करम वस्त सदाए, मनमुख होमे कर्म सी, गुरमुख पल्ले पाए, सागत निर्गुनियारिया, अपना मूल पछाण, रक्त बिंद काए तनु, अग्नि पास पिराण, पवने के वस दोहरी, मस्तक सच निशान, बहुता जीवन मंगिए, मुआ न लोड़े कोए, सुख जीवन तिस्याखिए, जिस गुरमुख वस्या सोए, नाम विहूने क्या गणी, जिस हर गुर दर्शन होए, ज्यो सुपने निस्पुलिए, जब लग नींद रहोए, यो सरपन के वस जीड़ा, अंतर होमे दोए, गुरमत होए विचारिए, सुफना यो जग लोए, अगन मरे जल पाइए, जो बारक दूधे माए, बेंजल कमल सुनाथिए, बेंजल मीन मराए, नानक गुरमुख हर रस मिले, जीवा हर गुण गाए, श्री राग महला पहला, डूंगर देख ड्रामनो, भई एडे डरियास, उच्चो पर्वत गाखड़ो, ना पौड़ी तितास, गुरमुख अंतर जानिया, गुरमेली तरियास, भाई रे पवजल बिखम डराओ, पूरा सतगुर रस मिले, गुर तारे हर नाओ रहाओ, चला चला जे करी जाना चलन हार, जो आया सुस चलसी, अमर सुगुर करतार, पी सच्चा सोलाना, सच्चे थान प्यार, दर कर मैला सोने, पक्के कोट हजार, हस्ती कोड़े पाखरे, लश्कर लाख अपार, किसी नाल न चलिया, खप खप मुए असार, सोयना रूपा संचिगे, माल जाल जंजाल, सब जग में दो ही फेरिए, बे नावे सिर काल, पिंड पड़े जो खेल सी, बद पहली क्या हाल, पूता देख बगिसिए, नारी शेज पतार, चोवा चंदन लाइए, कापड़ रूप शिंगार, खेहू खेर लाइए, छोड़ चले कर बार, मैर मलूक कहाइए, राजा राव के खान, चौधरी राव सदाइए, जल बलगे अभिमान, मनमुख नाम न विसारिया, जो डब दद्दा कान, होमे कर कर जायसी, जो आया जग माहे, सब जग काजल कोठड़ी, तन मन दे सुहाहे, गुर राखे से निर्मले शब्द नवारी पाए, नानक तरिये सच नाम, सिर साहा पत साहो, मैं हर नाम न विसरी, हर नाम रतन विसाओ,
ਮਨਮੁਖ ਭੋਜਲ ਪਚਮੂਏ ਗੁਰਮੁਖ ਤਰੇ ਅਥਾਹੋ। ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਮੁਕਾਮ ਕਰ ਕਰ ਬੈਸਣਾ ਨਿਤ ਚਲਨੇ ਕੀ ਧੋਖ ਮੁਕਾਮ ਤਾਂ ਪਰ ਜਾਣੀਏ ਜਾ ਰਹੇ ਨੇ ਚਲ ਲੋਕ ਦੁਨੀਆਂ ਕੈਸੇ ਮੁਕਾਮੇ ਕਰ ਸਿਦਕ ਕਰਨੀ ਖਰਚ ਬੰਦੋ ਲਾਗ ਰਹੋ ਨਾਮੇ ਰਹੋ ਜੋਗੀ ਤਾਂ ਆਸਨ ਕਰ ਬਹਿ ਮੁੱਲਾਂ ਬਹਿ ਮੁਕਾਮ ਪੰਡਿਤ ਵਖਾਣੇ ਪੋਥੀਆਂ ਸਿੱਧ ਬਹਿ ਦੇਵ ਸਥਾਨ ਸੁਰ ਸਿੱਧ ਗਣ ਗੰਦਰੰਬ ਮੁਨ ਜਨ ਸੇਖ ਪ੍ਰੀ ਸਲਾਰ ਦਰ ਕੂਚ ਕੂਚਾ ਕਰ ਗਏ ਅਵਰ ਚੱਲਣ ਹਾਰ ਸੁਲਤਾਨ ਖਾਨ ਮਲੂਕ ਮਰੇ ਗਏ ਕਰ ਕਰ ਕੂਚ ਘੜੀ ਮੁੱਤ ਕੇ ਚੱਲਣਾ ਦਿਲ ਸਮਝ ਤੂੰ ਪੈ ਪੂਚ ਸ਼ਬਦਾਹ ਮਾਏ ਵਖਾਣੀਏ ਵਿਰਲਾ ਤਬੂਜੇ ਕੋਏ ਨਾਨਕ ਵਖਾਣੇ ਬੇਨਤੀ ਜਲ ਤਲ ਮਹੀਲ ਸੋਏ ਅੱਲਾ ਲੱਖ ਗਮ ਕਾਦਰ ਕਰਨ ਹਰ ਕਰੀਮ ਸਭ ਦੁਨੀ ਆਮਨ ਜਾਮਨੀ ਮੁਕਾਮ ਏਕ ਰਹੀਮ ਮੁਕਾਮ ਤਿਸ ਨੂੰ ਆਖੀਐ ਜੇ ਸਿਰ ਸਿਸ ਨ ਹੋਵੇ ਲੇਖ ਅਸਮਾਨ ਧਰਤੀ ਚਲਸੀ ਮੁਕਾਮ ਉਹੀ ਏਕ ਦਿਨ ਰੱਬ ਚੱਲੇ ਨਿਸ ਸਚ ਤਲੇ ਤਾਰਕਾ ਲੱਖ ਪਲੋਏ ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਿਗੋਏ ਮਹੱਲੇ ਪਹਿਲੇ ਸਤਾਰਾਂ ਅਸ਼ਟਪਦੀਆਂ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀ ਜੇ ਬਿਨ ਗੁਰ ਭਗਤ ਨਾ ਹੋਏ ਆਪੇ ਆਪ ਮਿਲਾਏ ਬੂਜੇ ਤਾਂ ਨਿਰਮਲ ਹੋਵੇ ਕੋਏ ਹਰ ਜਿਉ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ ਭਾਈ ਰੇ ਭਗਤਹੀਨ ਕਾਹੇ ਜਗੇ ਆਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਥਾ ਜਨਮ ਗਵਾਇਆ ਰਾਓ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਿਲਾਏ ਜੀ ਜੰਤੇ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖੇ ਆਪੇ ਦੇ ਵਡਿਆਈ ਆਪੇ ਸੇਵ ਕਰਾਏ ਦੇਖ ਕੁਟੰਬ ਮੋਹਿ ਲਵਾਣਾ ਚਲਦਿਆਂ ਨਾਲ ਨਾ ਜਾਈ ਸਤਿਗੁਰ ਸੇਵ ਗੁਰ ਨਿਧਾਨ ਪਾਇਆ ਤਿਸ ਕੀ ਕੀਮ ਨਾ ਪਾਈ ਪ੍ਰਭ ਸਖਾ ਹਰ ਜੀਉ ਮੇਰਾ ਅੰਤੇ ਹੋਏ ਸਿਖਾਈ ਪਈ ਅੜੀ ਜਗ ਜੀਵਨ ਦਾਤਾ ਮਨਮੁਖ ਪਤ ਗਵਾਈ ਬਿਨ ਸਤਿਗੁਰ ਕੋ ਮਗ ਨ ਜਾਣੇ ਅੰਧੇ ਔਰ ਨਕਾਈ ਹਰ ਸੁਖ ਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛਤਾਈ ਪਈ ਅੜੇ ਜਗ ਜੀਵਨ ਦਾਤਾ ਗੁਰਮਤ ਮਨ ਵਸਾਇਆ ਅੰਧਨ ਭਗਤ ਕਰੇ ਦਿਨ ਰਾਤੀ ਹੋਮੇ ਮੋਹ ਚੁਕਾਇਆ ਜੇ ਸੋ ਰਾਤਾ ਤੈ ਸੋ ਹੋਵੇ ਸੱਚੇ ਸੱਚ ਸਮਾਇਆ ਆਪੇ ਨਦਰ ਕਰੇ ਪੌਲਾਏ ਗੁਰ ਸ਼ਬਦੀ ਵਿਚਾਰ ਸਤਿਗੁਰ ਸੇਵੀਏ ਸਹਿਜ ਉਪਜੇ ਹੋਮੇ ਤ੍ਰਿਸ਼ਨਾ ਮਾਰ ਹਰ ਗੁਣ ਦਾਤਾ ਸਦ ਮਨ ਵਸੇ ਸਚ ਰੱਖਿਆ ਉਰਤਾ ਅਰ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ ਨਾਮ ਨਿਦਾਨ ਹਰ ਮਨ ਵਸੇ ਹੋਮੇ ਦੁੱਖ ਸਭ ਜਾਏ ਸਤਿਗੁਰ ਸ਼ਬਦ ਸੁਣਾਇਆ ਹੋ ਸਦ ਬਲਿਹਾਰੇ ਜਾਓ ਆਪਣੇ ਮਨ ਚਿੱਤ ਕਹੇ ਕਹਾਵੇ ਬਿਨ ਗੁਰ ਆਪ ਨ ਜਾਈ ਹਰ ਜੋ ਭਗਤ ਵਿਛਲ ਸੁਖ ਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹੱਲਾ ਤੀਜਾ ਹੋਮੇ ਕਰਮ ਕਮਾਮ ਦੇ ਜਮਡੰਡ ਲੱਗੇ ਤੇ ਨਿਆਏ ਜੇ ਸਤਿਗੁਰ ਸੇਵਨ ਸੇ ਉਭਰੇ ਹਰ ਸੇਤੀ ਲਿਵ ਲਾਏ ਮਨ ਰੇ ਗੁਰਮੁਖ ਨਾਮ ਧਿਆਏ ਤੁਰ ਪੁਰਬ ਕਰਤੇ ਲਿਖਿਆ ਤਿਨ ਗੁਰਮਤ ਨਾਮ ਸਮਾਏ ਰਾਓ ਵਿਣ ਸਤਿਗੁਰ ਪ੍ਰਤੀਤ ਨਾ ਆਵਈ ਨਾਮ ਨਾ ਲਾਗੋ ਪਾਓ ਸੁਫਨੇ ਸੁਖ ਨ ਪਾਵਈ ਦੁੱਖ ਮੈਂ ਸਵੇ ਸਮਾਏ ਜੇ ਹਰ ਹਰ ਕੀ ਜੇ ਬਹੁਤ ਲੋਚੀਏ ਕੀਰਤਨ ਮੇਟਿਆ ਜਾਏ ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਭਏ ਦਰ ਥਾਏ ਗੁਰ ਸ਼ਬਦ ਦੜਾਵੇ ਰੰਗ ਸਿਉ ਬਿਨ ਕਿਰਪਾ ਲਿਆ ਨ ਜਾਏ ਜੇ ਸੋ ਅੰਮ੍ਰਿਤ ਨੀਰੀਏ ਵੀ ਪਿਕ ਫਲ ਲਾਗੇ ਤਾਏ ਸੇ ਜਨ ਸੱਚੇ ਨਿਰਮਲੇ ਜਿਨ ਸਤਿਗੁਰ ਨਾਲ ਪਿਆਰ ਸਤਿਗੁਰ ਕਾ ਭਾਣਾ ਕਮਾਮ ਦੇ ਵਿਖੋਮੇ ਤਜ ਵਿਕਾਰ ਮਾਨਟ ਕਿਤੇ ਉਪਾਏ ਨਾ ਛੁੱਟੀਏ ਸਿਮਰਤ ਸ਼ਾਸਤਰ ਸੋਧ ਹੋ ਜਾਏ ਮਿਲ ਸੰਗਤ ਸਾਧੂ ਉਭਰੇ ਗੁਰ ਕਾ ਸ਼ਬਦ ਕਮਾਏ ਹਰ ਕਾ ਨਾਮ ਨਿਦਾਨ ਹੈ ਜਿਸ ਅੰਤ ਨ ਪਾਰਾ ਵਾਰ ਗੁਰਮੁਖ ਸੇ ਹੀ ਸੋਂਦੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏਕ ਹੈ ਦੂਜਾ ਔਰ ਨ ਕੋਏ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਪੰਖੀ ਬਿਰਖ ਸੁਹਾਵਣਾ ਸੱਚ ਝੁਗੇ ਗੁਰ ਪਾਏ ਹਰ ਰਸ ਪੀਵੇ ਸਹਿਜ ਰਹੇ ਉਡੇ ਨ ਆਵੇ ਜਾਏ ਨਿਜ ਘਰ ਵਾਸਾ ਪਾਇਆ ਹਰ ਹਰ ਨਾਮ ਸਮਾਏ ਮਨ ਰੇ ਗੁਰ ਕੀ ਕਾਰ ਕਮਾਏ ਗੁਰ ਕਹਿ ਭਾਣੇ ਜੇ ਚੱਲੇ ਤਾਂ ਅੰਧਨ ਰਾਚੇ ਹਰਨਾਏ ਰਹਾਓ ਪੰਖੀ ਬਿਰਖ ਸੁਹਾਵੜੇ ਉਡੇ ਚੋਗ ਦਿਸ ਜਾਏ ਜੇਤਾ ਉਡੇ ਦੁੱਖ ਕਣੇ
ਨਿਤਾਂ ਜੇ ਤਿਬ ਲਾਏ, ਬਿਨ ਗੁਰ ਮਹਿਲ ਨਾ ਜਾਪਈ ਨਾ ਅੰਮ੍ਰਿਤ ਫਲ ਪਾਏ। ਗੁਰਮੁਖ ਬ੍ਰਹਮ ਹਰਿਆਵਲਾ ਸੱਚੇ ਸਹਿਜ ਸੁਭਾਏ, ਸਾਕਾ ਤਿੰਨ ਵਾਰੀਆ ਏਕ ਸ਼ਬਦ ਲਿਵਲਾਏ। ਅੰਮ੍ਰਿਤ ਫਲ ਹਰੇਕ ਹੈ ਆਪੇ ਦੇਖਵਾਏ, ਮਨਮੁਖ ਉੱਬੇ ਸੁੱਕ ਗਏ ਨਾ ਫਲ ਤਿੰਨਾ ਛਾਉ, ਤਿੰਨਾ ਪਾਸਨ ਬੈਸੀਏ ਉਹਨਾਂ ਘਰ ਨ ਗਰਾਉ। ਕੱਟਿਓ ਤੇ ਨਿਤ ਜਾਲਿਓ ਉਹਨਾਂ ਸ਼ਬਦ ਨਾਉ, ਹੁਕਮੇ ਕਰਮ ਕਮਾਵਣੇ ਪਿਆ ਕਿਰਤ ਫਿਰਾਓ। ਹੁਕਮੇ ਦਰਸ਼ਨ ਦੇਖਣਾ ਜੈ ਭੇਜੇ ਤੈ ਜਾਓ, ਹੁਕਮੇ ਹਰ ਹਰ ਮਨ ਵਸੇ ਹੁਕਮੇ ਸੱਚ ਸਮਾਓ। ਹੁਕਮ ਨਾ ਜਾਣੇ ਬੱਪੜੇ ਭੁੱਲੇ ਫਿਰੇ ਗਵਾਰ, ਮਨ ਅਠ ਕਰਮ ਕਮਾਉਂਦੇ ਨਿਤ ਨਿਤ ਹੋਏ ਖੁਆਰ। ਅੰਤਰ ਸ਼ਾਂਤ ਨਾ ਆਵੇ ਨਾ ਸੱਚ ਲੱਗੇ ਪਿਆਰ, ਗੁਰਮੁਖੀਆਂ ਮੋਹ ਸੋਹਣੇ ਗੁਰ ਕੇ ਹੇਤ ਪਿਆਰ, ਸੱਚੀ ਭਗਤੀ ਸੱਚ ਰਤੀ ਦਰ ਸੱਚੇ ਸਚਿਆਰ। ਆਏ ਸੇ ਪ੍ਰਵਾਨ ਹੈ ਸਭ ਕੁਲ ਕਾ ਕਰੇ ਉਦਾਰ, ਸਭ ਨਦਰੀ ਕਰਮ ਕਮਾਉਂਦੇ ਨਦਰੀ ਬਾਹਰ ਨ ਕੋਏ, ਜੈਸੀ ਨਦਰ ਕਰ ਦੇਖੀ ਸੱਚਾ ਤੈਸਾ ਹੀ ਕੋ ਹੋਏ, ਨਾਨਕ ਨਾ ਵਡਿਆਈਆ ਕਰਮ ਪ੍ਰਾਪਤ ਹੋਏ। ਸ੍ਰੀ ਰਾਗ ਮਹੱਲਾ ਤੀਜਾ, ਗੁਰਮੁਖ ਨਾਮ ਧਿਆਈਐ ਮਨਮੁਖ ਬੂਝ ਨ ਪਾਏ, ਗੁਰਮੁਖ ਸਦਾ ਮੁਖ ਉਜਲੇ ਹਰ ਵਸਿਆ ਮਨ ਆਏ, ਸਹਿਜੇ ਹੀ ਸੁਖ ਪਾਈਐ ਸਹਿਜੇ ਰਹਿ ਸਮਾਏ। ਭਾਈ ਰੇ ਦਾਸਨ ਦਾਸਾ ਹੋਏ, ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਏ ਕੋਏ, ਰਹਾਉ ਸਦਾ ਸੁਹਾਗ ਸੁਹਾਗਣੀ ਜੇ ਚੱਲੇ ਸਤਿਗੁਰ ਪਾਏ, ਸਦਾ ਪਿਰ ਨੇ ਚੱਲ ਪਾਈਐ ਨਾਉ ਮਰੇ ਨ ਜਾਏ, ਸ਼ਬਦ ਮਿਲੀ ਨਾ ਵਿਛੜੇ ਪਿਰ ਕੇ ਅੰਕ ਸਮਾਏ, ਹਰ ਨਿਰਮਲ ਅਤਿ ਉਜਲਾ ਬਿਨ ਗੁਰ ਪਾਇਆ ਨ ਜਾਏ, ਪਾਠ ਪੜੇ ਨਾ ਬੂਝਈ ਭੇਖੀ ਭਰਮ ਪਲਾਏ, ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਸ ਮਾਏ, ਮਾਇਆ ਮੋਹ ਚੁਕਾਇਆ ਗੁਰਮਤੀ ਸਹਿਜ ਸਮਾਏ, ਬਿਨ ਸ਼ਬਦੇ ਜਗ ਦੁਖੀਆ ਫਿਰੇ ਮਨਮੁੱਖਾਂ ਨੂੰ ਗਈ ਖਾਏ, ਸ਼ਬਦੇ ਨਾਮ ਤੇ ਆਈਐ ਸ਼ਬਦੇ ਸੱਚ ਸਮਾਏ। ਮਾਇਆ ਭੁੱਲੇ ਸਿੱਧ ਫਿਰੇ ਸਮਾਧਨ ਲੱਗੇ ਸਵਾਏ, ਤੀਨੇ ਲੋਭ ਵਿਆਪਤ ਹੈ ਅਧਿਕ ਰਹੀ ਲਪਟਾਏ, ਬਿਨ ਗੁਰ ਮੁਕਤ ਨ ਪਾਈਐ ਨਾ ਦੁਬਤਾ ਮਾਇਆ ਜਾਏ, ਮਾਇਆ ਕਿਸ ਨੂੰ ਆਖੀਐ ਕਿਆ ਮਾਇਆ ਕਰਮ ਕਮਾਏ, ਦੁੱਖ ਸੁਖ ਇਹ ਜੀਵ ਵੱਧ ਹੈ ਹਉਮੈ ਕਰਮ ਕਮਾਏ, ਬਿਨ ਸ਼ਬਦੇ ਭਰਮ ਨ ਚੁਕਈ ਨਾ ਵਿੱਚੋਂ ਹਉਮੈ ਜਾਏ, ਬਿਨ ਪ੍ਰੀਤੀ ਭਗਤ ਨ ਹੋਵਈ ਬਿਨ ਸ਼ਬਦੇ ਥਾਏ ਨ ਪਾਏ, ਸ਼ਬਦੇ ਹਉਮੈ ਮਾਰੀਐ ਮਾਇਆ ਕਾ ਭਰਮ ਜਾਏ, ਨਾਮ ਪਦਾਰਥ ਪਾਈਐ ਗੁਰਮੁਖ ਸਹਿਜ ਸੁਭਾਏ, ਬਿਨ ਗੁਰ ਗੁਣ ਨ ਜਾਪਣੀ ਬਿਨ ਗੁਣ ਭਗਤ ਨ ਹੋਏ, ਭਗਤ ਵਿਸ਼ਲ ਹਰ ਮਨ ਵਸਿਆ ਸਹਿਜੇ ਮਿਲਿਆ ਪ੍ਰਭ ਸੋਏ, ਨਾਨਕ ਸ਼ਬਦੇ ਹਰਿ ਸਲਾਈਐ ਕਰਮ ਪ੍ਰਾਪਤ ਹੋਏ। ਸ੍ਰੀ ਰਾਗ ਮਹੱਲਾ ਤੀਜਾ, ਮਾਇਆ ਮੋਹ ਮੇਰੇ ਪ੍ਰਭ ਕਿੰਨਾ ਆਪੇ ਪਰਮ ਪਲਾਏ, ਮਨਮੁਖ ਕਰਮ ਕਰੇ ਨਹੀਂ ਬੂਝੈ ਬਿਰਥਾ ਜਨਮ ਗਵਾਏ, ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮਨੇ ਆਏ, ਮਨ ਰੇ ਨਾਮ ਜਪੋ ਸੁਖ ਹੋਏ, ਗੁਰਪੂਰਾ ਸਲਾਈਐ ਸਹਿਜ ਮਿਲੇ ਪ੍ਰਭ ਸੋਏ, ਰਹਾਉ ਪਰਮ ਗਿਆ ਪੋ ਭਾਗਿਆ ਹਰ ਚਰਨੀ ਚਿਤ ਲਾਏ, ਗੁਰਮੁਖ ਸ਼ਬਦ ਕਮਾਈਏ ਹਰ ਵਸੇ ਮਨੇ ਆਏ, ਕਰ ਮਹਿਲ ਸੱਚ ਸਮਾਈਐ ਜਮਕਾਲ ਨਾ ਸਕੇ ਖਾਏ, ਨਾਮਾ ਸ਼ਿੰਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ, ਬ੍ਰਹਮ ਕੇ ਬੇਤੇ ਸ਼ਬਦ ਪਛਾਣੇ ਹੋਮੇ ਜਾਤ ਗਵਾਈ, ਸੁਰ ਨਰ ਤਿਨਕੀ ਬਾਣੀ ਗਾਵੇ ਕੋਈ ਨ ਮਿਟੇ ਪਾਈ, ਦੈਤ ਪੁੱਤ ਕਰਮ ਧਰਮ ਕਿਛ ਸੰਜਮ ਨ ਪੜੇ ਦੂਜਾ ਨ ਪਾਓ ਜਾਣੇ, ਸਤਿਗੁਰ ਭੇਟੀਏ ਨਿਰਮਲ ਹੋਆ ਅੰਦਰ ਨਾਮ ਵਖਾਣੇ, ਏਕੋ ਪੜੇ ਏਕੋ ਨਾਉ ਬੁੱਝੇ ਦੂਜਾ ਅਵਰ ਨ ਜਾਣੇ, ਖੱਟ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਭਰਮ ਪਲਾਏ, ਸਤਿਗੁਰ ਸੇਵੇ ਤਾਂ ਗਤ ਮਿਤ ਪਾਵੇ ਹਰ ਜੀਓ ਮਨ ਵਸਾਵੇ, ਸੱਚੀ ਬਾਣੀ ਸਿਉ ਚਿਤ ਲਾਗੇ ਆਵਨ ਜਾਣ ਰਹਾਏ, ਪੰਡਿਤ ਪੜ ਪੜ ਵਾਦ ਵਖਾਣੇ ਬਿਨ ਗੁਰ ਭਰਮ ਪਲਾਏ, ਲੱਖ ਚੁਰਾਸੀ ਫੇਰ ਪਿਆ ਬਿਨ ਸ਼ਬਦੇ ਮੁਕਤ ਨ ਪਾਏ, ਜਾ ਨਾਉ ਚੇਤੇ ਤਾਂ ਗਤ ਪਾਏ ਸਤਿਗੁਰ ਮੇਲ ਮਿਲਾਏ, ਸਤ ਸੰਗਤ ਮੈਂ ਨਾਮ ਹਰ ਉਪਜੇ ਜਾ ਸਤਿਗੁਰ ਮਿਲੇ ਸੁਭਾਏ, ਮਨ ਤਨ ਅਰਪੀ ਆਪ ਗਵਾਈ, ਚਲਾ ਸਤਿਗੁਰ ਪਾਏ ਸਤ ਬਲਿਹਾਰੀ ਗੁਰੇ ਆਪਣੇ, ਵਿੱਟੋ ਜੇ ਹਰ ਸੇਤੀ ਚਿਤ ਲਾਏ, ਜੋ ਬ੍ਰਾਹਮਣ ਬ੍ਰਹਮ ਜੋ ਬਿੰਦੇ ਹਰ ਸੇਤੀ ਰੰਗ ਰਾਤਾ, ਪ੍ਰਭ ਨਿਕਟ ਵਸੇ ਸਭਨਾ ਕਟੇ ਅੰਤਰ, ਗੁਰਮੁਖ ਵਿਰਲੇ ਜਾਤਾ ਨਾਨਕ ਨਾਮ ਮਿਲੇ ਵਡਿਆਈ, ਗੁਰ ਕਹਿ ਸ਼ਬਦ ਪਛਾਤਾ। ਸ੍ਰੀ ਰਾਗ ਮਹੱਲਾ ਤੀਜਾ, ਸਹਿਜੇ ਨੂੰ ਸਭ ਲੋਚਦੀ ਬਿਨ ਗੁਰ ਪਾਇਆ ਨ ਜਾਏ, ਪੜ ਪੜ ਪੰਡਤ ਜੋਤ ਕੀ ਥੱਕੇ ਭੇਖੀ ਭਰਮ ਪਲਾਏ, ਗੁਰ ਭੇਟੇ ਸਹਿਜ ਪਾਇਆ ਆਪਣੀ ਕਿਰਪਾ ਕਰੇ ਰਜਾਏ, ਭਾਈ ਰੇ
ਗੁਰਬਿਨ ਸਹਿਜ ਨਾ ਹੋਏ, ਛਬਦੇ ਹੀ ਤੇ ਸਹਿਜ ਉਪਜੇ, ਹਰ ਪਾਇਆ ਸਚ ਸੋਏ ਰਹਾਉ, ਸਹਿਜੇ ਗਾਵਿਆ ਥਾਂ ਪਵੇ, ਬਿਨ ਸਹਿਜੇ ਕਥਨੀ ਬਾਦ, ਸਹਿਜੇ ਹੀ ਭਗਤ ਉਪਜੇ, ਸਹਿਜ ਪਿਆਰ ਬਿਰਾਗ, ਸਹਿਜੇ ਹੀ ਤੇ ਸੁਖ ਸ਼ਾਤ ਹੋਏ, ਬਿਨ ਸਹਿਜੇ ਜੀਵਨ ਬਾਦ, ਸਹਿਜ ਸਲਾਹੀ ਸਦਾ ਸਦਾ, ਸਹਿਜ ਸਮਾਧ ਲਗਾਏ, ਸਹਿਜੇ ਹੀ ਗੁਣ ਉਚਰੇ, ਭਗਤ ਘਰੇ ਲਿਵ ਲਾਏ, ਸ਼ਬਦੇ ਹੀ ਹਰ ਮਨ ਪਸੇ, ਰਸਨਾ ਹਰ ਰਸ ਖਾਏ, ਸਹਿਜੇ ਕਾਲ ਵਿਡਾਰਿਆ, ਸੱਚ ਸਰਨਾਈ ਪਾਏ, ਸਹਿਜੇ ਹਰ ਨਾਮ ਮਨ ਵਸਿਆ, ਸੱਚੀ ਕਾਰ ਕਮਾਏ, ਸੇਵਟ ਭਾਗੀ ਜਿਨ ਪਾਇਆ, ਸਹਿਜੇ ਰਹਿ ਸਮਾਏ, ਮਾਇਆ ਵਿੱਚ ਸਹਿਜ ਨ ਉਪਜੇ, ਮਾਇਆ ਦੂਜੇ ਭਾਏ, ਮਨਮੁਖ ਕਰਮ ਕਮਾਵਨੇ, ਹੋਮੇ ਜਲੇ ਜਲਾਏ, ਜੰਮਣ ਮਰਨ ਚੁਕਈ, ਫਿਰ ਫਿਰ ਆਵੇ ਜਾਏ, ਤ੍ਰੈ ਗੁਣਾਂ ਵਿੱਚ ਸਹਿਜ ਨ ਪਾਈਏ, ਤ੍ਰੈ ਗੁਣ ਭਰਮ ਪਲਾਏ, ਪੜੀਏ ਗੁਣੀਏ ਕਿਆ ਕਥੀਏ, ਜਾਂ ਮੁੱਢੋਂ ਕੁੱਥਾ ਜਾਏ, ਚੌਥੇ ਪਦਮੈ ਸਹਿਜ ਹੈ, ਗੁਰਮੁਖ ਪੱਲੇ ਪਾਏ, ਨਿਰਗੁਣ ਨਾਮ ਨਿਦਾਨ ਹੈ, ਸਹਿਜੇ ਸੋਝੀ ਹੋਏ, ਗੁਣਵੰਤੀ ਸਲਾਹਿਆ, ਸੱਚੇ ਸੱਚੀ ਸੋਏ, ਭੁੱਲਿਆ ਸਹਿਜ ਮਿਲਾਈ ਸੀ, ਸ਼ਬਦ ਮਿਲਾਵਾ ਹੋਏ, ਬਿਨ ਸਹਿਜੇ ਅਬ ਅੰਧ ਹੈ, ਮਾਇਆ ਮੋਹ ਗੁਬਾਰ, ਸਹਿਜੇ ਹੀ ਸੋਝੀ ਪਈ, ਸੱਚੇ ਸ਼ਬਦ ਅਪਾਰ, ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ, ਸਹਿਜੇ ਅਦਿਸ਼ਟ ਪਛਾਣੀਏ, ਨਿਰਭਉ ਜੋ ਨਿਰੰਕਾਰ, ਸਭਨਾ ਜੀਆਂ ਕਾ ਇੱਕ ਦਾਤਾ, ਜੋਤੀ ਜੋਤ ਮਿਲਾ ਮਨਹਾਰ, ਪੂਰੇ ਸ਼ਬਦ ਸਲਾਈਏ, ਜਿਸ ਦਾ ਅੰਤ ਨ ਪਾਰਾਵਾਰ, ਗਿਆਨੀਆਂ ਕਾ ਧਨ ਨਾਮ ਹੈ, ਸਹਿਜ ਕਰੇ ਵਪਾਰ, ਅੰਦਨ ਲਾਹਰ ਨਾਮ ਲੈਣ, ਅਖੁੱਟ ਭਰੇ ਭੰਡਾਰ, ਨਾਨਕ ਤੋਟ ਨਾਵੀ ਦੀਏ ਦੇਵਨਹਾਰ, ਸ੍ਰੀ ਰਾਗ ਮਹੱਲਾ ਤੀਜਾ, ਸਤਿਗੁਰ ਮਿਲੀਏ ਫੇਰ ਨ ਪਵੇ, ਜਨਮ ਮਰਨ ਦੁਖ ਜਾਏ, ਪੂਰੇ ਸ਼ਬਦ ਸਭ ਸੋਝੀ ਹੋਈ, ਹਰ ਨਾਮੇ ਰਹੇ ਸਮਾਏ, ਮਨ ਮੇਰੇ ਸਤਿਗੁਰ ਸਿਉਂ ਚਿਤ ਲਾਏ, ਨਿਰਮਲ ਨਾਮ ਸਦਾ ਨਵਤਨੋ, ਆਪ ਵਸੇ ਮਨੇ ਆਏ ਰਹਾਓ, ਹਰ ਜਿਉ ਰਾਖੋ ਆਪਣੀ ਸਰਨਾਈ, ਜਿਉਂ ਰਾਖੋ ਤਿਉਂ ਰਹਿਣਾ, ਗੁਰ ਕੈ ਸ਼ਬਦ ਜੀਵਤ ਮਰੇ, ਗੁਰਮੁਖ ਪਵ ਜਲ ਤਰਨਾ, ਵੱਡੇ ਭਾਗ ਨਾਉ ਪਾਈਏ, ਗੁਰਮਤਿ ਸ਼ਬਦ ਸੁਹਾਈ, ਆਪੇ ਮਨ ਵਸਿਆ ਪ੍ਰਭ ਕਰਤਾ, ਸਹਿਜੇ ਰਿਹਾ ਸਮਾਈ, ਇੱਕ ਨਾਮ ਮਨਮੁਖ ਸ਼ਬਦ ਨ ਪਾਵੇ, ਬੰਧਨ ਬੰਧ ਪਵਾਇਆ, ਲੱਖ ਚੁਰਾਸੀ ਫਿਰ ਫਿਰੇ ਆਵੇ, ਬਿਰਥਾ ਜਨਮ ਗਵਾਇਆ, ਭਗਤਾਂ ਮਨ ਆਨੰਦ ਹੈ, ਸੱਚੇ ਸ਼ਬਦ ਰੰਗ ਰਾਤੇ, ਅੰਦਨ ਗੁਣ ਗਾਵੇ ਸਦ ਨਿਰਮਲ, ਸਹਿਜੇ ਨਾਮ ਸਮਾਤੇ, ਗੁਰਮੁਖੇ ਅੰਮ੍ਰਿਤ ਬਾਣੀ ਬੋਲੇ, ਸਭ ਆਤਮ ਰਾਮ ਪਛਾਣੀ, ਏਕੋ ਸੇਵਨ ਏਕ ਅਰਾਧੇ, ਗੁਰਮੁਖ ਅਕਥ ਕਹਾਣੀ, ਸੱਚਾ ਸਾਹਿਬ ਸੇਵੀਐ, ਗੁਰਮੁਖ ਵਸੇ ਮਨੇ ਆਏ, ਸਦਾ ਰੰਗ ਰੱਤੇ ਸੱਚ ਸਿਉਂ, ਆਪਣੀ ਕਿਰਪਾ ਕਰੇ ਮਲਾਏ, ਆਪੇ ਕਰੇ ਕਰਾਏ ਆਪੇ, ਇੱਕ ਨਾ ਸੁੱਤਿਆਂ ਦੇ ਜਗਾਏ, ਆਪੇ ਮੇਲ ਮਿਲਾਏਂਦਾ, ਨਾਨਕ ਸ਼ਬਦ ਸਮਾਏ, ਸ੍ਰੀ ਰਾਗ ਮਹੱਲਾ ਤੀਜਾ, ਸਤਿਗੁਰ ਸੇਵੀਏ ਮਨ ਨਿਰਮਲਾ, ਪਏ ਪਵਿੱਤ ਸਰੀਰ, ਮਾਨੇ ਆਨੰਦ ਸਦਾ ਸੁਖ ਪਾਇਆ, ਭੇਟਿਆ ਗੈਰ ਗਭੀਰ, ਸੱਚੀ ਸੰਗਤ ਬੈਸਣਾ, ਸੱਚ ਨਾਮ ਮਨ ਧੀਰ, ਮਨ ਰੇ ਸਤਿਗੁਰ ਸੇਵ ਨਸੰਗ, ਸਤਿਗੁਰ ਸੇਵੀਏ ਹਰ ਮਨ ਵਸੇ, ਲੱਗੇ ਨਾ ਮਹਿਲ ਪਤੰਗ ਰਹਾਓ, ਸੱਚੇ ਸ਼ਬਦ ਪਤਿ ਉਪਜੇ, ਸੱਚੇ ਸੱਚਾ ਨਾਉ, ਜਿੰਨੀ ਹੋਮੇ ਮਾਰ ਪਛਾਣਿਆ, ਹੋ ਤਿੰਨ ਬਲਿਹਾਰੇ ਜਾਓ, ਮਨਮੁਖ ਸੱਚ ਨ ਜਾਣਨੀ, ਢਿੰਠੋਰ ਨ ਕਤੂ ਥਾਉ, ਸੱਚ ਖਾਣਾ ਸੱਚ ਪਹਿਨਣਾ, ਸੱਚੇ ਹੀ ਵਿੱਚ ਵਾਸ, ਸਦਾ ਸੱਚ ਸਲਾਹਣਾ, ਸੱਚੇ ਸ਼ਬਦ ਨਿਵਾਸ, ਸਭ ਆਤਮ ਰਾਮ ਪਛਾਣਿਆ, ਗੁਰਮਤਿ ਨਿਜ ਕਰ ਵਾਸ, ਸੱਚ ਵੇਖਣ ਸੱਚ ਬੋਲਣਾ, ਤਨ ਮਨ ਸੱਚਾ ਹੋਏ, ਸੱਚੀ ਸਾਖੀ ਉਪਦੇਸ਼, ਸੱਚ ਸੱਚੇ ਸੱਚੀ ਸੋਏ, ਜਿੰਨੀ ਸੱਚ ਵਿਸਾਰਿਆ, ਸੇ ਦੁਖੀਏ ਚੱਲੇ ਰੋਏ, ਸਤਿਗੁਰ ਜਿੰਨੀ ਨ ਸੇਵਿਓ, ਸੇ ਕਿਤੇ ਆਏ ਸੰਸਾਰ, ਜਮਦਰ ਬੱਧੇ ਮਾਰੀਐ, ਕੂਕ ਨ ਸੁਨੇ ਪਕਾਰ, ਬਿਰਥਾ ਜਨਮ ਗਵਾਇਆ, ਮਾਰ ਜੰਮੇ ਵਾਰੋ ਵਾਰ, ਇਹੋ ਜਗ ਜਲਤਾ ਦੇਖ ਕੇ, ਭੱਜ ਪੈ ਸਤਿਗੁਰ ਸਰਨਾ, ਸਤਿਗੁਰ ਸੱਚ ਦੜਾਇਆ, ਸਦਾ ਸੱਚ ਸੰਯਮ ਰਹਿਣਾ, ਸਤਿਗੁਰ ਸੱਚਾ ਬੋਹਿਤਾ, ਸ਼ਬਦੇ ਭਵ ਜਲ ਤਰਨਾ, ਲੱਖ ਚੁਰਾਸੀ ਫਿਰਦੇ ਰਹੇ, ਬਿਨ ਸਤਿਗੁਰ ਮੁਕਤ ਨ ਹੋਈ, ਪੜ ਪੜ ਪੰਡਤ ਮੁਨੀ ਥੱਕੇ, ਦੂਜੇ ਪਾਏ ਪਤ ਖੋਈ, ਸਤਿਗੁਰ ਸ਼ਬਦ ਸੁਨਾਇਆ, ਬਿਨ ਸੱਚੇ ਅਵਰ ਨ ਕੋਈ, ਜੋ ਸੱਚੇ ਲਾਏ ਸੀ ਸੱਚ ਲਗੇ, ਨਿਤ ਸੱਚੀ ਕਾਰ ਕਰਨ, ਤਿੰਨ ਨਿਜ ਕਰ ਵਾਸਾ ਪਾਇਆ, ਸੱਚੇ ਮਹਿਲ ਰਹਨ, ਨਾਨਕ ਭਗਤ ਸੁਖੀਏ, ਸਦਾ ਸੱਚੇ ਨਾਮ ਰਚਨ, ਸ੍ਰੀ ਰਾਗ ਮਹੱਲਾ ਪੰਜਵਾਂ,
ਜਾਂ ਕੋ ਮੁਸ਼ਕਲ ਅੱਤ ਬਣੇ ਢੋਈ ਕੋਈ ਨ ਦੇ ਲਾਗੂ ਹੋਏ ਦੁਸ਼ਮਣਾ ਸਾਖ ਵੀ ਭੱਜ ਖਲੀ ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ ਜਿਤਿਆ ਵੀ ਉਸ ਪਾਰ ਬ੍ਰਹਮ ਲੱਗੇ ਨ ਤੱਤੀ ਵਾਓ ਸਾਹਿਬ ਨ ਤਾਨਿਆ ਕਾ ਤਾਨ ਆਏ ਨ ਜਾਈ ਥਿਰ ਸਦਾ ਗੁਰ ਸ਼ਬਦੀ ਸੱਚ ਜਾਨ ਰਹਾਉ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਤੀਰ ਸਵਾਰਸ ਸਵਾਓ ਨਾ ਕੋ ਕਰੇ ਨਾ ਕਛ ਹੋਵੇ ਕਾਜ ਚੇਤੇ ਆਵੇ ਉਸ ਪਾਰ ਬ੍ਰਹਮ ਤਾਂ ਨਿਚਲ ਹੋਵੇ ਰਾਜ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੇ ਰੋਗ ਗ੍ਰਿਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗੌਣ ਕਰੇ ਚੌਕੁੰਟਕਾ ਕੜੀ ਨ ਬੈਸਨ ਸੋਏ ਚੇਤੇ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲ ਵਿਖੁਨ ਅਗ ਕੀ ਹੋ ਅਸਰ ਸ਼ਿੰਗਾਰ ਪੋਥੀ ਗੀਤ ਕਵਿਤ ਕਿਸ਼ ਕਦੇ ਨ ਕਰਨ ਤਰਨ ਚੇਤੇ ਆਵੇ ਉਸ ਪਾਰ ਬ੍ਰਹਮ ਤਾਂ ਨਿਮਖ ਸਿਮਰਤ ਤਰਿਆ ਸਾਸਤ ਸਿਮਰਤ ਬੇਦ ਚਾਰ ਮੁਖਾਂਬਰ ਵਿਚਰੇ ਤਪੇ ਤਪੀਸਰ ਜੋਗੀਆਂ ਤੀਰਥ ਗਮਨ ਕਰੇ ਖੱਟ ਕਰਮਨ ਤੇ ਦੂਗਨੇ ਪੂਜਾ ਕਰਤਾ ਨਾਏ ਰੰਗ ਨ ਲੱਗੀ ਪਾਰ ਬ੍ਰਹਮ ਤਾਂ ਸਰਪਰ ਨਰਕੇ ਜਾਏ ਰਾਜ ਮਿਲਖ ਸਿਕਦਾਰੀਆਂ ਰਸ ਭੋਗਨ ਵਿਸਤਾਰ ਬਾਗ ਸੁਹਾਵੀ ਸੋਹਣੇ ਚੱਲੇ ਹੁਕਮ ਅਫਾਰ ਰੰਗ ਤਮਾਚੀ ਬਹੁ ਵਿਧੀ ਚਾਰ ਲੱਗ ਚਾਏ ਲੱਗ ਰਿਹਾ ਚੇਤਨ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਣ ਗਿਆ ਬਹੁਤ ਤਨਾਡ ਅਚਾਰਵੰਤ ਸੋਭਾ ਨਿਰਮਲ ਰੀਤ ਮਾਤ ਪਿਤਾ ਸੁਧ ਭਾਈਆ ਸਾਜਨ ਸੰਗ ਪ੍ਰੀਤ ਲਸਕਰ ਤਰਕ ਬੰਦ ਬੰਦ ਸਿਉ ਤਿਉ ਸਗਲੀ ਕੀਤ ਚੀਤ ਨਾ ਆਇਓ ਪਾਰ ਬ੍ਰਹਮ ਤਾਂ ਖੜਾ ਰਸਤਾ ਜੀਤ ਕਾਇਆ ਰੋਗ ਨ ਚਿੱਤਰ ਕਿਸ਼ ਨਾ ਕਿਛ ਕਾਢਾ ਸੋਗ ਮਿਰਤਨ ਆਵੀ ਚਿੱਤ ਤਿਸ ਐਨਸ ਭੋਗੇ ਭੋਗ ਸਭ ਕਿਛ ਕੀ ਤੁਨ ਆਪਣਾ ਜਾਏ ਨਸੰਕ ਤਰਿਆ ਚੇਤਨ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉ ਜਿਉ ਉਹ ਵਧਾਈਏ ਤਿਉ ਤਿਉ ਹਰ ਸਿਉ ਰੰਗ ਦੋਹਾਂ ਸਿਰਿਆਂ ਕਾ ਖਸਮ ਆਪ ਅਵਰ ਨ ਦੂਜਾ ਥਾਉ ਸਤਿਗੁਰ ਤੁੱਠੇ ਪਾਇਆ ਨਾਨਕ ਸੱਚਾ ਨਾਉ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਪੰਜਵਾਂ ਜਾਨੋ ਨਹੀਂ ਪਾਵੇ ਕਵਨ ਬਾਤਾ ਮਨ ਖੋਜ ਮਾਰਗ ਰਹਾਉ ਧਿਆਨੀ ਧਿਆਨ ਲਾਵੇ ਗਿਆਨੀ ਗਿਆਨ ਕਮਾਵੇ ਪ੍ਰਭ ਕੇ ਨਹੀਂ ਜਾਤਾ ਭਗੌਤੀ ਰਹਿਤ ਜੁਗਤਾ ਜੋਗੀ ਕਹਿਤ ਮੁਕਤਾ ਤਪਸੀ ਤਪੇ ਰਾਤਾ ਮੂਨ ਮੂਨ ਤਾਰੀ ਸੰਨਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਭਗਤ ਨਵੇਂ ਪ੍ਰਕਾਰਾ ਪੰਡਤ ਵੇਦ ਪਕਾਰਾ ਗ੍ਰਿਸਤੀ ਗ੍ਰਿਸਤ ਧਰਮਾਤਾ ਇੱਕ ਸ਼ਬਦੀ ਬਹੁ ਰੂਪ ਅਵਤੂਤਾ ਕਾਪੜੀ ਕੌਤੇ ਜਗੂਤਾ ਇੱਕ ਤੀਰਥ ਨਾਤਾ ਨਿਰਹਾਰ ਵਰਤੀ ਆਪਸਰਾ ਇੱਕ ਲੂਕ ਨ ਦੇਵੀ ਦਰਸਾ ਇੱਕ ਮਨ ਹੀ ਗਿਆਤਾ ਘਾਟ ਨ ਕਿਨਹੀ ਕਹਾਇਆ ਸਭ ਕਹਿਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ ਸਗਲ ਉਗਤਿ ਉਪਾਵਾ ਤਿਆਗੀ ਸ਼ਰਨ ਪਾਵਾਂ ਨਾਨਕ ਗੁਰ ਚਰਨ ਪ੍ਰਾਤਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ ਤੇਰਾ ਅੰਤ ਨਾ ਪਾਇਆ ਸੁਰਗ ਮਛ ਪਿਆਲ ਜੀਓ ਹੋ ਵਾਰੀ ਹੋ ਵਾਰ ਨੇ ਕੁਰਬਾਨ ਤੇਰੇ ਨਾਮ ਨੂੰ ਰਹਾਓ ਤੁਧ ਸੰਸਾਰਿਓ ਪਾਇਆ ਸਿਰੇ ਸਿਰ ਤੰਦੇ ਲਾਇਆ ਵੇਖ ਕੀਤਾ ਆਪਣਾ ਕਰ ਕੁਦਰਤ ਪਾਸਾ ਟਾਲ ਜੀਓ ਪ੍ਰਗਟ ਪਾਰੇ ਜਾਪਦਾ ਸਭ ਨਾਮੇ ਨੂੰ ਪ੍ਰਤਾਪ ਦਾ ਸਤਿਗੁਰ ਬਾਜ ਨ ਪਾਇਓ ਸਭ ਹੋਈ ਮਾਇਆ ਜਾਲ ਜੀਓ ਸਤਿਗੁਰ ਕੋ ਬਲ ਜਾਈਐ ਜਿਤ ਮਿਲੀਏ ਪਰਮ ਗਤ ਪਾਈਐ ਜਿਤ ਲਾਈਏ ਪਰਮ ਗਤ ਪਾਈਐ ਸੂਰ ਸੁਰ ਨਰ ਮੁੰਜਨ ਲੋਜ ਤੇ ਸੋ ਸਤਿਗੁਰ ਦੀਆ ਬਜਾਏ ਜੀਓ ਸਤ ਸੰਗਤ ਕੈਸੀ ਜਾਣੀਐ ਜਿੱਥੇ ਇੱਕੋ ਨਾਮ ਵਖਾਣੀਐ ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬਜਾਏ ਜੀਓ ਇਹੋ ਜਗਤ ਭਰਮ ਪਲਾਇਆ ਆਪੇ ਤੁਧ ਖਵਾਇਆ ਪ੍ਰਤਾਪ ਲੱਗਾ ਦੁਹਾਗਰੀ ਭਾਗ ਜਿਨ੍ਹਾਂ ਕੇ ਨਾਹੀਂ ਜੀਓ ਦੁਹਾਗਣੀ ਕਿਆ ਨਿਸ਼ਾਨੀਆਂ ਖਸਮੋ ਖੁੱਥੀ ਫਿਰੇ ਨਮਾਣੀਆਂ ਮੈਲੇ ਵੇ ਸਤਨਾ ਕਾਮਨੀ ਦੁਖੀ ਰਹਿਣ ਵਹਾਏ ਜੀਓ ਸੁਹਾਗਣੀ ਕਿਆ ਕਰਮ ਕਮਾਇਆ ਪੂਰਬ ਲਿਖਿਆ ਫਲ ਪਾਇਆ ਨਦਰ ਕਰੇ ਕਿ ਆਪਣੀ ਆਪੇ ਲੈ ਮਿਲਾਏ ਜੀਓ ਹੁਕਮ ਜਿਨ੍ਹਾਂ ਨੂੰ ਮਨਾਇਆ ਤਿਨਾਂ ਅੰਤਰ ਸ਼ਬਦ ਵਸਾਇਆ ਸਹੀਆਂ ਤੇ ਸੁਹਾਗਣੀ ਜਿਨ੍ਹਾਂ ਸਹਿ ਨਾਲ ਪਿਆਰ ਜੀਓ ਜਿਨ੍ਹਾਂ ਭਾਣੇ ਘਰ ਰਸਿਆਇਆ ਤਿਨ ਵਿੱਚੋਂ ਭਰਮ ਚੁਕਾਇਆ
ਨਾਨਕ ਸਤਿਗੁਰ ਐਸਾ ਜਾਣੀਏ ਜੋ ਸਭਸੇ ਲਿਆ ਮਿਲਾਏ ਜੀਓ, ਸਤਿਗੁਰ ਮਿਲੇ ਫਲ ਪਾਇਆ, ਜਿਨ ਵਿੱਚੋਂ ਐ ਕਰਨ ਚੁਕਾਇਆ, ਦੁਰਮਤ ਕਾ ਦੁੱਖ ਕੱਟਿਆ, ਪਗ ਬੈਠਾ ਮਸਤਕ ਲਾਏ ਜੀਓ, ਅੰਮ੍ਰਿਤ ਤੇਰੀ ਬਾਣੀਆਂ, ਤੇਰੇ ਭਗਤਾਂ ਹਿਰਦੇ ਸਮਾਣੀਆਂ, ਸੁਖ ਸੇਵਾ ਅੰਦਰ ਰੱਖੀਏ, ਆਪਣੀ ਨਦਰ ਕਰੀ ਨਿਸਤਾਰ ਜੀਓ, ਸਤਿਗੁਰ ਮਿਲਿਆ ਜਾਣੀਏ, ਜਿਤ ਮਿਲਿਆ ਨਾਮ ਵਖਾਣੀਏ, ਸਤਿਗੁਰ ਬਾਜਨ ਪਾਇਓ, ਸਭ ਥੱਕੀ ਕਰਮ ਕਮਾਏ ਜੀਓ, ਉਹ ਸਤਿਗੁਰ ਵਿੱਚੋਂ ਕਮਾਇਆ, ਜਿਨ ਪਰਮ ਪੂਲਾ ਮਾਰਗ ਪਾਇਆ, ਨਦਰ ਕਰੇ ਜੇ ਆਪਣੀ ਆਪੇ ਲੈ ਲਾਏ ਜੀਓ, ਤੂੰ ਸਭਨਾ ਮੈਂ ਸਮਾਇਆ, ਤਿਨ ਕਰਤੇ ਆਪ ਲੁਕਾਇਆ, ਨਾਨਕ ਗੁਰਮੁਖ ਪ੍ਰਗਟ ਹੋਇਆ, ਜਾਂ ਕੋ ਜੋਤ ਧਰੀ ਕਰਤਾਰ ਜੀਓ, ਆਪੇ ਖਸਮ ਨਵਾਜਿਆ, ਜੀਓ ਪਿੰਡ ਦੇ ਸਾਜਿਆ, ਆਪਣੇ ਸੇਵਕ ਕੀ ਪੈਜ ਰੱਖੀਆ, ਦੋਏ ਕਰ ਮਸਤਕ ਤਾਰ ਜੀਓ, ਸਭ ਸੰਜਮ ਰਹਿ ਸਿਆਨਪਾ, ਮੇਰਾ ਪ੍ਰਭ ਸਭ ਕੁਛ ਜਾਣਤਾ, ਪ੍ਰਗਟ ਪ੍ਰਤਾਪ ਵਰਤਾਇਓ, ਸਭ ਲੋਕ ਕਰੇ ਜੇਕਾਰ ਜੀਓ, ਮੇਰੇ ਗੁਣ ਅਵਗਨ ਵਿਚਾਰਿਆ, ਪ੍ਰਭ ਆਪਣਾ ਬਿਰਦ ਸਮਾਰਿਆ, ਕੰਠ ਲਾਈ ਕੇ ਰੱਖਣ ਲੱਗੇ ਨਾ ਤੱਤੀ ਵਾਓ ਜੀਓ, ਮੈਂ ਮਨ ਤਨ ਪ੍ਰਭੂ ਤਿਆਇਆ, ਜੀਆ ਵਿਛੜਿਆ ਫਲ ਪਾਇਆ, ਸਹਾ ਪਾਤਸ਼ਾਹ ਸਿਰ ਖਸਮ ਤੂੰ, ਜਪ ਨਾਨਕ ਜੀਵੇ ਨਾ ਜੀਓ, ਤਦੇ ਆਪੇ ਆਪ ਉਪਾਇਆ, ਦੂਜਾ ਖੇਲ ਕਰ ਦਿਖਲਾਇਆ, ਸਭ ਸੱਚੋ ਸੱਚ ਵਰਤਦਾ, ਜਿਸ ਭਾਵੇ ਤਿਸ ਬਜਾਏ ਜੀਓ, ਗੁਰਪ੍ਰਸਾਦੀ ਪਾਇਆ, ਤਿੱਥੇ ਮਾਇਆ ਮੋਹ ਚੁਕਾਇਆ, ਕਿਰਪਾ ਕਰਕੇ ਆਪਣੀ ਆਪੇ ਲਏ ਸਮਾਏ ਜੀਓ, ਗੋਪੀ ਨੇ ਗਵਾਲੀਏ ਦੁੱਧ ਆਪੇ ਗੋਏ ਉਠਾ ਲਈਏ, ਹੁਕਮੀ ਭਾਂਡੇ ਸਾਜਿਆ, ਤੂੰ ਆਪੇ ਭੰਨ ਸਵਾਰ ਜੀਓ, ਜਿਨ ਸਤਿਗੁਰ ਸਿਉਂ ਜਿੱਤ ਲਾਇਆ, ਤੈਨੇ ਦੂਜਾ ਭਾਉ ਚੁਕਾਇਆ, ਨਿਰਮਲ ਜੋਤ ਤਿੰਨ ਪ੍ਰਾਣੀਆਂ ਉਚੱਲੇ ਜਨਮ ਸਵਾਰ ਜੀਓ, ਤੇਰੀਆਂ ਸਦਾ ਸਦਾ ਚੰਗਿਆਈਆਂ, ਮੈਂ ਰਾਤ ਦੇਹ ਵਡਿਆਈਆਂ, ਅਣਮੰਗਿਆ ਦਾਨ ਦੇਵਨਾ, ਕਹੋ ਨਾਨਕ ਸੱਚ ਸਮਾ ਜੀਓ, ਸ੍ਰੀ ਰਾਗ ਮਹੱਲਾ ਪੰਜਵਾਂ, ਪੈ ਪਾਏ ਮਨਾਈ ਸੋਏ ਜੀਓ, ਸਤਿਗੁਰ ਪੁਰਖ ਮਿਲਾਇਆ ਤੇ ਜੇਵਡ ਅਵਰ ਨ ਕੋਈ ਜੀਓ, ਰਾਓ ਗੁਸਾਈ ਮਿੱਠਾ ਇੱਠੜਾ, ਅੰਬ ਪਵੇ ਥਾਵੋ ਮਿੱਠੜਾ, ਭੈਣ ਭਾਈ ਸਭ ਸੱਜਣਾ, ਤੁਦ ਜਿਹਾ ਨਾਹੀ ਕੋਈ ਜੀਓ, ਤੇਰੇ ਹੁਕਮੇ ਸਾਹਮਣੇ ਆਇਆ, ਮੈਂ ਸਤ ਕਾ ਹਲ ਜਵਾਇਆ, ਨਾ ਬੀਜਣ ਲੱਗਾ ਆਸ ਕਰ, ਹਰ ਬੋਲ ਬਖਸ਼ ਜਮਾਏ ਜੀਓ, ਹੋ ਗੁਰਮਿਲ ਇੱਕ ਪਛਾਣਦਾ, ਦੋ ਕਾਗਲ ਚਿੱਤ ਨ ਜਾਣਦਾ, ਹਰ ਇੱਕ ਤੇ ਕਾਰੇ ਲਾਇਨ, ਜੋ ਭਾਵੇ ਤਿਵੇ ਨਿਭਾਏ ਜੀਓ, ਤੁਸੀਂ ਭੋਗੋ ਪੁੱਜੋ ਭਾਈਓ, ਗੁਰਦੀਵਾਨ ਕਵਾਏ ਪਨਾਈਓ, ਹੋਵਾ ਆਓ ਮਾਰ ਪਿੰਡ ਦਾ ਬਨ ਆਉਂਦੇ ਪੰਜ ਸਰੀਕ ਜੀਓ, ਹੋ ਆਇਆ ਸ਼ਰਮੇ ਤੁਹਾਡੀਆਂ, ਪੰਜ ਕਿਰਸਾਨ ਮਜੇਰੇ ਮੇਡਿਆ, ਕੰਨ ਕੋਈ ਕੰਡ ਨਾ ਕਈ, ਨਾਨਕ ਉੱਠਾ ਕੁੱਗ ਗਰਾਉ ਜੀਓ, ਹਵਾਰੀ ਕੁੰਮਾ ਜਾਮਦਾ, ਇੱਕ ਸਾਹਾ ਤੁਦ ਧਿਆਏਂਦਾ, ਉੱਜੜ ਥੇ ਵਸਾਇਓ, ਉਹ ਤੁਦ ਵਿੱਟੋ ਕਰਬਾਨ ਜੀਓ, ਹਰ ਇੰਨੇ ਤੇ ਧਿਆਏਂਦਾ, ਮਨ ਚਿੰਦੇ ਸੋ ਫਲ ਪਾਏਂਦਾ, ਸੱਬੇ ਕਾਜ ਸਵਾਰਿਆਂ ਲਾਹਿਨ ਮਨ ਕੀ ਭੁੱਖ ਜੀਓ, ਮੈਂ ਛੱਡਿਆ ਸਭੋ ਧੰਦੜਾ, ਗੁਸਾਈ ਸੇਵੀ ਸੱਚੜਾ, ਨੌ ਨਿਧ ਨਾਮ ਨਿਧਾਨ, ਹਰ ਮੈਂ ਪੱਲੇ ਬੰਦਾ ਛਿੱਕ ਜੀਓ, ਮੈਂ ਸੁਖੀ ਹੂੰ ਸੁਖ ਪਾਇਆ, ਗੁਰੇ ਅੰਤਰ ਸ਼ਬਦ ਵਸਾਇਆ, ਸਤਿਗੁਰ ਪੁਰਖ ਵਿਖਾਲਿਆ, ਮਸਤਕ ਧਰ ਕੇ ਹੱਥ ਜੀਓ, ਮੈਂ ਬੱਧੀ ਸੱਚ ਧਰਮਸਾਲ ਹੈ, ਗੁਰਸਿੱਖਾਂ ਲੱਦਾ ਭਾਲ ਹੈ, ਪੈਰ ਧੋਵਾਂ ਪੱਖਾ ਫੇਰਦਾ, ਤਿਸ ਨਿਮ ਨਿਮ ਲੱਗਾ ਪਾਏ ਜੀਓ, ਸੁਣ ਗੱਲਾਂ ਗੁਰ ਪੈ ਆਇਆ, ਨਾਮ ਦਾਨ ਇਸ਼ਨਾਨ ਦੜਾਇਆ, ਸਭ ਮੁਕਤ ਹੋਆ ਸਿਸਾਰੜਾ, ਨਾਨਕ ਸੱਚੀ ਬੇੜੀ ਚਾੜ ਜੀਓ, ਸਭ ਸਿਸ਼ਟ ਸੇਵੇ ਦਿਨ ਰਾਤ ਜੀਓ, ਦੇ ਕੰਨ ਸੁਣੋ ਅਰਦਾਸ ਜੀਓ, ਠੋਕ ਵਜਾਏ ਸਭ ਡਿੱਠੀਆਂ, ਤੁਝ ਆਪੇ ਲਾਏ ਛਡਾਏ ਜੀਓ, ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਈ ਨਾ ਕਿਸੇ ਰਜਾਮਨਾ, ਸਭ ਸੁਖਾਲੀ ਉੱਠੀਆਂ, ਇਹ ਹੋਆ ਲੇਮੀ ਰਾਜ ਜੀਓ, ਚਿਮ ਚਿਮ ਅੰਮ੍ਰਿਤ ਵਸਦਾ, ਬੁਲਾਇਆ ਬੋਲੀ ਖਸਮ ਦਾ, ਬਹੁ ਮਾਣ ਕੀਆ ਤੁਦੇ ਉੱਪਰੇ, ਤੂੰ ਆਪੇ ਪਾਏ ਥਾਏ ਜੀਓ, ਤੇਰੀਆਂ ਭਗਤਾਂ ਭੁੱਖ ਸਾ ਤੇਰੀਆਂ, ਹਰ ਲੋਚਾ ਪੂਰਨ ਮੇਰੀਆਂ, ਦਿਓ ਦਰਸ਼ ਸੁਖ ਦਾਤਿਆ, ਮੈਂ ਗਲ ਵਿੱਚ ਲਿਓ ਮਿਲਾਏ ਜੀਓ, ਤੁਦ ਜੇਵੜ ਅਵਰ ਨ ਪਾਲਿਆ, ਤੂੰ ਦੀਪ ਲੋ ਪਿਆਲਿਆ, ਤੂੰ ਥਾਂ ਤਨੰਤਰ ਅਵਰਿਆ, ਨਾਨਕ ਭਗਤਾਂ ਸੱਚੇ ਆਧਾਰ ਜੀਓ, ਹੋਂਗ ਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦਮਾਲੜਾ, ਸਭ ਹੋਈ ਛਿੰਝ ਇਕੱਠੀਆਂ, ਬੈਠਾ ਵੇਖੇ ਆਪ ਜੀਓ, ਵਾਤ ਵਜਨ ਟਮਕ ਫੇਰੀਆਂ, ਮੈਂ ਲੱਥੇ ਲੈਂਦੇ ਫੇਰੀਆਂ, ਨਿਹੱਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਢ ਜੀਓ, ਸਭ ਇਕੱਠੇ ਹੋਏ ਆਇਆ, ਕਰ ਜਾਸਨ ਵਟ ਵਟਾਇਆ, ਗੁਰਮੁਖ ਲਾਹਾ ਲੈ ਗਏ
ਮਨਮੁਖ ਚੱਲੇ ਮੂਲ ਗਵਾਈ ਜੀਓ, ਤੂੰ ਵਰਨਾ ਚੇਨਾ ਬਾਹਰਾ ਹਰ ਦਿੱਸੇ ਹਾਜ਼ਰ ਜਾਰਾ, ਸੁਣ ਸੁਣ ਤੁਝੇ ਧਿਆਈ ਦੇ ਤੇਰੇ ਭਗਤ ਰਤੇ ਗੁਣਤਾਸ ਜੀਓ, ਮੈਂ ਜੁਗ ਜੁਗ ਦੇ ਸੇਵੜੀ ਗੁਰ ਕੱਟੀ ਮਿਹੜੀ ਜੇਵੜੀ, ਹੋ ਬੋੜ ਛਿੰਝ ਨ ਨੱਚੂ ਨਾਨਕ ਉਸਰ ਲੱਦਾ ਪਾਲ ਜੀਓ, ਸ੍ਰੀ ਰਾਗ ਮਹੱਲਾ ਪਹਿਲਾ ਪਹਿਰੇ ਕਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ ਪਹਿਲੇ ਪਹਿਰੇ ਰਹਿਣ ਕੇ ਵਨਜਾਰਿਆ ਮਿੱਤਰਾ, ਹੁਕਮ ਪਿਆ ਗੁਰਬਾਸ ਵਰਦ ਤਾਪੇ ਅੰਤਰ ਕਰੇ ਵਨਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਵਖਾਨੇ, ਉਰਦ ਧਿਆਨ ਲਿਵ ਲਾਗਾ ਨਾਮਰ ਜਾਦ ਆਇਆ ਕਲ ਪੀਤਰ, ਬੋੜ ਜਾਸੀ ਨਾਂਗਾ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਿਆ ਗੁਰਬਾਸ, ਦੂਜੇ ਪਹਿਰੇ ਰਹਿਣ ਕੇ ਵਨਜਾਰਿਆ ਮਿੱਤਰਾ, ਵਿਸਰ ਗਿਆ ਧਿਆਨ ਹੱਥੋ ਹੱਥ ਨਚਾਈਏ ਵਨਜਾਰਿਆ ਮਿੱਤਰਾ, ਜਿਉਂ ਜਸ਼ੋਦਾ ਕਰ ਕਾਨ ਹੱਥੋ ਹੱਥ ਨਚਾਈਏ ਪ੍ਰਾਣੀ, ਮਾਤ ਕਹਿ ਸੁਤ ਮੇਰਾ ਚੇਤ ਅਚੇਤ ਮੂੜ ਮਨ ਮੇਰੇ, ਅੰਤ ਨਹੀਂ ਕੁਛ ਤੇਰਾ ਜਿੰਦਰਾ ਚਰਚਿਆ ਤਿਸੇ ਨ ਜਾਣੇ, ਮਨ ਪੀ ਤਰ ਤਰ ਗਿਆਨ ਕਹੋ ਨਾਨਕ ਪ੍ਰਾਣੀ ਦੂਜੇ ਪਹਿਰੇ ਵਿਸਰ ਗਿਆ ਧਿਆਨ, ਤੀਜੇ ਪਹਿਰੇ ਰਣ ਕੇ ਵਨਜਾਰਿਆ ਮਿੱਤਰਾ, ਤਨ ਜੋ ਬਨਸਿਓ ਚਿੱਤ ਹਰ ਕਾ ਨਾਮ ਨ ਚੇਤੀ, ਵਨਜਾਰਿਆ ਮਿੱਤਰਾ ਬੱਧਾ ਛੁੱਡੇ ਜਿੱਤ ਹਰ ਕਾ ਨਾਮ ਨ ਚੇਤੇ ਪ੍ਰਾਣੀ, ਵਿਕਲ ਭਇਆ ਸੰਗ ਮਾਇਆ ਤਨ ਸਿਉ ਰੱਤਾ ਜੋ ਬਨਮੱਤਾ, ਐਲਾ ਜਨਮ ਗਵਾਇਆ ਧਰਮ ਸਿਤੀ ਵਪਾਰ ਨ ਕੀਤੋ ਕਰਮ ਨ ਕੀਤੋ ਮਿੱਤ, ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ ਤਨ ਜੋ ਬਨਸਿਓ ਚਿੱਤ, ਚੌਥੇ ਪਹਿਰੇ ਰਹਿਣ ਕੇ ਵਨਜਾਰਿਆ ਮਿੱਤਰਾ, ਲਾਵੀ ਆਇਆ ਖੇਤ ਜਾ ਜਾਂ ਪਕੜ ਚਲਾਇਆ ਵਨਜਾਰਿਆ ਮਿੱਤਰਾ, ਕਿਸੇ ਨਾ ਮਿਲਿਆ ਭੇਤ ਭੇਤ ਚੇਤ ਹਰਸ ਕਿਸੇ ਨਾ ਮਿਲਿਓ, ਜਾ ਜਾਂ ਪਕੜ ਚਲਾਇਆ ਝੂਠਾ ਰੁਦਨ ਹੋਏ ਦੁਆਲੇ, ਖਿਨ ਮੈਂ ਪਿਆ ਪਰਾਇਆ ਸਾਈ ਵਸਤ ਪ੍ਰਾਪਤ ਹੋਈ ਜਿਸਿਓ ਲਾਇਆ ਹੇਤ, ਕਹੋ ਨਾਨਕ ਪ੍ਰਾਣੀ ਚੌਥੇ ਪੈਰੇ ਲਾਵੀ ਲੁਣਿਆ ਖੇਤ, ਸ੍ਰੀ ਰਾਗ ਮਹੱਲਾ ਪਹਿਲਾ ਪਹਿਲੇ ਪਹਿਰੇ ਰਹਿਣ ਕੇ ਵਨਜਾਰਿਆ ਮਿੱਤਰਾ, ਬਾਲਕ ਬੁੱਧ ਅਚੇਤ ਖੀਰ ਪੀਏ ਖਿਲਾਈਏ ਵਨਜਾਰਿਆ ਮਿੱਤਰਾ, ਮਾਤ ਪਿਤਾ ਸੁਤ ਹੇਤ ਮਾਤ ਪਿਤਾ ਸੁਤ ਨਿਓਕ ਨੇਰਾ, ਮਾਇਆ ਮੋਸ ਬਾਈ ਸੰਜੋਗੀ ਆਇਆ ਕਿਰਤ ਕਮਾਇਆ ਕਰਨੀ ਕਾਰ ਕਰਾਈ, ਰਾਮ ਨਾਮ ਬੇਮੁਕਤ ਨ ਹੋਈ ਬੁੱਢੀ ਦੂਜੇ ਹੇਤ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਛੁੱਟੇਗਾ ਹਰ ਚੇਤ, ਦੂਜੇ ਪਹਿਰੇ ਰਹਿਣ ਕੇ ਵਨਜਾਰਿਆ ਮਿੱਤਰਾ, ਪਰ ਜੋ ਬਨ ਮੈਂ ਮਤ ਐਨਸ ਕਾਮ ਵਿਆਪਿਆ ਵਨਜਾਰਿਆ ਮਿੱਤਰਾ, ਅੰਦਲੇ ਨਾਮ ਨ ਚਿੱਤ ਰਾਮ ਨਾਮ ਕੱਟ ਅੰਤਰ ਨਾਹੀ, ਹੋਰ ਜਾਣੇ ਰਸ ਕਸ ਮੀਠੇ ਗਿਆਨ ਧਿਆਨ ਗੁਣ ਸੰਜਮ ਨਾਹੀ, ਜਨਮ ਰੋਗੇ ਝੂਠੇ ਤੀਰਥ ਵਰਸ ਸੰਜਮ ਨਾਹੀ, ਕਰਮ ਧਰਮ ਨਹੀਂ ਪੂਜਾ ਨਾਨਕ ਪਾਏ ਭਗਤ ਨਿਸਤਾਰਾ, ਦੁਪਤਾ ਵਿਆਪੇ ਦੂਜਾ ਤੀਜੇ ਪੈਰੇ ਰਹਿਣ ਕੇ ਵਨਜਾਰਿਆ ਮਿੱਤਰਾ, ਹੰਸ ਚਲ ਉਲਥੜੇ ਆਏ ਜੋ ਬਨ ਕੱਟੇ ਜਰੂਆ ਜੀਵੈ, ਵਨਜਾਰਿਆ ਮਿੱਤਰਾ ਆਵੇ ਕੱਟੇ ਦਿਨ ਜਾਏ, ਅੰਤ ਕਾਲ ਪਛਤਾਏ ਸੀ ਅੰਦਲੇ ਜਾਂ ਜਮ ਪਕੜ ਚਲਾਇਆ ਜਾਂ ਕਿਸੇ ਆਪਣਾ ਕਰ ਕਰ ਰੱਖਿਆ, ਖਿਨ ਮੈਂ ਪਿਆ ਪਰਾਇਆ ਬੁੱਧ ਵਿਸਰੀ ਗਈ ਸਿਆਣਪ ਕਰ ਅਵਗਣ ਪਛਤਾਏ, ਕਹੋ ਨਾਨਕ ਪ੍ਰਾਣੀ ਤੀਜੇ ਪਹਿਰੇ ਪ੍ਰਭ ਚੇਤੋ ਲਿਵ ਲਾਏ, ਚੌਥੇ ਪਹਿਰੇ ਰਹਿਣ ਕੇ ਵਨਜਾਰਿਆ ਮਿੱਤਰਾ, ਬਿਰਧ ਪਿਆ ਤਨਖੀਨ ਅੱਖੀ ਅੰਧ ਨ ਦਿਸਈ, ਵਨਜਾਰਿਆ ਮਿੱਤਰਾ ਕੰਨੀ ਸੁਣੇ ਨਵੈਨ ਅੱਖੀ ਅੰਧ ਜੀਵ ਰਸ ਨਾਹੀ, ਰਹੇ ਪਗਰਾ ਕੋਤਾਣਾ ਗੁਣ ਅੰਤਰ ਨਾਹੀ, ਕਿਉਂ ਸੁਖ ਪਾਵੇ ਮਨਮੁਖ ਆਮ ਨਿਜਾਣਾ, ਖੜ ਪੱਕੀ ਕੁੜ ਭੱਜੇ ਬਿਨਸੇ ਆਏ ਚੱਲੇ ਕਿਆ ਮਾਨ, ਕਹੋ ਨਾਨਕ ਪ੍ਰਾਣੀ ਚੌਥੀ ਪੈਰੇ ਗੁਰਮੁਖ ਸ਼ਬਦ ਪਛਾਣ, ਉੜਕਿਆ ਤਿੰਨ ਸਾਇਆ ਵਨਜਾਰਿਆ ਮਿੱਤਰਾ, ਜਰ ਜਰਵਾਨਾ ਕੰਨ ਇੱਕ ਰੱਤੀ ਗੁਣ ਨਾ ਸਮਾਨਿਆ, ਵਨਜਾਰਿਆ ਮਿੱਤਰਾ ਅਵਗਨ ਖੜ ਸਨ ਬੰਨ, ਗੁਣ ਸੰਜਮ ਜਾਵੇ ਚੋਟ ਨ ਖਾਵੇ ਨਾ ਤੇ ਜੰਮਣ ਮਰਨਾ, ਕਾਲ ਜਾ ਜਮ ਜੋ ਨ ਸਾਕੇ ਪਾਏ ਭਗਤ ਪੈ ਤਰਨਾ, ਪਾਸੇ ਤੀ ਜਾਵੇ ਸਹਿਜ ਸਮਾਏ ਸਗਲੇ ਦੁੱਖ ਮਿਟਾਵੇ, ਕਹੋ ਨਾਨਕ ਪ੍ਰਾਣੀ ਗੁਰਮੁਖ ਛੂਟੇ ਸਾਚੇ ਤੇ ਪਤ ਪਾਵੇ, ਸ੍ਰੀ ਰਾਗ ਮਹੱਲਾ ਚੌਥਾ ਪਹਿਲੇ ਪਹਿਰੇ ਰਹਿਣ ਕੇ ਵਨਜਾਰਿਆ ਮਿੱਤਰਾ, ਹਰ ਪਾਇਆ ਉਦਰ ਮਜਾਰ ਹਰ ਧਿਆਵੇ ਹਰ ਉਚਰੇ, ਵਨਜਾਰਿਆ ਮਿੱਤਰਾ ਹਰ ਹਰ ਨਾਮ ਸਮਾਰ ਹਰ ਹਰ ਨਾਮ ਜਪੇ ਅਰਾਧੇ ਵਿੱਚ ਅਗਨੀ ਹਰ ਜਪ ਜੀਵਿਆ, ਬਾਹਰ ਜਨਮ ਪਿਆ ਮੁਖ ਲਾਗਾ ਸਰਸੇ ਪਿਤਾ ਮਾਤ ਥੀਵਿਆ, ਜਿਸ ਕੀ ਬਸਤੇ ਚੇਤੋ ਪ੍ਰਾਣੀ ਘਰ ਬਾਹਰ
ਕਰ ਬਾਹਰ ਜਨ ਪਿਆ ਮੁਖ ਲਾਗਾ ਸੱਸੇ ਪਿੱਥੀ ਵਿਆ ਜਿਸ ਕੀ ਵਸਤੇ ਚੇਤੋ ਪ੍ਰਾਣੀ ਕਰ ਹਿਰਦੇ ਗੁਰਮੁਖ ਵਿਚਾਰ ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ ਹਰ ਜਪੀਏ ਕਿਰਪਾ ਧਾਰ ਦੂਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਮਨ ਲਾਗਾ ਦੂਜੇ ਭਾਏ ਮੇਰਾ ਮੇਰਾ ਕਰ ਪਾਲੀਏ ਵਣਜਾਰਿਆ ਮਿੱਤਰਾ ਲੈ ਮਾਤ ਪਿਤਾ ਗੱਲ ਲਾਏ ਲਾਵੇ ਮਾਤ ਪਿਤਾ ਸਤਿਗੱਲ ਸੇਤੀ ਮਨ ਜਾਣੇ ਖੱਟ ਖਵਾਏ ਜੋ ਦੇਵੇ ਤਿਸੇ ਨ ਜਾਣੇ ਮੂੜਾ ਦਿੱਤੇ ਜੋ ਨ ਪਟਾਏ ਕੋਈ ਗੁਰਮੁਖ ਹੋਵੇ ਸੋ ਕਰੇ ਵਿਚਾਰ ਹਰ ਧਿਆਵੇ ਮਨ ਲਿਵ ਲਾਏ ਕਹੋ ਨਾਨਕ ਦੂਜੇ ਪੈਰੇ ਪ੍ਰਾਣੀ ਤਿਸ ਕਾਲ ਨ ਕਬੂ ਖਾਏ ਤੀਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਮਨ ਲੱਗਾ ਆ ਜੰਜਾਲ ਤਨ ਚਿਤਵੇ ਤਨ ਸੰਚਵੇ ਵਣਜਾਰਿਆ ਮਿੱਤਰਾ ਹਰਨਾਮਾ ਹਰ ਨ ਸੰਭਾਲ ਹਰਨਾਮਾ ਹਰ ਹਰ ਕਦੇ ਨਾ ਸੰਭਾਲੇ ਜੇ ਹੋਵੇ ਅੰਤ ਸਖਾਈ ਇਹ ਤਨ ਸੰਪੇ ਮਾਇਆ ਝੂਠੀ ਅੰਤ ਬੋਲ ਚੱਲਿਆ ਪਛਤਾਈ ਜਿਸਨੋ ਕਿਰਪਾ ਕਰੇ ਗੁਰਮੇਲੇ ਤੂੰ ਹਰ ਹਰ ਨਾਮ ਸੰਭਾਲ ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ ਸਜਾਏ ਮਿਲੇ ਹਰ ਨਾਲ ਚੌਥੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਹਰ ਚੱਲਣ ਵੇਲਾ ਆਦੀ ਕਰ ਸੇਵੋ ਪੂਰਾ ਸਤਿਗੁਰ ਵਣਜਾਰਿਆ ਮਿੱਤਰਾ ਸਭ ਚੱਲੀ ਰਹਿਣ ਬਹਾਦੀ ਕਰ ਸੇਵੋ ਖਿਣ ਖਿਣ ਢਿੱਲ ਮੂਲ ਨਾ ਕਰਿਓ ਜਿੱਥੇ ਅਸਤਰ ਜੁਗ ਜੁਗ ਹੋਵੋ ਹਰ ਸੇਤੀ ਸਦ ਮਾਨੋ ਰਲੀਆਂ ਜਨਮ ਮਰਨ ਦੁੱਖ ਹੋਵੋ ਗੁਰ ਸਤਿਗੁਰ ਸੁਆਮੀ ਭੇਤ ਨ ਜਾਣੋ ਜਿਤ ਮਿਲ ਹਰ ਭਗਤ ਸਿਖਾਂਦੀ ਕਹੋ ਨਾਨਕ ਪ੍ਰਾਣੀ ਚੌਥੇ ਪੈਰੇ ਸਫਲ ਰਿਓ ਭਗਤਾਂ ਦੀ ਸ੍ਰੀ ਰਾਗ ਮਹੱਲਾ ਪੰਜਵਾਂ ਪਹਿਲੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਤਰ ਪਾਏ ਤਾ ਉਦਰੇ ਮਾਹੇ ਦੱਸੀ ਮਾਸੀ ਮਾਨਸ ਕੀ ਆ ਵਣਜਾਰਿਆ ਮਿੱਤਰਾ ਕਰ ਮੋਲਤ ਕਰਮ ਕਮਾਏ ਮੋਲਤ ਕਰ ਦੀਨੀ ਕਰਮ ਕਮਾਣੇ ਜੈਸਾ ਲਿਖਤ ਤੁਰ ਪਾਇਆ ਮਾਤ ਪਿਤਾ ਪਾਈ ਸੁਧਬੰਤਾ ਤਿਨ ਪੀਤਰ ਪ੍ਰਭੂ ਸੰਜੋਇਆ ਕਰਮ ਸਕਰਮ ਕਰਾਏ ਆਪੇ ਇਹ ਜਨਤੇ ਵਸ ਕਿਛ ਨਾਏ ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ ਤਰ ਪੈਂਦਾ ਉਦਰੇ ਮਾਹੇ ਦੂਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਪਰ ਜਵਾਨੀ ਲਹਿਰੀ ਦੇ ਬੁਰਾ ਭਲਾ ਨਾ ਪਛਾਣੀ ਵਣਜਾਰਿਆ ਮਿੱਤਰਾ ਮਨ ਮੱਤਾ ਅਮੇਵ ਬੁਰਾ ਭਲਾ ਨਾ ਪਛਾਣੇ ਪ੍ਰਾਣੀ ਆਗੇ ਪੰਥ ਕਰਾਰਾ ਪੂਰਾ ਸਤਿਗੁਰ ਕਬੂ ਨ ਸੇਵਿਆ ਸਿਰ ਠਾਂਡੇ ਜਮ ਜਿੰਦਾਰਾ ਧਰਮ ਰਾਏ ਜਬ ਪਕਰਸ ਬਵਰੇ ਤਬ ਕਿਆ ਜਵਾਬ ਕਰੇ ਕਹੋ ਨਾਨਕ ਦੂਜੇ ਪੈਰੇ ਪ੍ਰਾਣੀ ਪਰ ਜੋ ਮੰਡਹਿਰੀ ਦੇ ਤੀਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਵਿੰਗ ਸੰਚੇ ਅੰਧ ਗਿਆਨ ਪੁੱਤਰ ਕਲੱਤਰ ਮੋਹ ਲਪਟਿਆ ਵਣਜਾਰਿਆ ਮਿੱਤਰਾ ਅੰਤਰ ਲਹਿਰ ਸੁਬਾਣ ਅੰਤਰ ਲਹਿਰ ਲਬਾਣ ਪ੍ਰਾਣੀ ਜੋ ਪ੍ਰਭ ਚੇਤਨ ਆਵੇ ਸਾਧ ਸੰਗਤ ਸਿਉ ਸੰਗ ਨ ਕੀਆ ਬਹੁ ਜੋਨੀ ਦੁੱਖ ਪਾਵੇ ਸਿਰਜਣਹਾਰ ਵਿਸਾਰਿਆ ਸੁਆਮੀ ਇੱਕ ਨਿਮਕ ਨ ਲੱਗੋ ਧਿਆਨ ਕਹੋ ਨਾਨਕ ਪ੍ਰਾਣੀ ਤੀਜੇ ਪੈਰੇ ਬਿੰਗ ਸੰਚੇ ਅੰਧ ਗਿਆਨ ਚੌਥੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਦੇ ਨੇੜੇ ਆਇਆ ਸੋਏ ਗੁਰਮੁਖ ਨਾਮ ਸੰਭਾਲ ਤੂੰ ਵਣਜਾਰਿਆ ਮਿੱਤਰਾ ਤੇਰਾ ਦਰਗੇ ਬੈਲੀ ਬੇਲੀ ਹੋਏ ਗੁਰਮੁਖ ਨਾਮ ਸੰਭਾਲ ਪ੍ਰਾਣੀ ਅੰਤੇ ਹੋਏ ਸਖਾਈ ਇਹ ਮੋਹ ਮਾਇਆ ਤੇਰੇ ਸੰਗ ਨਚਾਲੇ ਝੂਠੀ ਪ੍ਰੀਤ ਲਗਾਈ ਸਗਲੀ ਰੇਨ ਗੁਜਰੀ ਅੰਧਿਆਰੀ ਸੇਵ ਸਤਿਗੁਰ ਚਾਨਣ ਹੋਏ ਕਹੋ ਨਾਨਕ ਪ੍ਰਾਣੀ ਚੌਥੀ ਪੈਰੇ ਦਿਨ ਨੇੜੇ ਆਇਆ ਸੋਏ ਲਿਖਿਆ ਆ ਗੋਬਿੰਦ ਕਾ ਵਣਜਾਰਿਆ ਮਿੱਤਰਾ ਉੜਚਲੇ ਕਮਾਣਾ ਸਾਥ ਇੱਕ ਰੱਤੀ ਬਿਲਮ ਨ ਦੇਵਨੀ ਵਣਜਾਰਿਆ ਮਿੱਤਰਾ ਹੁਣ ਤਗੜੇ ਪਾਏ ਹੱਥ ਲਿਖਿਆ ਆ ਪਕੜ ਚਲਾਇਆ ਮਨਮੁਖ ਸਦਾ ਦੁਹੇਲੇ ਜਿੰਨੀ ਪੂਰਾ ਸਤਿਗੁਰ ਸੇਵਿਆ ਸੇ ਦਰਗੇ ਸਦਾ ਸੁਹੇਲੇ ਕਰਮ ਧਰਤੀ ਸਰੀਰ ਜੁਗ ਅੰਤਰ ਸੋ ਭਾਵੇ ਸੋ ਬੋਵੇ ਸੋ ਖਾਤ ਕਹੋ ਨਾਨਕ ਭਗਤ ਸੋਏ ਦਰਬਾਰੇ ਮਨਮੁਖ ਸਦਾ ਪਵਾਤ ਸ੍ਰੀ ਰਾਗ ਮਹੱਲਾ ਚੌਥਾ ਕਰ ਦੂਜਾ ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੁੰਦੇ ਆਣੀ ਪੇੜੀਏ ਕਿਉਂ ਕਰ ਹਰ ਦਰਸਨ ਪਿੱਖੇ ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖ ਸੋਹਰੜੇ ਕੰਮ ਸਿੱਖੇ ਸੋਹਰੜੇ ਕੰਮ ਸਿੱਖੇ ਗੁਰਮੁਖ ਹਰ ਹਰ ਸਦਾ ਧਿਆਏ ਸਈਆਂ ਫਿਰ ਫਿਰੇ ਸਹੇਲੀਆਂ ਦਰਗੇ ਬਾਹਾਂ ਲਡਾਏ ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਕਿਰਖੇ ਮੋਦੇ ਆਣੀ ਪੇੜੇ ਗੁਰਮੁਖ ਹਰ ਦਰਸ਼ਨ ਦਿਖੇ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ ਬਲਿਆ ਗੁਰ ਗਿਆਨ ਅੰਧੇਰ ਬਿਨਸਿਆ ਹਰ ਰਤਨ ਪਦਾਰਥ ਲਾਦਾ ਹਮੇ ਰੋਗ ਗਿਆ ਦੁੱਖ ਲਾਤਾ ਆਪ ਆਪੇ ਗੁਰਮਤ ਖਾਤਾ ਅਕਾਲ ਮੂਰਤ ਵਰ ਪਾਇਆ ਬਨਾਸੀ ਨਾ ਕਦੇ ਮਰੇ ਨ ਜਾਇਆ ਵਾਹ ਹੋਆ ਮੇਰੇ ਬੋਬਲਾ ਗੁਰਮੁਖੇ ਹਰ ਪਾਇਆ
ਹਰ ਸਤ ਸਤੇ ਮੇਰੇ ਬਾਬਲਾ, ਹਰ ਜਨ ਜਨ ਮਿਲ ਸੁਜੰਦੀ, ਪੇਵਕੜੇ ਹਰ ਜਪ ਸਹੇਲੀ, ਵਿੱਚ ਸੋਹੜੇ ਖਰੀ ਸੁਹੰਦੀ, ਸੋਹੜੇ ਵਿੱਚ ਖਰੀ ਸੁਹੰਦੀ, ਜਿਨ ਪੇਵਕੜੇ ਨਾਮ ਸੰਭਾਲਿਆ, ਸਭ ਸਫਲਿਓ ਜਨਮ ਤਿਨਾਂ ਦਾ, ਗੁਰਮੁਖ ਜਿਨ੍ਹਾਂ ਮਨ ਜਿਨ ਪਾਸਾ ਟਾਲਿਆ, ਹਰ ਸੰਤ ਜਿਨ੍ਹਾਂ ਮਿਲ ਕਾਰਜ ਸੋਇਆ, ਵਰ ਪਾਇਆ ਪੁਰਖੇ ਆਨੰਦੀ, ਹਰ ਸਤ ਸਤ ਮੇਰੇ ਬਾਬਾ।

ਜਿਨੀ ਬ੍ਰਹਮਚਾਰਿਆ ਜੀਉ, ਬ੍ਰਹਮਚਾਰਿਆ ਜਨਮ ਸਵਾਰਿਆ, ਪੂਰਨ ਕਿਰਪਾ ਪ੍ਰਾਪਤ ਕਰੀ, ਕਰ ਗਿਆ ਲੈ ਨੀਨੇ ਹਰ ਜਸੋ ਦੀਨੇ, ਜੋ ਨਾ ਅੰਤਾਵੇ ਨਾ ਮਰੀ। ਸਤਿਗੁਰ ਦਿਆਲ ਕਿਰਪਾਲ ਭੇਟਤ, ਹਰੇ ਕਾਮ ਕਰੋ ਦਲੋ ਮਾਰਿਆ, ਕਥਨ ਨ ਜਾਏ ਅਕਥ ਸੁਆਮੀ, ਸਦਕੇ ਜਾਏ ਨਾਨਕ ਵਾਰਿਆ। ਸ੍ਰੀ ਰਾਗ ਮਹੱਲਾ ਚੌਥਾ, ਵਣਜਾਰਾ ਇੱਕ ਓਂਕਾਰ ਸਤਨਾਮ ਗੁਰਪ੍ਰਸਾਦ, ਹਰਿ ਹਰਿ ਉੱਤਮ ਨਾਮ ਹੈ, ਜਿਨ ਸਿਰਿਆ ਸਭ ਕੋਈ ਜੀਓ, ਹਰ ਜੀਏ ਸਭੇ ਪ੍ਰਿਤ ਪਾਲਦਾ, ਘਟ ਘਟ ਰਮਈਆ ਸੋਏ, ਸੋ ਹਰ ਸਦਾ ਧਿਆਈਏ, ਤਿਸ ਬਿਨ ਅਵਰ ਨ ਕੋਏ, ਜੋ ਮੋਹ ਮਾਇਆ ਚਿੱਤ ਲਾਇਂਦੇ, ਸੋ ਚੜੇ ਚੱਲੇ ਦੁੱਖ ਰੋਏ, ਜਾਂ ਨਾਨਕ ਨਾਮ ਧਿਆਇਆ ਹਰ ਅੰਤੀ ਸਿਖਾਈ ਹੋਏ। ਮੈਂ ਹਰ ਬਿਨ ਅਵਰ ਨ ਕੋਏ, ਹਰ ਗੁਰਸਰਨਾਈ ਪਾਈਏ ਵਣਜਾਰਿਆ, ਮਿੱਤਰਾ ਵਡਭਾਗ ਪ੍ਰਾਪਤ ਹੋਏ ਰਹਾਓ। ਸੰਤ ਜਨਾ ਬਿਨ ਪਾਈਆ ਹਰ ਕਿਨੇ ਨ ਪਾਇਆ ਨਾਉ, ਵਿੱਚ ਹਉਮੈ ਕਰਮ ਕਮਾਉਂਦੇ ਜੋ ਵੇਸਵਾ ਪੁੱਤ ਨਿਆਉ, ਪਿਤਾ ਜਾਤ ਨ ਹੋਵੇ ਗੁਰ ਤੁੱਠਾ ਕਰੇ ਪਸਾਓ, ਵਡਭਾਗੀ ਗੁਰ ਪਾਇਆ ਹਰ ਐਨਸ ਲੱਗਾ ਪਾਓ, ਜਾਂ ਨਾਨਕ ਬ੍ਰਹਮ ਪਛਾਣਿਆ ਹਰ ਕੀਰਤਨ ਕਰਮ ਕੀਰਤ ਕਰਮ ਕਮਾਓ, ਮਨ ਹਰ ਹਰ ਲੱਗਾ ਚਾਓ, ਗੁਰੇ ਗੁਰਪੂਰੇ ਨਾਮ ਦੜਾਇਆ ਹਰ ਮਿਲਿਆ ਹਰ ਪ੍ਰਭ ਨਾਉ ਰਾਓ। ਜਬ ਲਗ ਜੋਬਨ ਸੱਸ ਹੈ ਤਬ ਲਗ ਨਾਮ ਧਿਆਏ, ਚੱਲਦਿਆਂ ਨਾਲ ਹਰ ਚੱਲ ਸੀ ਹਰ ਅੰਤੇ ਲੈ ਛਡਾਏ, ਹੋਂ ਬਲਿਆਰੀ ਤਿੰਨ ਕੋ ਜਿਨ ਹਰ ਮੁੱਠਾ ਆਏ, ਜਿੰਨੀ ਹਰ ਹਰ ਨਾਮ ਨ ਚੇਤਿਓ ਸੇ ਅੰਤ ਗਏ ਪਛਤਾਏ, ਤੁਰ ਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਏ, ਮਨ ਹਰ ਹਰ ਪ੍ਰੀਤ ਲਗਾਏ, ਵਡਭਾਗੀ ਗੁਰ ਪ੍ਰਵਾਇਆ ਹਰ ਸ਼ਬਦੀ ਪਾਰ ਲੰਘਾਏ ਰਾਓ, ਹਰ ਆਪੇ ਆਪ ਉਪਾਇੰਦਾ ਰਾਪੇ ਦੇ ਵੇਲੇ, ਹਰ ਆਪੇ ਭਰਮ ਪਲਾਇੰਦਾ ਰਾਪੇ ਹਿੰਮਤ ਦੇ, ਗੁਰਮੁਖ ਮਨ ਪ੍ਰਗਾਸ ਐਸੇ ਵਿਰਲੇ ਕੇ ਹੀ ਕਹਿ, ਹੋਂ ਬਲਿਹਾਰੀ ਤਿੰਨ ਕੋ ਜਿਨ ਹਰ ਪਾਇਆ ਗੁਰਮਤੇ, ਜਾਂ ਨਾਨਕ ਕਮਲ ਪ੍ਰਗਾਸਿਆ ਮਨ ਹਰ ਉੱਠੜਾ ਹੀ, ਮਨ ਹਰ ਹਰ ਜਪਨ ਕਰੇ, ਗੁਰਸਰਨ ਆਈ ਭਜ ਪਿਓ ਜਿੰਦੂ ਸਭ ਕਿਲਵਿਖ ਦੁੱਖ ਪਰ ਹਰੇ ਰਹਾਓ। ਘੱਟ ਘੱਟ ਰਮਈਆ ਮਨ ਵਸੇ, ਕਿਉਂ ਪਾਈਏ ਕਿਤ ਪੱਤ, ਗੁਰਪੂਰਾ ਸਤਿਗੁਰ ਪੇਟੀਏ ਹਰ ਆਏ ਵਸੇ ਮਨ ਚਿੱਤ, ਮੈਂ ਤਰ ਨਾਮੇ ਅਧਾਰ ਹੈ ਹਰ ਨਾਮੇ ਤੇ ਗਤ ਮਤ, ਮੈਂ ਹਰ ਹਰ ਨਾਮ ਵਸਾਓ ਹੈ ਹਰ ਨਾਮੇ ਹੀ ਜਤ ਪਤ, ਜਨ ਨਾਨਕ ਨਾਮ ਧਿਆਇਆ ਰੰਗ ਰਤੜਾ ਹਰ ਰੰਗ ਰਤ, ਹਰ ਧਿਆਵੋ ਹਰ ਪ੍ਰਭ ਸਤ, ਗੁਰਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਹਾਓ। ਜਿਨ ਕੋ ਪੂਰਬ ਲਿਖਿਆ ਸੇ ਆਏ ਮਿਲੇ ਗੁਰਪਾਸ, ਸੇਵਕ ਪੈ ਵਣਜਾਰਿਆ ਮਿੱਤਰਾ ਗੁਰੂ ਹਰ ਹਰ ਨਾਮ ਪ੍ਰਗਾਸ, ਤਨ ਤਨ ਵੰਜ ਵਪਾਰੀਐ ਜਿਨ ਵੱਖਰ ਲੱਦੜਾ ਹਰ ਰਾਸ, ਗੁਰਮੁਖਾ ਧਰਮ ਮੁੱਖ ਉਜੜੇ ਸੇ ਆਏ ਮਿਲੇ ਹਰ ਪਾਸ, ਜਾਂ ਨਾਨਕ ਗੁਰ ਤਿਨ ਪਾਇਆ ਜਿਨ ਆਪ ਤੁੱਠਾ ਗੁਣਦਾਸ, ਹਰ ਧਿਆਵੋ ਸਾਸ ਗਰਾਸ, ਮਨ ਪ੍ਰੀਤ ਲਗੀ ਤਿਨ ਗੁਰਮੁਖਾ, ਹਰ ਨਾਮ ਜਿਨ੍ਹਾਂ ਹਰ ਰਾਸ ਰਹਾਓ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ, ਸਲੋਕਾਂ ਨਾਲ ਸਲੋਕ ਮਹੱਲਾ ਤੀਜਾ, ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਤਰੇ ਪਿਆਰ, ਸਦਾ ਹਰ ਜਸ ਮਨ ਵਸੇ ਨੀਚਲ ਮਤ ਅਪਾਰ, ਰਤਨ ਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ, ਜੀਬਾ ਸੱਚੀ ਮਨ ਸੱਚਾ ਸੱਚਾ ਸਰੀਰ ਆਕਾਰ, ਨਾਨਕ ਸੱਚੇ ਸਤਿਗੁਰੂ ਸੇਵਿਆ ਸਦਾ ਸੱਚ ਵਪਾਰ। ਮਹੱਲਾ ਤੀਜਾ, ਹੋਰ ਬਿਰਹਾ ਸਭ ਤਾਤ ਹੈ, ਜਬ ਲਗ ਸਾਹਿਬ ਪ੍ਰੀਤ ਨਾ ਹੋਏ, ਇਹੋ ਮਨ ਮਾਇਆ ਮੋਇਆ ਵੇਖਣ ਸੁਣ ਨ ਹੋਏ, ਸਹਿ ਦੇਖੇ ਬਿਨ ਪ੍ਰੀਤ ਨ ਉਪਜੇ ਅੰਧਾ ਕਿਆ ਕਰੇ, ਨਾਨਕ ਜਿਨ ਅੱਖੀ ਲੀਤੀਆਂ ਸੋਈ ਸੱਚਾ ਦੇ ਪੌੜੀ, ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ ਕਰ, ਹਰ ਇੱਕ ਸੇ ਦਾਹ ਅਮਰ ਇੱਕ ਹਰ ਚਿੱਤ ਧਰ, ਹਰ ਤਿਸ ਬਿਨ ਕੋਈ ਨਾ ਹਰ ਡਰ ਭਰਮ ਪੋ ਦੂਰ ਕਰ, ਹਰ ਤਿਸੇ ਨਾ ਸੁਲਾਏ ਜੇ ਤੁਧ ਰੱਖੇ ਬਾਹਰ ਘਰ, ਹਰ ਜਿਸਨੂੰ ਹੋਏ ਦਿਆਲ ਸੋ ਹਰ ਪ੍ਰਭ ਪਉ ਬਿਖਮ ਧਰ। ਸਲੋਕ ਮਹੱਲਾ ਪਹਿਲਾ, ਦਾਤੀ ਸੰ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ, ਇੱਕ ਜਗਨ ਦੇ ਨਾਂ ਲੈਣ ਇੱਕ ਨ ਸੁੱਤਿਆਂ ਦੇ ਉਠਾਲ। ਮਹੱਲਾ ਪਹਿਲਾ, ਸਿਦਕ ਸਬੂਰੀ ਸਾਧਕਾ ਸੱਬਰ ਤੋਂ ਸਮਲਾਇਕ, ਦੀਦਾਰ ਪੂਰੇ ਪਾਏ ਸਾ ਥਾਓ ਨਾ ਖਾਈ ਖਾਏਕਾ, ਪੌੜੀ ਸਭ ਆਪੇ ਤੋਂ ਦਿਓ ਪਾਏ ਕੇ ਆਪੇ ਕਾਰੇ ਲਾਈ, ਤੁਦੀ ਆਪੇ ਵੇਖ ਵਿਖਦਾ ਆਪਣੀ ਵਡਿਆਈ, ਹਰ ਤੁਧੋ ਬਾਹਰ ਕਿਛ ਨਹੀਂ ਤੂੰ ਸੱਚਾ ਸਾਈ, ਤੂੰ ਆਪੇ ਆਪ ਵਰਤਾ ਸਭਨੀ ਹੀ ਤਾਈ, ਹਰ ਤਿਸੇ ਧਿਆਵੋ ਸੰਤ ਜਨੋ ਜੇ ਲੈ ਛਡਾਈ। ਸਲੋਕ ਮਹੱਲਾ ਪਹਿਲਾ, ਫੱਕੜ ਜਾਤੀ ਫੱਕੜ ਨਾਉ, ਸਭਨਾ ਜੀਆਂ ਇੱਕਾ ਛਾਉ, ਆਪੋ ਜੇ ਕੋ ਭਲਾ ਕਰਾਏ, ਨਾਨਕ ਤਾਂ ਪੁਰ ਜਾਪੇ ਤਾਂ ਪਤ ਲੇਖੇ ਪਾਏ। ਮਹੱਲਾ ਦੂਜਾ, ਜਿਸ ਪਿਆਰੇ ਸਿਉਨੇ ਹੋ ਤਿਸ ਅੱਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਨਾ, ਪੌੜੀ
ਦੁਨਿਆਪੇ ਧਰਤੀ ਸਾਜੀਏ, ਚੰਦ ਸੂਰਜ ਦੋ ਦੀਵੇ, ਦਸ ਚਾਰ ਹੱਟ ਦਾ ਸਾਜਿਆ ਵਪਾਰ ਕਰੀਵੇ, ਇੱਕ ਨਾਂ ਨੂੰ ਹਰ ਲਾਭ ਦੇ ਜੋ ਗੁਰਮੁਖ ਤੀਵੇ, ਤਿੰਨ ਜਮਕਾਲ ਨਵਿਆ ਪਏ ਜਨ ਸੰ ਅੰਮ੍ਰਿਤ ਪੀਵੇ, ਹੋਏ ਆਪ ਛੁੱਟੇ ਪਰਿਵਾਰ ਸਿਓ ਤੇਰੇ ਪਿੱਛੇ ਸਭ ਜਗਤ ਛਡੀਵੇ, ਸਲੋਕ ਮਹੱਲਾ ਪਹਿਲਾ, ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰ ਸੋ ਬੰਦਾ ਹੋਏ, ਕੁਦਰਤ ਹੈ ਕੀਮਤ ਨਹੀਂ ਪਾਏ, ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ, ਸਰੇ ਸਰੀਅਤ ਕਰੇ ਵਿਚਾਰ, ਬਿਨ ਬੂਝੇ ਕੈਸੇ ਪਾਵੇ ਪਾਰ, ਸਿੱਧ ਕਰੇ ਜਿਸਦਾ ਮਨ ਕਰ ਮਕਸੂਦ, ਜੈ ਤੇਰ ਦੇਖਾਂ ਤਿੰਨ ਮਰਸੂਦ, ਮਹੱਲਾ ਤੀਜਾ, ਗੁਰਸਭਾ ਏਵ ਨਾ ਪਾਈਏ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਮੇ ਰਹੇ ਅਧੂਰ, ਪੌੜੀ ਸਪਤ ਦੀਪ ਸਭ ਸਾਗਰਾ, ਨਵਖੰਡ ਚਾਰ ਵੇਦ ਦਸ ਅਸ਼ਟ ਪੁਰਾਣਾ, ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਪਾਣਾ, ਸਭ ਤੁਝੇ ਧਿਆਵੋ ਜੀ ਜੰਤ ਹਰ ਸਾਰਗ ਪਾਣਾ, ਜੋ ਗੁਰਮੁਖ ਹਾਰੇ ਅਰਾਧ ਦੇ ਤਿਉ ਹੋ ਕੁਰਬਾਨਾ, ਤੂੰ ਆਪੇ ਆਪ ਵਰਤਦਾ ਕਰ ਚੋਜ ਵਡਾਣਾ, ਸਲੋਕ ਮਹੱਲਾ ਤੀਜਾ, ਕਲੋ ਮਜਾਸਨੀ ਕਿਆ ਸਦਾਈਏ, ਹਿਰਦੇ ਹੀ ਲਿਖ ਲੇਖ ਸਦਾ ਸਾਹਿਬ ਕੀ ਰੰਗ ਰਹੇ, ਕਬੂ ਨਾ ਤੂੰ ਚਰਨੇ ਹੋ, ਕਲੋ ਮਜਾਸ ਨੀ ਜਾਈ ਸੀ, ਲਿਖਿਆ ਪੀ ਨਾ ਲੈ ਜਾਏ, ਨਾਨਕ ਸਹਿ ਪ੍ਰੀਤ ਨਾ ਜਾਏ ਸੀ, ਜੋ ਤੁਰ ਛੋਡੀ ਸੱਚੇ ਪਾਏ, ਮਹੱਲਾ ਤੀਜਾ, ਨਦਰੀ ਆਮ ਦਾ ਨਾਲ ਨਾ ਚੱਲੀ, ਵੇਖੋ ਕੋਵੋ ਪਾਏ, ਸਤਿਗੁਰ ਸੱਚ ਦੜਾਇਆ ਸੱਚ ਰਹੋ ਲੇ ਬੁਲਾਏ, ਨਾਨਕ ਸ਼ਬਦੀ ਸੱਚ ਹੈ ਕਰਮੀ ਪੱਲੇ ਪਾਏ, ਪੌੜੀ ਹਰ ਅੰਦਰ ਬਾਰ ਇੱਕ ਤੂੰ ਤੂੰ ਜਾਣੇ ਭੇਤ, ਜੋ ਕੀ ਜੇ ਸੋ ਹਰ ਜਾਂਦਾ ਮੇਰੇ ਮਨ ਹਰ ਚੇਤ, ਸੋ ਡਰੇ ਜੇ ਪਾਪ ਕਮਾਵਦਾ ਧਰਮੀ ਵਿਖਸੇਤ, ਤੂੰ ਸੱਚਾ ਆਪ ਨਿਆਓ ਸੱਚ ਤਾਂ ਡਰੀਏ ਕੇਤ, ਜਿਨ ਨਾਨਕ ਸੱਚ ਪਛਾਣਿਆ ਜੇ ਸੱਚ ਰਲੇਤ, ਸਲੋਕ ਮਹੱਲਾ ਤੀਜਾ, ਕਲਮ ਜਲੋ ਸਨ ਮਸਾਮਨੀ, ਕਾਗਤ ਪੀ ਜਲ ਜਾਓ, ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਨਾਓ, ਨਾਨਕ ਪੂਰਬ ਲਿਖਿਆ ਕਮਾਵਣਾ ਅਵਰ ਨਾ ਕਰਨਾ ਜਾਏ, ਮਹੱਲਾ ਤੀਜਾ, ਹੋਰ ਕੂੜ ਪੜ੍ਹਨਾ ਕੂੜ ਬੋਲਣਾ ਮਾਇਆ ਨਾਲ ਪਿਆਰ, ਨਾਨਕ ਵਿਨ ਨਾਵੇਂ ਕੋ ਥਿਰ ਨਹੀਂ, ਪੜ ਪੜ ਹੋਏ ਖਵਾਰ, ਪੌੜੀ ਹਰ ਕੀ ਵਡਿਆਈ ਵੱਡੀ ਹੈ, ਹਰ ਕੀਰਤਨ ਹਰ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਨਿਆਉ ਹੈ ਧਰਮ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਸੁਣੀਏ ਕਹਿ ਚੁਗਲ ਕਾ, ਹਰ ਕੀ ਵਡਿਆਈ ਵੱਡੀ ਹੈ ਆ ਪੁੱਛਿਆ ਦਾਨ ਦੇਵ ਕਾ, ਸਲੋਕ ਮਹੱਲਾ ਤੀਜਾ, ਹਾਂ ਹਾਂ ਕਰਤੀ ਸਭ ਹੋਈ ਸੰਭੋ ਕਿਸੇ ਨੇ ਨਾਲ, ਦੂਜੇ ਪਾਏ ਦੁੱਖ ਪਾਇਆ ਸਭ ਜੋ ਹੀ ਜਮਕਾਲ, ਨਾਨਕ ਗੁਰਮੁਖ ਉਭਰੇ ਸਾਚਾ ਨਾਮ ਸਮਾਲ, ਮਹੱਲਾ ਪਹਿਲਾ, ਗੱਲੀ ਅਸੀਂ ਚੰਗੀਆਂ ਅਚਾਰੀ ਬੁਰੀਆਂ, ਮਨੁੱਖ ਸੁੱਧਾਂ ਕਾਲੀਆਂ ਬਾਹਰ ਚਿੱਟਵੀਆਂ, ਰੀਸਾਂ ਕਰੇ ਤਨਾੜੀਆਂ ਜੋ ਸੇਵੇ ਦਰ ਖੜੀਆਂ, ਨਾਲ ਖਸਮੇ ਰੱਤੀਆਂ ਮਾਣੇ ਸੁਖ ਰਲੀਆਂ, ਹੁੰਦੇ ਤਾਂ ਨਤਾਣੀਆਂ ਰਹੇ ਨਮਾਣੀਆਂ, ਨਾਨਕ ਜਨਮ ਸਕਾਰਤਾ ਜੇ ਤਿਨਕੇ ਸੰਗ ਮਿਲੋ, ਪੌੜੀ ਤੂੰ ਆਪੇ ਜਲ ਮੀਨਾ ਹੈ, ਆਪੇ ਆਪੇ ਹੀ ਆਪ ਜਾਲ, ਤੂੰ ਆਪੇ ਜਾਲ ਵਤਾਏਂਦਾ ਆਪੇ ਵਿੱਚ ਸਹਿਵਾਲ, ਤੂੰ ਆਪੇ ਕਮਲ ਅਲਪਤ ਹੈ ਹੱਥਾਂ ਵਿੱਚ ਗੁਲਾਲ, ਤੂੰ ਆਪੇ ਮੁਕਤ ਕਰਾਏਂਦਾ ਇੱਕ ਨਿਮਖ ਘੜੀ ਕਰ ਖਿਆਲ, ਹਰ ਤੁਦੋ ਬਾਹਰੋਂ ਕੁਛ ਨਹੀਂ ਗੁਰ ਸ਼ਬਦੀ ਵੇਖ ਨਿਹਾਲ, ਸਲੋਕ ਮਹੱਲਾ ਤੀਜਾ, ਹੁਕਮ ਨਾ ਜਾਣੇ ਬਹੁਤਾ ਰੋਵੇ, ਅੰਦਰ ਧੋਖਾ ਨੀਂਦ ਨ ਸੋਵੇ, ਜੇ ਧਨ ਖਸਮੇ ਚਲੇ ਰਜਾਈ, ਤਰ ਕਰ ਸੋਭਾ ਮੈਲ ਬਲਾਈ, ਨਾਨਕ ਕਰਮੀ ਇਹ ਮਤ ਪਾਈ, ਗੁਰਪ੍ਰਸਾਦੀ ਸੱਚ ਸਮਾਈ, ਮਹੱਲਾ ਤੀਜਾ, ਮਨਮੁਖ ਨਾਮ ਵਿਹੁਨਿਆ ਰੰਗ ਕੁਸੰਭਾ ਦੇਖ ਨ ਭੁੱਲ, ਇਸ ਕਾ ਰੰਗ ਦਿਨ ਥੋੜਿਆ ਛੋਛਾ ਇਸਦਾ ਮੁੱਲ, ਦੂਜੇ ਲੱਗੇ ਪਚਮੂਏ ਮੂਰਖ ਅੰਧ ਗਵਾਰ, ਬਿਸਟਾ ਅੰਦਰ ਕੀਟ ਸੇ ਪਏ ਪਚੇ ਵਾਰੋ ਵਾਰ, ਨਾਨਕ ਨਾਮ ਰਤੇ ਸੇ ਰੰਗਲੇ, ਗੁਰ ਕੇ ਸਹਿ ਸਬਾਏ, ਭਗਤੀ ਰੰਗ ਨ ਉਤਰੇ ਸਹਿਜੇ ਰਹੇ ਸਮਾਏ, ਪੌੜੀ ਸਿਸ਼ਟ ਉਪਾਈ ਸਭ ਤੋਂ ਆਪੇ ਰਿਜਕ ਸੰਭਾਇਆ, ਇੱਕ ਵਲ ਛਲ ਕਰਕੇ ਖਾਂਵਦੇ ਮੂੰਹ ਕੂੜ ਕਸੁੱਧ ਤਿੰਨੀ ਟਾਇਆ, ਤੁਹਾਡੇ ਆਪੇ ਭਾਵੇ ਸੋ ਕਰੇ ਤੁਹਾਡੇ ਉੱਤੇ ਕੰਮ ਲਾਇਆ, ਇੱਕ ਨਾ ਸੱਚ ਬਜਾਇਆ ਨਾ ਤਿੰਨ ਅਤੁੱਟ ਭੰਡਾਰ ਦਵਾਇਆ, ਹਰ ਚੇਤ ਖਾਏ ਤਿੰਨ ਸਫਲਿਆ ਚੇਤਾ ਹੱਥ ਟੜਾਇਆ, ਸਲੋਕ ਮਹੱਲਾ ਤੀਜਾ, ਪੜ ਪੜ ਪੰਡਿਤ ਬੇਦ ਬਖਾਨੇ, ਮਾਇਆ ਮੋਹ ਸਵਾਏ ਦੂਜੇ ਪੈਰ ਨਾਮ ਵਸਾਰਿਆ, ਮਨ ਮੂਰਖ ਮਿਲੇ ਸਜਾਏ, ਜੀਓ ਜਿਨ ਜੀਓ ਪਿੰਡ ਦਿੱਤਾ ਤਿਸ ਕਬੂ ਨ ਚੇਤੇ, ਸੋ ਦੇਂਦਾ ਰਿਜਕ ਸਬਾਏ, ਜਮਕਾ ਫਾਹਾ ਗਲੋ ਨ ਕੱਟੀਏ ਫਿਰ ਫਿਰੇ ਆਵੇ ਜਾਏ, ਮਨ ਮੁਕਿਸ਼ੂ ਨਾ ਸੁੰਜੇ ਅੰਦਲੇ ਪੂਰਬ ਲਿਖਿਆ ਕਮਾਏ, ਪੂਰੇ ਭਾਗ ਸਤਿਗੁਰ ਮਿਲੇ ਸੁਖਦਾਤਾ ਨਾਮ ਵਸੇ ਮਨਿਆਏ, ਸੁਖ ਮਾਣੇ ਸੁਖ ਪਹਿਨਾ ਸੁਖੇ ਸੁਖ ਵਿਆਏ, ਨਾਨਕ ਸੋ ਨਾਉ ਮਨੋ ਨ ਵਸਾਰੀਐ ਜਿਤ ਦਰ ਸੱਚੇ ਸੋਭਾ ਪਾਏ, ਮਹੱਲਾ ਤੀਜਾ, ਸਤਿਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣਤਾਸ,
ਗੁਰਮਤੀ ਨਾਮ ਪਛਾਣਿਆ, ਰਾਮ ਨਾਮ ਪ੍ਰਗਾਸ, ਸੱਚੋ ਸੱਚ ਕਮਾਵਨਾ ਵਡਿਆਈਆਂ ਵੱਡੀ ਪਾਸ, ਜਿਉ ਪਿੰਡ ਸਭ ਤਿਸਕਾ ਸਿਫਤ ਘਰੇ ਅਰਦਾਸ, ਸੱਚੇ ਸ਼ਬਦ ਸਲਾਨਾ ਸੁੱਖੇ ਸੁੱਖ ਨਿਵਾਸ, ਜਪ ਤਪ ਸੰਜਮ ਮੰਨੇ ਮਾਹੀ ਬਿਨ ਨਾਵੇਂ ਤ੍ਰਿਗ ਜਿਵਾਸ, ਗੁਰਮਤੀ ਨਉ ਪਾਈਏ ਮਨਮੁਖ ਮੋਹ ਵਿਨਾਸ਼, ਜਿਉ ਪਾਵੇ ਤਿਉਂ ਰਾਖ ਤੂੰ ਨਾਨਕ ਤੇਰਾ ਦਾਸ, ਪੌੜੀ ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭਨਾ ਰਾਸ, ਸਭ ਤੋਂ ਪਾਸੋਂ ਮੰਗਦੇ ਨਿਤ ਕਰ ਅਰਦਾਸ, ਜਿਸ ਤੂੰ ਦੇ ਤੇ ਸਭ ਕੁਛ ਮਿਲੇ, ਇੱਕ ਨਾ ਦੂਰ ਹੈ ਪਾਸ, ਤੁਧ ਬਾਜੋਂ ਥਾਂ ਕੋ ਨਹੀਂ, ਜਿਸ ਪਾਸੋਂ ਮੰਗੀਏ ਮਨ ਵੇਖੋ ਕੋ ਨਿਰਜਾਸ, ਸਭ ਤੁਦੇ ਨੂੰ ਸਲਾਹੇ ਦੇ ਦਰ ਗੁਰਮੁਖ ਨੂੰ ਪ੍ਰਗਾਸ, ਲੋਕ ਮਨ ਲਾ ਤੀਜਾ ਪੰਡਤ ਪੜ ਪੜੀ ਉੱਚਾ ਕੂਕਦਾ, ਮਾਇਆ ਮੋਹ ਪਿਆਰ ਅੰਤਰ ਬ੍ਰਹਮ ਨ ਚੀਨਈ ਮਨ ਮੂਰਖ ਗਵਾਰ, ਦੂਜੇ ਪਾਏ ਜਗਤ ਪਰਮੋਂਦਾ ਨਾ ਬੂਜੇ ਵਿਚਾਰ, ਬਿਰਥਾ ਜਨਮ ਗਵਾਇਆ ਪਰ ਜੰਮੇ ਵਾਰੋ ਵਾਰ, ਮਹੱਲਾ ਤੀਜਾ ਜਿੰਨੀ ਸਤਿਗੁਰ ਸੇਵਿਆ ਤਿੰਨੀ ਨਾਉ ਪਾਇਆ ਬੂਜੋ ਕਰੋ ਵਿਚਾਰ, ਸਦਾ ਸ਼ਾਂਤ ਸੁਖ ਮਨ ਵਸੇ ਚੂਕੇ ਕੂਕ ਪਕਾਰ, ਆਪੇ ਨੂੰ ਆਪ ਖਾਏ ਮਨ ਨਿਰਮਲ ਹੋਏ ਗੁਰ ਸ਼ਬਦੀ ਵਿਚਾਰ, ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜਿਉ ਹੇਤ ਪਿਆਰ, ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਏ, ਜਿਸ ਹਰ ਪਾਵੇ ਤਿਸ ਗੁਰ ਮਿਲੇ ਜੋ ਹਰ ਨਾਮ ਤੇ ਆਏ, ਗੁਰ ਸ਼ਬਦੀ ਹਰ ਪਾਈਏ ਹਰ ਪਾਰ ਲੰਘਾਏ, ਮਨ ਅਟਕਿਨੇ ਨਾ ਪਾਇਓ ਪੁੱਛੋ ਵੇਦਾ ਜਾਏ, ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ, ਸਲੋਕ ਮਹੱਲਾ ਤੀਜਾ ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟਾਂ ਕਰਨ ਮਾਰਿਆ, ਗੁਰਮੁਖ ਨਾਮ ਸਲਾਈ ਜਨਮ ਸਵਾਰਿਆ, ਆਪ ਹੋਆ ਸਦਾ ਮੁਕਤ ਸਭ ਕੁਲ ਨਿਸਤਾਰਿਆ, ਸੋਹੇ ਨ ਸੱਚ ਦੁਆਰ ਨਾਮ ਪਿਆਰਿਆ, ਮਨਮੁਖ ਮਰੇ ਹੰਕਾਰ ਮਰਨ ਵਿਗਾੜਿਆ, ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ, ਆਪੋ ਦੂਜੇ ਲਗ ਖਸਮ ਵਿਸਾਰਿਆ, ਨਾਨਕ ਬਿਨ ਨਾਵੇਂ ਸਭ ਦੁੱਖ ਸੁੱਖ ਵਿਸਾਰਿਆ, ਮਹੱਲਾ ਤੀਜਾ ਗੁਰਪੂਰੇ ਹਰ ਨਾਮ ਦੜਾਇਆ, ਤਿਨ ਵਿੱਚੋਂ ਭਰਮ ਚੁਕਾਇਆ, ਰਾਮ ਨਾਮ ਹਰ ਕੀਰਤ ਗਾਈ ਕਰ ਚਾਨਣ ਮੱਖ ਦਿਖਾਇਆ, ਹਉਮੈ ਮਾਰੇ ਕਲਿਵ ਲਾਗੇ ਅੰਤਰ ਨਾਮ ਵਸਾਇਆ, ਗੁਰਮਤੀ ਜਮ ਜੋਏ ਨ ਸਾਕੇ ਸਾਚੇ ਨਾਮ ਵਸਾਇਆ, ਸਭ ਆਪੇ ਆਪ ਵਰਤੇ ਕਰਤਾ ਜੋ ਭਾਵੇ ਸੋ ਨਾ ਲਾਇਆ, ਜਾਂ ਨਾਨਕ ਨਾਮ ਲਏ ਤਾਂ ਜੀਵੇ ਬਿਨ ਨਾਵੇਂ ਖਿਣ ਮਰ ਜਾਇਆ, ਪੌੜੀ ਜੋ ਮਿਲਿਆਰ ਦੇ ਬਾਣ ਸਿਓ ਜੋ ਦਬਨੀ ਦਬਾਣੀ ਮਿਲਿਆ, ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਉਸਕੇ ਮੂੰਹ ਡਿੱਠੇ ਸਭ ਪਾਪੀ ਤਰਿਆ, ਉਸੇ ਅੰਤਰ ਨਾਮ ਨਿਦਾਨ ਹੈ ਨਾ ਮੋਹ ਪਰਵਰਿਆ, ਨਾ ਉਹ ਪੂਜੀਏ ਨਾ ਮੰਨੀਏ ਨਾ ਕਿਲਵਿਖ ਸਭ ਹਿਰਿਆ, ਜਿੰਨੀ ਨਾਮ ਤੇ ਆਇਆ ਇੱਕ ਮਨ ਇੱਕ ਚਿੱਤ ਸੇ ਅਸਤਰ ਜਗ ਰਿਹਾ, ਸਲੋਕ ਮਹੱਲਾ ਤੀਜਾ ਆਤਮਾ ਦਿਓ ਪੂਜੀਏ ਗੁਰ ਕੇ ਸਹਿਜ ਸੁਭਾਏ, ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ, ਆਤਮਾ ਅੰਡੋਲ ਨਾ ਡੋਲਈ ਗੁਰ ਕਹਿ ਪਾਏ ਸਬਾਏ, ਗੁਰ ਵਹਿਣ ਸਹਿਜ ਨਾ ਆਵੀ ਲੋਭ ਮਹਿਲ ਨਾ ਵਿੱਚੋਂ ਜਾਏ, ਖਿਣ ਪਲ ਹਰ ਨਾਮ ਮਨ ਵਸੇ ਸਭ ਅੜਸਰ ਤੀਰਥ ਨਾਏ, ਸੱਚੇ ਮਹਿਲ ਨਾ ਲੱਗੇ ਮਨ ਲਾਗੇ ਦੂਜੇ ਪਾਏ, ਧੋਤੀ ਮੂਲ ਨਾ ਉਤਰੇ ਜੇ ਅੜਸਰ ਤੀਰਥ ਨਾਏ, ਮਨਮੁਖ ਕਰਮ ਕਰੇ ਹੰਕਾਰੀ ਸਭ ਦੁੱਖੋ ਦੁੱਖ ਕਮਾਏ, ਨਾਨਕ ਮਹਿਲਾ ਉੱਜਲ ਤਾਂ ਥਕੇ ਜਾਂ ਸਤਿਗੁਰ ਮਾਏ ਸਮਾਏ, ਮਹੱਲਾ ਤੀਜਾ ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ, ਮਨਮੁਖਰ ਲਾਇਆ ਰਾਨੜੇ ਪਿਆ ਕਿਰਤ ਫਰਾਏ, ਲਿਵ ਧਾਤ ਦੋਹਰਾ ਹੈ ਹੁਕਮੀ ਕਾਰ ਕਮਾਏ, ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ, ਮਨ ਹੀ ਨਾਲ ਝਗੜਾ ਮਨ ਹੀ ਨਾਲ ਸਭ ਮਨ ਹੀ ਮਨ ਸਮਝਾਏ, ਮਨ ਜੋ ਇੱਛੇ ਸੋ ਰਹੇ ਸੱਚੇ ਸ਼ਬਦ ਸੁਭਾਏ, ਅੰਮ੍ਰਿਤ ਨਾਮ ਸਦ ਪੁੰਚੀਏ ਗੁਰਮੁਖ ਕਾਰ ਕਮਾਏ, ਵਿਨ ਮਨੇ ਮਰੇ ਵਿਨ ਮਨੇ ਜੋ ਹੋਰੀ ਲਾਲੁਜਨਾ, ਜਾਸੀ ਜਨਮ ਗਵਾਏ ਮਨਮੁਖੀ ਮਨ ਹਠਾਰਿਆ, ਕੂੜ ਕਸੁੱਧ ਕਮਾਏ, ਗੁਰਪ੍ਰਸਾਦੀ ਮੰਜਨੇ ਹਰਸੇ ਤੀਲੇ ਬੁਲਾਏ, ਨਾਨਕ ਗੁਰਮੁਖ ਸੱਚ ਕਮਾਵੇ ਮਨਮੁਖ ਆਵੇ ਜਾਏ, ਪੌੜੀ ਹਰ ਕੇ ਸੰਤ ਸੁਣੋ ਜਨ ਪਾਈ, ਹਰ ਸਤਿਗੁਰ ਕੀ ਇੱਕ ਸਾਖੀ ਜਿਸ ਤੁਰ ਬਾਗ ਹੋਏ ਮੁਖ ਮਸਤਕ, ਤਿੰਨ ਜਨ ਲਿਹ ਦੇ ਰਾਖੀ ਹਰੇ ਅੰਮ੍ਰਿਤ ਕਥਾ ਸ੍ਰੇਸ਼ਟੀ ਉੱਤਮ, ਗੁਰਬਚਨੀ ਸੱਚੇ ਸਾਖੀ ਤਪ ਪਿਆ ਪ੍ਰਗਾਸ ਮਿਟਿਆ ਅੰਧਿਆਰਾ, ਜੋ ਸੂਰਜ ਰਹਿਣ ਕਰਾਖੀ ਅਧਿਸ਼ਟੇ ਗੋਚਰ ਲੱਖ ਨਿਰੰਜਨ, ਸੋ ਦੇਖਿਆ ਗੁਰ ਆਖੀ, ਸਲੋਕ ਮਹੱਲਾ ਤੀਜਾ। ਸਤਿਗੁਰ ਸੇਵੇ ਆਪਣਾ ਸੋ ਸਿਰ ਲੇਖੇ ਲਾਏ,
ਵਿੱਚੋਂ ਆਪ ਗਵਾਈ ਕੇ ਰਹਿਣ ਸੱਚ ਲਿਵਲਾਏ, ਸਤਿਗੁਰ ਜਿਨੀ ਨਸੇ ਵਿਓ ਤੈਨ ਬਿਰਥਾ ਜਨਮ ਗਵਾਏ, ਨਾਨਕ ਜੋਤਿਸ ਭਾਵੇ ਸੋ ਕਰੇ ਕਹਿਣਾ ਕਿਛੂ ਨ ਜਾਏ। ਮਹੱਲਾ ਤੀਜਾ, ਮਨ ਵਿਕਾਰੀ ਵੇੜਿਆ ਵੇਕਾਰਾ ਕਰਮ ਕਮਾਏ, ਦੂਜੇ ਭਾਗ ਗਿਆਨੀਆਂ ਪੂਜਦੇ ਦਰਗੇ ਮਿਲੇ ਸਜਾਏ, ਆਤਮਾ ਦਿਓ ਪੂਜੀਏ ਬਿਨ ਸਤਿਗੁਰ ਬੂਝ ਨ ਪਾਏ, ਜਪ ਤਪ ਸੰਜਮ ਭਾਣਾ ਸਤਿਗੁਰ ਕਾ ਕਰਮੀ ਪੱਲੇ ਪਾਏ, ਨਾਨਕ ਸੇਵਾ ਸੁਰਤ ਕਮਾਵਨੀ ਜੋ ਹਰ ਪਾਵੇ ਸੋ ਥਾਂ ਪਾਵੇ ਪੌੜੀ, ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ, ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕਿਲਵਿਖ ਪਾਪ ਲਹਾਤੀ, ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲਤ ਦੁੱਖ ਭੁੱਖ ਸਭ ਲੈ ਜਾਤੀ, ਹਰ ਹਰ ਨਾਮ ਜਪੋ ਮਨ ਮੇਰੇ ਗੁਰਮੁਖ ਪ੍ਰੀਤ ਲਗਾਤੀ, ਜਿਤ ਮੁਖ ਭਾਗ ਲਿਖਿਆ ਤੁਰ ਸਾਚੇ ਹਰ ਤਿਤ ਮੁਖ ਨਾਮ ਜਪਾਤੀ। ਸਲੋਕ ਮਹੱਲਾ ਤੀਜਾ, ਸਤਿਗੁਰ ਜਿਨੀ ਨਸੇ ਵਿਓ ਸ਼ਬਦ ਨ ਕੀਤੋ ਵਿਚਾਰ, ਅੰਤਰ ਗਿਆਨ ਆਇਓ ਮ੍ਰਿਤਕ ਹੈ ਸੰਸਾਰ, ਲੱਖ ਚੁਰਾਸੀ ਫੇਰ ਪਿਆ ਮਰ ਜੰਮੇ ਵਾਰੋ ਵਾਰ, ਲੱਖ ਚੁਰਾਸੀ ਫੇਰ ਪਿਆ ਮਰ ਜੰਮੇ ਹੋਏ ਖੁਆਰ, ਸਤਿਗੁਰ ਕੀ ਸੇਵਾ ਸੋ ਕਰੇ ਜਿਸਨੂੰ ਆਪ ਕਰਾਏ ਸੋਏ, ਸਤਿਗੁਰ ਵਿੱਚ ਨਾਮ ਨਿਦਾਨ ਹੈ ਕਰਮ ਪ੍ਰਾਪਤ ਹੋਏ, ਸੱਚ ਰਤੇ ਗੁਰ ਸ਼ਬਦ ਸਿਓ ਤਿਨ ਸੱਚੀ ਸਦਾ ਲਿਵ ਹੋਏ, ਨਾਨਕ ਜਿਸਨੂੰ ਮੇਲੇ ਨੂੰ ਵਿਛੜੇ ਸਹਿਜ ਸਮਾਵੇ ਹੋਏ। ਮਹੱਲਾ ਤੀਜਾ, ਸੋ ਭਗਵਤੀ ਸੋ ਭਗਵੰਤੀ ਜਾਣੇ, ਗੁਰਪ੍ਰਸਾਦੀ ਆਪ ਪਸਾਣੇ, ਤਾਵਤ ਰਾਖੀ ਇਕਤ ਕਰਿਆ ਨੇ, ਜੀਵਤ ਮਰਿਆ ਨਾਮ ਵਿਖਾਣੇ, ਐਸਾ ਭਗਵਤੀ ਉੱਤਮ ਹੋਏ, ਨਾਨਕ ਸੱਚ ਸਮਾਵੇ ਸੋਏ। ਮਹੱਲਾ ਤੀਜਾ, ਅੰਤਰ ਕਪਟ ਭਗਵਤੀ ਕਹਾਏ, ਪਖੰਡ ਪਾਰ ਬ੍ਰਹਮ ਕਦੇ ਨ ਪਾਏ, ਪਰ ਨਿੰਦਾ ਕਰੇ ਅੰਤਰ ਮਲ ਲਾਏ, ਬਾਹਰ ਮਲ ਧੋਵੇ ਮਨ ਕੀ ਜੂਠ ਨਾ ਜਾਏ, ਸਤ ਸੰਗਤ ਸਿਉ ਬਾਦ ਰਚਾਏ, ਆਂਦਨ ਦੁਖੀਆ ਦੂਜੇ ਭਾਏ ਰਚਾਏ, ਹਰ ਨਾਮ ਨਾ ਚੇਤੇ ਬਹੁ ਕਰਮ ਕਮਾਏ, ਪੂਰਬ ਲਿਖਿਆ ਸੋ ਮੇਟਣਾ ਮੇਟਣਾ ਨ ਜਾਏ, ਨਾਨਕ ਬਿਨ ਸਤਿਗੁਰ ਸੇਵੇ ਮੁੱਖ ਨ ਪਾਏ, ਪੌੜੀ ਸਤਿਗੁਰ ਜਿਨੀ ਧਿਆਇਆ ਸੇ ਕਰਨ ਨ ਸਵਾਈ, ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤ ਅਗਾਈ, ਸਤਿਗੁਰ ਜਿਨੀ ਧਿਆਇਆ ਤਿਨ ਜਮ ਡਰ ਨਾਹੀ, ਜਿਨ ਕੋ ਹੋਏ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਏ, ਤਿਨ ਇੱਥੇ ਉੱਥੇ ਮੁਖ ਉਜਲੇ ਹਦਰਗੇ ਪੈਂਦੇ ਜਾਹੀ। ਸਲੋਕ ਮਹੱਲਾ ਦੂਜਾ, ਜੋ ਸਿਰ ਸਾਈ ਨਾਨਵੇਂ ਸੋ ਸਿਰ ਦੀਜੇ ਡਾਰ, ਨਾਨਕ ਸੇ ਜਿਸ ਪਿੰਜਰ ਮੈਂ ਬਿਰਾ ਨਹੀਂ ਸੋ ਪਿੰਜਰ ਲੈ ਜਾਰ। ਮਹੱਲਾ ਪੰਜਵਾਂ, ਬੁੱਢੋ ਭੁੱਲੀ ਨਾਨਕਾ ਫਿਰ ਫਿਰ ਜਨਮ ਮਿਆਸ, ਕਸਤੂਰੀ ਕੇ ਭੋਲੜੇ ਗੰਦੇ ਡੂਮ ਪਿਆਸ, ਪੌੜੀ ਸੋ ਐਸਾ ਹਰ ਨਾਮ ਤੇ ਆਈਏ, ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ, ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਅੰਤੀ ਅਵਸਰ ਲਏ ਛਡਾਏ, ਸੋ ਐਸਾ ਹਰ ਨਾਮ ਜਪੀਏ ਮੇਰੇ ਪਿਆਰੇ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗੁਆਏ, ਸੋ ਗੁਰਮੁਖ ਨਾਮ ਜਪੀਏ ਵਡਭਾਗੀ ਤੇ ਨਿੰਦਕ ਦੁਸ਼ਟ ਪੈਰੀ ਪਾਏ, ਨਾਨਕ ਨਾਮ ਐਰਾ ਸਭਨਾ ਤੇ ਵੱਡਾ ਸਭ ਨਾਵੇਂ ਅਗ ਨਵਾਏ। ਸਲੋਕ ਮਹੱਲਾ ਤੀਜਾ, ਵੇਸ ਕਰੇ ਕ ਰੂਪ ਕਲਖਣੀ ਮਨ ਖੋਟੇ ਕੁੜਿਆਰ, ਫਿਰ ਕੇ ਭਾਣੇ ਨਾ ਚਲੇ ਹੁਕਮ ਕਰੇ ਗਵਾਰ, ਗੁਰ ਕਹਿ ਭਾਣੇ ਜੋ ਚਲੇ ਸਭ ਦੁੱਖ ਨਿਵਾਰ ਨਹਾਰ, ਲਿਖਿਆ ਮੇਟ ਨ ਸਖੀਏ ਜੋ ਤੁਰ ਲਿਖਿਆ ਕਰਤਾਰ, ਮਨ ਤਨ ਸੰਪੇ ਕੰਤ ਕੋ ਛਬਦੇ ਤਰੇ ਪਿਆਰ, ਬਿਨ ਨਾਵੇਂ ਕਿਨੇ ਨ ਪਾਇਆ ਦੇਖੋ ਰਿਦੇ ਵਿਚਾਰ, ਨਾਨਕ ਸਾਹ ਸੁਲਾਇਆ ਸੁਲੱਖਣੀ ਕੇ ਸਿਰਜਣਹਾਰ। ਮਹੱਲਾ ਤੀਜਾ, ਮਾਇਆ ਮੋਹ ਗੁਬਾਰ ਹੈ ਤਿਸਨਾ ਦਿਸੇ ਉਵਾਰ ਨ ਪਾਰ, ਮਨਮੁਖ ਗਿਆਨੀ ਮਹਾਂ ਦੁੱਖ ਪਾਏਂਦੇ ਡੁੱਬੇ ਹਰ ਨਾਮ ਵਿਸਾਰ, ਪਲਕੇ ਉੱਠ ਬਹੁ ਕਰਮ ਕਮਾਵੇ ਦੂਜੇ ਭਾਏ ਪਿਆਰ, ਸਤਿਗੁਰ ਸੇਵੀ ਆਪਣਾ ਪੌਜਲ ਉਤਰੇ ਪਾਰ, ਨਾਨਕ ਗੁਰਮੁਖ ਸੱਚ ਸਮਾਵੇ ਸੱਚ ਨਾਮ ਉਰਤਾਰ, ਪੌੜੀ ਹਰ ਜਲ ਤਲ ਮਹੀਲ ਭਰਪੂਰ ਦੂਜਾ ਨਾਏ ਕੋਏ, ਹਰ ਆਪ ਬਹਿ ਕਰ ਨਿਉ ਕੁੜਿਆਰ ਸਭ ਮਰਕਡਾਏ, ਸਚਾਰ ਦੇ ਵਡਿਆਈ ਹਰ ਧਰਮ ਨਿਉ ਕਿਉ, ਸਭ ਹਰ ਕੀ ਕਰੋ ਉਸਤਤ ਜਿਨ ਗਰੀਬ ਨਾਥ ਰੱਖ ਲਿਓ, ਜੈਕਾਰ ਕਹੋ ਧਰਮੀਆਂ ਕਾ ਪਾਪੀ ਕੋ ਡੰਡ ਦਿਓ। ਸਲੋਕ ਮਹੱਲਾ ਤੀਜਾ, ਮਨ ਮੁਖ ਮੈਲੀ ਕਾਮਨੀ ਕੁਲਖਣੀ ਕੋ ਨਾਰ, ਫਿਰ ਛੋੜਿਆ ਕਰੇ ਆਪਣਾ ਪਰ ਪੁਰਖੇ ਨਾਲ ਪਿਆਰ, ਤ੍ਰਿਸ਼ਨਾ ਕਦੇ ਨ ਚੁੱਕੀ ਜਲਦੀ ਕਰੇ ਪਕਾਰ, ਨਾਨਕ ਬਿਨ ਨਾਵੇਂ ਕਰੂਪ ਸਖਣੀ ਪਰ ਹਰ ਛੋਡੀ ਪਤਾਰ। ਮਹੱਲਾ ਤੀਜਾ, ਸ਼ਬਦ ਰਤੀ ਸੁਹਾਗੜੀ ਸਤਿਗੁਰ ਕੇ ਭਾਏ ਪਿਆਰ, ਸਦਾ ਰਾਵੇ ਪਿਰੇ ਆਪਣਾ ਸੱਚੇ ਪ੍ਰੇਮ ਪਿਆਰ, ਅੱਤ ਸਲਾਓ ਸੁੰਦਰੀ ਸੋਭਾਵੰਤੀ ਨਾਰ, ਨਾਨਕ ਨਾਮ ਸੁਹਾਗਰੀ ਮੇਲੀ ਮੇਲਨ ਹਾਰ। ਪੌੜੀ ਹਰ ਤੇਰੀ ਸਭ ਕਰੇ ਉਸਤਤ ਜਿਨ੍ਹਾਂ ਫਾਦੇ ਕਾਢਿਆ, ਅਤੁਦਨੋ ਕਰੇ ਸਭ ਨਮਸਕਾਰ ਜਿਨ ਪਾਪੇ ਤੇ ਰਾਖਿਆ, ਹਰ ਨਮਾਣਿਆ ਤੂੰ ਮਾਨ ਡਾਢੀ ਹੂੰ ਤੂੰ ਡਾਢਿਆ, ਹਰ ਹੰਕਾਰੀ ਮਾਰਨ ਵਾਏ ਮਨਮੁਖ ਮੂੜ ਸਾਧਿਆ, ਹਰ ਭਗਤਾਂ ਦੇ ਵਡਿਆਈ ਗਰੀਬ ਨਾਥਿਆ। ਸਲੋਕ ਮਹੱਲਾ ਤੀਜਾ, ਸਤਿਗੁਰ ਕਹਿ ਭਾਣੇ ਜੋ ਚੱਲੇ ਤਿਸ ਵਡਿਆਈ ਵੱਡੀ ਹੋਏ, ਹਰ ਕਾ ਨਾਮ ਉੱਤਮ ਮਨ ਵਸੇ ਮੇਟ ਨਾ ਸਕੇ ਕੋਏ,
ਕਿਰਪਾ ਕਰੇ ਜਿਸ ਆਪਣੇ ਤਿਸ ਕਰਮ ਪ੍ਰਾਪਤ ਹੋਏ। ਨਾਨਕ ਕਾਰਨ ਕਰਤੇ ਵਾਸੈ ਗੁਰਮੁਖ ਬੂਝੇ ਕੋਏ। ਮਹੱਲਾ ਤੀਜਾ। ਨਾਨਕ ਹਰ ਨਾਮ ਜਿੰਨੀ ਅਰਾਧਿਆ ਆਂਦਨ ਹਰ ਲਿਵਲਾ ਤਾਰ। ਮਾਇਆ ਬੰਦੀ ਖਸਮ ਕੀ ਤਿੰਨ ਆਗੇ ਕੰਮ ਵਾਵੇ ਕਾਰ। ਪੂਰੇ ਪੂਰਾ ਕਰ ਛੋਡਿਆ ਹੁਕਮ ਸਵਾਰ ਨਹਾਰ। ਗੁਰਪ੍ਰਸਾਦੀ ਜਿਨ ਬੁੱਝਿਆ ਤਿਨ ਪਾਇਆ ਮੁਖ ਦੁਆਰ। ਮਨਮੁਖ ਹੁਕਮ ਨ ਜਾਣਨੀ ਤਿਨ ਮਾਰੇ ਜਮ ਜੰਦਾਰ। ਗੁਰਮੁਖ ਜਿੰਨੀ ਅਰਾਧਿਆ ਤਿਨ ਤਰਿਆ ਭੌਜਲ ਸੰਸਾਰ। ਸਭ ਔਗਣ ਗੁਣੀ ਮਟਾਇਆ ਗੁਰੇ ਆਪੇ ਬਖਸ਼ਣ ਹਾਰ। ਪੌੜੀ ਹਰ ਕੀ ਭਗਤਾਂ ਪ੍ਰਤੀਤ ਹਰ ਸਭ ਕਿਛ ਜਾਣਦਾ। ਹਰ ਜੇਵੜ ਨਾ ਹੀ ਕੋਈ ਜਾਣ ਹਰ ਧਰਮ ਵਿਚਾਰਦਾ। ਕਾੜਾ ਦੇਸ਼ ਕਿਉਂਕਿ ਜੇ ਜਾਂ ਨਾ ਹੀ ਅਧਰਮ ਮਾਰਦਾ। ਸੱਚਾ ਸਾਹਿਬ ਸੱਚਾ ਨਿਉ ਪਾਪੀ ਨਰ ਹਾਰਦਾ। ਸਲਾਹੋ ਭਗਤੋ ਕਰ ਜੋੜ ਹਰ ਭਗਤ ਜਨ ਤਾਰਦਾ। ਸਲੋਕ ਮਹਲਾ ਤੀਜਾ। ਆਪਣੇ ਪ੍ਰੀਤ ਮਿਲ ਰਹਾ ਅੰਤਰ ਕੰਵਰ ਧਾਰ। ਸਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੇ ਹਿਤ ਪਿਆਰ। ਨਾਨਕ ਜਿਸ ਨਦਰ ਕਰੇ ਤਿਸ ਮੇਲ ਲੈ ਸਾਈ ਸੁਹਾਗਣ ਨਾਰ। ਮਹੱਲਾ ਤੀਜਾ। ਗੁਰਸੇਵਾ ਤੇ ਅਰ ਪਾਈਏ ਜਾਂ ਕੋ ਨਦਰ ਕਰੇ। ਮਾਨਸ ਤੇ ਦੇਵਤੇ ਪਏ ਧਿਆਇਆ ਨਾਮ ਹਰੇ। ਹੋਮੇ ਮਾਰ ਮਲਾਇਨ ਗੁਰ ਕੇ ਸ਼ਬਦ ਤਰੇ। ਨਾਨਕ ਸਹਿਜ ਸਮਾਇਨ ਹਰ ਆਪਣੀ ਕਿਰਪਾ ਕਰੇ। ਪੌੜੀ ਹਰ ਆਪਣੀ ਭਗਤ ਕਰਾਏ ਵਡਿਆਈ ਵਿਖਾਲੀਅਨ। ਆਪਣੀ ਆਪ ਕਰੇ ਪ੍ਰਤੀਤ ਆਪ ਸੇਵਕਾਲੀਅਨ। ਹਰ ਭਗਤਾਂ ਨੂੰ ਦੇ ਆਨੰਦ ਥਿਰ ਕਰ ਬਹਾਲੀਅਨ। ਪਾਪੀਆਂ ਨੂੰ ਦੇ ਥਿਰ ਰਹਿਣ ਚੁੱਕ ਨਰਕ ਘੋਰ ਚਾਲੀਅਨ। ਹਰ ਭਗਤਾਂ ਨੂੰ ਦੇ ਪਿਆਰ ਹਰ ਅੰਗ ਨਿਸਤਾਰੀਅਨ। ਸਲੋਕ ਮਹੱਲਾ ਪਹਿਲਾ। ਕਬੁੱਧ ਡੂਮਨੀ ਕੁਦੈ ਕਸੈਨ ਪਰ ਨਿੰਦਾ ਕਰ ਜੂੜੀ ਮੁੱਠੀ ਕ੍ਰੋਧ ਚੰਡਾਲ। ਕਾਰੀ ਕੱਢੀ ਕਿਆ ਥੀਏ ਚਾਰੇ ਬੈਠੀਆਂ ਨਾਲ। ਸੱਚ ਸੰਯਮ ਕਰਨੀ ਕਾਰਾ ਨਾਵਨ ਨਾ ਉਂਝ ਪੇਈ। ਨਾਨਕ ਅੱਗੇ ਉੱਤਮ ਸੇ ਜੇ ਪਾਪਾਂ ਪੰਧਨ ਦੇਹੀ। ਮਹੱਲਾ ਪਹਿਲਾ। ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਕਰੇ। ਜੋ ਤਿਸ ਪਾਵੇ ਨਾਨਕਾ ਕਾਗੋ ਹੰਸ ਕਰੇ। ਪੌੜੀ ਕੀਤਾ ਲੋੜੀਏ ਕੰਮ ਸਵਰ ਪੈ ਆਖੀਐ। ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਸੰਤਾਂ ਸੰਗ ਨਦਾਨ ਅੰਮ੍ਰਿਤ ਚਾਖੀਐ। ਪੈ ਪੰਜਨ ਮਿਹਰਬਾਨ ਦਾਸ ਕੀ ਰਾਖੀਐ। ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਐ। ਸਲੋਕ ਮਹਲਾ ਤੀਜਾ। ਜੀਓ ਪਿੰਡ ਸਭ ਤਿਸਕਾ ਸਭਸੇ ਦੇ ਆਧਾਰ। ਨਾਨਕ ਗੁਰਮੁਖ ਸੇਵੀਏ ਸਦਾ ਸਦਾ ਦਤਾਰ। ਹਉ ਬਲਿਆਰੀ ਤਿੰਨ ਕੋਜਨ ਧਿਆਇਆ ਹਰ ਨੰਕਾਰ। ਉਹਨਾਂ ਕੇ ਮੁੱਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਮਹੱਲਾ ਤੀਜਾ। ਸਤਿਗੁਰ ਮਿਲ ਗਏ ਉਲਟੀ ਪਵੀ ਨਮ ਨਿਧ ਖਰਚਿਓ ਖਾਓ। 18 ਸਿੱਧੀ ਪਿੱਛੇ ਲੱਗੀਆਂ ਫਿਰਨ ਨਿਜ ਘਰ ਵਸੇ ਨਿਜ ਥਾਏ। ਅਨਾ ਧੁਨੀ ਸ਼ਬਦ ਵਾਜੇ ਉਨਮਨ ਹਰ ਲਿਵਲਾਏ। ਨਾਨਕ ਹਰ ਭਗਤ ਨਾ ਕੇ ਮਨ ਵਸੇ ਜਿਨ ਮਸਤਕ ਲਿਖਿਆ ਤੁਰ ਪਾਏ। ਪੌੜੀ ਹੋ ਢਾਡੀ ਹਰ ਪ੍ਰਭ ਖਸਮ ਕਾ ਹਰ ਕੇ ਦਰ ਆਇਆ। ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ। ਹਰ ਪੁੱਛਿਆ ਢਾਡੀ ਸੱਦ ਕੇ ਕਿਤ ਅਰਥ ਤੂੰ ਆਇਆ। ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਤੇ ਆਇਆ। ਹਰ ਦਾਤੇ ਹਰ ਨਾਮ ਜਪਾਇਆ ਨਾਨਕ ਪਹਿਨਾਇਆ ਸ਼ੁੱਧ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕਬੀਰ ਜੀਓ ਕਾ ਏਕ ਸਵਾਨ ਕੇ ਕਰ ਗਾਮਨਾ। ਜਨਨੀ ਜਾਨਤ ਸੁਧ ਬੜਾ ਹੋਤ ਨਾ ਇਤਨਾ ਕੋ ਨਾ ਜਾਣੇ। ਦਿਨ ਦਿਨ ਅਵਤ ਕਟਤਾ ਹੈ ਮੋਰ ਮੋਰ ਕਰ ਅਧਿਕ। ਲਾਡ ਧਰ ਪੇਖ ਤੇ ਜਮਰਾਉ ਹੱਸੇ। ਐਸਾ ਤੇ ਜਗ ਭਰਮ ਲਾਇਆ ਕੈਸੇ ਬੂਝੇ ਜਮ ਹੋਇਆ ਹੈ ਮਾਇਆ ਰਾਹੋ। ਕਹਿ ਤਕਬੀਰ ਛੋੜ ਬਿਖਿਆ ਰਸ ਇਤ ਸੰਗਤ ਨੇਚੋ ਮਰਨਾ। ਰਮਈਆ ਜਪੋ ਪ੍ਰਾਣੀ ਨਤ ਜੀਵਨ ਬਾਣੀ ਅਨਬਿਧ ਭਵ ਸਾਗਰ ਤਰਨਾ। ਜਾ ਤਿਸ ਭਾਵੇ ਤਨ ਲਾਗੇ ਪਾਓ ਭਰਮ ਭੁਲਾਵਾਂ ਵਿੱਚੋਂ ਜਾਏ। ਉਪਜੇ ਸਹਿਜ ਗਿਆਨ ਮਤ ਜਾਗੇ ਗੁਰਪ੍ਰਸਾਦ ਅੰਤਰ ਲਿਵ ਲਾਗੇ। ਇਤ ਸੰਗਤ ਨਾਹੀ ਮਰਨਾ ਹੁਕਮ ਪਛਾਣ ਖਸਮੇ ਮਲਨਾ। ਰਾਹੋ ਦੂਜਾ ਸ੍ਰੀ ਰਾਗ ਤਰਲੋਚਨ ਕਾ ਮਾਇਆ ਮੋਹ ਮਨ ਅਗਲੜਾ। ਪ੍ਰਾਣੀ ਜਰਾ ਮਰਨ ਪਉ ਵਿਸਰ ਗਿਆ ਕੁਟੰਬ ਦੇਖ ਵਿਕਸੇ ਕਮਲਾ ਜੀਓ। ਪਰ ਕਰ ਜੋਏ ਕਪਟਨ ਰਾ ਦੂਜਾ ਰਹੋ ਜਮਤਨਾ ਤਿੰਨ ਅਗਲੜੇ ਮੈਂ ਰਹਿਣ ਨ ਜਾਏ। ਕੋਈ ਕੋਈ ਸਾਜਨ ਆਏ ਕਹੇ ਮਿਲ ਮੇਰੇ ਬੀਠਲਾ ਰਬਾੜੀ ਵੱਲ ਆਏ। ਮਿਲ ਮੇਰੇ ਰਮਈਆ ਮੈਂ ਲੈ ਛਡਾਏ ਰਹਾਓ। ਅਨੇਕ ਅਨੇਕ ਭੋਗ ਰਸ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਪਿਆ। ਮਾਇਆ ਮੁੱਠਾ ਚੇਤ ਸੁਣਾਈ ਜਨਮ ਗਿਓ ਆਲਸੀਆ। ਬਿਖਮ ਘੋਰ ਪੰਥ ਚਲਾਣਾ ਪ੍ਰਾਣੀ ਰਬ ਸਸਤੈਨ ਪ੍ਰਵੇਸ਼ੰ। ਮਾਇਆ ਮੋਹ ਤਾਂ ਬਿਸਰ ਗਿਆ ਜਾਂ ਤਜੀਲ ਸੰਸਾਰੰ। ਆਜ ਮੇਰੇ ਮਨ ਪ੍ਰਗਟ ਪਿਆ ਭੇਖੀ ਲੇ ਧਰਮ ਰਾਓ। ਤੈ ਕਰ ਦਲ ਕਰਨ ਮਹਾਂਬਾਲੀ ਦਿਨ ਅਗਲੜੇ ਮੈਂ ਰਹਿਣ ਨ ਜਾਏ। ਜੇ ਕੋ ਮੂੰਹ ਉਪਦੇਸ਼ ਕਰਤ ਹੈ ਤਾਂ ਵਰਨ ਤਿੰਨ ਰਤਨ ਨਰਾਇਣਾ। ਐ ਜੀ ਤੂੰ ਆਪੇ ਸਭ ਕੁਛ ਜਾਣਦਾ ਬਤੀ ਤ੍ਰਿਲੋਚਨ ਰਮਈਆ। ਸ੍ਰੀ ਰਾਗ ਭਗਤ ਕਬੀਰ ਜੀਓ ਕਾ ਅਚਰ ਜੇ ਸੁਣੋ ਰਿਪੰਡੀਆ ਅਬ ਕਿਛ ਕਹਿਣ ਨਾ ਜਾਈ। ਸੁਰ ਨਰ ਗਨ ਗੰਧਰਾਮ ਜਨਮ ਹੋਏ ਤੇਰੇ ਪਵਨ ਮਖੋਲੀ ਲਾਈ। ਰਾਜਾ ਰਾਮ ਅਨਚ ਕੰਗੂਰੀ ਬਾਜੇ ਜਾਂ ਕਿ ਦਿਸ ਨਾਦ ਲਿਵ ਲਾਗੇ ਰਾਹੋ।
ਪਾਠੀ ਗਗਨ ਸਿੰਘਿਆਰ ਚੁੰਗਿਆ ਕਣਕ ਕਲ ਸਿੱਖ ਪਾਇਆ ਤਿਸ ਮੈਂ ਧੁਰ ਚੋਏ ਅਤੇ ਨਿਰਮਲ ਰਸਮੇ ਰਸਨ ਚੋ ਆਇਆ ਏਕ ਜੋ ਬਾਤ ਅਨੂਪ ਬਣੀ ਹੈ ਪਵਨ ਪਿਆਲਾ ਸਾਜਿਆ ਤੀਨ ਪਵਨ ਮੈਂ ਇੱਕੋ ਜੋਗੀ ਕਹੋ ਕਵਨ ਹੈ ਰਾਜਾ ਐਸੇ ਗਿਆਨ ਪ੍ਰਗਟਿਆ ਪ੍ਰਗੋਤਮ ਕਹੋ ਕਬੀਰ ਰੰਗ ਰਾਤਾ ਔਰ ਦੁਨੀ ਸਭ ਭਰਮ ਪਲਾਣੀ ਮਨ ਰਾਮ ਰਸਾਇਣ ਮਾਤਾ ਸ੍ਰੀ ਰਾਮ ਬਾਣੀ ਭਗਤ ਬੈਣੀ ਜੀਓ ਕੀ ਪਹਿਰਿਆਂ ਕੇ ਕਰ ਗਾਮਨਾ ਸ੍ਰੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਰੇ ਨਰ ਗਰਭ ਕੁੰਡਲ ਜਬ ਆਸ਼ਤ ਉਰਦ ਧਿਆਨ ਲਿਵ ਲਾਗਾ ਮ੍ਰਿਤਕ ਪਿੰਡ ਪਦ ਮਧ ਨਾ ਐਨਸ ਏਕ ਗਿਆਨ ਸੁਨਾਂਗਾ ਤੈ ਦਿਨ ਸੰਭਲ ਕਸ਼ਟ ਮਹਾਂ ਦੁੱਖ ਅਬ ਚਿੱਤ ਅਧਿਕ ਪਸਾਰਿਆ ਗਰਭ ਛੋੜ ਮਿੱਤਰ ਮੰਡਲ ਆਇਆ ਤੋ ਨਰ ਹਰ ਮਨੋ ਵਿਸਾਰਿਆ ਫਿਰ ਪੁਛਤਾ ਹੈਗਾ ਮੂੜਿਆ ਤੂੰ ਕਮਣ ਕਮੁੱਤ ਪ੍ਰਭ ਲਾਗਾ ਚੇਤ ਰਾਮ ਨਾ ਹੀ ਜੰਪੁਰ ਜਾਏਗਾ ਜਨ ਵਿਚਰੇ ਅਨਰਾਧਾ ਰਹਾਉ ਬਾਲ ਬਿਨੋਦ ਚਿੰਤ ਰਸ ਲਾਗਾ ਖਿਨ ਖਿਨ ਮੋਏ ਬਿਆਪੇ ਰਸ ਮਿਸ ਮੇਦ ਅੰਮ੍ਰਿਤ ਵਿਖ ਚਾਖੀ ਤੋ ਪੰਚ ਪ੍ਰਗਟ ਸੰਤਾਪੇ ਜਪ ਤਪ ਸੰਜਮ ਛੋੜ ਸੁਕਿਰਤ ਮਤ ਰਾਮ ਨਾਮ ਨਾ ਅਰਾਧਿਆ ਉਛਲਿਆ ਕਾਮ ਕਾਲ ਮਦ ਲਾਗੀ ਤੋ ਆਣ ਸਖਤ ਗਲ ਬਾਂਧਿਆ ਤਰਨ ਤੇਜ ਪ੍ਰਤੀਤ ਮੁਖ ਜੋਹੇ ਸਰ ਅਵਸਰ ਨਹਿ ਪਛਾਣਿਆ ਉਨਮਤ ਕਾਮ ਮਾਂ ਵਿਖ ਪੂਲੇ ਪਾਪ ਪੁੰਨ ਨ ਪਛਾਣਿਆ ਸੁੱਤ ਸੰਪਦ ਦੇਖ ਇਹੋ ਮਨ ਗਰਬਿਆ ਰਾਮ ਨ ਤੇ ਖੋਇਆ ਅਵਰ ਮਰਤ ਮਾਇਆ ਮਨ ਤੋਲੇ ਤੋ ਭਗ ਮੁਖ ਜਨਮ ਮਗੋਇਆ ਪੁੰਡਰ ਕੇਸ ਕੁਸਮ ਤੇ ਤੋਲੇ ਸਬਤ ਪਤਾਲ ਕੀ ਬਾਣੀ ਲੋਚਨ ਸਮਰਹਿ ਬੁੱਧ ਬਲ ਨਾਠੀ ਤਾਂ ਕਾਮ ਪਵਸ ਮਦਾਨੀ ਤਾਂ ਤੇ ਵਿਖੇ ਭਈ ਮਤ ਪਾਵਸ ਕਾਇਆ ਕਮਲ ਕੁਮਲਾਨਾ ਅਵਗਤ ਮਾਣ ਛੋੜ ਮਿੱਤਰ ਮੰਡਲ ਤੋ ਪਾਛੇ ਪਿਛਤਾਨਾ ਨਿਕੁੱਟੀ ਦੇ ਦੇਖ ਤੁਨ ਉਪਜੇ ਮਾਣ ਕਰਤ ਨਹੀਂ ਬੂਜੇ ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਜੇ ਥਾਕਾ ਤੇ ਜੁਟਿਆ ਮਨ ਪੰਖੀ ਕਰ ਆਂਗਨ ਸੁਖਾਈ ਬੇਣੀ ਕਹਿ ਸੁਨੋ ਰੇ ਭਗਤੋ ਮਰਨ ਮੁਕਤ ਕਿਨ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ ਜੋ ਪੈ ਹਮ ਨਾ ਪਾਪ ਕਰੰਤਾ ਕਹਿ ਅਨੰਤਾ ਪਤਤ ਪਾਵਨ ਨਾਮ ਕੈਸੇ ਹੁਣ ਤਾਰਾਓ ਤੁਮ ਜੋ ਨਾਇਕਾ ਛੋ ਅੰਤਰ ਜਾਮੀ ਪ੍ਰਭ ਤੇ ਜਾਂਝ ਨੀਜੇ ਜੰਤੇ ਸਵਾਮੀ ਸਰੀਰ ਅਰਾਧੇ ਮੋਕੋ ਵਿਚਾਰ ਦਿਓ ਰਵਿਦਾਸ ਸਮਦਲ ਸਮਝਾਓ ਕਿਹੋ ਰਾਗ ਮਾ ਚੁੱਪ ਦੇ ਕਰ ਪਹਿਲਾ ਮਹੱਲਾ ਚੌਥਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਵਡਭਾਗੀ ਹਰ ਨਾਮ ਤੇ ਆਇਆ ਗੁਰਪੂਰੇ ਹਰ ਨਾਮ ਸਿੱਧ ਪਾਈ ਕੋ ਬਿਰਲਾ ਗੁਰਮਤਿ ਚੱਲੇ ਜੀਓ ਮੈਂ ਹਰ ਹਰ ਖਰਚ ਲਿਆ ਬਨ ਪੱਲੇ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੇ ਗੁਰਪੂਰੇ ਹਰ ਨਾਮ ਦੜਾਇਆ ਹਰ ਨੇਚਲ ਹਰ ਤਨ ਪੱਲੇ ਜੀਓ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜਵਾਇਆ ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੇ ਜੀਓ ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ ਹੋ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ ਹਰ ਜਿਉ ਕਿਰਪਾ ਕਰੋ ਗੁਰਮੇਲੋ ਜਾਂ ਨਾਨਕ ਹਰ ਤਨ ਪੱਲੇ ਜੀਓ ਮਾਜ ਮਹੱਲਾ ਚੌਥਾ ਮਦ ਸੂਦਨ ਮੇਰੇ ਮਨ ਤਨ ਪ੍ਰਾਣਾ ਹਰ ਹੋ ਹਰ ਬਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲੇ ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦੱਸੇ ਜੀਓ ਹੋ ਮਨ ਤਨ ਖੋਜੀ ਭਾਲ ਭਲਾਈ ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵੇ ਸੰਗਤ ਹਰ ਪ੍ਰਭ ਵਸੇ ਜੀਓ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਹੰਬਾਰਕ ਦੀਨ ਕਰੋ ਪ੍ਰਿਤਪਾਲਾ ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ ਗੁਰ ਜਲ ਬਿਨ ਕਮਲ ਵਗਾਸੇ ਜੀਓ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੇਰੇ ਮਨ ਤਨ ਵੇਦਨ ਹਰ ਬਿਰਹ ਲਗਾਵੇ ਹਰ ਹਰ ਦਇਆ ਕਰੋ ਗੁਰਮੇਲੋ ਜਾਂ ਨਾਨਕ ਗੁਰਮਿਲ ਰਸੇ ਜੀਓ ਮਾਜ ਮਹੱਲਾ ਚੌਥਾ ਹਰ ਗੁਣ ਪੜੀਏ ਹਰ ਗੁਣ ਸੁਣ ਗੁਣੀਏ ਹਰ ਹਰ ਨਾਮ ਕਥਾ ਨਿਤ ਸੁਣੀਏ ਮਿਲ ਸਤ ਸੰਗਤ ਹਰ ਗੁਣ ਗਾਏ ਜਗ ਭਉ ਜਲ ਦੁੱਤਰ ਤਰੀਏ ਜੀਓ ਆਓ ਸਖੀ ਹਰ ਮੇਲ ਕਰੇ ਆ ਮੇਰੇ ਪ੍ਰੀਤਮ ਕਾ ਮੈਂ ਦੇ ਸੁਨੇਹਾ ਮੇਰਾ ਮਿੱਤਰ ਸਖਾ ਸੋ ਪ੍ਰੀਤਮ ਪਾਈ ਮੈਂ ਦੱਸੇ ਹਰ ਨਰ ਹਰੀਏ ਜੀਓ ਮੇਰੀ ਬੇਦਨ ਹਰ ਗੁਰ ਪੂਰਾ ਜਾਣੇ ਹੋ ਰਹਿ ਨ ਸਕਾਂ ਬਿਨ ਨਾਮ ਵਖਾਣੇ ਮੈਂ ਔਖਤ ਮੰਤਰ ਦੀਜੇ ਗੁਰਪੂਰੇ ਮੈਂ ਹਰ ਹਰ ਨਾਮ ਦਰੀਏ ਜੀਓ ਹਮ ਚਾਤਰਕ ਦੀਨ ਸਤਿਗੁਰ ਸਰਨਾਈ ਹਰ ਹਰ ਨਾਮ ਬੂੰਦ ਮੁਖ ਪਾਈ ਹਰ ਜਲ ਨਿਧ ਹਮ ਜੀਲ ਕੇ ਜਲ ਕੇ ਮੀਨੇ
ਤੇ ਨਾਨਕ ਜਲ ਬਿਨ ਮਰੀਏ ਜੀਉ ਮਾਝ ਮਹੱਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ ਮੇਰੀ ਸ਼ਰਧਾ ਪੂਰਜਕ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਪੀਜੇ ਜੀਉ ਮਿਲ ਸਤਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਭਾਣੀ ਹਰ ਹਰ ਅੰਮ੍ਰਿਤ ਹਰ ਮਨ ਪਾਵੇ ਮਿਲ ਸੰਗਤ ਗੁਰ ਅੰਮ੍ਰਿਤ ਪੀਜੇ ਜੀਉ ਵਡਭਾਗੀ ਹਰ ਸੰਗਤ ਪਾਵੇ ਭਾਗਹੀਨ ਪ੍ਰਮ ਝੂਟਾਂ ਖਾਵੇ ਬਿਨ ਭਾਗਾਂ ਸਤਸੰਗ ਨਾ ਲੱਭੇ ਬਿਨ ਸੰਗਤ ਮੈਲ ਪਰਿਜੇ ਜੀਉ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਤਾਰੇ ਗੁਰਮਤ ਨਾਮ ਮਿੱਠਾ ਮਨ ਪਾਇਆ ਜਾਂ ਨਾਨਕ ਨਾਮ ਮਨ ਭੀਜੇ ਜੀਉ ਮਾਝ ਮਹੱਲਾ ਚੌਥਾ ਹਰ ਗੁਣ ਗਿਆਨ ਹਰ ਰਸ ਹਰ ਪਾਇਆ ਮਨ ਹਰ ਰੰਗ ਰਾਤਾ ਹਰ ਰਸ ਪਿਆਇਆ ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਟੁੱਲ ਟੁੱਲ ਪਾਉਂਦਾ ਜੀਉ ਆਵੋ ਸੰਤ ਮੈਂ ਗੱਲ ਮਿਲਾਈਏ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਏ ਹਰ ਕੇ ਸੰਤ ਮਿਲੋ ਮਨ ਦੇਵਾ ਜੋ ਗੁਰਬਾਣੀ ਮੁਖ ਚਾਹੁੰਦਾ ਜੀਉ ਵਡਭਾਗੀ ਹਰ ਸੰਤ ਮਿਲਾਇਆ ਗੁਰਪੂਰੇ ਹਰ ਰਸ ਮੁਖ ਪਾਇਆ ਭਾਗਹੀਨ ਸਤਿਗੁਰ ਨਹੀਂ ਪਾਇਆ ਮਨਮੁਖ ਗਰਭ ਜੂਨੀ ਨਿਤ ਪਾਉਂਦਾ ਜੀਉ ਆਪ ਦਿਆਲ ਦਇਆ ਪ੍ਰਵਤਾਰੀ ਮਲ ਹੋਮੇ ਵਿਖਿਆ ਸਭ ਨਿਵਾਰੀ ਨਾਨਕ ਹੱਟ ਪਠਨ ਵਿੱਚ ਕਾਇਆ ਹਰ ਲੈਂਦੇ ਗੁਰਮੁਖ ਸੌਦਾ ਜੀਉ ਮਾਝ ਮਹੱਲਾ ਚੌਥਾ ਹਉ ਹੁਣ ਗੋਬਿੰਦ ਗੁਣ ਗੋਬਿੰਦ ਹਰ ਨਾਮ ਧਿਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਗਮ ਗੋਚਰ ਸਵਾਮੀ ਮਿਲ ਸਤਿਗੁਰ ਹਰ ਰਸ ਕੀਜੇ ਜੀਉ ਤਨ ਤਨ ਹਰ ਜਨ ਜਿਨ ਕਰ ਪ੍ਰਭ ਜਾਤਾ ਜਾਏ ਪੁੱਛਾਂ ਜਨ ਹਰ ਕੀ ਬਾਤਾਂ ਪਾਵ ਮਲੋਵਾਂ ਮਲ ਮਲ ਤੋਵਾਂ ਮਿਲ ਹਰ ਜਨ ਰਸ ਪੀਜੇ ਜੀਉ ਸਤਿਗੁਰ ਦਾਤੇ ਨਾਮ ਦੜਾਇਆ ਵਡਭਾਗੀ ਗੁਰ ਦਰਸ਼ਨ ਪਾਇਆ ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ ਗੁਰਪੂਰੇ ਅੰਮ੍ਰਿਤ ਲੀਜੇ ਜੀਉ ਹਰ ਸਤ ਸੰਗਤ ਸਤਿਪੁਰਖ ਮਿਲਾਈਏ ਮਿਲ ਸਤ ਸੰਗਤ ਹਰ ਨਾਮ ਧਿਆਈਏ ਨਾਨਕ ਹਰ ਕਥਾ ਸੁਣੀਏ ਮੁਖ ਬੋਲੀ ਗੁਰਮਤ ਹਰ ਨਾਮ ਭਰੀਜੇ ਜੀਉ ਮਾਝ ਮਹੱਲਾ ਚੌਥਾ ਆਵੋ ਭੈਣੇ ਤੁਸੀਂ ਮਿਲੋ ਪਿਆਰੀਆ ਜੋ ਮੇਰਾ ਪ੍ਰੀਤਮ ਦੱਸੇ ਤਿਸਕੋ ਹੋ ਵਾਰੀਆ ਮਿਲ ਸਤ ਸੰਗਤ ਲੱਦਾਰ ਸੱਜਣ ਔਰ ਸਤਿਗੁਰ ਵਿਟੋ ਕਮਾਇਆ ਜੀਉ ਜੈ ਜੈ ਦੇਖਾਂ ਤੈ ਤੈ ਸਵਾਮੀ ਤੂੰ ਘੱਟ ਘੱਟ ਰਿਵਿਆ ਅੰਤਰ ਜਾਮੀ ਗੁਰਪੂਰੇ ਆ ਨਾਲ ਦਿਖਾ ਲਿਆ ਔਰ ਸਤਿਗੁਰ ਵਿਟੋ ਸਦਵਾਰਿਆ ਜੀਉ ਇੱਕੋ ਪਵਨ ਮਾਟੀ ਸਭ ਏਕਾ ਸਭ ਏਕਾ ਜੋਤ ਸੁਭਾਈਆ ਸਭ ਏਕਾ ਜੋਤ ਵਰਤੇ ਭਿੰਨ ਭਿੰਨ ਰਾਈ ਕਿਸੇ ਦੇਰ ਲਾਈਆ ਗੁਰਪ੍ਰਸਾਦ ਦੀ ਇੱਕ ਨਦਰੀ ਆਇਆ ਹੋ ਸਤਿਗੁਰ ਵਿਟੋ ਬਤਾਇਆ ਜੀਉ ਜਾਂ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰਸਿੱਖਾਂ ਕੇ ਮਨ ਪਿਆਰੀ ਪਾਣੀ ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ ਗੁਰ ਸਤਿਗੁਰ ਪਰ ਉਪਕਾਰੀ ਜੀਉ ਸੱਤ ਚੌਪਦੇ ਮਹੱਲੇ ਚੌਥੇ ਕੇ ਮਾਝ ਮਹੱਲਾ ਪੰਜਵਾਂ ਚੌਪਦੇ ਕਰ ਪਹਿਲਾ ਮੇਰਾ ਮਨ ਲੋਚੇ ਗੁਰ ਦਰਸਨ ਤਾਈ ਬਿਲਪ ਕਰੇ ਚਾਤਰ ਕੀ ਨਿਆਈ ਤ੍ਰਿਖਾ ਨ ਉਤਰੇ ਸ਼ਾਂਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਉ ਹੋ ਕੋ ਲੀਜਿਓ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਉ ਰਹਾਓ ਤੇਰਾ ਮੁਖ ਸਹਾਵਾ ਜੀਉ ਸਹਿਜ ਤੁਨ ਬਾਣੀ ਚਿਰਹੋਆ ਦੇਖੀ ਸਰਗ ਪਾਣੀ ਤਨ ਸੁਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀਉ ਹਉ ਕੋ ਲੀਹੋ ਕੋਲ ਕਮਾਈ ਗੁਰਸੱਜਣ ਮੀਤ ਮਰਾਰੇ ਜੀਉ ਰਹਾਓ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਹੁਣ ਕਦ ਮਿਲੀਏ ਪ੍ਰੀਏ ਤੁਧ ਭਗਵੰਤਾ ਮੋਹ ਰਹਿ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰਦਰਬਾਰੇ ਜੀਉ ਹੋ ਕੋ ਲੀਜਿਓ ਕੋਲ ਕਮਾਈ ਤੇ ਸੱਚੇ ਗੁਰਦਰਬਾਰੇ ਜੀਉ ਰਹਾਓ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਵਨਾਸੀ ਕਰ ਮੈਂ ਪਾਇਆ ਸੇਵ ਕਰੀ ਭਲ ਚਸਨ ਵਿਛੜਾ ਜਾਂ ਨਾਨਕ ਦਾਸ ਤੁਮਾਰੇ ਜੀਉ ਹੋ ਕੋ ਲੀਜਿਓ ਕੋਲ ਕਮਾਈ ਜਾਂ ਨਾਨਕ ਦਾਸ ਤੁਮਾਰੇ ਜੀਉ ਰਹਾਓ ਰਾਗ ਮਾਝ ਮਹੱਲਾ ਚੌਥਾ ਪੰਜਵਾਂ ਸਰੁੱਤ ਸੁਹਾਵੀ ਜਿੱਤ ਤੁਧ ਸੰਭਾਲੀ ਸੋ ਕੰਮ ਸਹੇਲਾ ਜੋ ਤੇਰੀ ਕਾਲੀ ਜੋ ਰਿਦਾ ਸਹੇਲਾ ਜਿਹਦੇ ਦੇ ਤੂੰ ਉੱਠਾ ਸਭਨਾ ਕੇਦਰ ਤਾਰਾ ਜੀਉ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਨੌਨੇ ਤੇਰੇ ਖੁੱਟ ਭੰਡਾਰਾ ਜਿਸ ਤੂੰ ਦੇ ਤ੍ਰਿਪਤ ਅਗਾਵੇ ਸੋਈ ਭਗਤ ਤੁਮਾਰਾ ਜੀਉ ਸਭ ਕੋ ਵਾਸੇ ਤੇਰੀ ਬੈਠਾ ਘੱਟ ਘੱਟ ਅੰਤਰ ਤੂੰ ਹੈ ਉੱਠਾ ਸਭੇ ਸਾਂਝੀ ਵਾਲਸ ਨੈਣ ਤੂੰ ਕਿਸੇ ਨਾ ਦਿਸੇ ਬਾਹਰਾ ਜੀਉ ਤੂੰ ਆਪੇ ਗੁਰਮੁਖ ਮੁਕਤ ਕਰਾਏ ਤੂੰ ਆਪੇ ਮਨਮੁਖ ਜਨਮ ਪਵਾਵੇਂ ਨਾਨਕ ਦਾਸ ਤੇਰੇ ਬਲਿਹਾਰੇ ਸਭ ਤੇਰਾ ਖੇਲਦ ਸਾਰਾ ਜੀਉ ਮਾਝ ਮਹੱਲਾ ਪੰਜਵਾਂ ਆਨੰਦ ਵਾਜੇ ਸਹਿਜ ਸੁਹੇਲਾ ਸ਼ਬਦ ਆਨੰਦ ਕਰੇ ਸਦਕੇਲਾ ਸਹਿਜ ਗੁਫਾ ਮੈਂ ਤਾੜੀ ਲਾਈ ਆਸਨ ਵਿੱਚ ਸਵਾਰਿਆ ਸੀ ਉਹ ਫਿਰ ਕਿ ਆਪਣੇ ਗ੍ਰਹਿ ਮੈਂ ਆਇਆ ਜੋ ਲੜੀਂਦਾ ਸੋਈ ਪਾਇਆ
ਤ੍ਰਿਪਤੀ ਗਾਏ ਰਿਹਾ ਹੈ ਸੰਤੋ, ਗੁਰਨ ਭਉ ਪੁਰਖ ਦਿਖਾ ਰਿਹਾ ਜੀਓ, ਆਪੇ ਰਾਜਨ ਆਪੇ ਲੋਗਾ, ਆਪ ਨਿਵਾਰੀ ਆਪੇ ਪੋਗਾ, ਆਪੇ ਤਖਤ ਪਏ ਸਚਨਾਈ, ਸਭ ਚੂਕੀ ਕੂਕ ਪਕਾ ਰਿਹਾ ਜੀਓ, ਜਿਹਾ ਡਿੱਠਾ ਮੈਂ ਤੇਹੋ ਕਿਹਾ, ਤਿਸਰਾ ਸਿਆਇਆ ਤਿਨ ਭੇਤ ਲਿਆ, ਜੋਤੀ ਜੋਤ ਮਿਲੀ ਸੁਖ ਪਾਇਆ, ਜਾਂ ਨਾਨਕ ਇੱਕ ਪਸਾਰਿਆ ਜੀਓ, ਮਾਜ ਮਹੱਲਾ ਪੰਜਵਾਂ, ਜਿੱਤ ਕਰ ਫਿਰ ਸੁਹਾਗ ਬਣਾਇਆ, ਤਿੱਤ ਕਰ ਸਖੀਏ ਮੰਗਲ ਗਾਇਆ, ਨੰਦ ਬਿਨੋਦ ਤੇ ਕਰ ਸੋਹੇ, ਸੋਤਨ ਕੰਤ ਸੰਘਾਰੀ ਜੀਓ, ਸਾਗਨ ਵੰਤੀ ਸਾਵਟ ਪਾਗਨ, ਪੁੱਤਰਵੰਤੀ ਸੀਲਵੰਤ ਸੁਹਾਗਨ, ਰੂਪਵੰਤ ਸੁਗੜ ਬਿਸਕਣ, ਸੋਤਨ ਕੰਤ ਪਿਆਰੀ ਜੀਓ, ਅਚਾਰਵੰਤ ਸਾਈ ਪ੍ਰਧਾਨੇ, ਸਭ ਸਿੰਗਾਰ ਬਣੇ ਤਿਸ ਗਿਆਨੇ, ਸਭ ਕੁਲਵੰਤੀ ਸਾਸ ਬਰਾਈ, ਸੋ ਪਿਰਕੇ ਰੰਗ ਸਵਾਰੀ ਜੀਓ, ਮਹਿਮਾ ਤਿਸਕੀ ਕਹਿ ਨ ਜਾਏ, ਜੋ ਫਿਰ ਮੇਲ ਲਈ ਅੰਗ ਲਾਏ, ਫਿਰ ਸੁਹਾਗ ਵਰ ਅਗਮੈ ਗੋਚਰ, ਜਾਂ ਨਾਨਕ ਪ੍ਰੇਮ ਸੁਧਾਰੀ ਜੀਓ, ਮਾਜ ਮਹੱਲਾ ਪੰਜਵਾਂ, ਖੋਜਤ ਖੋਜਤ ਦਰਸ਼ਨ ਚਾਹੇ, ਭਾਤ ਪਾਤ ਬਨ ਬਨ ਉਗਾਹੇ, ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ, ਜੀਓ ਆਣ ਮਲਾਵੇ ਜੀਓ, ਖੜ ਸ਼ਾਸਤਰ ਵਿਚਰਤ ਮੁੱਖ ਗਿਆਨਾ, ਪੂਜਾ ਤਿਲਕ ਤੀਰਥ ਇਸ਼ਨਾਨਾ, ਨਿਵਲੀ ਕਰਮ ਆਸਨ ਚੁਰਾਸੀ, ਇਨ ਮੈਂ ਸ਼ਾਂਤ ਨਾ ਆਵੇ ਜੀਓ, ਅਨੇਕ ਬਰਖ ਕੀਏ ਜਪਤਾਪਾ, ਕਵਨ ਕੀਆ ਧਰਤੀ ਪਰਮਾਤਾ, ਇੱਕ ਖਿਨ ਹਿਰਦੇ ਸ਼ਾਂਤ ਨਾ ਆਵੇ, ਜੋਗੀ ਬੋੜ ਬੋੜ ਉਠਤਾਵੇ ਜੀਓ, ਕਰ ਕਿਰਪਾ ਮੋਹ ਸਾਧ ਮਿਲਾਇਆ, ਮੰਤਨ ਸੀਤਲ ਤੀਰਜ ਪਾਇਆ, ਪ੍ਰਭ ਵਿਨਾਸੀ ਵਸਿਆ ਘਟ ਪੀਤਰ, ਹਰ ਮੰਗਲ ਨਾਨਕ ਗਾਵੇ ਜੀਓ, ਮਾਜ ਮਹੱਲਾ ਪੰਜਵਾਂ, ਪਾਰ ਬ੍ਰਹਮ ਅਪਰਮ ਪਰ ਦੇਵਾ, ਅਗਮ ਗੋਚਰ ਲਾਖਿਆ ਪੇਵਾ, ਦੀਨ ਦਿਆਲ ਗੋਪਾਲ ਬਗਵਿੰਦਾ, ਹਰਤਿਆਵੋ ਗੁਰਮੁਖ ਜਾਤੀ ਜੀਓ, ਗੁਰਮੁਖ ਮਧਸੂਦਨ ਨਿਸਤਾਰੇ, ਗੁਰਮੁਖ ਸੰਗੀ ਕ੍ਰਿਸ਼ਨ ਮਰਾਰੇ, ਜਾਲ ਦਮੋਦਰ ਗੁਰਮੁਖ ਪਾਈਏ, ਹੋਰ ਤਾਂ ਕਿਤੇ ਨਾ ਪਾਤੀ ਜੀਓ, ਨਿਰਹਾਰੀ ਕੇਸਵ ਨਿਰਵੈਰਾ, ਕੋਟ ਜਨਾ ਜਾ ਕੇ ਪੂਜੇ ਪੈਰਾ, ਗੁਰਮੁਖ ਹਿਰਦੇ ਜਾ ਕੇ ਹਰ ਹਰ ਸੋਈ, ਭਗਤਿਆ ਕਾਤੀ ਜੀਓ, ਅਮੋਘ ਦਰਸ਼ਨ ਬੇਅੰਤ ਅਪਾਰਾ, ਵੱਡ ਸਮਰੱਥ ਸਦਾ ਦਤਾਰਾ, ਗੁਰਮੁਖ ਨਾਮ ਜਪੀਏ ਤੇ ਤਰੀਏ, ਕਤ ਨਾਨਕ ਵਿਰਲੀ ਜਾਤੀ ਜੀਓ, ਮਾਜ ਮਹੱਲਾ ਪੰਜਵਾਂ, ਕਿਹਾ ਕਰਨਾ ਦਿੱਤਾ ਲੈਣਾ, ਗਰੀਬਾਂ ਨਾਥਾਂ ਤੇਰਾ ਮਾਣਾ, ਸਭ ਕੁਝ ਤੂੰ ਹੈ ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕੋਬਲ ਜਾਈ ਜੀਓ, ਭਾਣੇ ਉੱਜੜ ਭਾਣੇ ਰਾਹਾ, ਭਾਣੇ ਹਰ ਗੁਣ ਗੁਰਮ ਗਵਾਹਾ, ਭਾਣੇ ਪਰਮ ਭਵੇ ਬਹੁਜੂਨੀ, ਸਭ ਕੁਝ ਤਿਸੇ ਰਜਾਈ ਜੀਓ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੇ ਸਭ ਕੁਝ ਤੇਰਾ ਭਾਣਾ, ਅਗਮ ਗੋਚਰ ਬੇਅੰਤ ਸਾਹਾ, ਤੇਰੀ ਕੀਮਤ ਕਹਿ ਨਾ ਜਾਈ ਜੀਓ, ਖਾਕ ਸੰਤਨ ਕੀ ਦਿਓ ਪਿਆਰੇ, ਆਏ ਪਿਆਰ ਤੇਰੇ ਦੁਆਰੇ, ਦਰਸ਼ਨ ਭੇਖਤ ਮਨ ਅਗਾਵੇ, ਨਾਨਕ ਮਿਲਣ ਸੁਭਾਈ ਜੀਓ, ਮਾਜ ਮਹੱਲਾ ਪੰਜਵਾਂ, ਦੁੱਖ ਤਦੇ ਤਾਂ ਵਿਸਰ ਜਾਵੇ, ਭੁੱਖ ਵਿਆਪੇ ਬਹੁ ਬੁੱਧ ਤਿਆਵੇ, ਸਿਮਰਤ ਨਾਮ ਸਦਾ ਸੁਹੇਲਾ, ਜਿਸ ਦੇਵੇ ਦੀਨ ਦਿਆਲਾ ਜੀਓ, ਸਤਿਗੁਰ ਮੇਰਾ ਵੱਟ ਸਮਰੱਥਾ, ਜੀ ਜੈ ਸੰਭਾਲੀ ਤਾਂ ਸਭ ਦੁੱਖ ਲੱਥਾ, ਚਿੰਤਾ ਰੋਗ ਗਈ ਹੋ ਪੀੜਾ, ਆਪ ਘਰੇ ਪ੍ਰਿਤਪਾਲਾ ਜੀਓ, ਬਾਰਗ ਵਾਗੀ ਹੋ ਸਭ ਕਿਛੁ ਮੰਗਾਂ, ਦਿੰਦੇ ਤੋਟ ਨਾਹੀਂ ਪ੍ਰਭਰੰਗਾਂ, ਪੈਰੀ ਪੈ ਪੈ ਬਹੁਤ ਮਨਾਈ, ਦੀਨ ਦਿਆਲ ਗੋਪਾਲਾ ਜੀਓ, ਹੋਂਬਲਿਆਰੀ ਸਤਿਗੁਰ ਪੂਰੇ, ਜਿਨ ਬੰਧਨ ਕਾਟੇ ਸਗਲੇ ਮੇਰੇ, ਹਿਰਦੇ ਨਾਮ ਤੇ ਨਿਰਮਲ ਕੀਏ, ਨਾਨਕ ਰੰਗ ਰਸਾਲਾ ਜੀਓ, ਮਾਜ ਮਹੱਲਾ ਪੰਜਵਾਂ, ਲਾਲ ਗੋਪਾਲ ਦਿਆਲ ਰੰਗੀਲੇ, ਗੈਰ ਗਬੀਰ ਬੇਅੰਤ ਗੋਵਿੰਦੇ, ਊਚੇ ਥਾ ਬੇਅੰਤ ਸਵਾਮੀ, ਸਿਮਰ ਸਿਮਰ ਹੋ ਜੀਵਾਂ ਜੀਓ, ਦੁੱਖ ਭੰਜਨ ਨਿਦਾਨ ਅਮੋਲੇ, ਨਿਰਭਉ ਨਿਰਵੈਰ ਅਥਾ ਅਤੋਲੇ, ਅਕਾਲ ਮੂਰਤ ਅਜੂਨੀ ਸੋ ਮੰਗ, ਮਨ ਸਿਮਰਤ ਠੰਡਾ ਥੀਵਾਂ ਜੀਓ, ਸਦਾ ਸੰਗੀ ਹਰ ਰੰਗ ਗੋਪਾਲਾ, ਊਚ ਨੀਚ ਕਰੇ ਪ੍ਰਿਤਪਾਲਾ, ਨਾਮ ਰਸੈਨ ਮਨ ਤ੍ਰਿਪਤਾਇਨ, ਗੁਰਮੁਖ ਅੰਮ੍ਰਿਤ ਪੀਵਾਂ ਜੀਓ, ਦੁੱਖ ਸੁੱਖ ਪਿਆਰੇ ਤੁਧ ਤਿਆਹੀ, ਇਹੋ ਸਮੁੱਤ ਗੁਰੂ ਤੇ ਪਾਈ, ਨਾਨਕ ਕੀਤਰ ਤੂੰ ਹੈ ਠਾਕਰ, ਹਰ ਰੰਗ ਪਾਰ ਭਰੀਵਾਂ ਜੀਓ, ਮਾਜ ਮਹੱਲਾ ਪੰਜਵਾਂ, ਤਨ ਸਵੇਲਾ ਜਿਤ ਮੈਂ ਸਤਿਗੁਰ ਮਿਲਿਆ, ਸਫਲ ਦਰਸ਼ਨ ਨੇਤਰ ਭੇਖ ਤਰਿਆ, ਤਨ ਮੂਰਤ ਚਸੇ ਪਲਕੜੀਆਂ, ਤਨ ਸੋਏ ਸੰਜੋਗਾ ਜੀਓ, ਉਦਮ ਕਰਤ ਮਨ ਨਿਰਮਲ ਹੋਵਾ, ਹਰ ਮਾਰਗ ਚਲਤ ਪਰਮ ਸਗਲ ਖੋਇਆ, ਨਾਮ ਨਿਦਾਨ ਸਤਿਗੁਰੂ ਸੁਨਾਇਆ, ਮਿਟ ਗਏ ਸਗਲੇ ਰੋਗਾ ਜੀਓ, ਅੰਤਰ ਬਾਹਰ ਤੇਰੀ ਬਾਣੀ, ਤੁਹਾਡੇ ਆਪ ਕਥੀ ਤੇ ਆਪ ਵਖਾਣੀ, ਗੁਰ ਕਹਿਆ ਸਭ ਏਕੋ ਏਕੋ, ਅਵਰ ਨ ਕੋਈ ਹੋਏਗਾ ਜੀਓ, ਅੰਮ੍ਰਿਤ ਰਸ ਗੁਰ ਤੇ ਪੀਆ, ਹਰ ਪਹਿਨਣ ਨਾ ਭੋਜਨ ਥੀਆ, ਨਾਮ ਰੰਗ ਨਾਮ ਚੋਜ ਤਮਾਛੇ, ਨੌ ਨਾਨਕੀ ਨੇ ਭੋਗਾ ਜੀਓ, ਮਾਜ ਮਹੱਲਾ ਪੰਜਵਾਂ, ਸਗਲ ਸੰਤਨ ਪੈ ਵਸਤਿਕ ਮੰਗੂ,
करो बेनती मान ते आगू वार वार जाई लखवरिया दियो संतन की तूरा जियो तुम दाते तुम पुरख बिदाते तुम सम्राट सदा सुख दाते सबको तुम्हें ते बरसावे अवसर करो हमारा पूरा जियो दर्शन तेरे पवन पनीता आत्मगढ़ बिख ते नहीं जीता तुम दाते तुम पुरख बिदाते तो जेवड अवर न सूरा जियो रेण संतन की मेरे मुख लागी दुर्मत बिनसे कुबे त्योपागी सच कर बैस रहे गुण गाए नानक बिनसे कूरा जियो माज महला पंजमा विसर नाही ए वड दाते कर कृपा भगतन संगराते दिन सरण जो तुते आई एहो दान मो करना जियो माटी अंधी सुरत समाई सब कुछ दिया पलिया जाई नंद विनोद चो जितमाछे तुद पावेता होना जियो जिसता दिता सब कुछ लेना छत्ती अमृत भोजन खाना छे सुखाली शीतल पवना सहज कैल को रंग करना जियो साबद दीजे चित विसरे नाही सामत दीजे जे तुद त्याई सास सास तेरे गुण गावा ओट नानक गुर चरना जियो माज महला पंजवा सिफत सलान तेरा हुक्म रजाई सो ज्ञान ध्यान जो तुद पाई सोई जप जो प्रभ जो पावे भाणे पूरा ज्ञान जियो भाणे पूरा ज्ञाना जियो अमृत नाम तेरा सोई गावे सो साहेब तेरे मन पावे तू संतन का संत तुम्हारे संत साहेब मन माना जियो तू संतन की करे प्रीत पाला संत खिले तुम संग गुपाला अपने संत तुद खरे प्यारे तू संतन के प्राणा जियो उन संतन के मेरा मन करबाने जिन तू जाता जो तुद मन पाने तिनके संग सदा सुख पाया हरस नानक तृप्ति अगाना जियो माजमा ला पंजमा तू जल निध हम मीन तुम्हारे तेरा नाम बूंद हम चातरक तिखारे तुमरी आस प्यासा तुमरी तुम्हें संगमन लीना जियो ज्यो बारक भी खीर अगावे ज्यो निर्धन तन देख सुख पावे त्रिखावंत जल पीवत ठंडा त्यों हर संगे मन पीना जियो ज्यो अंधियारे दीपक परगासा परता चितवत पूरा न्यासा मिल प्रीतम ज्यो होत आनंदा त्यों हर रंग मन रंगीना जियो संतन मुकुर मार्ग पाया साध कृपाल हर संग गजाया हर हमरा हम हर के दासे नानक शब्द गुरु सज दीना जियो माज महला पंजवा अमृत नाम सदा निर्मलिया सुखदाई दुख बिडहारनिया अवर साध चक सगले देखे मन हर रस सब ते मीठा जियो जो जो पीवे सो तृप्तावे अमरवे सो नाम रस पावे नाम निदान से प्राप्त जे शब्द गुरु मन उठा जियो जिन हर रस पाया सो तृप्त अगाना जिन हर साध पाया सो नाहीं डलाना तिसे प्राप्त हर हर नामा जिस मस्तक पगीठा जियो हर एक से हाथ आया बरसाने बहुतेरे तिस लग मुक्त पय कनेरे नाम निदान गुरमुख पाइये को नानक विरली दीठा जियो माज महला पंजवा निद सिद्ध रिद हर हर हर मेरे जन्म पदार्थ गैर गबीरे लाख कोट खुशियां रंग रावे जोगर लागा पाई जियो दर्शन भेगत पय पनीता सगल उधारे पाई मीता कमे गोचर स्वामी अपना पर कृपा ते सच त्याई जियो जा को खोजे सर्ब पाए बड़भागी दर्शन को विरला पाए ऊच अपार गोचर थाना ओ मैल गुरु दिखाई जियो गैर गबीर समतराम तेरा मुक्त प्याज हृदय बसेरा गुरबंधन तिनके सगले काटे जन नानक सह समाई जियो माज महला पंजवा प्रभ कृपा ते हर हर त्यावो प्रभु दया ते मंगल गावो उठत बैठत सोवत जागत हर त्याये सगल अवरदा जियो नाम औखत मुको साधु दिया किलवे काटे निर्मल दिया नंद प्यानिक सी सब पीरा सगल बनासे दरदा जियो जिसका अंग करे मेरा प्यारा सो मुक्ता सांगर संसारा सत करे जन गुरु पिछाता सो काहे को डरदा जियो जब ते साधु संगत पाए गुर पेट धो गई बलाए सा साचर गावे नानक सतगुर ढाक लिया मेरा पड़दा जियो माज महला पंजवा ओत पोत सेवक संगराता प्राप्रित पाले सेवक सुखदाता पानी पखा पीसू सेवक कै ठाकर ही का हार जियो काट सिल्क पर सेवा लाया हुक्म साहेब का सेवक मन पाया सोई कमावे जो साहेब पावे सेवक के अंतर बाहर मार जियो तू दाना ठाकर सब विद जाने ठाकर के सेवक हर रंग माने जो किश ठाकर का सो सेवक का सेवक ठाकर ही संग जाहर जियो अपने ठाकर जो पहराया बौर न लेखा पुछ बुलाया ते सेवक नानक कुर्बानी
ਜੋ ਗੈਰ ਗਭੀਰਾ ਗੋਹਰ ਜੀਓ ਵਾਜਮਾ ਲੱਲਾ ਪੰਜਵਾਂ ਸਭ ਕਿਛ ਕਰ ਮੈਂ ਬਾਹਰ ਨਾਹੀਂ ਬਾਹਰ ਢੋਲੇ ਸੋ ਪਰਮ ਭਲਾਈ ਗੁਰਪ੍ਰਸਾਦੀ ਜਿਨੇ ਅੰਤਰ ਪਾਇਆ ਸੋਏ ਅੰਤਰ ਬਾਹਰ ਸੁਹੇਲਾ ਜੀਓ ਚਿਮ ਚਿਮ ਵਰਸੀ ਅੰਮ੍ਰਿਤ ਧਾਰਾ ਮਨ ਪੀਵੇ ਸੁਨ ਸ਼ਬਦ ਵਿਚਾਰਾ ਨੰਦ ਵਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰ ਕੇਲਾ ਜੀਓ ਜਨਮ ਜਨਮ ਕਾ ਵਿਛੜਿਆ ਮਿਲਿਆ ਸਾਧ ਕਿਰਪਾ ਤੇ ਸੁਕਾ ਹਰਿਆ ਸੁਮੁੱਤ ਪਾਏ ਨਾਮ ਤਿਆਏ ਗੁਰਮੁਖ ਹੋਏ ਮੇਲਾ ਜੀਓ ਜਲ ਤਰੰਗ ਜਿਉਂ ਜਲੇ ਸਮਾਇਆ ਤਿਉਂ ਜੋਤੀ ਸੰਗ ਜੋਤ ਮਿਲਾਇਆ ਕਹੋ ਨਾਨਕ ਪਰਮ ਕੱਟੇ ਕਿਵਾੜਾ ਬੋੜਨ ਹੋਈ ਜੋਲਾ ਜੀਓ ਮਾਜ ਮਹਲਾ ਪੰਜਵਾਂ ਤਿਸ ਕਰਬਾਨੀ ਜਿਨ ਤੂੰ ਸੁਣਿਆ ਤਿਸ ਬਲਿਆਰੀ ਜਿਨ ਰਸਨਾ ਪਣਿਆ ਵਾਰ ਵਾਰ ਜਾਈ ਤਿਸ ਵਿੱਟੋਂ ਜੋ ਮਨ ਤਨ ਤੋਧਿਆ ਰਾਧੇ ਜੀਓ ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੇ ਨੈਣ ਨਿਹਾਲੀ ਤਿਸ ਪੁਰਖ ਦਿਆਲੇ ਮਨ ਦੇਵਾ ਤਿਸੇ ਆਪਣੇ ਸਾਜਨ ਜਿਨ ਗੁਰ ਮਿਲਸੋ ਪ੍ਰਭਲਾ ਦੇ ਜੀਓ ਸਿਵਟ ਭਾਗੀ ਜਿਨ ਤੁਮ ਜਾਣੇ ਸਭ ਕੇ ਮੱਧੇ ਅਲਪਤ ਨਿਰਬਾਣੇ ਸਾਧ ਕੇ ਸੰਗ ਗੁਣ ਭਵ ਜਲ ਤਰਿਆ ਸਗਲ ਦੂਤ ਉਨ ਸਾਧੇ ਜੀਓ ਤਿਨ ਕੀ ਸਨ ਭਰਿਆ ਮਨ ਮੇਰਾ ਮਾਂ ਤਨ ਤਜ ਮੋਹ ਅਨੇਰਾ ਨਾਮ ਦਾਨ ਦੀਜੇ ਨਾਨਕ ਕੋ ਤਿਸ ਪ੍ਰਭ ਅਗਮ ਗਾਤੇ ਜੀਓ ਮਾਜ ਮਹੱਲਾ ਪੰਜਵਾਂ ਤੂੰ ਭੇਡ ਸਾਗ ਤੇਰੀ ਫੁੱਲੀ ਤੂੰ ਸੂਖਮ ਵਾਸਤੂਲੀ ਤੂੰ ਜਲ ਨੇ ਤੂੰ ਫੇਨ ਬੁਦਬਦਾ ਤੁਧ ਬਿਨ ਅਵਰ ਨਾ ਭਾਲੀਏ ਜੀਓ ਤੂੰ ਸੂਤ ਮਨੀਏ ਪੀ ਤੂੰ ਹੈ ਤੂੰ ਗੰਠੀ ਮੇਰ ਸਿਰ ਤੂੰ ਹੈ ਆਦ ਮੱਧ ਅੰਤ ਪ੍ਰਭ ਸੋਈ ਅਵਰ ਨ ਕੋਈ ਦਿਖਾਲੀਏ ਜੀਓ ਤੂੰ ਨਿਰਗੁਣ ਸਰਗੁਣ ਸੁਖਦਾਤਾ ਤੂੰ ਨਿਰਵਾਨ ਰਸੀਆ ਰੰਗ ਰਾਤਾ ਆਪਣੇ ਕਰਤਵ ਆਪੇ ਜਾਣੇ ਆਪੇ ਤੁਧ ਸੰਭਾਲੀਏ ਜੀਓ ਤੂੰ ਠਾਕਰ ਸੇਵਕ ਹੋਣੇ ਆਪੇ ਤੂੰ ਗੁਪਤ ਪ੍ਰਗਟ ਪ੍ਰਭ ਆਪੇ ਨਾਨਕ ਦਾਸ ਸਦਾ ਗੁਣ ਗਾਵੇ ਇੱਕ ਭੋਰੀ ਨਜ਼ਰ ਨਿਹਾਲੀਏ ਜੀਓ ਮਾਜ ਮਹੱਲਾ ਪੰਜਵਾਂ ਸਫਲ ਸੁਬਾਣੀ ਜਿਤ ਨਾਮ ਵਖਾਣੀ ਗੁਰਪ੍ਰਸਾਦ ਕਿਨੇ ਵਿਰਲੇ ਜਾਣੀ ਤਨ ਸੁਵੇਲਾ ਜਿਤ ਹਰ ਗਾਵਤ ਸੁਣਨਾ ਆਏ ਤੇ ਪਰਵਾਨਾ ਜੀਓ ਸੇ ਨੇਤਰ ਪਰਵਾਨ ਜਿਨੇ ਦਰਸ਼ਨ ਪੇਖਾ ਜੇ ਸੇ ਕਰ ਭਲੇ ਜਿਨੀ ਹਰ ਜਸ ਲੇਖਾ ਸੇ ਚਰਨ ਸੁਹਾਵੇ ਸੁ ਹਰ ਮਾਰਗ ਚੱਲੇ ਹੋ ਬਲ ਤਿੰਨ ਸੰਗ ਪਛਾਣਾ ਜੀਓ ਸੁਣ ਸਾਜਨ ਮੇਰੇ ਮੀਤ ਪਿਆਰੇ ਸਾਧ ਸੰਖਿਨ ਮਾਏ ਉਦਾਰੇ ਕਿਲ ਵਿਖ ਕਾਟ ਹੋਆ ਮਨ ਨਿਰਮਲ ਮਿਟ ਗਏ ਆਵਨ ਜਾਣਾ ਜੀਓ ਦੋਏ ਕਰ ਜੋੜ ਇੱਕ ਬਿਨੋ ਕਰੀਜੈ ਕਰ ਕਿਰਪਾ ਡੁੱਬਦਾ ਪੱਥਰ ਲੀਜੈ ਨਾਨਕ ਕੋ ਪ੍ਰਭ ਪੈ ਕਿਰਪਾਲਾ ਪ੍ਰਭ ਨਾਨਕ ਮਨ ਪਾਣਾ ਜੀਓ ਮਾਜ ਮਹੱਲਾ ਪੰਜਵਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣੋ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਭੇਕ ਪਾਏ ਜੀਓ ਸੁਖ ਪਿਆ ਦੁੱਖ ਦੂਰ ਪਰਾਨਾ ਸੰਤ ਸੰਤ ਰਸਨ ਹਰ ਨਾਮ ਵਖਾਨਾ ਜਲ ਤਲ ਨੀਰ ਭਰੇ ਸਰ ਸੁਬਰ ਪ੍ਰਥਾ ਕੋਏ ਨ ਜਾਏ ਜੀਓ ਦਇਆ ਤਾਰੀ ਤਿੰਨ ਸਿਰਜਨ ਹਾਰੇ ਜੀ ਜੰਤ ਸਗਲੇ ਪ੍ਰਿਤ ਪਾਰੇ ਮਿਹਰਬਾਨ ਕਿਰਪਾਲ ਦੇ ਆਲਾ ਸਗਲੇ ਤ੍ਰਿਪਤ ਗਾਏ ਜੀਓ ਵਨ ਤ੍ਰਿਣ ਤ੍ਰੈ ਪਵਨ ਕੀ ਤੂੰ ਹਰਿਆ ਕਰ ਨਾਨਕਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੇ ਹਰਾ ਦੇ ਮਨ ਕੀ ਆਸ ਪਚਾਏ ਜੀਓ ਮਾਜ ਮਹੱਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਪ੍ਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਪਾਕੋ ਕਿਹੜਾ ਕਾੜਾ ਜੀਓ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਠ ਤੂੰ ਹੈ ਮਿਰਮਾਣਾ ਤੁਝ ਬਿਨ ਅਵਰ ਨਹੀਂ ਕੋਈ ਸਭ ਤੇਰਾ ਖੇਲ ਅਖਾੜਾ ਜੀਓ ਜੀ ਜੰਤ ਸਭ ਤੂੰ ਦੇ ਉਪਾਏ ਜਿਤ ਤਿਤ ਭਾਣਾ ਤਿਤ ਲਾਏ ਸਭ ਕੁਛ ਕੀਤਾ ਤੇਰਾ ਹੋਵੇ ਨਾ ਹੀ ਕਿਛ ਸਾੜਾ ਜੀਓ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਤਲਾਇਆ ਗੁਰ ਪੂਰੇ ਵੱਜੀ ਵਧਾਈ ਨਾਨਕ ਤਬ ਖਾੜਾ ਜੀਓ ਮਾਜ ਮਹੱਲਾ ਪੰਜਵਾਂ ਜੀ ਪ੍ਰਾਣ ਮਾ ਜੀ ਪ੍ਰਾਣ ਪ੍ਰਮਣੇ ਅਧਾਰਾ ਭਗਤ ਜੀਵੇ ਗੁਣ ਗਾਏ ਅਪਾਰਾ ਗੁਣ ਦਾਨ ਅੰਮ੍ਰਿਤ ਹਰਨਾਮਾ ਹਰ ਧਿਆਏ ਧਿਆਏ ਸੁਖ ਪਾਇਆ ਜੀਓ ਮਨਸਾ ਤਾਰ ਜੋ ਕਰਤੇ ਆਵੇ ਸਾਧ ਸੰਗਨ ਜਨਮ ਮਰਨ ਮਿਟਾਵੇ ਆਸ ਮਨੋਰਥ ਪੂਰਨ ਹੋਵੇ ਭੇਟ ਗੁਰਦਰਸਾਇਆ ਜੀਓ ਕਮਿਆ ਗੋਚਰ ਕਿਛ ਮਿਤ ਨਹੀਂ ਜਾਣੀ ਸਾਧਕ ਸਿੱਧ ਧਿਆਵੇ ਗਿਆਨੀ ਖੁਦੀ ਮਿੱਟੀ ਚੂਕਾ ਭੁਲਾਵਾਂ ਗੁਰਮਨ ਹੀ ਮਨ ਪ੍ਰਗਟਾਇਆ ਜੀਓ ਨੰਦ ਮੰਗਲ ਕਲਿਆਣ ਨਦਾਨਾ ਸੂਖ ਸਹਿਜਰ ਨਾਮ ਵਖਾਨਾ ਹੋਏ ਕਿਰਪਾਲ ਸਵਾਮੀ ਆਪਣਾ ਨਾਉ ਨਾਨਕ ਹਰ ਮੈਂ ਪਾਇਆ ਜੀਓ ਮਾਜ ਮਹੱਲਾ ਪੰਜਵਾਂ ਸੁਣ ਸੁਣ ਜੀਵਾਂ ਸੋਈ ਤੁਮਾਰੇ ਤੂੰ ਪ੍ਰੀਤਮ ਠਾਕਰ ਹਿਤ ਪਾਰੀ ਤੁਮਰੇ ਕਰਤਵ ਤੁਮ ਹੀ ਜਾਣੋ ਤੁਮਰੀ ਓਟ ਗੋਪਾਲਾ ਜੀਓ ਗੁਣ ਗਾਵਤ ਮਨ ਹਰਿਆ ਹੋਵੇ ਕਥਾ ਸੁਣਤ ਮਲ ਸਗਲੀ ਕੋਵੇ ਭੇਟਤ ਸੰਗ ਸਾਧ ਗੋਪਾਲਾ ਜੀਓ ਗੁਣ ਗਾਵਤ ਮਨ ਹਰਿਆ ਹੋਵੇ ਕਥਾ ਸੁਣਤ ਮਲ ਸਗਲੀ ਖੋਵੇ ਭੇਟਤ ਸੰਗ ਸਾਧ ਸੰਤਨ ਕਹਿ ਸਦਾ ਜਪੋ ਦਿਆਲਾ ਜੀਓ ਪ੍ਰਭ ਆਪਣਾ ਸਾਧ ਸਾਧ ਸਮਾਰੋ ਇਹ ਮਤ ਗੁਰਪ੍ਰਸਾਦ ਮੰਤ ਧਾਵੋ
मन तारो तुमरे कृपा ते हुए परगासा सर्व मया प्रित पाला जियो सत सत सत प्रभ सोई सदा सदा सत आपे होई चलित तुमरे प्रगट प्यारे देख नानक पै निहाला जियो माज महला पंजवा हुक्मी वरसन लागे मेहा साजन संत मिल नाम जपिया शीतल शांत सह सुख पाया ठांड पई प्रभ आपे जियो सब किछ बहुत बहुत उपाया कर कृपा प्रभ सगल रजाया दात करो मेरे दतारा जी जंत सब त्रापे जियो सच्चा साहब सच्ची नाई गुर प्रसादी ते सदा त्याई जन्म मरण के पै काटे मोहा बिनसे सुख संतापे जियो साथ साथ नानक सलाहे सिमरत नानक काटे सफाए पूरन आस करी खन पितर हर हर हर गुण जापे जियो माज महला पंजवा आओ साजन संत मीत प्यारे मिल गावे गुण अगम्या पारे गावत सुनते सभी मुक्ते जो त्याये जन हमको किए जन्म जन्म के किल विख जावे मन चिंदे से ही फल पावे सिमर साहेब सो सच स्वामी रिजक सबसको दिए जियो नाम जपत सर्व सुख पाइये सब पोबिन से हर हर त्याये जिन सेव्या सो पर ग्रामी कार्य सगले थिए जियो आए प्या तेरी सरनाई जो पावे त्यों ले मिलाई कर कृपा प्रभक्ति लावो सच नानक अमृत पिए जियो माज महला पंजवा पै कर पाल गोविंद गसाई मेघ वरसे सबनी थाई दीन दयाल सदा कृपाला ठांड पई कर तारे जियो अपने जी जंत प्रित पारे ज्यो बारग माता समारे दुख पंजन सुख सागर स्वामी दे सगल हारे जियो जल थल पूर रहा मेरवाना सद बलिहार जाइए कुर्बाना रैन दिन से सदा त्याई यखिन मैं सगल उदारे जियो राख लिए सगले प्रभ्यापे उतर गए सब सोग संतापे नाम जपत मन तन हरियावल प्रभ नानक नदर निहारे जियो माज महला पंजवा जिथे नाम जपिए प्रभ प्यारे से अस्थल सोइन सुबारे जिथे नाम ना जपिए मेरे गोविंदा से नगर उजाड़ी जियो हर रुखी रोटी खाए समाले हर अंतर बार नदर निहाले खाए खाए करे बद फैली जान विसुखी वाड़ी जियो संतां सेती रंग न लाए सागत संग विक्रम कमाए दुर्लभ देखो ही अज्ञानी जड़े अपनी आप उपाड़ी जियो तेरी शरण मेरे दीन दयाला सुख सागर मेरे गुरु गोपाला कर कृपा नानक गुण गावे राखो सरमया साड़ी जियो माज महला पंजवा चरण ठाकर के हृदय समाने काल कलेश सब दूर प्याने शांत सुख सहज तन उपजी साधु संग निवासा जियो लागे प्रीत न टूटे मूले हर अंतर बार रिया पर पूरे सिमर सिमर सिमर गुणगावा काटी जमकी फांसी जियो अमृत वरके अनहद बाणी मन तन अंतर शांत समानी तृप्तिया गाए रहे जन तेरे सतगुर किया दिलासा जियो जिसका साथ से ही फल पाया कर कृपा प्रभ संग मिलाया आमन जान रहे वडपागी नानक पूर ने आसा जियो माज महला पंजवा मी पाया परमेसर पाया जी जंत सब सुखी बिछाया क्या कलेश पया सुख साचा हर हर नाम सुखाली जियो जिसके सेत नहीं प्रित पारे पार ब्रह्म प्रभ पैर खुआरे सुनी बिनंती ठाकर मेरे पूरन होए काली जियो सर्ब जिया को देवनहारा गुर प्रसादी नजर निहारा जल थल मैयल सब तृप्ताने साधु चरण पखाली जियो मन की इच्छ पचावन हारा सदा सदा साई बलिहारा नानक दान किया दुख भंजन रते रंग रसाली जियो माज महला पंजवा मन तन तेरा तन भी तेरा तू ठाकर स्वामी प्रभ मेरा जियो पिंड सब रास्त मारी तेरा जोर गोपाला जियो सदा सदा तुहे सुखदाई निम निम लागा पाई जियो तेरी पाई कार कमावा जे तुद पावा जा तू दे दयाला जियो प्रभ तुम ते लैना तू मेरा गहना जो तू दे सोई सुख सहना जिथे रखे बिकुंठ ताई तू सबना के प्रित पाला जियो सिमर सिमर नानक सुख पाया आठ पैर तेरे गुण गाया सगल मनोरथ पूरे होए कदे ना होए दखाला जियो माज महला पंजवा पार ब्रह्म प्रभ मेघ पठाया जल थल मैयल दै दिस वरसाया शांत पई बूजी सब तृष्णा नंद प्या सब ठाई जियो
ਸੁਖ ਦਾਤਾ ਦੁੱਖ ਭੰਜਨ ਹਾਰਾ, ਆਪੇ ਬਖਸ਼ ਕਰੇ ਜੀ ਸਾਰਾ, ਆਪਣੇ ਕੀਤੇ ਨੂੰ ਆਪ੍ਰਿਤ ਪਾਲੇ, ਪੈ ਪੈਰੀ ਤਿਸੇ ਮਨਾਈ ਜੀਓ, ਜਾ ਕੀ ਸਰਨ ਪਿਆ ਗਤ ਪਾਈਏ, ਸਾ ਸਾ ਸਰ ਨਾਮ ਤੇ ਆਈਏ, ਤਿਸ ਬਿਨ ਹੋਰ ਨਾ ਦੂਜਾ ਠਾਕਰ, ਸਭ ਤਿਸੇ ਕੀਆ ਜਾਈ ਜੀਓ, ਮੈਂ ਤੇਰਾ ਮਾਨ ਤਾਨ ਪ੍ਰਭ ਤੇਰਾ, ਤੂੰ ਸੱਚਾ ਸਾਹਿਬ ਗੁਣੀ ਗਹਿਰਾ, ਨਾਨਕ ਦਾਸ ਕਹੇ ਬੇਨੰਤੀ, ਆਠ ਪੈ ਤੁਸੀਂ ਧਿਆਈ ਜੀਓ, ਮਾਜਮਾ ਲਾ ਪੰਜਵਾਂ, ਸਭੇ ਸੁਖ ਭਏ ਪ੍ਰਭ ਤੁੱਠੇ, ਭਰਪੂਰੇ ਕੇ ਚਰਨ ਮਨ ਉੱਠੇ, ਸਹਿ ਸਮਾਧ ਲਗੀ ਲਵਿਅੰਤਰ, ਜੋ ਸੀ ਜਾਣੇ ਜੀਓ, ਅਗਮ ਗੋਚਰ ਸਾਹਿਬ ਮੇਰਾ, ਘਟ ਘਟ ਅੰਤਰ ਵਰਤੇ ਤੇਰਾ, ਸਦਾ ਲਪਤ ਜੀ ਕਦਾਤਾ, ਕੋਈ ਵਿਰਲਾ ਆਪ ਪਛਾਣੇ ਜੀਓ, ਪ੍ਰਭ ਮਿਲਨੇ ਕੀ ਇਹ ਨਿਸ਼ਾਨੀ, ਮਨ ਇੱਕੋ ਸੱਚਾ ਹੁਕਮ ਪਛਾਣੀ, ਸਹਿ ਸੰਤੋਖ ਸਦਾ ਤ੍ਰਿਪਤਾ ਸੀ, ਨੰਦ ਖਸਮੇ ਕੇ ਭਾਣੇ ਜੀਓ, ਹੱਥੀਂ ਦਿੱਤੀ ਪ੍ਰਭ ਦੇਵਨ ਹਾਰੇ, ਜਨਮ ਮਰਨ ਰੋਗ ਸਭ ਨਿਵਾਰੇ, ਨਾਨਕ ਦਾਸ ਕੀਏ ਪ੍ਰਭ ਆਪਣੇ, ਹਰ ਕੀਰਤਨ ਰੰਗ ਮਾਣੇ ਜੀਓ, ਮਾਜ ਮਹੱਲਾ ਪੰਜਵਾਂ, ਕਿੰਨੀ ਦਇਆ ਗੋਪਾਲ ਗਸਾਈ, ਗੁਰ ਕੈ ਚਰਨ ਵਸੇ ਮਨ ਮਾਈ, ਅੰਗੀਕਾਰ ਕੀਆ ਤਿਨ ਕਰਤੇ, ਦੁੱਖਾ ਡੇਰਾ ਟਾਇਆ ਜੀਓ, ਮੰਤਨ ਵਸਿਆ ਸੱਚਾ ਸੋਈ, ਬਿਖੜਾ ਥਾਨ ਨਾ ਦਿਸੇ ਕੋਈ, ਦੂਤ ਦੁਸ਼ਮਣ ਸਭ ਸੱਜਣ ਹੋਏ, ਇੱਕੋ ਸਵਾਮੀ ਆਇਆ ਜੀਓ, ਜੋ ਕਿਛ ਕਰੇ ਸੋ ਆਪੇ ਆਪੇ, ਬੁੱਧ ਸਿਆਣਪ ਕਿਛੂ ਨਾ ਜਾਪੇ, ਆਪਣੇ ਸੰਤਾਂ ਨੂੰ ਆਪ ਸੁਹਾਈ, ਪ੍ਰਭ ਪਰਮ ਭਲਾਵਾ ਲਾਇਆ ਜੀਓ, ਚਰਨ ਕਮਲ ਜਨ ਕਾ ਅਧਾਰੋ, ਆਠ ਪੈਰ ਰਾਮ ਨਾਮ ਵਪਾਰੋ, ਸਹਿਜ ਆਨੰਦ ਗਾਵੇ ਗੁਣ ਗੋਬਿੰਦ, ਪ੍ਰਭ ਨਾਨਕ ਸਰਬ ਸਮਾਇਆ ਜੀਓ, ਮਾਜ ਮਹੱਲਾ ਪੰਜਵਾਂ, ਸੋ ਸੱਚ ਮੰਦਰ ਜਿੱਤ ਸੱਚ ਧਿਆਈਏ, ਸੋ ਚਰਿਦਾ ਸੁਹੇਲਾ ਜਿੱਤ ਹਰ ਗੁਣ ਗਾਈਏ, ਸਾ ਤਰਤ ਸੁਹਾਵੀ ਜਿੱਤ ਵਸੇ ਹਰ ਜਨ ਸੱਚੇ, ਨਾਮ ਵਿਟੋ ਕਰਬਾਨੋ ਜੀਓ, ਸੱਚ ਵਡਾਈ

0: ਅਗਰ ਪੂਰੇ ਦੇਖਾ ਸਭਨੀ ਜਾਈ ਜੀਓ। ਪ੍ਰਭ ਸਮਰੱਥ ਵੱਡ ਉੱਚਾ ਪਾਰਾ, ਨੌ ਨਿਧ ਨਾਮ ਭਰੇ ਭੰਡਾਰਾ, ਆਦਿ ਅੰਤ ਮੱਧ ਪ੍ਰਭ ਸੋਈ, ਦੂਜਾ ਲਵੇ ਨ ਲਾਈ ਜੀਓ। ਕਰ ਕਿਰਪਾ ਮੇਰੇ ਦੀਨ ਦੇ ਆਲਾ, ਜਾਚਕ ਜਾਚੇ ਸਾਧਰ ਵਾਲਾ, ਦੇਹ ਦਾਨ ਨਾਨਕ ਜਨਮਾਂ ਗੇ, ਸਦਾ ਸਦਾ ਹਰ ਤਿਆਈ ਜੀਓ। ਮਾਜ ਮਹੱਲਾ ਪੰਜਵਾਂ, ਇੱਥੇ ਤੂੰ ਹੈ ਆਗੇ ਆਪੇ, ਜੀ ਜਨ ਸਭ ਤੇਰੇ ਥਾਪੇ, ਤੁਧ ਬਿਨ ਅਵਰ ਨ ਕੋਈ ਕਰਤੇ, ਮੈਂ ਤਰ ਉੜਤ ਮਾਰੀ ਜੀਓ। ਰਸਨਾ ਜਪ ਜਪ ਜਿਵੇ ਸਵਾਮੀ, ਪਾਰ ਬ੍ਰਹਮ ਪ੍ਰਭ ਅੰਤਰ ਜਾਮੀ, ਜਿਨ ਸੇਵਿਆ ਤੇ ਨਹੀਂ ਸੁਖ ਪਾਇਆ, ਸੋ ਜਨਮ ਨ ਜੂਏ ਹਾਰੀ ਜੀਓ।
1: ਨਾਮ ਨਾਮ ਖਦ ਜਿਨ ਜਨ ਤੇਰੇ ਪਾਇਆ, ਜਨਮ ਜਨਮ ਕਾ ਰੂਪ ਗਵਾਇਆ, ਹਰ ਕੀਰਤਨ ਗਾਵੋ ਦਿਨ ਰਾਤੀ, ਸਫਲ ਇਹਾ ਹੈ ਕਾਰੀ ਜੀਓ। ਦ੍ਰਿਸ਼ਟ ਧਾਰ ਆਪਣਾ ਦਾਸ ਵਾਰਿਓ, ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ। ਇੱਕ ਸਵੈਣ ਹੋਰ ਦੂਜਾ ਨਾਹੀ, ਬਾਬਾ ਨਾਨਕ ਹਿੰਮਤ ਸਾਰੀ ਜੀਓ। ਮਾਜ ਮਹਿਲਾ ਪੰਜਵਾਂ, ਮਨ ਮਨ ਤਾਰਾਮ ਪਿਆਰੇ, ਸਰਬਸ ਤੀਜਾ ਆਪਣਾ ਵਾਰੇ, ਆਠ ਪਹਿਰ ਗੋਬਿੰਦ ਗੁਣ ਗਾਈਏ, ਬਿਸਰਨਾ ਕੋਈ ਸਾਸਾ ਜੀਓ। ਸੋਈ ਸਾਜਨ ਮੀਤ ਪਿਆਰਾ, ਰਾਮ ਨਾਮ ਸਾਧ ਸੰਗ ਵਿਚਾਰਾ, ਸਾਧੂ ਸੰਗ ਤਰੀ ਜੈ ਸਾਗਰ, ਕੱਟੀਏ ਜਮਕੀ ਫਾਸਾ ਜੀਓ। ਚਾਰ ਪਦਾਰਥ ਹਰ ਕੀ ਸੇਵਾ, ਭਾਰ ਜਤ ਜਪ ਅਲਖ ਭੇਵਾ, ਕਾਮ ਕ੍ਰੋਧ ਕਲਵੇ ਗੁਰ ਕਾਟੇ, ਪੂਰਨ ਹੋਈ ਆਸਾ ਜੀਓ। ਪੂਰਨ ਭਾਗ ਭਏ ਜਿਸ ਪ੍ਰਾਣੀ, ਸਾਧ ਸੰਗ ਮਿਲੇ ਸਾਰੰਗ ਪਾਣੀ, ਨਾਨਕ ਨਾਮ ਵਸਿਆ ਜਿਸ ਅੰਤਰ, ਪਰਵਾਨ ਗ੍ਰਸਤੇ ਉਦਾਸਾ ਜੀਓ। ਮਾਜ ਮਹਲਾ ਪੰਜਵਾਂ, ਸਿਮਰਤ ਨਾਮ ਹਿਰਦੈ ਸੁਖ ਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ, ਸੰਤ ਸੰਗ ਮਿਲ ਹਰ ਹਰ ਜਪਿਆ, ਬਿਨਸੇ ਆਲਸ ਰੋਗਾ ਜੀਓ। ਜਾਂ ਕੇਕਰੇ ਨਮ ਨਿਧਰ ਭਾਈ, ਤਿਸ ਮਿਲਿਆ ਜਿਸ ਪੁਰਬ ਕਮਾਈ, ਗਿਆਨ ਧਿਆਨ ਪੂਰਨ ਪਰਮੇਸ਼ੁਰ, ਪ੍ਰਭ ਸਭਨਾ ਗੱਲਾਂ ਜੋਗਾ ਜੀਓ। ਖਿਨ ਮੈਂ ਥਾਪਿਓ ਥਾਪਣ ਹਾਰਾ, ਆਪ ਅਕੰਤੀ ਆਪ ਪਸਾਰਾ, ਲੇਪ ਨਹੀਂ ਜਗ ਜੀਵਨ ਦਾਤੇ, ਦਰਸ਼ਨ ਡਿੱਠੇ ਲਹਿਨ ਵਜੋਗਾ ਜੀਓ। ਅੰਚਲ ਆਏ ਸਤਿਸ਼ਟ ਤਰਾਈ, ਆਪਣਾ ਨਾਉ ਆਪ ਜਪਾਈ, ਗੁਰਬੋਹਿਤ ਪਾਇਆ ਕਿਰਪਾ ਤੇ, ਨਾਨਕ ਧੁਰ ਸੰਜੋਗਾ ਜੀਓ। ਮਾਜ ਮਹਲਾ ਪੰਜਵਾਂ, ਸੋਈ ਕਰਨਾ ਜੇ ਆਪ ਕਰਾਏ, ਜਿੱਥੇ ਰੱਖੇ ਸਭ ਭਲੀ ਜਾਏ, ਸੋਈ ਸਿਆਣਾ ਸੋ ਪਤਵੰਤਾ, ਹੁਕਮ ਲੱਗੇ ਜਿਸ ਮੀਠਾ ਜੀਓ। ਸਭ ਪਰੋਈ ਇਕਤ ਧਾਗੈ, ਜਿਸ ਲਾਏ ਲਏ ਸੋ ਚਰਨੀ ਲੱਗੈ, ਊਂਦ ਕਮਲ ਜਿਸ ਹੋਏ ਪ੍ਰਗਾਸ਼ਾ, ਤਿਨ ਸਰਬ ਨਿਰੰਜਨ ਡੀਠਾ ਜੀਓ। ਤੇਰੀ ਮਹਿਮਾ ਤੂੰ ਹੈ ਜਾਣੈ, ਆਪਣਾ ਆਪ ਤੂੰ ਆਪ ਪਛਾਣੈ, ਹਾਂ ਬਲਿਹਾਰੀ ਸੰਤਨ ਤੇਰੇ, ਜਿਨ ਕਾਮ ਕ੍ਰੋਧ ਲੋਭ ਪੀਠਾ ਜੀਓ। ਤੂੰ ਨਿਰਵੈਰ ਸੰਤ ਤੇਰੇ ਨਿਰਮਲ, ਜਿਨ ਦੇਖੇ ਸਭ ਉਤਰਹਿ ਕਲਮਲ, ਨਾਨਕ ਨਾਮ ਧਿਆਏ ਧਿਆਏ ਜੀਵੈ, ਬਿਨਸਿਆ ਭਰਮ ਪਾਉ ਧੀਠਾ ਜੀਓ। ਮਾਜ ਮਹਲਾ ਪੰਜਵਾਂ, ਝੂਠਾ ਮੰਗਣ ਜੇ ਕੋ ਮੰਗੈ, ਤਿਸ ਕਉ ਮਰਤੇ ਘੜੀ ਨਾ ਲੱਗੈ, ਪਾਰ ਬ੍ਰਹਮ ਜੋ ਸਦੀ ਸੇਵੈ, ਸੋ ਗੁਰ ਮਿਲ ਨਿਹਚਲ ਕਹਿਣਾ। ਪ੍ਰੇਮ ਭਗਤ ਜਿਸ ਕੈ ਮਨ ਲਾਗੀ, ਗੁਣ ਗਾਵੈ ਹਨ ਦਿਨ ਨਿਤ ਜਾਗੀ, ਬਾਂਹ ਪਕੜ ਤਿਸ ਸਵਾਮੀ ਮਿਲੈ, ਜਿਸ ਕੈ ਮਸਤਕ ਲੈਣਾ। ਚਰਨ ਕਮਲ ਭਗਤਾਂ ਮਨ ਮੁੱਠੇ, ਵਿਣ ਪਰਮੇਸ਼ਰ ਸਗਲੇ ਮੁੱਠੇ, ਸੰਤ ਜਿਨਾਂ ਕੀ ਧੂੜ ਨਿਤ ਬੰਛ, ਨਾਮ ਸੱਚੇ ਕਾ ਗਹਿਣਾ। ਉਠਤ ਬੈਠਤ ਹਰ ਹਰ ਗਾਈਐ, ਜਿਸ ਸਿਮਰਤ ਵਰ ਨਹੀਂ ਚਲ ਪਾਈਐ, ਨਾਨਕ ਕੋ ਪ੍ਰਭੁ ਹੋਇ ਦਇਆਲਾ, ਤੇਰਾ ਕੀਤਾ ਸਹਿਣਾ। ਰਾਗ ਮਾਜ ਮਹਲਾ ਪਹਿਲਾ, ਘਰ ਪਹਿਲਾ ਅਸ਼ਟਪਦੀਆਂ, ਇੱਕ ਓਅੰਕਾਰ ਸਤ ਗੁਰ ਪ੍ਰਸਾਦ, ਸ਼ਬਦ ਰੰਗਾਏ ਹੁਕਮ ਸਬਾਏ, ਸੱਚੀ ਦਰਗਾਹ ਮਹਿਲ ਬਲਾਏ, ਸੱਚੇ ਦੀਨ ਦਇਆਲ ਮੇਰੇ ਸਾਹਿਬਾ, ਸੱਚੇ ਮਨ ਪਤੀਆ ਬਣਿਆ, ਹਉ ਵਾਰੀ ਜੀਓ ਵਾਰੀ ਸ਼ਬਦ ਸੁਹਾ ਬਣਿਆ, ਅੰਮ੍ਰਿਤ ਨਾਮ ਸਦਾ ਸੁਖਦਾਤ, ਗੁਰਮਤੀ ਮਨ ਵਸਾ ਬਣਿਆ, ਰਹਾਉ ਨਾ ਕੋ ਮੇਰਾ ਹਉ ਕਸਕੀਰਾ, ਸੱਚਾ ਠਾਕੁਰ ਤਰਭਾਵਣ ਮੇਰਾ, ਹਉ ਮੈਂ ਕਰ ਕਰ ਜਾਏ ਕਨੇਰੀ, ਕਰ ਅਵਗੁਣ ਪਛਤਾ ਬਣਿਆ, ਹੁਕਮ ਪਛਾਣੈ ਸੋ ਹਰ ਗੁਣ ਵਖਾਣੈ, ਗੁਰ ਕੈ ਸ਼ਬਦ ਨਾਮ ਨਿਸਾਣੈ।

0: ਸਭਨਾ ਕਾਦਰ ਲੇਖਾ ਸੱਚੈ ਛੂਟ ਸੁਨਾਮ ਸੁਹਾਵਣਿਆ ਮਨਮੁਖ ਭੂਲਾ ਠਾਉਰ ਨ ਪਾਏ ਜਮਦਰ ਬੱਦਾ ਝੂਟਾਂ ਖਾਏ ਬਿਨਾਂ ਮੈਂ ਕੋਈ ਸੰਗ ਨ ਸਤੀ ਮੁਕਤੇ ਨਾਮ ਧਿਆਵਣਿਆ ਸਾਕਤ ਕੂੜੇ ਸੱਚ ਨ ਭਾਵੇ ਦੁਬਦਾ ਬੰਧਾ ਆਵੈ ਜਾਵੇ ਲਿਖਿਆ ਲੇਖ ਨਾ ਮਿਟੈ ਕੋਈ ਗੁਰਮੁਖ ਮੁਕਤ ਕਰਾਵਣਿਆ ਫੇਈ ਅੜੇ ਫਿਰ ਜਾਤੋ ਨਾਹੀ ਝੂਠ ਬਿਛੁੰਨੀ ਰੋਵੈ ਤਾਹੀ ਅਵਗੁਣ ਮੁੱਠੀ ਮਹਿਲ ਨ ਪਾਏ ਅਵਗੁਣ ਗੁਣ ਬਖਸ਼ਾਵਣਿਆ ਫੇਈ ਅੜੇ ਜਿਨ ਜਾਤਾ ਪਿਆਰਾ ਗੁਰਮੁਖ ਬੂਝੈ ਤਤ ਵਿਚਾਰਾ ਆਵਣ ਜਾਣਾ ਠਾਕਰ ਆਏ ਸੱਚੈ ਨਾਮ ਸਮਾਵਣਿਆ ਗੁਰਮੁਖ ਬੂਝੈ ਕਤ ਕਹਾਵੈ ਸੱਚੇ ਠਾਕਰ ਸੱਚੋ ਭਾਵੈ ਨਾਨਕ ਸੱਚ ਕਹਿ ਬੇਨੰਤੀ ਸੱਚ ਮਿਲੈ ਗੁਣ ਗਾਵਣਿਆ ਮਾਜ ਮਹਲਾ ਤੀਜਾ ਕਰ ਪਹਿਲਾ ਕਰਮ ਹੋਵੇ ਸਤਿਗੁਰੂ ਮਿਲਾਏ ਸੇਵਾ ਸੁਰਤ ਸ਼ਬਦ ਚਿਤ ਲਾਏ ਹਉ ਮੈਂ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਚੁਕਾ ਬਣਿਆ ਹਉ ਵਾਰੀ ਜੀਉ ਵਾਰੀ ਸਤਿਗੁਰ ਕਹਿ ਬਲਿਹਾਰਣਿਆ ਗੁਰਮਤਿ ਪ੍ਰਗਾਸ਼ ਹੋਆ ਜੀ ਅੰਦਨ ਹਰ ਗੁਣ ਗਾਵਣਿਆ ਰਹਾਉ ਤਨ ਮਨ ਕੋ ਜੇ ਤਾ ਨਾਉ ਪਾਏ ਧਾਵਤ ਰੱਖੈ ਠਾਕਰ ਹਾਏ ਗੁਰ ਕੀ ਬਾਣੀ ਆਨੰਦਨ ਗਾਵੈ ਸਹਿਜੇ ਭਗਤ ਕਰਾਵਣਿਆ ਇਸ ਕਾਇਆ ਅੰਦਰ ਵਸਤੇ ਸੰਖਾ ਗੁਰਮੁਖ ਸਾਚ ਮਿਲੇ ਤਾਂ ਵੇਖਾਂ ਨੌ ਦਰਵਾਜੇ ਦਸਵੇਂ ਮੁਕਤਾ ਅਨਹਤ ਸ਼ਬਦ ਵਜਾਵਣਿਆ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦੀ ਮਨ ਵਸਾਈ ਅੰਦਨ ਸਦਾ ਰਹਿ ਰੰਗ ਰਾਤਾ ਦਰ ਸੱਚੇ ਸੋਜੀ ਪਾਵਣਿਆ ਪਾਪ ਪੁੰਨ ਕੀ ਸਾਰ ਨ ਜਾਣੀ ਦੂਜੇ ਲਾਗੀ ਭਰਮ ਭੁਲਾਉਣੀ ਅਗਿਆਨੀ ਅੰਦਾ ਮੱਗ ਨ ਜਾਣੈ ਫਿਰ ਫਿਰ ਆਵਣ ਜਾਵਣਿਆ ਗੁਰਸੇਵਾ ਤੇ ਸਦਾ ਸੁਖ ਪਾਇਆ ਹਉਮੈ ਮੇਰਾ ਠਾਕਰ ਹਾਇਆ ਗੁਰਸਾਖੀ ਮਿਟਿਆ ਅੰਧਿਆਰਾ ਬੱਜਰ ਕਪਾਟ ਖਲਾਵਣਿਆ ਹਉਮੈ ਬਾਰ ਮਨ ਵਸਾਇਆ ਗੁਰਚਰਨੀ ਸਦਾ ਚਿਤ ਲਾਇਆ ਗੁਰਕਿਰਪਾ ਤੇ ਮਨ ਤਨ ਨਿਰਮਲ ਨਿਰਮਲ ਨਾਮ ਧਿਆਵਣਿਆ ਜੀਵਨ ਮਰਨਾ ਸਭ ਤੁਦੈ ਤਾਈ ਜਿਸ ਬਖਸ਼ੇ ਤਿਸ ਦੇ ਵਡਿਆਈ ਨਾਨਕ ਨਾਮ ਧਿਆਈ ਸਦਾ ਤੂੰ ਜੰਮਣ ਮਰਨ ਸਵਾਰਣਿਆ ਮਾਝ ਮਹਲਾ ਤੀਜਾ ਮੇਰਾ ਪ੍ਰਭ ਨਿਰਮਲ ਅਗਮ ਅਪਾਰਾ ਬਿਨ ਤੱਕੜੀ ਤੋਲੈ ਸੰਸਾਰਾ ਗੁਰਮੁਖ ਹੋਵੈ ਸੋਈ ਬੂਝੈ ਗੁਣ ਕਹਿ ਗੁਣੀ ਸਮਾਵਣਿਆ ਹਉ ਵਾਰੀ ਜੀਉ ਵਾਰੀ ਹਰ ਕਾ ਨਾਮ ਮਨ ਵਸਾਵਣਿਆ ਜੋ ਸੱਚ ਲਾਗੇ ਸੇ ਅੰਦਨ ਜਾਗੇ ਦਰ ਸੱਚੇ ਸੋਭਾ ਪਾਵਣਿਆ ਰਹਾਉ ਆਪ ਸੁਣੈ ਤੇ ਆਪੇ ਵੇਖੈ ਜਿਸਨੂੰ ਨਦਰ ਕਰੇ ਸੋਈ ਜਨ ਲਿਖੈ ਆਪੇ ਲਾਏ ਲਈ ਸੋ ਲਾਗੈ ਗੁਰਮੁਖ ਸੱਚ ਕਮਾਵਣਿਆ ਜਿਸ ਆਪ ਭੁਲਾਏ ਸੋ ਕਿੱਥੇ ਹੱਥ ਪਾਏ ਪੂਰਬ ਲਿਖਿਆ ਸੋ ਮੇਟਣਾ ਨਾ ਜਾਏ ਜਿਨ ਸਤਿਗੁਰ ਮਿਲਿਆ ਸੇ ਵਡਭਾਗੀ ਪੂਰਾ ਕਰਮ ਲਾਵਣਿਆ ਪਈ ਅੜੈ ਧਨ ਅੰਦਨ ਸੁੱਤੀ ਕੰਤ ਵਸਾਰੀ ਅਵਗੁਣ ਮੁੱਤੀ ਆਂਦਨ ਸਦਾ ਫਿਰੈ ਬਿਲ ਲਾਂਦੀ ਬਿਨ ਫਿਰ ਨੀਂਦ ਨ ਪਾਵਣਿਆ ਪਈ ਅੜੈ ਸੁਖਦਾਤਾ ਜਾਤਾ ਹਉਮੈ ਮਰ ਗੁਰ ਸ਼ਬਦ ਪਛਾਤਾ ਸੇ ਸੁਹਾਵੀ ਸਦਾ ਪਿਰ ਰਾਵੇ ਸੱਚ ਸ਼ਿੰਗਾਰ ਬਣਾਵਣਿਆ ਲੱਖ 84 ਜੀ ਉਪਾਏ ਜਿਸਨੂੰ ਨਦਰ ਕਰੇ ਤਿਸ ਗੁਰੂ ਮਿਲਾਏ ਕਲਵੇ ਕਾਰ ਸਦਾ ਜਨ ਨਿਰਬਲ ਦਰ ਸੱਚੈ ਨਾਮ ਸੁਹਾਵਣਿਆ ਲੇਖਾ ਮੰਗੈ ਤਾਂ ਕਿਨ ਦੀਐ ਸੁਖ ਨਹੀਂ ਫੁਨ ਦੂਐ ਤੀਐ ਆਪੇ ਬਖਸ਼ ਲਏ ਪ੍ਰਭ ਸੱਚਾ ਆਪੇ ਬਖਸ਼ ਮਿਲਾ ਬਣਿਆ ਆਪ ਕਰੀ ਤੈ ਆਪ ਕਰਾਈ ਪੂਰੇ ਗੁਰ ਕੈ ਸ਼ਬਦ ਮਿਲਾਏ ਨਾਨਕ ਨਾ ਮਿਲੇ ਵਡਿਆਈ ਪੂਰੇ ਆਪੇ ਮੇਲ ਮਿਲਾ ਬਣਿਆ ਬਾਜ ਮਹਲਾ ਤੀਜਾ ਇੱਕੋ ਆਪ ਫਿਰੈ ਪ੍ਰਛੰਨਾ ਗੁਰਮੁਖ ਵੇਖਾਂ ਤਾਂ ਹੀ ਮਨ ਭਿੰਨਾ ਤ੍ਰਿਸ਼ਨਾ ਤਜ ਸਹਿ ਸੁਖ ਪਾਇਆ ਇੱਕੋ ਮਨ ਵਸਾਵਣਿਆ ਹਉ ਵਾਰੀ ਜੀਉ ਵਾਰੀ ਇੱਕ ਸਿਉਂਚ ਦਲਾਵਣਿਆ ਗੁਰਮਤੀ ਮਨ ਇਕਤ ਘਰ ਆਇਆ ਸੱਚੇ ਰੰਗ ਰੰਗਾਵਣਿਆ ਰਹਾਉ ਇਹ ਜਗ ਭੁੱਲਾ ਤੈ ਆਪ ਭੁਲਾਇਆ ਇੱਕ ਵਿਸਾਰ ਦੂਜਾ ਲੋਭਾਇਆ ਅੰਦਨ ਸਦਾ ਫਿਰੈ ਪ੍ਰਮ ਭੁੱਲਾ ਬਿਨਾਂ ਮੈਂ ਦੁੱਖ ਪਾਵਣਿਆ ਜੋ ਰੰਗਰਾਤੇ ਕਰਮ ਵਿਧਾਤੇ ਗੁਰਸੇਵਾ ਜੁਗ ਚਾਰੇ ਜਾਤੇ ਜਿਸਨੂੰ ਆਪ ਦੇ ਪੜਿਆਈ ਹਰ ਕੈ ਨਾਮ ਸਮਾਵਣਿਆ ਮਾਇਆ ਬੋਹਰ ਚੇਤੈ ਨਾਹੀ ਜੰਬਰ ਬੱਦਾ ਦੁਖ ਸਹਾਹੀ ਅੰਨਾ ਬੋਲਾ ਕਿਸ ਨਦਰ ਨ ਆਵੈ ਮਨਮੁਖ ਪਾਪ ਪਛਾਵਣਿਆ ਇੱਕ ਰੰਗ ਰਾਤੇ ਜੋ ਤੇ ਆਪ ਲਿਵ ਲਾਏ ਭਾਈ ਭਗ ਤੇਰੇ ਮਨ ਭਾਏ ਸਤਿਗੁਰ ਸੇਵਨ ਸਦਾ ਸੁਖਦਾਤਾ ਸਭ ਇੱਛਾ ਆਪ ਪਜਾਵਣਿਆ ਹਰ ਜੀਉ ਤੇਰੀ ਸਦਾ ਸਰਨ ਆਈ, ਆਪੇ ਬਖਸ਼ੇ ਦੇ ਵਡਿਆਈ, ਜਮ ਕਾਲ ਤਿਸ ਨੇੜ ਨਾ ਆਵੇ, ਜੋ ਹਰ ਹਰ ਨਾਮ ਧਿਆਵਣਿਆ, ਅੰਦਰ ਰਾਤੇ ਜੋ ਹਰ ਭਾਏ, ਮੇਰੇ ਪ੍ਰਮੀਲੇ ਮੇਲ ਮਿਲਾਏ। ਸਦਾ ਸਦਾ ਸੱਚੇ ਤੇਰੀ ਸਰਨ ਆਈ, ਤੂੰ ਆਪੇ ਸੱਚ ਬੁਝਾਵਣਿਆ, ਜਿਨ ਸੱਚ ਜਾਤਾ ਸੀ ਸੱਚ ਸਮਾਣੇ, ਹਰ ਗੁਣ ਗਾਵੇ ਸੱਚ ਬਖਾਣੇ। ਨਾਨਕ ਨਾਮ ਰਤੇ ਬੈਰਾਗੀ, ਨਿਜ ਕਰ ਤਾੜੀ ਲਾਵਣਿਆ, ਮਾਝ ਮਹਲਾ ਤੀਜਾ, ਸ਼ਬਦ ਮਰੈ ਸੋ ਮੂਆ ਜਾਪੈ, ਕਾਲ ਨਾ ਚਾਪੈ ਦੁੱਖ ਨਾ ਸੰਤਾਪੈ। ਜੋਤੀ ਵਿੱਚ ਮਲ ਜੋ ਸਮਾਣੀ, ਸੁਣ ਮਨ ਸਾਜ ਸਮਾਵਣਿਆ, ਹਾਂ ਵਾਰੀ ਜੀਉ ਵਾਰੀ, ਹਰ ਕਹਿ ਨਾਏ ਸੋਭਾ ਪਾਵਣਿਆ। ਸਤਿਗੁਰ ਸੇਵ ਸੱਚ ਚਿਤ ਲਾਇਆ, ਗੁਰਮਤੀ ਸਹਿਜ ਸਮਾਵਣਿਆ, ਰਹਾਉ ਕਾਇਆ ਕੱਚੀ ਕੱਚਾ ਚੀਰ ਹੰਢਾਏ, ਦੂਜਾ ਲਾਗੀ ਮਹਿਲ ਨਾ ਪਾਏ। ਅੰਨ ਦਿਨ ਜਲਦੀ ਫਿਰੈ ਦਿਨ ਰਾਤੀ, ਬਿਨ ਫਿਰ ਬਹੁਤ ਦੁੱਖ ਪਾਵਣਿਆ। ਦੇਹੀ ਜਾਤ ਨਾ ਆਗੈ ਜਾਏ, ਜਿੱਥੇ ਲੇਖਾ ਮੰਗੀਏ ਤਿੱਥੇ ਛੁੱਟੈ ਸੱਚ ਕਮਾਏ, ਸਤਿਗੁਰ ਸੇਵਨ ਸੇ ਧਨਵੰਤੇ, ਐਥੈ ਉਥੈ ਨਾਮ ਸਮਾਵਣਿਆ। ਪੈ ਪਾਏ ਸ਼ਿੰਗਾਰ ਬਣਾਏ, ਗੁਰਪ੍ਰਸਾਦੀ ਮਹਿਲ ਕਰ ਪਾਏ, ਅੰਦਨ ਸਦਾ ਰਵੈ ਦਿਨ ਰਾਤੀ, ਮਜੀਠੇ ਰੰਗ ਬਣਾ ਬਣਿਆ। ਸਭਨਾ ਪਿਰ ਵਸੈ ਸਦਾ ਨਾਲੇ, ਗੁਰਪ੍ਰਸਾਦੀ ਕੋ ਨਦਰ ਨਿਹਾਲੇ, ਮੇਰਾ ਪ੍ਰਭ ਤੂੰ ਉੱਚੋ ਉੱਚਾ, ਕਰ ਕਿਰਪਾ ਮਲਾ ਬਣਿਆ। ਮਾਇਆ ਮੋਹ ਇਹ ਜਗ ਸੁੱਤਾ, ਮਾਇਆ ਮੋਹ ਇਹ ਜਗ ਸੁੱਤਾ, ਨਾਮ ਵਿਸਾਰ ਅੰਤ ਭਗੁੱਤਾ, ਜਿਸ ਤੇ ਸੁੱਤਾ ਸੋ ਜਾਗਾਏ, ਗੁਰਮਤਿ ਸੋ ਜੀ ਪਾਵਣਿਆ। ਆਪਿਓ ਪੀਐ ਸੋ ਭਰਮ ਗਵਾਏ, ਗੁਰਪ੍ਰਸਾਦ ਮੁਕਤ ਗਤ ਪਾਏ, ਭਗਤੀ ਰੱਤਾ ਸਦਾ ਬੈਰਾਗੀ, ਆ ਮਾਰ ਮਿਲਾ ਬਣਿਆ। ਆਪਿਓ ਪਾਏ ਧੰਦੈ ਲਾਏ, ਲੱਖ 84 ਰਿਜ਼ਕ ਆਪਿਓ ਪੜਾਏ। ਨਾਨਕ ਨਾਮ ਧਿਆਏ ਸੱਚ ਰਾਤੇ, ਜੋ ਤਿਸ ਭਾਵੈ ਸੋ ਕਾਰ ਕਰਾਵਣਿਆ। ਮਾਝ ਮਹਲਾ ਤੀਜਾ, ਅੰਦਰ ਹੀਰਾ ਲਾਲ ਬਣਾਇਆ, ਗੁਰ ਕੈ ਸ਼ਬਦ ਪਰਖ ਪਰਖਾਇਆ, ਜਿਨ ਸੱਚ ਪੱਲੇ ਸੱਚ ਵਖਾਣੈ, ਸੱਚ ਕਸਵੱਟੀ ਲਾਵਣਿਆ। ਹਉ ਵਾਰੀ ਜੀਉ ਵਾਰੀ, ਗੁਰ ਕੀ ਬਾਣੀ ਮਨ ਵਸਾਵਣਿਆ। ਅੰਜਨ ਮਾਹੇ ਨਿਰੰਜਨ ਪਾਇਆ, ਜੋਤੀ ਜੋਤ ਮਿਲਾਵਣਿਆ, ਰਹਾਉ ਇਸ ਕਾਇਆ ਅੰਦਰ ਬਹੁਤ ਪਸਾਰਾ, ਨਾਮ ਨਿਰੰਜਨ ਯਤਾ ਗਾਮਿਆ ਪਾਰਾ, ਗੁਰਮੁਖ ਹੋਵੈ ਸੋਈ ਪਾਏ, ਆਪੇ ਬਖਸ਼ ਮਿਲਾਵਣਿਆ। ਮੇਰਾ ਠਾਕੁਰ ਸੱਚ ਦ੍ਰਿੜਾਏ, ਗੁਰਪ੍ਰਸਾਦੀ ਸੱਚ ਚਿਤ ਲਾਏ, ਸੱਚੋ ਸੱਚ ਵਰਤੈ ਸਭਨੀ ਥਾਈ, ਸੱਚੇ ਸੱਚ ਸਮਾਵਣਿਆ। ਵੇ ਪਰਵਾ ਸੱਚ ਮੇਰਾ ਪਿਆਰਾ, ਕਿਲ ਵਿਖੇ ਅਵਗੁਣ ਘਟਣ ਹਾਰਾ। ਪ੍ਰੇਮ ਪ੍ਰੀਤ ਸਦਾ ਧਿਆਈਐ, ਪੈ ਭਾਏ ਭਗਤ ਦ੍ਰਿੜਾਵਣਿਆ, ਤੇਰੀ ਭਗਤ ਸੱਚੀ ਜੇ ਸੱਚੇ ਭਾਵੈ, ਆਪੇ ਦੇ ਨਾ ਪਛੋਤਾਵੈ। ਸਭਨਾ ਜੀਆਂ ਕਾ ਇੱਕੋ ਦਾਤਾ, ਸ਼ਬਦੇ ਮਾਰ ਜੀ ਆਵਣਿਆ, ਹਰ ਤੁਧ ਵਾਜੋ ਮੈਂ ਕੋਈ ਨਾਹੀ, ਹਰ ਤੁਧੈ ਸੇਵੀ ਤੈ ਤੁਰਸਾ ਲਾਹੀ, ਆਪੇ ਮੇਲ ਹੈ ਪ੍ਰਭ ਸਾਚੇ, ਪੂਰੇ ਕਰਮ ਤੂੰ ਪਾਵਣਿਆ। ਮੈਂ ਹੋਰ ਨ ਕੋਈ ਤੁਧੈ ਜਿਹਾ, ਤੇਰੀ ਨਦਰੀ ਸੀਜਸ ਦੇਹਾ, ਅੰਦਨਸਾਰ ਸੰਭਾਲ ਹਰ ਰੱਖੈ, ਗੁਰਮੁਖ ਸਹਿ ਸਮਾਵਣਿਆ। ਤੁਰਜੇ ਬਿਡ ਮੈਂ ਹੋਰ ਨ ਕੋਈ, ਤੁਧੇ ਆਪੇ ਸਿਰਜੀ ਆਪੇ ਗੋਈ, ਤੂੰ ਆਪੇ ਹੀ ਕੜ ਭੰਨ ਸਵਾਰੈ, ਨਾਨਕ ਨਾਮ ਸੁਹਾ ਬਣਿਆ। ਮਾਝ ਮਹਲਾ ਤੀਜਾ, ਸਭ ਘਾਟ ਆਪੇ ਭੋਗਣ ਹਾਰਾ, ਆ ਲੱਖ ਵਰਤੈ ਗਮ ਅਪਾਰ, ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਧਿਆਈਐ, ਸਹਿਜੇ ਸੱਚ ਸਮਾ ਬਣਿਆ। ਹਉ ਵਾਰੀ ਜੀਉ ਵਾਰੀ, ਗੁਰ ਸ਼ਬਦ ਮਨ ਵਸਾ ਬਣਿਆ, ਸ਼ਬਦ ਸੂਝੈ ਤਾਂ ਮਨ ਸੁਲੂਝੈ, ਮਨਸ਼ਾ ਮਾਰ ਸਮਾ ਬਣਿਆ। ਰਹਾਉ ਪੰਚ ਦੂਤ ਮੋਹੈ ਸੰਸਾਰਾ, ਮਨ ਮੁਖ ਅੰਦੇ ਸੁਧ ਨ ਸਾਰਾ, ਗੁਰਮੁਖ ਹੋਵੇ ਸੋ ਆਪਣਾ ਕਰ ਰੱਖੈ। ਪੰਚ ਦੂਤ ਸ਼ਬਦ ਪਚਾਵਣਿਆ, ਇੱਕ ਗੁਰਮੁਖ ਸਦਾ ਸੱਚੈ ਰੰਗ ਰਾਤੇ, ਸਹਿਜੀ ਪ੍ਰਭ ਸੇਵੈ ਅੰਦਨ ਮਾਤੇ, ਮਿਰ ਪ੍ਰੀਤਮ ਸੱਚੇ ਗੁਣ ਗਾਵੈ, ਹਰ ਦਰ ਸੋਭਾ ਪਾਵਣਿਆ। ਏਕਮ ਏਕੈ ਆਪਿ ਉਪਾਇਆ, ਦੁਵਿਧਾ ਦੂਜਾ ਤ੍ਰਿਵਿਧ ਮਾਇਆ, ਚੌਥੀ ਪੌੜੀ ਗੁਰਮੁਖ ਉੱਚੀ, ਸੱਚੋ ਸੱਚ ਕਮਾ ਬਣਿਆ। ਸਭ ਹੈ ਸੱਚਾ ਜੀ ਸੱਚੇ ਪਾਵੈ, ਜਿਨ ਸੱਚ ਜਾਤਾ ਸੋ ਸਹਿਜ ਸਮਾਵੈ, ਗੁਰਮੁਖ ਕਰਨੀ ਸੱਚੇ ਸੇਵੈ, ਸੱਚੇ ਜਾਏ ਸਮਾ ਬਣਿਆ। ਸੱਚੇ ਵਾਜੋਂ ਕੋ ਅਵਰ ਨਾ ਦੂਆ, ਦੂਜੇ ਲਾਗ ਜਗ ਖੱਪ ਖੱਪ ਮੂਆ, ਗੁਰਮੁਖ ਹੋਵੇ ਸੋ ਏਕੋ ਜਾਣੈ, ਏਕੋ ਸੇਵ ਸੁਖ ਪਾਵਣਿਆ। ਜੀ ਜਨਸਭ ਸ਼ਰਨ ਤੁਮਾਰੀ, ਆਪੇ ਧਰ ਦੇਖੈ ਕੱਚੀ ਪੱਕੀ ਸਾਰੀ, ਅੰਦਨੇ ਆਪੇ ਘਰ ਕਰਾਏ ਆਪੇ ਮਿਲ ਮਿਲਾਮਣਿਆ ਤੂੰ ਆਪੇ ਮਿਲਾਂ ਵੇਖੈ ਹਦੂਰ ਸਮੈ ਆਪਰਿਆ ਭਰਪੂਰ ਨਾਨਕ ਆਪੇ ਆਪ ਵਰਤੈ ਗੁਰਮੁਖ ਸੋਚੀ ਪਾਵਣਿਆ ਮਾਝ ਮਹਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮਿੱਠੀ ਗੁਰਮੁਖ ਵਿਰਲੈ ਕਿਨੇ ਚਖ ਡੀਠੀ ਅੰਤਰ ਪ੍ਰਗਾਸ਼ ਮਹਾਰਸ ਪੀਵੈ ਦਰ ਸੱਚੈ ਸ਼ਬਦ ਵਜਾਵਣਿਆ ਹਉ ਵਾਰੀ ਜੀਵ ਵਾਰੀ ਗੁਰਚਰਨੀ ਚਿਤ ਲਾਵਣਿਆ ਸਤਿਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾਵੈ ਮਿਲ ਚੁਕਾਵਣਿਆ ਰਹਾਉ ਤੇਰਾ ਸੱਚੇ ਕਿਨੇ ਅੰਤ ਨਾ ਪਾਇਆ ਗੁਰਪ੍ਰਸਾਦ ਕਿਨੇ ਵਿਰਲੈ ਚਿਤ ਲਾਇਆ ਤੁਰਸਾ ਲਾ ਨਾ ਰੱਜਾ ਕਬਹੂ ਸੱਚੇ ਨਾਵੇਂ ਕੀ ਭੁੱਖ ਲਾਵਣਿਆ ਏਕੋ ਵੇਖਾਂ ਅਵਰ ਨ ਬੀਆ ਗੁਰਪ੍ਰਸਾਦੀ ਅੰਮ੍ਰਿਤ ਪੀਆ ਗੁਰ ਕੈ ਸ਼ਬਦ ਤਿਖਾ ਨਿਵਾਰੀ ਸਹਿਜੇ ਸੂਗ ਸਮਾ ਬਣਿਆ ਰਤਨ ਪਦਾਰਥ ਪੱਲਰ ਤਿਆਗੈ ਮਨ ਮੁਖੰਧਾ ਦੂਜੈ ਭਾਏ ਲਾਗੈ ਜੋ ਬੀਜੈ ਸੋਈ ਫਲ ਪਾਏ ਸੁਪਨੇ ਸੁਖ ਨਾ ਪਾਵਣਿਆ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਵਸਾਏ ਅਨ ਦਿਨ ਸਦਾ ਰਹਿ ਪੈ ਅੰਦਰ ਪੈ ਮਾਰ ਭਰਮ ਚੁਕਾਵਣਿਆ ਭਰਮ ਚੁਕਾਇਆ ਸਦਾ ਸੁਖ ਪਾਇਆ ਗੁਰਪ੍ਰਸਾਦ ਪਰਮ ਪਰ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰਗੁਣ ਸਹਿਜੇ ਗਾਵਣਿਆ ਸਿਮਰਤ ਸ਼ਾਸਤ ਵੇਦ ਵਖਾਣੈ ਭਰਮੇ ਭੂਲਾ ਤਤ ਨਾ ਜਾਣੈ ਬਿਨ ਸਤਿਗੁਰ ਸੇਵੇ ਸੁਖ ਨਾ ਪਾਏ ਦੁਖੋ ਦੁੱਖ ਮਾਵਣਿਆ ਆਪ ਕਰੇ ਕੇ ਸਾਖੈ ਕੋਈ ਆਖਣ ਜਾਈਐ ਜੇ ਭੂਲਾ ਹੋਈ ਨਾਨਕ ਆਪੇ ਕਰੇ ਕਰਾਏ ਨਾਮੇ ਨਾਮ ਸਮਾਵਣਿਆ ਮਾਝ ਮਹਲਾ ਤੀਜਾ ਆਪੇ ਰੰਗੇ ਸਹਿ ਸੁਭਾਏ ਗੁਰ ਕੈ ਸ਼ਬਦ ਰੰਗ ਚੜਾਏ ਮੰਤਰ ਰਤਾ ਰਸਨਾ ਰੰਗ ਚਲੂਲੀ ਪੈ ਪਾਏ ਰੰਗ ਚੜਾਵਣਿਆ ਹਉ ਵਾਰੀ ਜੀਓ ਵਾਰੀ ਨਿਰਭਉ ਮਨ ਵਸਾਵਣਿਆ ਗੁਰ ਕਿਰਪਾ ਤੇ ਹਰ ਨਿਰਭਉ ਧਿਆਇਆ ਬਿਖ ਭਉ ਜਲ ਸ਼ਬਦ ਤਰਾਵਣਿਆ ਰਹਾਉ ਮਨਮੁਖ ਮੁਗਦ ਕਰੈ ਚਤੁਰਾਈ ਨਾਤਾ ਧੋਤਾ ਥਾਏ ਨਾ ਪਾਈ ਜਿਹਾ ਆਇਆ ਤਿਹਾ ਜਾਸੀ ਕਰ ਅਵਗਣ ਪਛਤਾਵਣਿਆ ਮਨਮੁਖਨ ਦੇ ਕਿਛੂ ਨ ਸੂਝੈ ਮਨ ਲਿਖਾਏ ਆਈ ਨੀ ਬੂਝੈ ਮਨਮੁਖ ਕਰਮ ਕਰੇ ਨੀ ਪਾਏ ਬਿਨਾ ਮੈਂ ਜਨਮ ਗਵਾ ਬਣਿਆ ਸੱਚ ਕਰਨੀ ਸ਼ਬਦ ਹੈ ਸਾਰ ਪੂਰੇ ਗੁਰ ਪਾਈਏ ਮੋਖ ਦੁਆਰੇ ਅੰਦਰ ਬਾਣੀ ਸ਼ਬਦ ਸੁਣਾਏ ਸੱਚ ਰਾਤੇ ਰੰਗ ਰੰਗਾ ਬਣਿਆ ਰਸਨਾ ਹਰ ਰਸ ਰਾਤੀ ਰੰਗ ਲਾਏ ਮੰਤਨ ਮੋਇਆ ਸਹਿਜ ਸੁਭਾਏ ਸਹਿਜੇ ਪ੍ਰੀਤਮ ਪਿਆਰਾ ਪਾਇਆ ਸਹਿਜੇ ਸਹਿਜ ਮਿਲਾਵਣਿਆ ਜਿਸ ਅੰਦਰ ਰੰਗ ਸੋਈ ਗੁਣ ਗਾਵੈ ਗੁਰ ਕੈ ਸ਼ਬਦ ਸਹਿਜੇ ਸੁਖ ਸਮਾਵੈ ਹਉ ਬਲਿਹਾਰੀ ਸਦਾ ਤਨ ਬਿਟੋ ਗੁਰਸੇਵਾ ਚਿਤ ਲਾਵਣਿਆ ਸੱਚਾ ਸੱਚੋ ਸੱਚ ਭਤੀਜੈ ਗੁਰਪ੍ਰਸਾਦੀ ਅੰਦਰ ਭੀਜੈ ਬੈ ਸਥਾਨ ਹਰ ਗੁਣ ਗਾਵੈ ਆਪੇ ਕਰ ਸਤ ਮਨਾਵਣਿਆ ਜਿਸਨੂੰ ਨਦਰ ਕਰੇ ਸੋ ਪਾਏ ਗੁਰਪ੍ਰਸਾਦੀ ਹੋਮੈ ਜਾਏ ਨਾਨਕ ਨਾਮ ਵਸੈ ਮਨ ਅੰਤਰ ਦਰ ਸਚੈ ਸੋਭਾ ਭਾਵਣਿਆ ਮਾਝ ਮਹਲਾ ਤੀਜਾ ਸਤਿਗੁਰ ਸੇਵੈ ਵੱਡੀ ਵਡਿਆਈ ਹਰ ਜੀ ਅਚਿੰਤ ਵਸੈ ਮਨ ਆਈ ਹਰ ਜੀਉ ਸਫਲਿਉ ਬਿਰਖ ਹੈ ਅੰਮ੍ਰਿਤ ਜਿਨ ਪੀਤਾ ਤਿਸ ਤਿਖਾ ਲਹਾਵਣਿਆ ਹਉ ਵਾਰੀ ਜੀਓ ਵਾਰੀ ਸਤ ਸੰਗਤ ਮੇਲ ਮਿਲਾਵਣਿਆ ਹਰ ਸਤ ਸੰਗਤ ਆਪੇ ਮੇਲੈ ਗੁਰਸ਼ਬਦੀ ਹਰ ਗੁਣ ਗਾਵਣਿਆ ਰਹਾਓ ਸਤਿਗੁਰ ਸੇਵੀ ਸ਼ਬਦ ਸੁਹਾਇਆ ਜਿਨ ਹਰ ਕਾ ਨਾਮ ਮਨ ਵਸਾਇਆ ਹਰ ਨਿਰਮਲ ਹਉ ਮੈਂ ਮੈਲ ਗਵਾਏ ਦਰ ਸੱਚੈ ਸੋਭਾ ਪਾਵਣਿਆ ਬਿਨ ਗੁਰ ਨਾਮ ਨ ਪਾਇਆ ਜਾਏ ਸਿੱਧ ਸਾਧਕ ਰਹੇ ਬਿਲ ਲਾਏ ਬਿਨ ਗੁਰ ਸੇਵੇ ਸੁਖ ਨਾ ਹੋਵੀ ਪੂਰੇ ਭਾਗੁਰ ਪਾਵਣਿਆ ਏ ਮਾਨਿਆਰ ਸੀ ਕੋਈ ਗੁਰਮੁਖ ਵੇਖੈ ਮੋਰਚਾ ਨ ਲਾਗੈ ਜਾਂ ਹਮੈ ਸੁਖੈ ਅਨਹਤ ਬਾਣੀ ਨਿਰਮਲ ਸ਼ਬਦ ਵਜਾਏ ਗੁਰਸ਼ਬਦੀ ਸੱਚ ਸਮਾਵਣਿਆ ਬਿਨ ਸਤਿਗੁਰ ਕਿਹ ਨਾ ਦੇਖਿਆ ਜਾਏ ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ ਆਪੇ ਆਪ ਆਪ ਮਿਲ ਰਹਿਆ ਸਹਿਜੇ ਸਹਿਜ ਸਮਾਵਣਿਆ ਗੁਰਮੁਖ ਹੋਵੈ ਸੋ ਇੱਕ ਸੋਨੇ ਬੁਲਾਏ ਦੂਜਾ ਭਰਮ ਗੁਰ ਸ਼ਬਦ ਜਲਾਏ ਕਾਇਆ ਅੰਦਰ ਬਣਜ ਕਰੀ ਵਾਪਾਰਾ ਨਾਮ ਨਿਧਾਨ ਸੱਚ ਪਾਵਣਿਆ ਗੁਰਮੁਖ ਕਰਨੀ ਕੀਰਤ ਸਾਰ ਗੁਰਮੁਖ ਪਾਏ ਮੋਖ ਦੁਆਰ ਅਨ ਦਿਨ ਰੰਗ ਰਤਾ ਗੁਣ ਗਾਵੇ ਅੰਦਰ ਮਹਿਰ ਬੁਲਾਵਣਿਆ ਸਤਿਗੁਰ ਦਾਤਾ ਮਿਲੇ ਮਿਲਾਇਆ ਪੂਰੇ ਭਗਵਨ ਸ਼ਬਦ ਵਸਾਇਆ ਨਾਨਕ ਨਾਮ ਮਿਲੇ ਵਡਿਆਈ ਹਰ ਸੱਚੇ ਕੇ ਗੁਣ ਗਾਵਣਿਆ ਮਾਝ ਮਹਲਾ ਤੀਜਾ। ਆਪ ਮੰਝਾਏ ਤਾਂ ਸਭ ਕੁਛ ਪਾਏ, ਗੁਰਸ਼ਬਦੀ ਸੱਚੀ ਲਿਵ ਲਾਏ, ਸੱਚ ਬਣਨ ਜੈ ਸੱਚ ਸੰਗਣੈ ਸੱਚ ਵਪਾਰ ਕਰਾ ਬਣਿਆ। ਹਉ ਵਾਰੀ ਜੀਉ ਵਾਰੀ ਹਰ ਗੁਣੀ ਅੰਦਨ ਗਾਵਣਿਆ, ਹਉ ਤੇਰਾ ਤੂੰ ਠਾਕੁਰ ਮੀਰਾ ਸ਼ਬਦ ਵਡਿਆਈ ਦੇ ਬਣਿਆ। ਰਹਾਓ ਵੇਲਾ ਵਕਤ ਸਭ ਸੁਹਾਇਆ, ਜਿਸ ਸੱਚਾ ਮੇਰੇ ਮਨ ਪਾਇਆ, ਸੱਚੀ ਸੀਵੇਂ ਸੱਚ ਵਡਿਆਈ ਗੁਰ ਕਿਰਪਾ ਤੇ ਸੱਚ ਪਾਵਣਿਆ। ਭਾਉ ਭੋਜਨ ਸਤਿਗੁਰ ਤੁਠੈ ਪਾਏ, ਅੰਨ ਰਸ ਚੂਕੈ ਹਰ ਸਮਨ ਵਸਾਏ, ਸੱਚ ਸੰਤੋਖ ਸਹਿ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ। ਸਤਿਗੁਰ ਨਾ ਸੇਵੈ ਮੂਰਖ ਅੰਧ ਗਵਾਰਾ, ਫਿਰ ਓਏ ਕਿੱਥੋਂ ਪਾਏਨ ਮੋਖ ਦੁਆਰਾ, ਮਰ ਮਰ ਜੰਮੈ ਫਿਰ ਫਿਰਿਆ ਮੈਂ ਜਮਦਰ ਝੂਟਾਂ ਕਾਵਣਿਆ। ਸ਼ਬਦ ਹੈ ਸਾਧ ਜਾਣੇ ਤਾਂ ਆਪ ਪਛਾਣੈ, ਸ਼ਬਦ ਹੈ ਸਾਧ ਜਾਣੇ ਤਾਂ ਆਪ ਪਛਾਣੈ, ਨਿਰਮਲ ਬਾਣੀ ਸ਼ਬਦ ਵਖਾਣੈ, ਸੱਚੀ ਸੇਵ ਸਦਾ ਸੁਖ ਪਾਇਨ, ਨਉ ਨਿਧ ਨਾਮ ਮਨ ਵਸਾਵਣਿਆ। ਸੋ ਥਾਨ ਸੁਹਾਇਆ ਜੋ ਹਰ ਮਨ ਪਾਇਆ, ਸਤ ਸੰਗਤ ਬੈ ਹਰ ਗੁਣ ਗਾਇਆ, ਅੰਦਿਨ ਹਰ ਸਾਲਾ ਹੈ ਸੱਚ, ਨਿਰਮਲ ਨਾਦ ਵਜਾਵਣਿਆ। ਮਨ ਮਖੋਟੀ ਰਸ ਖੋਟਾ ਪਾ ਸਾਰਾ, ਕੂੜ ਕਮਾਵਣ ਦੁੱਖ ਲਾਗੈ ਪਾਰਾ, ਭਰਮੇ ਭੂਲੇ ਫਿਰਨ ਦਿਨ ਰਾਤੀ, ਮਰ ਜਨਮੈ ਜਨਮ ਗਵਾਵਣਿਆ। ਸੱਚਾ ਸਾਹਿਬ ਮੈਂ ਅਤ ਪਿਆਰਾ, ਪੂਰੇ ਗੁਰ ਕੈ ਸ਼ਬਦ ਆਧਾਰਾ, ਨਾਨਕ ਨਾਮ ਮਿਲੇ ਵਡਿਆਈ ਦੁੱਖ ਸੁੱਖ ਸਮਕਰ ਜਾਣਿਆ। ਮਾਝ ਮਹਲਾ ਤੀਜਾ। ਤੇਰੀਆਂ ਖਾਣੀ ਤੇਰੀਆਂ ਬਾਣੀ, ਬਿਨਾਂ ਮੈਂ ਸਭ ਭਰਮ ਭੁਲਾਣੀ, ਗੁਰਸੇਵਾ ਤੇ ਹਰ ਨਾਮ ਪਾਇਆ, ਬਿਨ ਸਤਿਗੁਰ ਕੋਈ ਨਾ ਪਾਵਣਿਆ। ਹਉ ਵਾਰੀ ਜੀਓ ਵਾਰੀ ਹਰ ਸੇਤੀ ਚਿਤ ਲਾਵਣਿਆ, ਹਰ ਸੱਚਾ ਗੁਰ ਭਗਤੀ ਪਾਈਏ ਸਹਿਜੇ ਮਨ ਵਸਾਵਣਿਆ। ਰਹਾਓ ਸਤਿਗੁਰ ਸੇਵੇ ਤਾਂ ਸਭ ਕੁਛ ਪਾਏ, ਜਿਹੀ ਮਨਸ਼ਾ ਕਰ ਲਾਗੈ ਤਿਹਾ ਫਲ ਪਾਏ, ਸਤਿਗੁਰ ਦਾਤਾ ਸਭਨਾ ਵੱਥੂ ਕਾ ਪੂਰੇ ਭਾਗ ਮਿਲਾਵਣਿਆ। ਇਹ ਮਨ ਮੈਲਾ ਇੱਕ ਨਾ ਧਿਆਏ, ਅੰਤਰ ਮੈਲ ਲਾਗੀ ਬਾਧੂ ਜੈ ਪਾਏ,
1: ਸਤਿਗੁਰ ਸੇਵੇ ਤਾਂ ਮਲ ਜਾਏ, ਜੀਵਤ ਮਰੇ ਹਰ ਸਿਉ ਚਿਤ ਲਾਏ, ਹਰ ਨਿਰਮਲ ਸੱਚ ਮੈਲ।

ਅੱਜ ਮਕਾਮ ਕਰ ਤੇ ਹਰ ਕੇ ਰਹਿ ਮਨ ਭੁੱਲਾ ਜਾਂਦਾ ਫੇਰੇ ਅੰਮ੍ਰਿਤ ਬਾਣੀ ਸਿਉ ਚਿਤ ਲਾਏ ਅੰਮ੍ਰਿਤ ਸ਼ਬਦ ਵਜਾਵਣਿਆ ਖੋਟੇ ਖਰੇ ਤੁਧ ਆਪ ਪਾਏ ਤੁਧ ਆਪੇ ਪਰਖੇ ਲੋਕ ਸਵਾਏ ਖਰੇ ਪਰਖ ਖਜਾਨੇ ਪਾਏ ਖੋਟੇ ਭਰਮ ਭਲਾਵਣਿਆ ਕਿਉ ਕਰ ਵੇਖਾਂ ਕਿਉ ਸਲਾਹੀ ਗੁਰ ਪ੍ਰਸਾਦੀ ਸ਼ਬਦ ਸਲਾਹੀ ਤੇਰੇ ਪਾਣੇ ਵਿਚ ਅੰਮ੍ਰਿਤ ਵਸੇ ਤੂੰ ਪਾਣੇ ਅੰਮ੍ਰਿਤ ਪਿਆ ਬਣਿਆ ਅੰਮ੍ਰਿਤ ਸ਼ਬਦ ਅੰਮ੍ਰਿਤ ਹੈ ਬਾਣੀ ਸਤਿਗੁਰ ਸਿਵਿਆ ਹਿਰਦੇ ਸਮਾਣੀ ਨਾਨਕ ਅੰਮ੍ਰਿਤ ਨਾਮ ਸਦਾ ਸਿਖਦਾਤਾ ਆਪੀ ਅੰਮ੍ਰਿਤ ਸਭ ਭੁੱਖ ਲੈ ਜਾ।

ਮਨਸਾ ਮਨ ਉਜਲ ਸਦਾ ਮਖ ਸੋ ਹੈ ਅਤ ਉਜਲ ਨਾਮ ਤੇ ਆਵਣਿਆ ਹੋ ਵਾਰੀ ਜੀਓ ਵਾਰੀ ਗੋਵਿੰਦ ਗੁਣ ਗਾਵਣਿਆ ਗੋਵਿੰਦ ਗੋਵਿੰਦ

ਤਲ ਪੂਰੇ ਮਾਇਆ ਮੋਹ ਚਕਾਏ ਸ਼ਬਦੇ ਨਿਟ ਕਰਾਵਣਿਆ ਉੱਚਾ ਕੂਖੇ ਤਨੇ ਪਛਾੜੇ ਮਾਇਆ ਮੋਹੇ ਜੋਹਿਆ ਜਮਕਾਲ ਮਾਇਆ ਮੋਹਿਸ ਮਨੇ ਨਚਾਏ ਅੰਤਰ ਕਪਟ ਦੁਖ ਪਾਵਣਿਆ ਗੁਰਮੁਖ ਭਗਤ ਜਾ ਆਪ ਕਰਾਏ ਤਨ ਮਨ ਰਾਤਾ ਸਹਿਜ ਸਵਾਏ ਬਾਣੀ ਵਜੇ ਸ਼ਬਦ ਵਜਾਏ।

ਖੁਲਾਇਆ, ਨਾਮ ਅਮੋਲ ਗੁਰ ਪ੍ਰਸਾਦੀ ਪਾਇਆ, ਬਿਨ ਸ਼ਬਦ ਦੇ ਨਾਮ ਨ ਪਾਏ ਕੋਈ, ਗੁਰ ਕਿਰਪਾ ਮਨ ਵਸਾਵਣਿਆ, ਗੁਰ ਗਿਆਨ ਅੰਜਨ ਸਚ ਨੇਤਰੀ ਪਾਇਆ, ਅੰਤਰ ਚਾਨਣ ਅਗਿਆਨ ਅੰਧ

ਫਲ ਨਾ ਖਾਏ ਗੁਰਮੁਖ ਸੱਚ ਸਮਾਵਣਿਆ ਗੁਰਮੁਖ ਹਰ ਦਰ ਸੋਭ ਪਾਏ ਗੁਰਮੁਖ ਵਿੱਚੋਂ ਆਪ ਗਵਾਏ ਆਪ ਤਰੈ ਕੁਲ ਸਗਲੇ ਤਾਰੇ ਗੁਰਮੁਖ ਜਨਮ ਸਵਾਰਨਿਆ ਗੁਰਮੁਖ ਦੁਖ ਕਦੇ ਨਾ ਲੱਗੇ ਸਰੀਰ ਗੁਰਮੁਖ ਹੋਮੇ ਚੁਕੇ ਪੀਰ ਗੁਰਮੁਖ ਮਨ ਨਿਰਮਲ ਫਿਰ ਮੇਲ ਨਾ ਲਾਗੇ ਗੁਰਮੁਖ ਸਹਿਜ ਸਮ

ਕਿਰਪਾ ਪ੍ਰਭੂ ਰਿਹਾ ਸਭ ਥਾਈ, ਗੁਰ ਪ੍ਰਸਾਦੀ ਕਰਹੀ ਮੈਂ ਪਾਈ, ਸਦਾ ਸਰੇ ਵੀਕ ਮਨ ਤਿਆਈ, ਗੁਰਮੁਖ ਸੱਚ ਸਮਾਵਣਿਆ, ਹੋ ਵਾਰੀ ਜੀ ਹੋ ਵਾਰੀ ਜਗ ਜੀਵਨ ਮਨ ਵਸਾਵਣਿਆ, ਹਰ ਜਗ ਜੀਵਨ ਨਿਰਭਉ ਦਾਤਾ, ਗੁਰਮਤਿ ਸਹਿਜ ਸਮਾਵਣਿਆ ਰਹਾਉ, ਕਰ ਮੈਂ ਧਰਤੀ ਧੌਲ ਪਤਾਲਾ, ਕਰਹੀ ਮੈਂ ਪ੍ਰੀਤਮ ਸਦਾ ਹੈ ਬਾਲਾ, ਸਦਾ ਆਨੰਦ ਰਹੇ ਸੁਖਦਾਤਾ, ਗੁਰਮਤਿ ਸਹਿਜ ਸਮਾਵਣਿਆ, ਕਾਇਆ ਅੰਦਰ ਹੂੰ ਮੈਂ।

ਇਕਤ ਘਰ ਆਵੇ ਗੁਰਮਤ ਸਹਿਜ ਸਮਾਵਣਿਆ। ਘਰ ਹੀ ਮਾਹੇ ਦੂਜੇ ਪਾਏ ਅਨੇਰਾ, ਚਾਨਣ ਹੋਵੇ ਛੋਡੇ ਹੋ ਮੈਂ ਮੇਰਾ। ਪੜਕ ਸ਼ਬਦ ਹੈ ਸੁਖਦਾਤਾ, ਆਂਦੇ ਨੇ ਨਾਮ ਧਿਆਵਣਿਆ। ਅੰਤਰ ਜੋਤ ਪ੍ਰਗਟ ਪਸ

ਵਾਰੀ ਪੜ ਮਨ ਬੁੱਝ ਮਨ ਵਸਾ ਬਣਿਆ ਗੁਰਮੁਖ ਪੜੇ ਹਰ ਨਾਮ ਸਲਾਹੇ ਦਰ ਸੱਚੇ ਸੁਭਾ ਪਾਵਣਿਆ ਰਹਾਉ ਲੱਖ ਪਿਓ ਹਰ ਰਿਹਾ ਸਮਾਏ ਅਪਾਏ ਨਾ ਕੀਤੀ ਪਾਇਆ ਜਾਏ ਕਿਰਪਾ ਕਰੇ ਤਾਂ

ਹੇ ਕਰ ਕਿਰਪਾ ਆਪ ਮਿਲਾਵਣਿਆ ਮਾਜ ਮਹਲਾ ਤੀਜਾ ਮਨਮਖ ਪੜੇ ਪੰਡਤ ਕਹਾਵੇ ਦੂਜੇ ਪਾਏ ਮਹਾ ਦਿਖ ਪਾਵੇ ਵਿਖਿਆ ਮਾਤੇ ਕੇ ਸੂਜੇ ਨਾਹੀ ਫਿਰ ਜੁਨੀ ਆਵਣਿਆ ਹੋ ਵਾਰੀ ਜੀਓ ਵਾਰੀ ਹੋਮੇ ਮਾਰ ਮਿਲਾਵਣਿਆ ਗੁਰਸੇਵਾ ਤੇ ਹਰ ਮਨ ਵਸਿਆ ਹਰ ਰਸ ਸਹਿਜ ਪਿਆਵਣਿਆ ਰਹਾਉ ਵੇਦ ਪੜੇ ਹਰ ਰਸ ਨਹੀਂ ਆਇਆ ਬਾਦ ਵਿਖਾਣੇ ਮੋਹੇ ਮਾਇਆ ਅਗਿਆਨ ਮਤੀ ਸਦਾ ਅੰਧਿਆਰਾ ਗੁਰਮੁਖ ਬੂਝ ਹਰ ਗਾਵਣਿਆ ਕਤੋ ਕਤੀਏ ਸ਼ਬਦ ਸਹਾ

ਲੀਏ ਕਿਨ ਵਿਧ ਵਿਸ਼ਰੇ ਇਹ ਵਿਧ ਕੌਣ ਪ੍ਰਗਟਾਏ ਜੀਉ ਕੌਣ ਸੋ ਅਖਰ ਜਿਤ ਧਾਵਤ ਰਹਿਤਾ ਕੌਣ ਉਪਦੇਸ਼ ਜਿਤ ਦੁਖ ਸੁਖ ਸਮ ਸਹਿਤਾ ਕੌਣ ਸੋ ਚਾਲ ਜਿਤ ਪਾਰ ਬ੍ਰਹਮ ਧਿਆਏ ਕਿਨ ਵਿਧ ਕੀਰਤਨ ਗਾਏ ਜੀਉ ਗੁਰਮੁਖ ਮੁਗਤਾ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਭਗਤਾ ਤਨ ਗਿਰ ਹੀ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀਉ ਹੋਮੇ ਵਾਧਾ ਗੁਰਮੁਖ ਛੂਟਾ ਗੁਰਮੁਖ ਆਵਣ ਜਾਵਣ ਤੂਟਾ ਗੁਰਮੁਖ ਕਰਮ ਗੁਰਮੁਖ ਨਹਿ ਕਰਮਾ ਗੁਰਮੁਖ ਕਰੇ ਸੋ ਸਵਾਏ ਜੀਉ ਗੁਰਮੁਖ ਸੁਖੀਆ ਮਨਮੁਖ ਦੁਖੀਆ ਗੁਰਮੁਖ ਸਨਮੁਖ ਮਨਮੁਖ ਬੇਮੁਖੀਆ ਗੁਰਮੁਖ ਮਿਲਿਆ ਮਨਮੁਖ ਵਿਛਰੇ ਗੁਰਮੁਖ ਬੈਦ ਪਟਾਏ ਜੀਉ ਗੁਰਮੁਖ ਅਖਰ ਜੇ ਤਾਵਤ ਰਹਿਤਾ ਗੁਰਮੁਖ ਦੇ ਦੁੱਖ ਸੁਖ ਸਮ ਸਹਿਤਾ

ਇਖੰਤ ਸਵਿਨ ਜੀਵਨਾ ਬਿਰਥਾ ਜਨਮ ਜਨਾ ਜਾਤਰ ਮਹੀਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤਨ ਆਵੀ ਕਿਤੜਾ ਦੁਖ ਗਨਾ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਨਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਲਾਏ ਸੋ ਪ੍ਰਭੂ ਤਿਸਕੇ ਪਾਏ ਲਗਾ ਵਿਸਾਖ ਤਿਨ ਕਿਉਂ ਵਾਡੀਆਂ ਜਿੰਨਾ ਪ੍ਰੇਮ ਵਿਸ਼ੋ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋ ਪੁੱਤਰ ਕਤਰਨਾ ਸੰਗਤਨ ਹਰ ਅਵਨਾਸੀ ਓ ਪਾਲਚ ਪਾਲਚ ਸਗਲੀ ਮੂਈ ਝੂਠੇ ਤੰਦੇ ਮੋਹ ਇੱਕ ਸਰ ਕੇ ਨਾਵਿਨ ਅੱਗੇ ਲਈਏ ਖੋਏ ਦੂਏ ਵਿਸਾਰ ਵੀ ਗੁਚਣਾ ਪ੍ਰਾਵਿਨ ਅਵਰ ਨੈ ਕੋਏ ਪ੍ਰੀਤਮ ਚਾਰਨੀ ਜੋ ਲਗੇ ਤਿਨ ਕੀ ਨਿਰਮਲ ਸੋਏ ਨਾਨਕੀ ਪ੍ਰਭੇਂਦੀ ਪ੍ਰਭ ਮਿਲੋ ਪ੍ਰਾਪਤ ਹੋਏ ਵਿਸਾਖ ਸਹਾਵਾ ਤਾਂ ਲਗੇ ਜਾਂ ਸੰਤ ਭੇਟੇ ਹਰ ਸੋਏ ਹਰ ਜੇਠ ਡੰਦਾ ਲੋੜੀਏ ਤਿਸ ਅੱਗੇ ਸਾਵਨੇ ਵਨ ਹਰ ਸੱਜਣ ਦਾਵਨ ਲੱਗਿਆ ਕਿਸੇ ਨਾ ਦੇਈ ਵਨ ਮਾਣਕ ਮੋਤੀ ਨਾ ਪ੍ਰਭ ਉਨ ਲੱਗੇ ਨਾ ਹੀ ਸਨ ਰੰਗ ਸਵੇ ਨਰੈਣੇ ਜੇਤੇ ਮਨ ਭਵਨ ਜੋ ਹਰ ਲੋੜੈ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਧਨ ਆਪਾਂ ਲਿਆ ਜੇ ਮਿਲੇ ਵਿਛੜ ਕਿਉਂ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਣ ਹਰ ਜੇਠ ਰਿੰਗੀਲਾ ਤਿਸ ਤਣੀ ਜਿਸਕੇ ਭਾਗ ਮਥਨ ਅਸਾੜਤ ਪੰਦਾ ਤਿਸ ਲੱਗੇ ਹਰ ਨਾਹੋ ਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੇ ਮਨ ਸੰਧੀ ਆਸ ਦੂਏ ਭਾਏ ਵੀ ਗੁੱਚੀਏ ਗਲ ਪਈ ਜਮਕੀ ਫਾਸ ਜਿਹਾ ਬੀਜੇ ਸੋਲੁਣੇ ਮੱਥੇ ਜੋ ਲਿਖੇ ਆਸ ਰਹਿਣ ਬਿਹਾਣੀ ਪਛਤਾਣੀ ਉਠ ਚੱਲੀ ਗਈ ਨਿਰਾਸ ਜਿਨਕੋ ਸਾਧੂ ਭੇਟੀਏ ਸੋ ਦਰਗੇ ਹੋਏ ਖਲਾਸ ਕਰ ਕਿਰਪਾ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਾਪ ਤੁਦਵੇ ਦੂਜਾ ਕੋ ਨਹੀਂ ਨਾਨਕੀ ਅਰਦਾਸ ਅਸਾੜ ਸਹਨ ਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਵਣੀ ਚਰਨ ਕਮਲ ਸਿਉਂ ਪਿਆਰ ਮਾਨਤਾ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਸਾਰ ਹਰ ਅੰਮ੍ਰਿਤ ਬੂੰਦ ਸਹਾਵਣੀ ਮਿਲ ਸਾਧੂ ਪੀਵਣ ਹਾਰ ਬੰਤ ਪ੍ਰਭ ਸੰਗ ਮੋਲਿਆ ਸਮਰੱਥ ਪੁਰਖ ਅਪਾਰ ਹਰ ਮਿਲਣੇ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿੰਨੀ ਸਖੀਏ ਪ੍ਰਭ ਪਾਇਆ ਹੋ ਤਿਨ ਕੇ ਸਦ ਬਲਿਹਾਰ ਨਾਨਕ ਹਰ ਜੀ ਮਿਆ ਕਰ ਸ਼ਬਦ ਸਵਾਰਨ ਹਾਰ ਸਾਵਣ ਤਿਨਾ ਸੁਹਾਗਣ ਜਿਨ ਰਾਮ ਨਾਮ ਉਰ ਹਾਰ ਭਾਦੋ ਭਰਮ ਭਲਾਣੀਆ ਦੂਜੇ ਲੱਗਾ ਹੇਤ ਲੱਕ ਸਿੰਗਾਰ ਬਣਾਇਆ ਕਾਰਜ ਨਾਹੀ ਕੇਤ ਜਿਤ ਦਿਨ ਦੇ ਬਿੰਸਨੀ ਤਿਤ ਵੇਲੇ ਕਹਿਸਨ ਪ੍ਰੇਤ ਪਕੜ ਚਲਾਣ ਦੂਤ ਜਾਂ ਕਿਸੇ ਨਾ ਦੇਨੀ ਭੇਤ ਛੱਡ ਖੜੋ

ਭੂਤ ਪ੍ਰਭ ਦੇਤ ਸੇ ਭਾਦੋ ਨਰਕ ਨਾ ਪਾਈਏ ਗੁਰ ਰੱਖਣ ਵਾਲਾ ਹੇਤ ਅਸਨ ਪ੍ਰੇਮ ਉਮਾੜਾ ਕਿਉਂ ਮਿਲੀਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਰੀ ਕੋਈ ਆਣ।

ਤੂੰ ਜਾਣੇ ਜਿਨ ਪਾਈਏ ਸਭ ਖੇਲ ਤੇ ਮਾਤੀ, ਇੱਕ ਆਵੇ ਇੱਕ ਜਾਹੇ, ਉੱਠ ਬਿਨ ਆਵੇ ਮਰ ਜਾਤੀ। ਗੁਰਮੁਖ ਰੰਗ ਚ ਲੂਲਿਆ ਰੰਗ ਹਰ ਰੰਗ ਰਾਤੀ, ਸੋ ਸੇਵੋ ਸਤ ਨਿਰੰਜਨੋ ਹਰ ਪੁਰਖ ਵਿਧਾਤੀ। ਤੂੰ ਆਪੇ ਆਪ ਸਜਾਨ ਹੈ ਬੜ ਪੁਰਖ ਵਢਾਤੀ, ਜੋ ਮਨ ਚਿੱਤ ਤੁਧ ਧਿਆਏ ਦੇ ਮੇਰੇ ਸੱਚਿਆ ਬਲ।

ਕੋਈ ਹਲਾਲ ਨਾ ਜਾਏ। ਨਾਨਕ ਗਲੀ ਕੂੜੀ ਕੂੜੋ ਪੱਲੇ ਪਾਏ ਮਹੱਲਾ ਪਹਿਲਾ, ਪੰਜ ਨਿਵਾਜਾ ਭਗਤ ਪੰਜ ਪੰਜਾ ਪੰਜੇ ਨਾਉ, ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਨਾਏ, ਕਰਨੀ ਕਲਮਾ ਆਖੇ ਤਾਂ ਮੁਸਲਮਾਨ ਸਦਾਏ, ਨਾਨਕ ਜੇਤੇ ਕੁੜਿਆਰ ਕੂੜੇ ਕੂੜੀ ਪਾਏ ਪੌੜੀ, ਇੱਕ ਰਤਨ ਪਦਾਰਥ ਵੰਜਦੇ ਇੱਕ ਸਕੱਚੇ ਦੇਵ ਪਾਰਾ, ਸਤਗੁਰ ਉਠੇ ਪਾਈਨ ਅੰਦਰ ਰਤਨ ਭੰਡਾਰਾ, ਬਿਨ ਗੁਰ ਕਿਨੇ ਨਾ ਲੱਦਿਆ ਅੰਦੇ ਪੌਂਕ ਮੂਏ ਕੁੜਿਆਰਾ, ਮਨਮੁਖ ਦੂਜੇ ਪਚਮੂਏ ਨਾ ਬੂਜੇ ਵਿਚਾਰਾ, ਇੱਕ ਸਵਾਜੋ ਦੂਜਾ ਕੋ ਨਹੀਂ ਕਿਸ ਆਗੇ ਕਰੇ ਪਕਾਰਾ, ਇੱਕ ਨਿਧਨ ਸਦਾ ਭੌਂਕ ਦੇ ਇੱਕ ਨਾ ਭਰੇ ਤੁਜਾਰਾ, ਬਿਨ ਆਵੇ ਹੋਰ ਧਨ ਨਾਹੀ ਹੋਰ ਵਿਖਿਆ ਸਭ ਸਾਰਾ, ਨਾਨਕ ਆਪ ਕਰੇ ਕਰਾਏ ਆਪ ਹੁਕਮ ਸਵਾਰ ਨਿਹਾਰਾ, ਸ਼ਲੋਕ ਮਹੱਲਾ ਪਹਿਲਾ, ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ, ਅਵਲ ਔਲ ਦੀਨ ਕਰ ਮਿੱਠਾ ਮਸ਼ਕਲ ਮਾਨਾ ਮਾਲ ਮੁਸਾਵੇ, ਹੋਏ ਮੁਸਲਮ ਦੀਨ ਮਹਾਣੇ ਮਰਨ ਜੀਵਨ ਕਾ ਭਰਮ ਚਕਾਵੇ, ਰਬ ਕੀ ਜਾਏ ਮੰਨੇ ਸਿਰ ਉਪਰ ਕਰਤਾ ਮੰਨੇ ਆਪ ਗਵਾਵੇ, ਤੋ ਨਾਨਕ ਸਰਬ ਜੀਆਂ ਮਹਿਰਾਮਤ ਹੋਏ ਤਾਂ ਮੁਸਲਮਾਨ ਕਹਾਵੇ, ਮਹੱਲਾ ਚੌਥਾ, ਪਰ ਹਰ ਕਾਮ ਕ੍ਰੋਧ ਝੂਠ ਦਿੰਦਾ ਤਜ ਮਾਇਆ ਅਹੰਕਾਰ ਚੁਕਾਵੇ, ਤਜ ਕਾਮ ਕਾਮਣੀ ਮੋਹ ਤਜੇ ਤਾਂ ਅੰਜਨ ਮਹਿ ਨਿਰੰਜਨ ਪਾਵੇ, ਤਜ ਮਾਣ ਅਮਾਨ ਪ੍ਰੀਤ ਸੋਦਾਰਾ ਤਜ ਪਿਆਸ ਆਸ ਰਾਮ ਲਿਵ ਲਾਵੇ, ਨਾਨਕ ਸਾਚਾ ਮਨ ਵਸੈ ਸ਼ਬ ਸ਼ਬਦ ਹਰ ਨਾਮ ਸਮਾਵੇ ਪੌੜੀ, ਰਾਜੇ ਰਹਿਤ ਸਿਕਦਾਰ ਕੋਈ ਨਾ ਰਹਿਸੀਓ ਹਟ।

ਕਰ ਹੋਵੇ ਖੁਸ਼ੀ ਕਰੇ ਨਿਤ ਜੀਓ। ਪਰਵਤ ਸੋਨਾ ਰੂਪਾ ਹੋਵੇ ਹੀਰੇ ਲਾਲ ਜੜਾਓ ਪੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਓ ਮਹੱਲਾ ਪਹਿਲਾ ਪਾਰ ਠਾਰੇ ਮੇਵਾ ਹੋਵੇ ਗੋਡਾ ਹੋਏ ਸਵਾਓ ਚਾਂ ਸੂਰਜ ਦੋਏ ਫਿਰਦੇ ਰੱਖੀਏ ਨਿਚਲ ਹੋਵੇ ਥਾਓ ਪੀ ਤੂੰ ਹੈ ਸਲਾਹਣਾ।

ਵਾਹੋ ਸਵਰਗੇ ਦੀਆਂ ਮੋਹਣੀਆਂ ਇਸਤਰੀਆਂ ਹੋਵਣ ਨਾਨਕ ਸਭੋ ਜਾਓ ਪੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਹੋ ਪਵੜੀ ਬਦ ਫੈਲੀ ਗੇ ਵਾਨਾ ਖਸਮ ਨਾ ਜਾਣੀ ਸੋ ਕਹੀਏ ਦੇਵਾਨਾ ਆਪਣਾ ਪਛਾਣੀ ਕਲੇ ਬੁਰੀ ਸੰਸਾਰ ਬਾ ਦੇਖ ਪੀਏ ਬਿਨਾ ਵੇ ਬੇਕਾਰ ਭਰਮੇ ਪਚੀਏ ਰਾਧੋ ਵੇ ਇੱਕ ਜਾਣੇ ਸੋਈ ਸਿਜਸੀ ਕੁਪਰ ਗੋਪ ਕਫਰਾਣੇ ਪਿਆ ਦਜਸੀ ਸਭ ਦੁਨੀਆਂ ਸੁਭਾਨ ਸੱਚ ਸਮਾਈਏ ਸਿਜੇ ਦਰ ਦੀਵਾਨ ਐਪ ਗਵਾਈਏ ਮਹੱਲਾ ਪਹਿਲਾ ਸਲੂਕ ਸੋ ਜੀ ਵਿਆ ਜਿਸ ਮਨ ਵਸਿਆ

ਤਰਕਾ ਨੇਵ ਖਵਾਸੀ ਆਵੇ ਮਹਿਲੀ ਵਾਸ ਨਾਨਕ ਸੱਚੇ ਨਾ ਬਿਨ ਸਭੇ ਟੋਲ ਬਿਨਾਸ ਪਵੜੀ ਜਾਤੀ ਦਿਆ ਕੇ ਹੱਥ ਸੱਚ ਪਰਖੀਏ ਮੋਹਰਾ ਹੋਵੇ ਹੱਥ ਮਰੀਏ ਚਖੀਏ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਏ ਹੁਕਮਨੇ ਸਰਦਾਰ ਦਰਦੀ ਬਾਣੀਏ ਫਰਮਾਨੀ ਹੈ ਕਾਰ ਖਸਮ ਬਠਾਇਆ ਤਬਲਵਾਜ ਵਿਚਾਰ ਸ਼ਬਦ ਸੁਨਾਇਆ ਇੱਕ ਹੋਏ ਸਵਾਰ ਇੱਕ ਨਾ ਸਾਖਤੀ ਇਕ ਨੀ ਬੱਦੇ ਪਾਰ ਇੱਕ ਨਾ ਤਾਖਤੀ।

ਆਇਆ ਮੇਰਾ ਦਬਾ ਸ਼ਾਹ ਜੂ ਖਦਾਏ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਨਾ ਦੇਵ ਦਾਨਵਾ ਨਰਾ ਨਾ ਸੰਸਾਰ ਕਾ ਧਰਾ ਆਸਤ ਏਕ ਦਿਗਰ ਕੋਈ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਨਾ ਦਾਦੇ ਦਹਿੰਦ ਆਦਮੀ ਨਾ ਸਬਤ ਜੇਰ ਜਿਮੀ ਆਸਤ ਏਕ ਦਿਗਰ ਕੋਈ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਨਾ ਸੂਰ ਸਸ ਮੰਡਲੋ ਨਾ ਸਬਤ ਦੀਪ ਨੈ ਜਲੋ ਅੰਨ ਪੌਣ ਥਿਰ ਨਾ ਕੋਈ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਨਾ ਰਿਜਕ ਦਸ ਆਕਸੈ ਹਮਾਰਾ ਏਕ ਆਵਸੈ ਅਸਤ ਏਕ ਦਿਗਰ ਕੋਈ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਪਰੰਦੇ ਨਾ ਗਰਾ ਜਰ ਦਰਖਤ ਆਵ ਆਸ ਕਰ ਦਹਿੰਦ ਸੂਈ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਨਾਨਕ ਲਿਲਾਰ ਲਿਖਿਆ ਸੋਏ ਮਿਟ ਨਾ ਸਕੇ ਕੋਏ ਕਲਾ ਧਰੇ ਹਿਰੇ ਸੂਈ ਏਕ ਤੂੰ ਹੀ ਏਕ

0: ਸਮਣਿਆ ਮਨਮੁਖ ਸਦਾ ਕੁੜਿਆਰ ਭਰਮ ਭਲਾਣਿਆ ਬਿਸਟਾ ਅੰਦਰ ਵਾ ਸਾਧਨਾ ਜਾਣਿਆ ਬਿਨਾਂ ਵੇ ਦੁਖ ਪਾਏ ਆਵਨ ਜਾਣਿਆ ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ ਸਰੋਕ ਮਹੱਲਾ ਪਹਿਲਾ ਸੀਹਾਂ ਵਾਜਾਂ ਚਰਗਾਂ ਕੁਈਆਂ ਇਨਾਂ ਖਵਾਲੇ ਕਾ ਖਾਨ ਤਨਾ ਮਾਸ ਖਵਾਲੇ ਇਹ ਚਲਾਏ ਰਾ ਨਦੀਆਂ ਵਿਚ ਟਿੱਬੇ ਦਿਖਾਲੇ ਥਲੀ ਕਰੇ ਇਸ ਗਾ ਕੀੜਾ ਥਾਪ ਦੇ ਪਾਸ਼ਾਈ ਲਸਕਰ ਕਰੇ ਸਵਾ ਜੇਤੇ ਜੀ ਜੀ ਵੇਲੇ ਸਾਹਾਂ ਜਿਵਾਲੇ ਤਾਂ ਕਿ ਅਸਾਹ ਨਾਨਕ ਜਿਉ ਜਿਉ ਸੱਚੇ ਭਾਵੇ ਤਿਉ ਤਿਉ ਦੇ ਗਰਾ ਮਹੱਲਾ ਪਹਿਲਾ ਇੱਕ ਮਾਸ ਖਾਹੀ ਇੱਕ ਮਾਸ ਹਰੀ ਇੱਕ ਤ੍ਰਿਣ ਖਾਹੇ ਇੱਕ ਨਾ ਛੱਤੀ ਅੰਮ੍ਰਿਤ ਬਾਹੇ ਇੱਕ ਮਿੱਟੀਆਂ ਮੈਂ ਮਿੱਟੀਆਂ ਖਾਹੇ ਇੱਕ ਪੌਣ ਸਮਾਰੀ
1: ਪੌਣ ਸਮਾਰ ਇੱਕ ਨਿਰੰਕਾਰੀ ਨਾਮ ਆਧਾਰ ਜੀਵੈ ਦਾਤਾ ਮਰੈ ਨਾ ਕੋਈ ਨਾਨਕ ਮੁੱਠੇ ਜਾਏ ਨਾਹੀ ਮਨ ਸੋਏ ਪੌੜੀ ਪੂਰੇ ਗੁਰ ਕੀ ਕਾਰ ਕਰਮ ਕਮਾਈ ਹੈ ਗੁਰਮਤੀ ਆਪ ਗਵਾਏ ਨਾਮ ਧਿਆਈ ਹੈ ਦੂਜੀ ਕਾਰ ਹੈ ਲੱਗ ਜਨਮ ਗਵਾਈ ਹੈ ਵਿਣ ਨਾਵੈ ਸਭ ਵਿਸ ਫੈਂਜੈ ਖਾਈਐ ਸੱਚਾ ਸ਼ਬਦ ਸਲਾਹ ਸੱਚ ਸਮਾਈ ਹੈ ਵਿਣ ਸਤਿਗੁਰ ਸੇਵੇ ਨਾਹੀ ਸੁਖ ਨਿਵਾਸ ਫਿਰ ਫਿਰ ਆਈਐ ਦੁਨੀਆਂ ਖੋਟੀ ਰਾਸ ਕੂੜ ਕਮਾਈਐ ਨਾਨਕ ਸੱਚ ਖਰਾ ਸਲਾਹੇ ਪਾਸਿਓਂ ਜਾਈਐ ਸਲੋਕ ਮਹੱਲਾ ਪਹਿਲਾ ਤੁਧ ਭਾਵੈ ਤਾਂ ਵਾਵੈ ਗਾਵੈ ਤੁਧ ਭਾਵੈ ਜਲ ਨਾਵੈ ਜਾਂ ਤੁਧ ਭਾਵੈ ਤਾਂ ਕਰੈ ਬਿਹੂਤਾ ਸਿੰਘੀ ਨਾਦ ਵਜਾਵੈ ਜਾਂ ਤੁਧ ਭਾਵੈ ਤਾਂ ਪੜਾ ਗਦੇਬਾ ਮੁੱਲਾ ਸੇ ਕਹਾਵੈ ਜਾਂ ਤੁਧ ਭਾਵੈ ਤਾਂ ਹੋਵੈ ਰਾਜੇ ਰਸ ਕਸ ਬਹੁਤ ਕਮਾਵੈ ਜਾਂ ਤੁਧ ਭਾਵੈ ਤੇਗ ਉਗਾਵੈ ਸਿਰ ਮੁੰਡੀ ਕੱਟ ਜਾਵੈ ਜਾਂ ਤੁਧ ਭਾਵੈ ਜਾਏ ਦਸੰਤਰ ਸੁਣ ਗੱਲਾਂ ਖਰਿਆਵੈ ਜਾਂ ਤੁਧ ਭਾਵੈ ਨਾਇ ਰਚਾਵੈ ਤੁਧ ਭਾਣੇ ਤੂੰ ਭਾਵੈ ਨਾਨਕ ਕਹਿ ਬੇਨੰਤੀ ਹੁਰ ਸਗਲੇ ਕੂੜ ਕਮਾਵੇ ਮਹੱਲਾ ਪਹਿਲਾ ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗਾ ਚੰਗਾ ਹੋਈ ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਈ ਨਾ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ ਹੁਕਮ ਸਾਜ ਹੁਕਮੈ ਵਿੱਚ ਰੱਖੈ ਨਾਨਕ ਸੱਚਾ ਆਪ ਪੌੜੀ ਸਤਿਗੁਰ ਸੇਵਨ ਸੰਗ ਭਰਮ ਜੁਗਾਈਐ ਸਤਿਗੁਰ ਆਖੈ ਕਾਰ ਸੁਕਾਰ ਕਮਾਈਐ ਸਤਿਗੁਰ ਹੋਏ ਦਇਆਲ ਤਾਂ ਨਾਮ ਤੇ ਆਈਐ ਲਾਹਾ ਭਗਤ ਸੋ ਸਾਰ ਗੁਰਮੁਖ ਪਾਈਐ ਮਨਮੁਖ ਕੂੜ ਗੁਬਾਰ ਕੂੜ ਕਮਾਈਐ ਸੱਚੇ ਦੇ ਦਰਜਾਏ ਸੱਚ ਚਵਾਈਐ ਸੱਚੇ ਅੰਦਰ ਮਹਿਲ ਸੱਚ ਬੁਲਾਈਐ ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਐ ਸਲੋਕ ਮਹੱਲਾ ਪਹਿਲਾ ਕਲ ਕਾਤੀ ਰਾਜੇ ਕਸਾਈ ਧਰਮ ਪੰਕੜ ਉੱਡ ਰਿਹਾ ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀ ਕਹਿ ਚੜਿਆ ਹਉ ਭਾਲ ਵਿਕੁੰਨੀ ਹੋਈ ਅੰਧੇਰੈ ਰਾਹੋ ਨਾ ਕੋਈ ਵਿੱਚ ਹੋਮੈ ਕਰ ਦੁਖ ਰੋਈ ਕਹੁ ਨਾਨਕਿਨ ਬਿਦ ਗਤ ਹੋਈ ਮਹੱਲਾ ਤੀਜਾ ਕਲ ਕੀਰਤ ਪ੍ਰਗਟ ਚਾਨਣ ਸੰਸਾਰ ਗੁਰਮੁਖ ਕੋਈ ਉਤਰੈ ਪਾਰ ਜਿਸਨੂੰ ਨਜ਼ਰ ਕਰੇ ਤਿਸ ਦੇਵੈ ਨਾਨਕ ਗੁਰਮੁਖ ਰਤਨ ਸੋ ਲੇਵੈ ਪੌੜੀ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ ਕਰਤਾ ਆਪ ਭੁੱਲੈ ਨਾ ਭੁੱਲੈ ਕਿਸੈ ਦਾ ਭੁਲਾਇਆ ਭਗਤ ਆਪੇ ਮੇਲਿਨ ਜਿਨੀ ਸੱਚੋ ਸੱਚ ਗਮਾਇਆ ਸੰਸਾਰੀ ਆਪ ਖੁਆਲਿਆ ਜਿਨ ਕੂੜ ਬੋਲ ਬੋਲ ਵਿਖਾਇਆ ਚੱਲਣ ਸਾਰ ਨਾ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ ਭਗਤ ਕਰਨ ਹਰ ਚਾਕਰੀ ਜਿਨ ਅੰਦਰ ਨਾਮ ਧਿਆਇਆ ਦਾਸਨ ਦਾਸ ਹੋਏ ਕਹਿ ਜਿਨੀ ਵਿੱਚੋਂ ਆਪ ਗਵਾਇਆ ਉਹਨਾਂ ਖਸਮੈ ਕਹਿ ਦਰ ਮੁਖ ਉਜਲੇ ਸੱਚੇ ਸ਼ਬਦ ਸੁਹਾਇਆ ਸਲੋਕ ਮਹੱਲਾ ਪਹਿਲਾ ਸਵਾਹੀ ਸਲਾਹਾ ਜਿਨੀ ਧਿਆਇਆ ਇੱਕ ਮਨ ਸਹੀ ਪੂਰੇ ਸ਼ਾਹ ਵਖਤ ਹੈ ਉੱਪਰ ਲੜ ਮੋਏ ਦੂਜੇ ਬਹੁਤੇ ਰਾ ਮਨ ਕੀ ਮਤੇ ਖਿੰਡੀਆਂ ਬਹੁਤ ਪਏ ਇਸ ਗਾਹ ਗੋਤੇ ਖਾਏ ਨਾ ਨਿਕਲੈ ਤੀਜੇ ਮੋਏ ਗਿਰਾਹ ਭੁੱਖ ਤਿਖਾ ਦੋਏ ਭੌਕੀਆ ਖਾਦਾ ਹੋਏ ਸੁਆ ਭੀ ਖਾਣੇ ਸਿਉ ਦੋਸਤੀ ਚੌਥੇ ਆਈ ਉਂਗ ਅੱਖੀ ਮੀਟ ਪਵਾਰ ਗਿਆ ਪੀ ਉਠ ਰਚਨ ਵਾਦ ਸੈ ਵਰਿਆ ਕੀ ਪਿੜ ਬੱਧੀ ਸਭੇ ਵੇਲਾ ਵਕਤ ਸਭ ਜੇ ਅੱਠੀ ਪਹੁ ਹੋਏ। ਨਾਨਕ ਸਾਹਿਬ ਮਨ ਵਸੈ ਸੱਚਾ ਨਾਵਣ ਹੋਏ ਮਹੱਲਾ ਦੂਜਾ ਸਹੀ ਪੂਰੇ ਸ਼ਾਹ ਜਿਨੀ ਪੂਰਾ ਪਾਇਆ ਅੱਠੀ ਵੀ ਪਰਵਾਹ ਰਹਿਣ ਇਕੱਤੇ ਰੰਗ ਦਰਸ਼ਨ ਰੂਪ ਥਾਹਾ ਵਿਰਲੇ ਪਾਈਐ ਕਰਮ ਪੂਰੈ ਪੂਰਾ ਗੁਰੂ ਪੂਰਾ ਜਾ ਕਾ ਬੋਲ ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲ ਪੌੜੀ ਜਾਂ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈਐ ਮੁੱਠੀ ਧੰਦੈ ਚੋਰ ਮੈਲ ਨਾ ਪਾਈਐ ਇਨੈ ਚਿਤ ਕਠੋਰ ਸੇਵ ਗਵਾਈਐ ਜਿਤ ਕੜ ਸੱਚ ਨਾ ਪਾਏ ਸੋ ਭੰਨ ਕੜਾਈਐ ਕਿਉਂ ਕਰ ਪੂਰੈ ਵੱਟ ਤੋਲ ਤੁਲਾਈਐ ਕੋਈ ਨਾ ਆਖੈ ਘੱਟ ਹੋ ਮੈਂ ਜਾਈਐ ਲਈਨ ਖਰੇ ਪਰਖ ਦਰ ਬਿਨਾਈਐ ਸੋਧਾ ਇਕਤ ਹੱਟ ਪੂਰੇ ਗੁਰ ਪਾਈਐ ਸਲੋਕ ਮਹੱਲਾ ਦੂਜਾ।

ਤੇ ਚੌਥੇ ਪੈਰ ਸਬਾਹ ਕੈ ਸੁਰਤਿਆਂ ਉਪਜੈ ਚਾਓ। ਤਿੰਨਾਂ ਦਰਿਆਵਾਂ ਸਿਉਂ ਦੋਸਤੀ ਮਨਮੁਖ ਸੱਚਾ ਨਾਉ। ਉਥੇ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਓ। ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਓ। ਜੇ ਹੋਵੈ ਨਦਰ ਸਰਾਬ ਕੀ ਬੋੜ ਨਾ ਪਾਈ ਤਾਓ।

0: ਸਵਾਸ ਉਥੇ ਖੋਟੇ ਸਟੀਐ ਖਰੇ ਕੀਚੈ ਸਵਾਸ ਬੋਲਣ ਫਾਦਲ ਨਾਨਕਾ ਦੁੱਖ ਸੁੱਖ ਸਮੈ ਪਾਸ ਮਹੱਲਾ ਦੂਜਾ ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਨ ਸਰਾਧੋ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਭਾਓ ਸਤਿਗੁਰ ਦੱਸਿਆ ਸੱਚੇ ਹੀ ਪਿਤਿਆਏ ਸੱਚ ਵਿਗਸਿਆ ਸੱਚੈ ਕੋਟ ਗਿਰਾਏ ਨਿਜ ਕਰ ਵਸਿਆ ਸਤਿਗੁਰ ਤੁਠੈ ਨਾਉ ਪ੍ਰੇਮ ਰਹੱਸਿਆ ਸੱਚੈ ਦੈ ਦੀਵਾਨ ਕੂੜ ਨਾ ਜਾਈਐ ਝੂਠੋ ਝੂਠ ਵਖਾਣ ਸੋ ਮੈਲ ਖੁਆਈਐ ਸੱਚੈ ਸ਼ਬਦ ਨਿਸ਼ਾਨ ਠਾਕ ਨਾ ਪਾਈਐ ਸਸਣ ਬੁੱਝ ਵਖਾਣ ਮੈਲ ਬੁਲਾਈਐ ਸਲੋਕ ਮਹੱਲਾ ਪਹਿਲਾ ਪਹਿਰਾ ਅਗਨ ਹਿਵੈ ਕਰ ਬਾਧਾ ਭੋਜਨ ਸਾਰ ਕਰਾਈ ਸਗਲੇ ਦੁੱਖ ਪਾਣੀ ਕਰ ਪੀਵਾ ਧਰਤੀ ਹਾਕ ਚਲਾਈ ਧਰ ਤਰਾ ਜੀ ਅੰਬਰ ਤੋਲੀ ਪਿੱਛੇ ਟੰਕ ਚੜਾਈ ਏਵਡ ਵੱਧਾ ਮਾਵਾ ਨਾਹੀ ਸਭ ਸਹਿ ਨੱਥ ਚਲਾਈ ਏਤਾ ਤਾਣ ਹੋਵੈ ਮਨ ਅੰਦਰ ਕਰੀ ਪੈ ਆਖ ਕਰਾਈ ਜੇਵੜ ਸਾਹਿਬ ਤੇਵੜ ਦਾਤੀ ਦੇ ਦੇ ਕਰੇ ਰਜਾਈ ਨਾਨਕ ਨਦਰ ਕਰੇ ਜਿਸ ਉਪਰ ਸੱਚ ਨਾ ਵਡਿਆਈ ਮਹੱਲਾ ਦੂਜਾ ਆਖਣ ਆਖਣ ਰਜਿਆ ਸੁਣਨਾ ਰਜੇ ਕੰਨ ਅੱਖੀ ਦੇਖ ਨਾ ਰਜੀਆਂ ਗੁਣ ਗਾਹ ਕਿਕਵਨ ਭੁਖਿਆ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ ਨਾਨਕ ਭੁੱਖਾ ਤਾਂ ਰਜੈ ਜਾਂ ਗੁਣ ਕਹਿ ਗੁਣੀ ਸਮਾਏ ਪੌੜੀ ਵਿਣ ਸੱਚੇ ਸਭ ਕੂੜ ਕੂੜ ਕਮਾਈਐ ਵਿਣ ਸੱਚੇ ਕੁੜਿਆਰ ਬੰਨ ਜਲਾਈਐ ਵਿਣ ਸੱਚੇ ਤਨ ਛਾਰ ਛਾਰ ਰਲਾਈਐ ਵਿਣ ਸੱਚੇ ਸਭ ਭੁੱਖ ਜੇ ਪੈਂਜੈ ਖਾਈਐ ਵਿਣ ਸੱਚੇ ਦਰਬਾਰ ਕੂੜ ਨਾ ਪਾਈਐ ਕੂੜੈ ਲਾਲਚ ਲੱਗ ਮਹਿਲ ਖੁਆਈਐ ਸਭ ਜਗ ਠੱਗਿਓ ਠੱਗ ਆਈਐ ਜਾਈਐ ਤਨ ਮੈਂ ਤ੍ਰਿਸ਼ਨਾ ਅੱਗ ਸ਼ਬਦ ਬੁਝਾਈਐ ਸਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੈ ਕਰਮ ਧਿਆਨ ਪਤ ਕੇ ਸਾਧ ਖਾਦਾ ਲਹਿ ਦਾਨਾ ਕੈ ਸਿਰਦਾਨ ਮਹੱਲਾ ਪਹਿਲਾ
1: ਸੁਹਿਣੇ ਕਾ ਬਿਰਖ ਪਤ ਪਰਵਾਲਾ ਫੁੱਲ ਜਵੇਹਰ ਲਾਲ ਤਿੱਤ ਫਲ ਰਤਨ ਲੱਗੇ ਮੁੱਖ ਭਾਗਤ ਹਿਰਦੇ ਦੇ ਨਿਹਾਲ ਨਾਨਕ ਕਰਮ ਹੋਵੇ ਮੁੱਖ ਮਸਤਕ ਲਿਖਿਆ ਹੋਵੇ ਲੇਖ ਆਰਸਾ ਤੀਰਥ ਗੁਰ ਕੀ ਚਰਨੀ ਪੂਜੇ ਸਦਾ ਵਸੇਖ ਹੰਸ ਹੇਤ ਲੋਭ ਕੋਭ ਚਾਰੇ ਨਦੀਆਂ ਅੱਗ ਪਵੇ ਤਜੇ ਨਾਨਕਾ ਤਰੀਏ ਕਰਮੀ ਲੱਗ ਪੌੜੀ ਜੀਵਤਿਆਂ ਮਰ ਮਾਰਨ ਪਛੋ ਤਾਈਐ ਝੂਠਾ ਇਹੋ ਸੰਸਾਰ ਕਿਨ ਸਮਝਾਈਏ ਸੱਚ ਨ ਧਰੇ ਪਿਆਰ ਧੰਦੇ ਤਾਈਐ ਕਾਲ ਬੁਰਾ ਕਹਿ ਕਾਲ ਸਿਰ ਦੁਨਿਆਈਐ ਹੁਕਮੀ ਸਿਰਜਨਦਾਰ ਮਾਰੇ ਦਾਈਐ ਆਪੇ ਦੇ ਪਿਆਰ ਮਨ ਵਸਾਈਐ ਮੁਹੱਤ ਨ ਚੱਸਾ ਵਲੰਬ ਭਰੀਏ ਪਾਈਐ ਗੁਰਪ੍ਰਸਾਦੀ ਬੂਝ ਸੱਚ ਸਮਾਈਐ ਸਲੋਕ ਮਹੱਲਾ ਪਹਿਲਾ ਤੁਮੀ ਤੁਮਾ ਵਿਸਿਅਕ ਤਧੂਰਾ ਨਿੰਮ ਫਲ ਮਨ ਮੁਖ ਵਸੇ ਤਿਸ ਜਿਸ ਤੂੰ ਚਿਤਨ ਆਵੀ ਨਾਨਕ ਕਹੀਏ ਕਿਸ ਹੰਡਨ ਕਰਮਾਂ ਬਾਰੇ ਮਹੱਲਾ ਪਹਿਲਾ ਮਤ ਪਖੇਰੂ ਕਿਰਤ ਸਾਥ ਕਬ ਉੱਤਮ ਕਬ ਨੀਚ ਕਬ ਚੰਦਨ ਕਬ ਅੱਕ ਡਾਲ ਕਬ ਉੱਚੀ ਪਰੀਤ ਨਾਨਕ ਹੁਕਮ ਚਲਾਈਏ ਸਹਿਬ ਲੱਗੀ ਰੀਤ ਪੌੜੀ ਕੇਤੇ ਕਹੇ ਵਖਾਣ ਕਹਿ ਕਹਿ ਜਾਮਨਾ ਵੇਤੇ ਕਹੇ ਵਖਿਆਣ ਅੰਤ ਨਾ ਪਾਵਨਾ ਪੜੀਏ ਨਾਹੀ ਭੇਤ ਬੁਝੇ ਪਾਵਨਾ ਖੱਟ ਦਰਸ਼ਨ ਕਹਿ ਭੇਖ ਕਿਸੇ ਸੱਚ ਸਮਾਵਨਾ ਸੱਚਾ ਪੁਰਖ ਲੱਖ ਸ਼ਬਦ ਸੁਹਾਵਨਾ ਮੰਨੇ ਨਉ ਬਿਸੰਖ ਦਰਗਹਿ ਪਾਵਨਾ ਖਾਲਕ ਕਉ ਆਦੇਸ਼ ਢਾਡੀ ਗਾਵਨਾ ਨਾਨਕ ਜੁਗ ਜੁਗ ਏਕੋ ਮਨ ਵਸਾਵਨਾ ਸਲੋਕ ਮਹੱਲਾ ਦੂਜਾ ਮੰਤਰੀ ਹੋਏ ਅਠੂਹਿਆ ਨਾਗੀ ਲੱਗੇ ਜਾਏ ਆਪਣੇ ਹੱਥੀਂ ਆਪਣੇ ਦੇ ਕੂਚਾਂ ਆਪੇ ਲਾਏ ਹੁਕਮ ਪਿਆ ਤੁਰ ਖਸਮ ਕਾ ਅਤੀ ਹੂੰ ਤੱਕਾ ਖਾਏ ਗੁਰਮੁਖ ਸਿਉ ਮਨ ਮੁਖੜੇ ਡੁੱਬੇ ਹੱਕ ਨਿਆਏ ਦੋਹਾਂ ਸਿਰਿਆਂ ਆਪੇ ਖਸਮ ਵੇਖੇ ਕਰ ਭੋ ਪਾਏ ਨਾਨਕ ਐਵੇਂ ਜਾਣੀਏ ਸਭ ਕੁਛ ਤਿਸੇ ਰਜਾਏ ਮਹੱਲਾ ਦੂਜਾ ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਨ ਵਾਟ ਨਾ ਕਰੀ ਮਾਮਲਾ ਜਾਣੇ ਮਹਿਮਾਨ ਮੂਲ ਜਾਣ ਗੱਲਾਂ ਕਰੇ ਹਾਣ ਲਾਏ ਹਾਣ ਲੱਭ ਨ ਚੱਲੀ ਸੱਚ ਰਹਿ ਸੋ ਵਿਸ਼ਟ ਪਰਵਾਨ ਸਰਤ ਸੰਦੇ ਆਕਾਸ਼ ਕੋ ਕਿਉਂ ਪੈ ਪਹੁੰਚੇ ਬਾਣ ਅੱਗੇ ਉਹ ਅਗਮ ਹੈ ਵਾਹੇ ਦਰ ਜਾਣ ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸਿੰਗਾਰੀਐ ਕਰਨ ਭਗਤ ਦਿਨ ਰਾਤ ਨ ਰਹਿਣੀ ਵਾਰੀਆ ਮਹਿਲਾ ਮੰਜ ਨਿਵਾਸ ਸ਼ਬਦ ਸਵਾਰੀਆ ਸੱਚ ਕਹਿ ਨਿਰਦਾਸ ਸੇਵੇ ਚਾਰੀਆ ਸੋਨ ਖਸਮੇ ਪਾਸ ਹੁਕਮ ਸਿਧਾਰੀਆ ਸਖੀ ਕਹਿ ਨਿਰਦਾਸ ਮਨੋ ਪਿਆਰੀਆ ਬਿਨ ਨਾਵੇਂ ਤ੍ਰਿਗ ਵਾਸ ਫਿੱਟ ਸੋ ਜੀਵਿਆ ਸ਼ਬਦ ਸਵਾਰੀਆ ਸੇ ਅੰਮ੍ਰਿਤ ਪੀਵਿਆ ਸਲੋਕ ਮਹੱਲਾ ਪਹਿਲਾ ਮਾਰੂ ਮੀਂਹ ਨ ਤ੍ਰਿਪਤਿਆ ਅੱਗੀ ਲੱਗੇ ਨ ਭੁੱਖ ਰਾਜਾ ਰਾਜ ਨ ਤ੍ਰਿਪਤਿਆ ਸਾਹਿਰ ਪਰੇ ਨਿਕ ਸਿੱਖ ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾਂ ਪੁੱਛ ਮਹੱਲਾ ਦੂਜਾ ਨਿਫਲੰਗ ਤਜ ਜਨਮਸ ਜਾਵਤ ਬ੍ਰਹਮ ਨ ਬਿਦੰਤੇ ਸਾਗਰੰਗ ਸੰਸਾਰੰਗ ਗੁਰਪ੍ਰਸਾਦੀ ਤਰੀਕੇ ਕਰਨ ਕਾਰਨ ਸਮਰੱਥ ਹੈ ਕਹੁ ਨਾਨਕ ਵਿਚਾਰ ਕਾਰਨ ਕਰਤੇ ਵਸੈ ਜਿਨ ਕਲ ਰੱਖੀ ਅਧਾਰ ਪੌੜੀ ਖਸਮੇ ਕਹਿ ਦਰਬਾਰ ਢਾਡੀ ਵਸਿਆ ਸੱਚਾ ਖਸਮ ਕਲਾਨ ਕਮਲ ਵਿਗਸਿਆ ਖਸਮ ਪੂਰਾ ਪਾਏ ਮਨੋ ਰਹੱਸਿਆ ਦੁਸ਼ਮਨ ਕੱਢੇ ਮਾਰ ਸੱਜਣ ਸਰਸਿਆ ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲਵ ਦੱਸਿਆ ਢਾਡੀ ਕਥੇ ਅਕਥ ਸ਼ਬਦ ਸਵਾਰਿਆ ਨਾਨਕ ਗੁਣ ਗਏ ਰਾਸ ਹਰ ਜਿਉ ਮਿਲੇ ਪਿਆਰਿਆ ਸਲੋਕ ਮਹੱਲਾ ਪਹਿਲਾ ਖੱਤਿਓ ਜੰਮੇ ਖੱਤੇ ਕਰਨ ਤਾਂ ਖੱਤਿਆਂ ਵਿੱਚ ਪਾਏ ਤੋਤੇ ਮੂਲ ਨਾ ਉਤਰੇ ਜੇ ਸੋ ਤੋਂ ਮਨ ਪਾਏ ਨਾਨਕ ਬਖਸ਼ੇ ਬਖਸ਼ੀਐ ਨਾ ਇਤ ਪਾਹੀ ਪਾਏ ਮਹੱਲਾ ਪਹਿਲਾ ਨਾਨਕ ਬੋਲਣ ਚੱਖਣਾ ਦੁੱਖ ਛੱਡ ਮੰਗੀਏ ਸੁੱਖ ਸੁੱਖ ਦੁੱਖ ਦੋਵੇਂ ਦਰ ਕੱਪੜੇ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ ਪੌੜੀ ਚਾਰੇ ਕੁੰਡਾਂ ਦੇਖ ਅੰਦਰ ਭਾਲਿਆ ਸੱਚੇ ਪੁਰਖ ਅਲੱਖ ਸਿਰਜ ਨਿਹਾਲਿਆ ਉੱਜੜ ਭੁੱਲੇ ਰਾਹ ਗੁਰ ਵੀ ਖਾਲਿਆ ਸਤਿਗੁਰ ਸੱਚੀ ਵਾਹੋ ਸੱਚ ਸੰਭਾਲਿਆ ਪਾਇਆ ਰਤਨ ਕਰਾਓ ਦੀਵਾ ਬਾਲਿਆ ਸੱਚੇ ਸ਼ਬਦ ਸਲਾਹੇ ਸੁਖੀਏ ਸੱਚ ਵਾਲਿਆ ਨਡਰਿਆ ਡਰ ਲੱਗ ਗਰਭ ਜੇ ਗਾਲਿਆ ਨਾਵੋ ਭੁੱਲਾ ਜਗ ਫਿਰੇ ਬੇਤਾਲਿਆ ਸਲੋਕ ਮਹੱਲਾ ਤੀਜਾ ਪੈ ਵਿੱਚ ਜੰਮੇ ਪੈ ਮਰੇ ਪੀ ਪਉ ਮਨ ਮੈਂ ਹੋਏ ਨਾਨਕ ਪੈ ਵਿੱਚ ਜੇ ਮਰੇ ਸੈਲਾ ਆਇਆ ਸੋਏ ਮਹੱਲਾ ਤੀਜਾ ਪੈ ਵਿਨ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈ ਵਿਨ ਜੇ ਮਰੇ ਮੋਹ ਕਾਲੇ ਉੱਠ ਜਾਏ ਪੌੜੀ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਐ ਸਤਿਗੁਰ ਹੋਏ ਦਿਆਲ ਨਾ ਕਬੂ ਚੂਰੀਐ ਸਤਿਗੁਰ ਹੋਏ ਦਿਆਲ ਤਾਂ ਦੁੱਖ ਨ ਜਾਣੀਐ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਿਗੁਰ ਹੋਏ ਦਿਆਲ ਤਾਂ ਜਮਕਾ ਡਰ ਕਿਹਾ ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁੱਖ ਦਿਹਾ ਸਤਿਗੁਰ ਹੋਏ ਦਿਆਲ ਤੇ ਨਵ ਨਿਦ ਪਾਈਐ ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਸਲੋਕ ਮਹੱਲਾ ਪਹਿਲਾ ਸਿਰ ਖੁਹਾਏ ਪੀਏ ਮਲਵਾਣੀ ਝੂਠਾ ਮੰਗ ਮੰਗੀ ਖਾਈ ਫੋਲ ਫਰੀਤ ਮੁੱਲ ਲੈਣਾ ਪੜਾਸਾ ਪਾਣੀ ਦੇਖ ਸਗਾਈ ਭੇਡਾਂ ਵਾਗੀ ਸਿਰ ਖੋਹਿਨ ਪਰੀਏ ਨੇ ਹੱਥ ਸੁਹਾਈ ਮਾਂ ਪਿਓ ਕਿਰਤ ਗੁਆਇਨ ਟੱਬਰ ਰੋਮਨ ਧਾਈ ਉਹਨਾਂ ਪਿੰਡ ਨਾ ਪੱਤਲ ਕਿਰਿਆ ਨਾ ਦੀਵਾ ਮੁਥੇ ਕਥਾਓ ਪਾਈ ਅੜਸਾ ਤੀਰਥ ਦੇਣ ਨਾ ਟੋਈ ਬ੍ਰਾਹਮਣ ਅੰਨ ਨ ਖਾਈ ਸਦਾ ਕਚੀਲ ਰਹਿਣ ਦਿਨ ਰਾਤੀ ਮੱਥੇ ਟਿੱਕੇ ਨਾਹੀ ਚੁੰਡੀ ਪਹੇ ਬਹਿਣ ਨਿਤ ਮਰਨੇ ਦੜ ਦੀਬਾਨ ਨਾ ਜਾਈ ਲੱਕੀ ਕਾਸੇ ਹੱਥੀ ਫੁੰਮਣ ਅੱਗੋਂ ਪਿੱਛੇ ਜਾਈ ਨਾ ਉਹ ਜੋਗੀ ਨਾ ਉਹ ਜੰਗਮ ਨਾ ਉਹ ਕਾਜੀ ਮੁੱਲਾ
2: ਦਇਆ ਬਗੋਏ ਫਿਰੇ ਬਗੁੱਤੇ ਫਿੱਟਾ ਬੱਤੇ ਗੱਲਾਂ ਜੀਆ ਮਾਰ ਜੀ ਵਾਲੇ ਸੋਈ ਅਵਰ ਨਾ ਕੋਈ ਰੱਖੇ ਦਾਨੋ ਤੇ ਇਸਨਾਨੋ ਬੰਝੇ ਭੱਸ ਪਈ ਸਿਰ ਖੁੱਥੇ ਪਾਣੀ ਵਿੱਚੋਂ ਰਤਨਾ ਪਾਣੀ ਵਿੱਚੋਂ ਰਤਨਾ ਉਹ ਪੁੰਨੇ ਮਿਹਰ ਕੀਆ ਮਧਾਣੀ ਅਠਸਰ ਤੀਰ ਦੇਵੀ ਥਾਪੇ ਪੁਰਬੀ ਲੱਗੇ ਬਾਣੀ। ਨਾ ਏ ਨਿਵਾਜਾ ਨਾ ਏ ਪੂਜਾ ਨਾਵਨ ਸਦਾ ਸੁਜਾਣੀ, ਮੋਇਆ ਜੀਵਤਿਆਂ ਗਤ ਹੋਵੇ ਜਾਂ ਸਿਰ ਪਾਈਏ ਪਾਣੀ। ਨਾਨਕ ਸਿਰ ਖੁੱਥੇ ਸ਼ੈਤਾਨੀ, ਇਨਾ ਗੱਲ ਨਾ ਪਾਣੀ। ਬੁੱਠੇ ਹੋਈਏ ਹੋਏ ਬਲਾਵਲ, ਜੀਆ ਜੁਗਤ ਸਮਾਣੀ। ਬੁੱਠੇ ਅੰਨ ਕੁਮਾਦ ਕਪਾਹ ਸਭਸੇ ਪੜਦਾ ਹੋਵੇ, ਪੁੱਠੇ ਕਾ ਚੁਰੇ ਨਿਤ ਸੁਰਹੀ ਤਾਂ ਧੰਨ ਦਹੀਂ ਬਲੋਵੇ। ਤਤ ਕਹਿ ਹੋਮ ਜਗ ਸਦ ਪੂਜਾ, ਪਈਏ ਕਰਜ ਸੋ ਸੋਈ। ਗੁਰੂ ਸਮੁੰਦ ਨਦੀ ਸਭ ਸਿੱਖੀ, ਨਾਤੇ ਜਿੱਤ ਬੜਿਆਈ। ਨਾਨਕ ਜੇ ਸਿਰ ਖੁੱਥੇ ਨਾਵਨ ਨਾਹੀ, ਤਾਂ ਸਤ ਸਤ ਚੱਟੇ ਸਿਰਸ਼ਾਈ। ਮਹੱਲਾ ਦੂਜਾ। ਅੱਗੀ ਪਾਲਾ ਕੀ ਕਰੇ ਸੂਰਜ ਕਹੀ ਰਾਤ, ਚੰਨ ਹਨੇਰਾ ਕਿਆ ਕਰੇ ਪੌਣ ਪਾਣੀ ਕਿਆ ਜਾਤ। ਧਰਤੀ ਚੀਜੀ ਜੇ ਕੀ ਕਰੇ ਜਿਸ ਵੇ ਸਭ ਕੁਛ ਹੋਏ, ਨਾਨਕ ਤਾਂ ਪਤ ਜਾਣੀਏ ਜਾਂ ਪਤ ਰੱਖੇ ਸੋਏ। ਪੌੜੀ। ਤੁਧ ਸੱਚੇ ਸੁਹਵਾਨ ਸਦਾ ਕਲਿਆਣ ਆ, ਤੂੰ ਸੱਚਾ ਦੀਵਾਨ ਹੋਰ ਆਵਣ ਜਾਣਿਆ। ਸੱਚ ਜੇ ਮੰਗੇ ਦਾਨ ਸੇ ਸੁਝੇ ਤੇਹਿਆ, ਸੱਚ ਤੇਰਾ ਪ੍ਰਮਾਣ ਸ਼ਬਦੇ ਸੋਹਿਆ। ਮੰਨੀਏ ਗਿਆਨ ਧਿਆਨ ਤੁਧ ਤੇ ਪਾਇਆ, ਕਰਮ ਪਵੇ ਨਿਸ਼ਾਨ ਨਾ ਚੱਲੇ ਚਲਾਇਆ। ਤੂੰ ਸੱਚਾ ਦਾਤਾਰ ਨਿਤ ਦੇਵੇ ਚੜੇ ਸਵਾਇਆ, ਨਾਨਕ ਮੰਗੇ ਦਾਨ ਜੋ ਤੁਧ ਪਾਇਆ। ਸਲੋਕ ਮਹਲਾ ਦੂਜਾ। ਦੇਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਉ, ਤਿੰਨ ਕੋ ਕਿਆ ਉਪਦੇਸ਼ੀਏ ਜਿਨ ਗੁਰ ਨਾਨਕ ਦੇਉ। ਮਹਲਾ ਪਹਿਲਾ। ਆਪ ਬੁਝਾਏ ਸੋਈ ਬੂਝੇ, ਜਿਸ ਆਪ ਸੁਝਾਏ ਤਿਸ ਸਭ ਕੁਛ ਸੂਝੇ। ਜਿਸ ਆਪ ਸੁਝਾਏ ਤਿਸ ਸਭ ਕੁਛ ਸੂਝੇ, ਕਹਿ ਕਹਿ ਕਥਨਾ ਮਾਇਆ ਲੂਝੇ। ਹੁਕਮੀ ਸਗਲ ਕਰੇ ਆਕਾਰ, ਆਪੇ ਜਾਣੇ ਸਰਬ ਵਿਚਾਰ। ਅੱਖਰ ਨਾਨਕ ਅੱਖਿਓ ਆਪ, ਲਹਿ ਭਰਾਤ ਹੋਵੇ ਜਿਸ ਦਾਤ। ਪੌੜੀ। ਹੁਣ ਢਾਡੀ ਬੇਕਾਰ ਕਾਰੇ ਲਾਇਆ, ਰਾਹ ਦਹਿ ਕੇ ਬਾਹਰ ਤੁਰੋਂ ਫਰਮਾਇਆ। ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਲਾਹ ਕੱਪੜਾ ਪਾਇਆ। ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰੱਜ ਤਿੰਨ ਸੁਖ ਪਾਇਆ। ਢਾਡੀ ਕਰੇ ਪਸਾਓ ਸ਼ਬਦ ਬਿਜਾਇਆ, ਨਾਨਕ ਸਤ ਸਲਾਹ ਪੂਰਾ ਪਾਇਆ। ਸ਼ੁੱਧ ਰਾਗ ਗੌੜੀ ਗੁਆਰੇਰੀ। ਮਹੱਲਾ ਪਹਿਲਾ। ਚੁੱਪਦੇ ਦੁੱਪਦੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸਹਿ ਭੰਗ ਗੁਰਪ੍ਰਸਾਦ। ਪਉ ਮੁੱਚ ਭਾਰਾ ਵੱਡਾ ਤੋਲ, ਮਨ ਮਤ ਹੌਲੀ ਬੋਲੇ ਬੋਲ। ਸਿਰ ਤਰ ਚੱਲੀਏ ਸਹੀਏ ਪਾਰ, ਨਦਰੀ ਕਰਮ ਗੁਰ ਵਿਚਾਰ। ਭੈ ਬਿਨ ਕੋਈ ਨ ਲੰਘਸ ਪਾਰ, ਭੈ ਭਾਉ ਰੱਖਿਆ ਪਾਏ ਸਵਾਰ। ਰਹਾਉ ਭੈ ਤਨ ਅਗਨ ਭਖੇ ਪੇ ਨਾਲ, ਭੈ ਭੋਖੜੀਏ ਸ਼ਬਦ ਸਵਾਰ। ਭੈ ਬਿਨ ਕਾਟ ਕੱਚਨ ਕੱਚ, ਅੰਧਾ ਸੱਚਾ ਅੰਧੀ ਸੱਟ। ਬੁੱਧੀ ਬਾਜੀ ਉਪਜੇ ਚਾਓ, ਸਹਿ ਸਿਆਣ ਪਵੇ ਨਾ ਤਾਓ। ਨਾਨਕ ਮਨ ਮੁਖ ਬੋਲਣ ਬਾਓ, ਨਾਨਕ ਮਨ ਮੁਖ ਬੋਲਣ ਬਾਓ। ਅੰਧਾ ਬਖਰ ਬਾਓ ਦੁਆਓ। ਗੌੜੀ ਮਹੱਲਾ ਪਹਿਲਾ। ਡਰ ਘਰ ਘਰ ਡਰ, ਡਰ ਡਰ ਜਾਏ ਸੋ ਡਰ ਕਿਹਾ ਜਿੱਤ ਡਰ ਡਰ ਪਾਏ। ਤੁਝ ਬਿਨ ਦੂਜੀ ਨਾ ਹੀ ਜਾਏ, ਜੋ ਕੁਛ ਵਰਤੇ ਸਭ ਤੇਰੀ ਰਜ਼ਾਏ। ਡਰੀਏ ਜੇ ਡਰ ਹੋਵੇ ਹੋਰ, ਡਰ ਡਰ ਡਰਨਾ ਮਨ ਕਾ ਸੋਰ। ਰਹਾਉ ਨਾ ਜਿਉ ਮਰੇ ਨਾ ਡੂਬੇ ਤਰੇ, ਜਿਨ ਕੁਛ ਕੀਆ ਸੋ ਕੁਛ ਕਰੇ। ਹੁਕਮੇ ਆਵੇ ਹੁਕਮੇ ਜਾਏ, ਆਗੇ ਪਾਛੇ ਹੁਕਮ ਸਮਾਏ। ਹੰਸ ਹੇ ਤਾਸਾ ਅਸਮਾਨ, ਤਿਸ ਵੂ ਬਹੁਤ ਨਹਿਸਾਨ। ਭੋ ਖਾਣਾ ਪੀਣਾ ਆਧਾਰ, ਬਿਨ ਖਾਧੇ ਮਰ ਹੋਏ ਗਵਾਰ। ਜਿਸ ਕਾ ਕੋਏ ਕੋਈ ਕੋਏ ਕੋਏ, ਸਭ ਕੋ ਤੇਰਾ ਤੂੰ ਸਭਨਾ ਕਾ ਸੋਏ। ਜਾਂ ਕੇ ਜੀ ਜੰਤ ਧਨ ਮਾਲ, ਨਾਨਕ ਆਖਣ ਬਿਖਮ ਵਿਚਾਰ। ਗੌੜੀ ਮਹੱਲਾ ਪਹਿਲਾ। ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਘਰ ਇਹ ਵਿਸੇਖ। ਕਹਿਣਾ ਹੈ ਕਿਛ ਕਹਿਣ ਨਾ ਜਾਏ, ਤੋ ਕੁਦਰਤ ਕੀਮਤ ਨਹੀਂ ਪਾਏ ਰਹਾਉ। ਸਰਮ ਸੁਰਤ ਦੋਇ ਸਤਸਰ ਪਏ, ਕਰਨੀ ਕਾਮਨ ਕਰ ਮਨ ਲੈ, ਸਾਹਾ ਸੰਜੋਗ ਵਿਆਹ ਵਿਯੋਗ, ਸਤ ਸੰਤੇ ਕੋ ਨਾਨਕ ਜੋਗ। ਗੌੜੀ ਮਹੱਲਾ ਪਹਿਲਾ। ਪੌਣੇ ਪਾਣੀ ਅਗਨੀ ਕਾ ਮੇਲ, ਚੰਚਲ ਚਪਲ ਬੁੱਧ ਕਾ ਖੇਲ, ਨੌ ਦਰਵਾਜੇ ਦਸਵਾਂ ਦੁਆਰ, ਬੁੱਝ ਰੇ ਗਿਆਨੀ ਇਹੋ ਵਿਚਾਰ। ਕਥਤਾ ਬਕਤਾ ਸੁਨਤਾ ਸੋਈ, ਆਪ ਵਿਚਾਰੇ ਸੋ ਗਿਆਨੀ ਹੋਈ। ਆਪ ਵਿਚਾਰੇ ਸੋ ਗਿਆਨੀ ਹੋਈ ਰਹਾਉ। ਦੇਹੀ ਮਾਟੇ ਬੋਲੇ ਪੌਣ, ਬੁੱਝਰੇ ਗਿਆਨੀ ਮੂਆ ਹੈ ਕੌਣ। ਮੂਈ ਸੁਰਤ ਬਾਦ ਹੰਕਾਰ, ਉਹ ਨਾ ਮੂਆ ਜੋ ਦੇਖਣ ਹਾਰ। ਜੈ ਕਾਰਨ ਤੜ ਤੀਰਥ ਜਾਹੀ, ਰਤਨ ਪਦਾਰਥ ਘੱਟ ਹੀ ਮਾਹੀ। ਪੜ ਪੜ ਪੰਡਿਤ ਬਾਦ ਬਖਾਣੇ, ਭੀਤਰ ਭੀਤਰ ਹੁੰਦੀ ਬਸਤ ਨਾ ਜਾਣੇ। ਹੋ ਨਾ ਮੂਆ ਮੇਰੀ ਮੂਈ ਬੁਲਾਏ, ਉਹ ਨਾ ਮੂਆ ਜੋ ਰਹਿਆ ਸਮਾਏ। ਕਹੋ ਨਾਨਕ ਗੁਰ ਬ੍ਰਹਮ ਦਿਖਾਇਆ, ਮਰਤਾ ਜਾਤਾ ਨਦਰ ਨਾ ਆਇਆ। ਗੌੜੀ ਮਹੱਲਾ ਪਹਿਲਾ ਦੱਖਣੀ। ਸੁਣ ਸੁਣ ਬੂਝੇ ਮਾਨੇ ਨਾਉ, ਤਾਂ ਕਿ ਸਦ ਬਰਹਾਰੇ ਜਾਓ। ਆਪ ਲਾਏ ਠੋਰ ਨਾ ਠਾਓ, ਤੂੰ ਸਮਝਾਵੇ ਮੇਲ ਮਿਲਾਓ। ਨਾਮ ਮਿਲੇ ਚੱਲੇ ਮੈਂ ਨਾਲ, ਬਿਨ ਨਾਮੇ ਬਾਧੀ ਸਭ ਕਾਲ ਰਹਾਓ। ਖੇਤੀ ਬਣਜ ਨਾਵੇਂ ਕੀ ਓਟ, ਪਾਪ ਪੁੰਨ ਬੀਜ ਕੀ ਖੋਟ। ਕਾਮ ਕ੍ਰੋਧ ਜੀਵੇਂ ਚੋਟ, ਨਾਮ ਵਿਸਾਰ ਚੱਲੇ ਮਨ ਖੋਟ। ਸੱਚੇ ਗੁਰ ਕੀ ਸਾਚੀ ਸੀਖ, ਤਨ ਮਨ ਸੀਤਲ ਸਾਚ ਪ੍ਰੀਖ। ਜਲ ਪੁਰਾਇਨ ਰਸ ਕਮਲ ਪ੍ਰੀਖ, ਸ਼ਬਦ ਰਟੇ ਮਿੱਠੇ ਰਸ ਜੀਖ। ਹੁਕਮ ਸੰਜੋਗੀ ਗੜ ਦਸ ਦੁਆਰ, ਪੰਜ ਬਚੇ ਮਿਲ ਜੋਤ ਅਪਾਰ। ਆਪੇ ਤੁਲੇ ਆਪੇ ਬਣਜਾਰ, ਨਾਨਕ ਨਾਮ ਸਵਾਰਨ ਹਾਰ। ਗੌੜੀ ਮਹੱਲਾ ਪਹਿਲਾ। ਜਾਤੋ ਜਾਏ ਕਹਾਂ ਤੇ ਆਵੇ, ਕਹਿ ਉਪਜੇ ਕਹਿ ਜਾਏ ਸਮਾਏ। ਕਿਉਂ ਵਾਧਿਓ ਕਿਉਂ ਮੁਕਤੀ ਪਾਵੇ, ਕਿਉਂ ਅਵਿਨਾਸੀ ਸਹਿ ਸਮਾਵੇ। ਨਾਮ ਹਿਰਦੇ ਅੰਮ੍ਰਿਤ ਮੁਖ ਨਾਮ, ਨਰ ਹਰ ਨਾਮ ਨਰ ਹਰ ਨਹਿਕਾਮ ਰਹਾਓ। ਸਹਿਜੇ ਆਵੇ ਸਹਿਜੇ ਜਾਏ, ਮਨ ਤੇ ਉਪਜੇ ਮਨ ਮਾਏ ਸਮਾਏ। ਗੁਰਮੁਖ ਮੁਖ ਤੋਂ ਬੰਦ ਨਾ ਪਾਏ, ਸ਼ਬਦ ਵਿਚਾਰ ਛੁੱਟੇ ਹਰ ਨਾਏ। ਤਰਬਰ ਪੰਖੀ ਬੋਨੇ ਸੁਬਾਸ, ਸੁੱਖ ਦੁਖੀਆ ਮਨ ਮੋਹ ਵਿਨਾਸ। ਸਾਜ ਵਿਆਗ ਤੱਕੇ ਆਗਾਸ, ਦਸ ਦਸਤਾਵੇ ਕਰਮ ਲਿਖਿਆਸ। ਨਾਮ ਸੰਜੋਗੀ ਗੋਇਲ ਥਾਟ, ਕਾਮ ਕ੍ਰੋਧ ਫੂਟੇ ਬਿਖ ਮਾਟ। ਬਿਨ ਬਖਰ ਸੁਨੋ ਕਰ ਹਾਟ, ਗੁਰਮਿਲ ਖੋਲੇ ਬੱਜਰ ਕਪਾਟ। ਸਾਧੂ ਮਿਲੇ ਪੂਰਵ ਸੰਜੋਗ, ਸਚ ਰਹਿਸੇ ਪੂਰੇ ਹਰ ਲੋਕ। ਮਨ ਤਨ ਦੇ ਲੈ ਸਹਿ ਸੁਭਾਏ, ਨਾਨਕ ਤਨਕੇ ਲਾਗੋ ਪਾਏ। ਗੌੜੀ ਮਹੱਲਾ ਪਹਿਲਾ। ਕਾਮ ਕ੍ਰੋਧ ਮਾਇਆ ਮੇ ਚੇ ਚੀਤ, ਕਾਮ ਕ੍ਰੋਧ ਮਾਇਆ ਮੇ ਚੀਤ। ਝੂਠ ਵਿਕਾਰ ਜਾਗੇ ਹਿਤ ਚੀਤ, ਪੂੰਜੀ ਪਾਪ ਲੋਭ ਕੀ ਕੀਤ। ਤਰ ਤਾਰੀ ਮਨ ਨਾਮ ਸੁਚੀਤ, ਵਾਹ ਵਾਹ ਸਾਚੇ ਮੈਂ ਤੇਰੀ ਟੇਕ। ਹੋਂ ਪਾਪੀ ਤੂੰ ਨਿਰਮਲ ਏਕ ਰਹਾਓ। ਅਗਨ ਪਾਣੀ ਬੋਲੇ ਪੜਵਾਓ, ਜਿਹਵਾ ਇੰਦਰੀ ਏਕ ਸੁਹਾਓ। ਦਿਸ਼ਟ ਵਿਕਾਰੀ ਨਾਹੀ ਭਾਉ ਭਾਉ, ਆ ਮਾਰੇ ਤਾਂ ਪਾਏ ਨਾਉ। ਸ਼ਬਦ ਮਰੇ ਫਿਰ ਮਾਰ ਨਾ ਹੋਏ, ਬਿਨ ਮੂਹੇ ਕਿਉਂ ਪੂਰਾ ਹੋਏ। ਪਰਪੰਚ ਵਿਆਪ ਰਹਿਆ ਮਨ ਦੋਏ, ਥਿਰ ਨਰਾਣ ਕਰੇ ਸੋ ਹੋਏ। ਬਹੁਤ ਚੜੋ ਜਾਂ ਆਵੇ ਪਾਰ, ਬਾਰ ਠਾਕੇ ਬਹੁਤ ਦਰ ਗਏ ਮਾਰ। ਸੱਚ ਸਲਾਹੀ ਤਨ ਗੁਰਦੁਆਰ, ਨਾਨਕ ਦਰ ਘਰ ਇੱਕ ਓਂਕਾਰ। ਗੌੜੀ ਮਹੱਲਾ ਪਹਿਲਾ। ਉਲਟਿਓ ਕਮਲ ਬ੍ਰਹਮ ਵਿਚਾਰ, ਅੰਮ੍ਰਿਤਾਰ ਅੰਮ੍ਰਿਤ ਧਾਰ, ਗਗਨ ਦਸ ਦੁਆਰ। ਤ੍ਰਿਭਣ ਵੇਦਿਆ ਆਪ ਮੁਰਾਰ, ਰੇ ਮਨ ਮੇਰੇ ਭਰਮ ਨਾ ਕੀਜੇ। ਮਨ ਮਾਨੀਏ ਅੰਮ੍ਰਿਤ ਰਸ ਪੀਜੇ ਰਹਾਓ। ਜਨਮ ਜੀਤ ਮਰਨ ਮਨ ਮਾਨਿਆ, ਆਪ ਮੂਆ ਮਨ ਮਨ ਤੇ ਜਾਣਿਆ। ਨਜ਼ਰ ਪਈ ਘਰ ਘਰ ਤੇ ਜਾਣਿਆ, ਜਤ ਸਤ ਤੀਰਥ ਮੱਜਣ ਨਾਮ। ਅਨੇਕ ਵਿਥਾਰ ਕਰੋ ਕਿਸ ਕਾਮ, ਨਰ ਨਾਰਾਇਣ ਅੰਤਰ ਜਾਮ।

ਦੁਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ ਜਾਂ ਹੁਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਗਲ ਕਲਾ ਭਰਪੂਰ ਰਿਹਾ। ਤੂੰ ਸੱਚਾ ਸਾਹਿਬ ਸਿਵਤ ਸਵਾਲਿਓ ਜਿਨ ਕੀ

ਸੋਹਣਾ ਵੱਡਾ ਆਖੈ ਸਭ ਕੋਈ, ਕੇਵੜ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ, ਰਹਾਉ ਸਭ ਸੁਰਤੀ ਮੇਲ ਸੁਰਤ ਕਮਾਈ, ਸਭ ਕੀਮਤ ਮੇਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਵਿਣ ਸਿੱਧੀ ਕਿਨੈ ਨਾ ਪਾਈ ਆ, ਕਰਮ ਮਿਲੈ ਨਾਹੀ ਠਾਕ ਰਹਾਈ ਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ, ਆਸਾ ਮਹਿਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ।

ਜੇਵੜਿਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰੇ ਤੇ ਕਮਜ਼ਾਤ,